ਸਿਮਰਤ ਸਾਸ ਅੰਤ ਨਾ ਜਾਣੇ, ਮੂਰਖ ਅੰਧਾ ਤਤ ਨਾ ਪਛਾਣੇ, ਆਪੇ ਕਰੇ ਕਰਾਏ ਕਰਤਾ, ਆਪੇ ਪਰਮ ਭੁਲਾਏ ਦਾ, ਸਭ ਕੁਛ ਆਪੇ ਆਪ ਕਰਾਏ, ਆਪੇ ਸਿਰ ਸਿਰ ਤੰਦੇ ਲਾਏ, ਆਪੇ ਥਾਪ ਥਾਪੇ ਵੇਖੇ, ਗੁਰਮੁਖ ਆਪ ਬੁਝਾਏ ਦਾ, ਸੱਚਾ ਸਾਹਿਬ ਗੈਰ ਗੰਭੀਰਾ, ਸਦਾ ਸਲਾਹੀ ਤਾਮਨ ਤੀਰਾ, ਅਗਮ ਅਗੋਚਰ ਕੀਮਤ ਨਹੀਂ ਪਾਈ, ਗੁਰਮੁਖ ਮਨ ਵਸਾਏ ਦਾ, ਆਪ ਨਿਰਾਲਮ ਹੋਰ ਤੰਦੇ ਲੋਈ, ਗੁਰ ਪ੍ਰਸਾਦੀ ਬੂਝੇ ਕੋਈ, ਨਾਨਕ ਨਾਮ ਸੇ ਕਟੇ ਅੰਤਰ, ਗੁਰਮਤੀ ਮੇਲ ਮਿਲਾਏ ਦਾ, ਮਾਰੂ ਮਹੱਲਾ ਤੀਜਾ, ਜੋ ਛੱਤੀ ਕੀਓ ਗੁਬਾਰਾ, ਤੂੰ ਆਪੇ ਜਾਣੇ ਸਿਰਜਣਹਾਰਾ, ਹੋਰ ਕਿਆ ਕੋ ਕਹਿ ਕੇ ਆਖ ਵਖਾਣੇ, ਤੂੰ ਆਪੇ ਕੀਮਤ ਪਾਏ ਦਾ, ਓਅੰਕਾਰ ਸਭ ਸ੍ਰਿਸ਼ਟ ਉਪਾਈ, ਸਭ ਖੇਲ ਤਮਾਸਾ ਤੇਰੀ ਵਡਿਆਈ, ਆਪੇ ਵੇਖ ਕਰੇ ਸਭ ਸਾਚਾ, ਆਪੇ ਪੰਨ ਕਢਾਏ ਦਾ, ਬਾਰੀਗਰ ਇੱਕ ਬਾਰੀ ਪਾਈ, ਪੂਰੇ ਗੁਰ ਤੇ ਨਦਰੀ ਆਈ, ਸਦਾ ਅਲਿਪਤ ਰਹਿ ਗੁਰ ਸਬਦੀ, ਸਾਚੇ ਸੁਚਿਤ ਲਾਏ ਦਾ, ਬਾਜੇ ਬਾਜੇ ਤੁਨ ਆਕਾਰਾ, ਆ ਵਜਾਏ ਵਜਾਮਣ ਹਾਰਾ, ਘੜ ਘੜ ਪਾਉਣ ਵਹ ਇੱਕ ਰੰਗੀ, ਮਿਲ ਪਵਣੇ ਸਭ ਵਜਾਏ ਦਾ, ਕਰਤਾ ਕਰੇ ਸੁਨੇਚੋ ਹੋਵੇ, ਗੁਰ ਕੇ ਸਬਦੇ ਹੋਮੇ ਖੋਵੇ, ਗੁਰ ਪ੍ਰਸਾਦੀ ਕਿਸੇ ਦੇ ਵਡਿਆਈ, ਨਾਮੋ ਨਾਮ ਧਿਆਏ ਦਾ, ਗੁਰ ਸੇਵੇ ਜੇਵਡ ਹੋਰ ਲਾਹਾ ਨਾਹੀ, ਨਾਮ ਮਨ ਵਸੇ ਨਾਮੋ ਸਾਰਾਹੀ, ਨਾਮੋ ਨਾਮ ਸਦਾ ਸੁਦਾਤਾ, ਨਾਮੋ ਲਾਹਾ ਪਾਏ ਦਾ, ਬਿਨ ਨਾਵੇ ਸਭ ਦੁਖ ਸੰਸਾਰਾ, ਬਹੁ ਕਰਮ ਕਮਾਵੇ ਵਧੇ ਵਿਕਾਰਾ, ਨਾਮ ਨਾ ਸੇਵੇ ਕਿਉਂ ਸੋ ਪਾਈਏ, ਬਿਨ ਨਾਵੇ ਦੁਖ ਪਾਏ ਦਾ, ਆਪ ਕਰੇ ਤੈ ਆਪ ਕਰਾਏ, ਗੁਰ ਪ੍ਰਸਾਦੀ ਕਿਸੇ ਬੁਝਾਏ, ਗੁਰਮੁਖ ਹੋਵੇ ਸੇ ਬੰਧਨ ਤੋੜੇ, ਮੁਕਤੀ ਕਹਿ ਕਰ ਪਾਏ ਦਾ, ਗਣਤ ਗਣੇ ਸੋ ਜਲੇ ਸੰਸਾਰਾ, ਸਿਸਾ ਮੂਲ ਨਾ ਚੁੱਕੇ ਵਿਕਾਰਾ, ਗੁਰਮੁਖ ਹੋਵੇ ਸੋ ਗਣਤ ਚੁਕਾਏ, ਸੱਚੇ ਸੱਚ ਸਮਾਏ ਦਾ, ਜੇ ਸਜਦੇ ਤਾਂ ਪਾਏ ਕੋਈ, ਗੁਰ ਪ੍ਰਸਾਦੀ ਪ੍ਰਗਟ ਹੋਈ, ਸੱਚ ਨਾਮ ਸਾਰਾ ਹੇ ਰੰਗ ਰਾਤਾ, ਗੁਰ ਕਿਰਪਾ ਤੇ ਸੁਖ ਪਾਏ ਦਾ, ਜਬ ਤਬ ਸੰਜਮ ਨਾਮ ਪਿਆਰਾ, ਕਿਲਵੇ ਕਾਟੇ ਕਾਟਣ ਹਾਰਾ, ਹਰ ਕੇ ਨਾਮ ਤਾਂ ਮਨਸੀ ਤਲ ਹੋਆ, ਸਹਿਜੇ ਸਹਿਜ ਸਮਾਏ ਦਾ, ਅੰਤਰ ਲੋ ਮਨ ਮੈਲੇ ਮਨ ਲਾਏ, ਮੈਲੇ ਕਰਮ ਕਰੇ ਦੁਖ ਪਾਏ, ਕੂੜੋ ਕੂੜ ਕਰੇ ਵਾਪਾਰਾ, ਕੂੜ ਬੋਲ ਦੁਖ ਪਾਏ ਦਾ, ਨਿਰਮਲ ਬਾਣੀ ਕੋ ਮਨ ਵਸਾਏ, ਗੁਰ ਪ੍ਰਸਾਦੀ ਸਹਿਸਾ ਜਾਏ, ਗੁਰ ਕੇ ਪਾਣੇ ਚੱਲੇ ਦਿਨ ਰਾਤੀ, ਨਾਮ ਚੇ ਸੁਖ ਪਾਏ ਦਾ, ਆਪ ਸਰਨ ਦਾ ਸੱਚਾ ਸੋਈ, ਆਪ ਉਪਾਇਖ ਪਾਏ ਸੋਈ, ਗੁਰਮੁਖ ਹੋਵੇ ਸੋ ਸਦਾ ਸਲਾਹੇ, ਮਿਲ ਸਾਚੇ ਸੁਖ ਪਾਏ ਦਾ, ਅਨੇਕ ਜਤਨ ਕਰੇ ਇੰਦਰੀ ਵਸ ਨਾ ਹੋਈ, ਕਾਮ ਕ੍ਰੋਧ ਜਲੇ ਸਭ ਕੋਈ, ਸਤਿਗੁਰ ਸੇਵੇ ਮਨ ਵਸੇ ਆਵੇ, ਮਨ ਮਾਰੇ ਮਨੇ ਸੁਮਾਏ ਦਾ, ਮੇਰਾ ਤੇਰਾ ਤੁਦੇ ਆਪੇ ਕੀ ਆ, ਸਭ ਤੇਰੇ ਜੰਤ ਤੇਰੇ ਸਭ ਜੀ ਆ, ਨਾਨਕ ਨਾ ਸੁਮਾਰ ਸਦਾ ਤੂੰ, ਗੁਰਮਤੀ ਮਨ ਵਸਾਏ ਦਾ, ਮਾਰੂ ਮਹੱਲਾ ਤੀਜਾ, ਹਰ ਜੂ ਦਾਤਾ ਅਗਮ ਅਥਾਹ, ਉਸ ਦਿਲ ਨਾ ਤੁਮਾਏ ਵੇ ਪਰਵਾਹ, ਇਸ ਨੂੰ ਅੱਪੜ ਨਾ ਸਕੇ ਕੋਈ, ਆਪੇ ਮੇਲ ਮਿਲਾਏ ਦਾ, ਜੋਜ ਕਰੇ ਸੁਨੇਚੋ ਹੋਈ, ਜਿਸ ਬਨ ਦਾਤਾ ਅਵਰ ਨਾ ਕੋਈ, ਜਿਸ ਨੂੰ ਨਾਮ ਦਾਨ ਕਰੇ ਸੋ ਪਾਏ, ਗੁਰ ਸਬਦੀ ਮੇਲ ਆਏ ਦਾ, ਚੌਦੇ ਪਵਨ ਤਰੇ ਖਟ ਨਾਲੇ, ਸਭ ਗੁਰ ਦਿਖਾਏ ਅੰਤਰ ਨਾਲੇ, ਨਾਵੇ ਕਾਵਾ ਪਾਰੀ ਹੋਵੇ, ਗੁਰ ਸਬਦੀ ਕੋ ਪਾਏ ਦਾ, ਸਤਿਗੁਰ ਸੇਵੇ ਸਹਿਜ ਆਨੰਦਾ, ਫਿਰਦੇ ਆਏ ਬੁੱਠੇ ਗੋਬਿੰਦਾ, ਸਹਿਜੇ ਭਗਤ ਕਰੇ ਦਿਨ ਰਾਤੀ, ਆਪੇ ਭਗਤ ਕਰਾਏ ਦਾ, ਸਤਿਗੁਰ ਤੇ ਵਿਛੜੇ ਤਿਨੀ ਦੁਖ ਪਾਇਆ, ਅੰਦਰ ਮਾਰੀਏ ਦੁੱਖ ਸਬਾਇਆ, ਮੱਥੇ ਕਾਲੇ ਮਹਿਲ ਨਾ ਪਾਵੇ, ਦੁੱਖ ਹੀ ਵਿੱਚ ਦੁੱਖ ਪਾਏ ਦਾ, ਸਤਿਗੁਰ ਸੇਵੇ ਸੇਵੜ ਭਾਗੀ, ਸਹਿਜ ਪਏ ਸੱਚੀ ਲਿਵ ਲਾਗੀ, ਸੱਚੋ ਸੱਚ ਕਮਾਵੇ ਸਦਗੀ, ਸੱਚੇ ਮੇਲ ਮਲਾਏ ਦਾ, ਜਿਸ ਨੂੰ ਸੱਚਾ ਦੇ ਸੋ ਪਾਏ, ਅੰਤਰ ਸਾਚ ਪਰਮ ਚੁਕਾਏ, ਸਚ ਸੱਚੇ ਕਾ ਆਪੇ ਦਾਤਾ, ਜੇ ਦੇਵੇ ਸੋ ਸਚ ਪਾਏ ਦਾ, ਆਪੇ ਕਰਤਾ ਸਦਨਾ ਕਾ ਸੋਈ, ਜਿਸ ਨੂੰ ਆਪ ਬੁਝਾਏ ਬੂਝੇ ਕੋਈ, ਆਪੇ ਬਖਸੇ ਦੇ ਵਡਿਆਈ, ਆਪੇ ਮੇਲ ਮਿਲਾਏ ਦਾ, ਹਉਮੈ ਕਰਦਿਆ ਜਨਮ ਗਵਾਇਆ, ਆਗੇ ਮੋਹ ਨਾ ਚੁੱਕੇ ਮਾਇਆ, ਅੱਗੇ ਜਮ ਕਾਲ ਲੇਖਾ ਲੇਵੇ,
ज्यों तिलकानी पीड़ाएं दा पूरे पा गुर सेवा होई नदर करे ता सेवे कोई जाम काल तिस नेड़ न आवे मैल सच्चे सुख पाए दा तिन सुख पाया जो तुद पाए पूरे पा गुर सेवा लाए तेरे हाथ के सब डेआई जे देवे सो पाए दा अंदर प्रगास गुरु ते पाए नाम पदार्थ मन वसाए ज्ञान रतन सदा कट चानन अग्ञान अंधेर गवाए दा अग्ञानी अंधे दूजे लागे बिन पानी डुब मुए अपागे चलदियां कर दर अंदर न आवे जमदर बादा दुख पाए दा बिन सतगुर सेवे मुक्त न होई ज्ञानी त्यानी पूछो कोई सतगुर सेवे जिमिले वड्याई दर सच्चे सोभा पाए दा सतगुर नू सेवे तस आप मिलाए ममता काड़ सच लिव लाए सदा सच वणजे वापारी नामो लाहा पाए दा आपे करे कराए करता सबद मरे सोई जन मुक्ता नानक नाम से मन अंतर नामो नाम त्याए दा मारू महला तीज जोत करना सो कर पाया पाने विच को विरला आया पाना मन ने सो सुख पाए पाने वे सुख पाए दा गुरमुख तेरा पाना पावे सहजे ही सुख सच कमावे पाने नू लोचे बहुत तेरी अपना पाना आ मनाए दा तेरा पाना मने तू मिले तुद आए जिस पाना पावे तो तुझे समाए पाने विच वड्डी वड्याई पाना किसे कराए दा जत पावे तां गुरु मिलाए गुरमुख नाम पदार्थ पाए तुद अपने पाने सब श्रेष्ठ उपाई जिसनु पाना दे तुस पाए दा मन अंध करे चितराई पाणा ना मन ने बहुत दुख पाई परमे पूला आवे जाए कर मैल न कबहू पाए दा सतगुर मिले दे वड्याई सतगुर की सेवा तुर फुरमाई सतगुर सेवे ता नाम पाए नामे ही सुख पाए दा सब नावो उपजे नावो शीजे गुर कृपा ते मंत्र पीजे रसना नाम त्याए रस पीजे रसी ते रस पाए दा मैले अंदर मैल को पाए गुर के शब्द सच चित लाए जिसनु सच दे सोई सच पाए सच्चे सच मिलाए दा नाम सार मन तन दुख पाया माया मोह सब रोग कमाया बिन नावे मन तन है कुश्ती नरके वासा पाए दा नाम रते तिन निर्मल देख निर्मल हंसा सदा सुख नेह नाम सलाहे सदा सुख पाया ने करवासा पाए दा सब को वंज करे वापारा विण नावे सब तोटा संसारा नांगो आया नांगो जासी विण नावे दुख पाए दा जिसनु नाम दे सो पाए गुर के शब्द हर मन वसाए गुर कृपा ते नाम सिया कट अंतर नामो नाम त्याए दा नावे नु लोचे जेती सब आई नाव तिना मिले तुर पुरब कमाई जिन्नी नाव पाया से वड़ पागी गुर के शब्द मिलाए दा काया कोड़ अत अपारा तिस जबै प्रभ करे विचारा सच्चा न्याओ सचो वापारा निचल वासा पाए दा अंतर कर बंके थान सुहाया गुरमुख विरले किने थान पाया एत सास निर्ग सारा गे सच्चे हर सच्चा मन वसाए दा मेरे करते एक बणत बनाई इस देही विच सब वध पाई नानक नावण जे रंग राते गुरमुख को नाम पाए दा मारू महला तीजा काया कंचन शब्द विचारा तिथे हर अवस्थे जिदा अंत न पारा वारा आन दिन हर सेव हो सच्ची बाणी हर चेते तिन बलहारे जाओ गुर कै सब तिन मेल मिलाओ तिन की तूर लाई मुख मस्तक सत संगत भय गुण गाए दा हर के गुण गावा ते हर प्रभावा अंतर हर नाम शब्द सुहाव गुरबाणी चौकुंडी सुनिए सचे नाम समाए दा सोजन साचा जे अंतर पाले गुर कै शब्द हर नदर निहाले ज्ञान अंजन पाए गुर शब्दी नदरी नदर मिलाए दा वड़े भाग यो शरीर पाया मानस जन्म सद चित लाया बिर शब्दे सब अंध अंधेरा गुरम किसे बुझाए दा एक कित आए जन्म गवाए मनमुख लागे दूजे पाए ये वेला फिर हाथ न आवे
ਪਾਗ ਖਿਸੇ ਪਛਤਾਏ ਦਾ, ਗੁਰ ਕੇ ਸ਼ਬਦ ਪਵਿੱਤਰ ਸਰੀਰਾ, ਤਿਸ ਵਿੱਚ ਵਸੇ ਸਤਿਗੁਣੀ ਗਹੀਰਾ, ਸੱਚੋ ਸਦ ਵੇਖੇ ਸਭ ਥਾਈ, ਸਸੁਣ ਮਨ ਨਮਸਾਏ ਦਾ, ਹੋਮੇ ਗੰਢ ਗੁਰ ਸ਼ਬਦ ਨਿਵਾਰੇ, ਹਰ ਜੂ ਹਿਰਦੇ ਰੱਖੋ ਉਰ ਤਾਰੇ, ਗੁਰ ਕੇ ਸ਼ਬਦ ਸਦਾ ਸਾ ਲਾਹੇ, ਮਿਲ ਸਾਚੇ ਸੁਖ ਪਾਏ ਦਾ, ਸੋ ਚੇਤੇ ਆਪ ਚੇਤਾਏ, ਗੁਰ ਕੇ ਸ਼ਬਦ ਵਸੇ ਮਨ ਆਏ, ਆਪੇ ਵੇਖੇ ਆਪੇ ਬੂਝੇ, ਆਪੇ ਆਪ ਸਮਾਏ ਦਾ, ਜੇਨ ਮਨ ਵਿਚ ਵਸ ਪਾਈ ਸੋਈ ਜਾਣੇ, ਗੁਰ ਕੇ ਸ਼ਬਦੇ ਆਪ ਛਾਣੇ, ਆਪ ਛਾਣੇ ਸੋਈ ਜਨ ਨਿਰਮਲ, ਬਾਣੀ ਸ਼ਬਦ ਸੁਣਾਏ ਦਾ, ਏ ਕਾਇਆ ਪਵਿੱਤ ਗਏ ਸਰੀਰ, ਗੁਰ ਸ਼ਬਦੀ ਚੇਤੇ ਗੁਣੀ ਗਹੀਰ, ਅਨਦਿਨ ਗੁਣ ਗਾਵੇ ਰੰਗ ਰਾਤਾ, ਗੁਣ ਕੇ ਗੁਣੀ ਸਮਾਏ ਦਾ, ਇਹੋ ਸਰੀਰ ਸਮੂਲ ਹੈ ਮਾਇਆ, ਦੂਜੇ ਪਾਏ ਪਰਮ ਭੁਲਾਇਆ, ਹਰ ਨਾ ਚੇਤੇ ਸਦਾ ਦੁਖ ਪਾਏ, ਬਿਨ ਹਰ ਚੇਤੇ ਦੁਖ ਪਾਏ ਦਾ, ਜੇ ਸਤਿਗੁਰ ਸੇਵੇ ਸੋ ਪ੍ਰਵਾਨ, ਕਾਇਆ ਹੰਸ ਨਿਰਮਲ ਦਰ ਸੱਚੇ ਜਾਣ, ਹਰ ਸੇਵੇ ਹਰ ਮਨ ਵਸਾਏ, ਸੁਖੇ ਹਰ ਗੁਣ ਗਾਏ ਦਾ, ਬਿਨ ਭਾਗਾਂ ਗੁਰ ਸੇਵਿਆ ਨਾ ਜਾਏ, ਮਨਮੁਖ ਫੁੱਲੇ ਮੋਏ ਬਿਲ ਲਾਏ, ਜਿਨ ਕੋ ਨਦਰ ਹੋਵੇ ਗੁਰ ਤੇਰੀ, ਹਰ ਜੂ ਆਪ ਮਿਲਾਏ ਦਾ, ਤਾਇਆ ਕੋਟ ਪੱਕੇ ਖਟਨਾਲੇ, ਗੁਰਮੁਖ ਲੇਵੇ ਵਤ ਸੰਭਾਲੇ, ਹਰ ਕਾ ਨਾਮ ਧਿਆਏ ਦਿਨ ਰਾਤੀ, ਉਹ ਤੂੰ ਪਦਵੀ ਪਾਏ ਦਾ, ਆਪੇ ਸੱਚਾ ਹੈ ਸੁਖਦਾਤਾ, ਪੂਰੇ ਗੁਰ ਕੇ ਸ਼ਬਦ ਪਛਾਤਾ, ਨਾਨਕ ਨਾਮ ਸਲਾਹੇ ਸਾਚਾ, ਪੂਰੇ ਭਾਗ ਕੋ ਪਾਏ ਦਾ, ਮਾਰੂ ਮਹੱਲਾ ਤੀਜਾ, ਨਿਰੰਕਾਰ ਆਕਾਰ ਉਪਾਇਆ, ਮਾਇਆ ਮੋਹ ਬਣਾਇਆ, ਆਪੇ ਖੇਲ ਕਰੇ ਸਭ ਕਰਤਾ, ਤੂੰ ਸਾਚਾ ਮਨ ਵਸਾਏ ਦਾ, ਮਾਇਆ ਮਾਈ ਤ੍ਰੈਗੁਣ ਪਰਸੂਤ ਜਮਾਇਆ, ਪਿਆਰੇ ਵੇਦ ਬ੍ਰਹਮੇ ਨੂੰ ਫੁਰਮਾਇਆ, ਵਰੇ ਮਹਾਵਾਰ ਸਿੱਤੀ ਕਰ, ਇਹ ਜਗ ਮੈਂ ਸੋਝੀ ਪਾਏ ਦਾ, ਗੁਰਸੇਵਾ ਤੇ ਕਰਨੀ ਸਾਰ, ਆਰਾਮ ਨਾਮ ਰੱਖ ਉਰ ਤਾਰ, ਗੁਰਬਾਣੀ ਵਰਤੀ ਜਗ ਅੰਤਰ, ਇਸ ਬਾਣੀ ਤੇ ਹਰ ਨਾਮ ਪਾਏ ਦਾ, ਵੇਦ ਪੜੇ ਅੰਦਨਵਾਦ ਸੰਭਾਲੇ, ਨਾਮ ਨਾ ਚੇਤੇ ਬੱਧਾ ਜਮਕਾਲੇ, ਦੂਜੇ ਪਾਏ ਸਦਾ ਦੁਖ ਪਾਏ, ਤ੍ਰੈ ਗੁਣ ਪਰਮ ਭੁਲਾਏ ਦਾ, ਗੁਰਮੁਖ ਇਕ ਸਿਉਂ ਲਿਵ ਲਾਏ, ਤ੍ਰਿਵਦ ਮਨਸਾ ਮਨੇ ਸਮਾਏ, ਸਾਚੇ ਸ਼ਬਦ ਸਦਾ ਹੈ ਮੁਕਤਾ, ਮਾਇਆ ਮੋਹ ਚੁਕਾਏ ਦਾ, ਜੋ ਤੁਰ ਰਾਤੇ ਸੇ ਹੁਣ ਰਾਤੇ, ਗੁਰ ਪ੍ਰਸਾਦੀ ਸਹਿਜੇ ਮਾਤੇ, ਸਤਿਗੁਰ ਸੇਵ ਸਦਾ ਪ੍ਰਾਪਾਇਆ, ਆਪੇ ਆਪ ਮਿਲਾਏ ਦਾ, ਮਾਇਆ ਮੋਹੇ ਪਰਮਨ ਪਾਏ, ਦੂਜੇ ਪਾਏ ਲੱਗਾ ਦੁਖ ਪਾਏ, ਸੂਹਾ ਰੰਗ ਦਿਨ ਥੋੜੇ ਹੋਵੇ, ਇਹ ਜਾਂਦੇ ਦਿਲ ਮਨ ਲਾਏ ਦਾ, ਇਹ ਮਨ ਪਏ ਪਾਏ ਰੰਗਾਏ, ਇਹ ਤਰੰਗ ਸਾਚੇ ਮਾਏ ਸਮਾਏ, ਪੂਰੇ ਭਾਗ ਉਹ ਇਹੋ ਰੰਗ ਪਾਏ, ਗੁਰਮਤੀ ਰੰਗ ਚੜਾਏ ਦਾ, ਮਨਮੁਖ ਬਹੁਤ ਕਰੇ ਅਭਿਮਾਨ, ਦਰਗੇ ਕਵੀ ਨਾ ਪਾਵੇ ਮਾਨ, ਦੂਜੇ ਲਾਗੇ ਜਨਮ ਗਵਾਇਆ, ਬਿਨ ਬੂਝੇ ਦੁਖ ਪਾਏ ਦਾ, ਮੇਰੇ ਪ੍ਰਭ ਅੰਦਰ ਆਪ ਲੁਕਾਇਆ, ਗੁਰ ਪ੍ਰਸਾਦੀ ਹਰ ਮਿਲੇ ਮਿਲਾਇਆ।

ਬਣਾਈ ਗੁਰਮੁਖ ਹੋਵੇ ਸੋ ਕਾਇਆ ਸੁਧ ਆਪੇ ਆਪ ਮਿਲਾਏਂਦਾ ਕਾਇਆ ਵਿੱਚ ਟੋਟਾ ਕਾਇਆ ਵਿੱਚ ਲਾਹਾ ਗੁਰਮੁਖ ਖੋਜੇ ਵੇ ਪਰਵਾਹਾ ਗੁਰਮੁਖ ਵਣਜ ਸਦਾ ਸੁਖ ਪਾਏ ਸਹਿਜੇ ਸਹਿਜ ਮਿਲਾਏਂਦਾ ਸੱਚਾ ਮਹਿਲ ਸੱਚੇ ਭੰਡਾਰਾ ਆਪੇ ਦੇਵੇ ਦੇਵਣਹਾਰਾ ਗੁਰਮੁਖ ਸਾਲਾਹੇ ਸੁਖਦਾਤੇ ਮਨ ਮੇਲੇ ਕੀਮਤ ਪਾਏਂਦਾ ਕਾਇਆ ਵਿੱਚ ਵਸਤ ਕੀਮਤ ਨਹੀਂ ਪਾਈ ਗੁਰਮੁਖ ਆਪੇ ਦੇ ਵਡਿਆਈ ਜਿਹਦਾ ਹੱਟ ਸੋਈ ਵਸ ਜਾਣੇ ਗੁਰਮੁਖ ਦੇ ਨਾ ਪਛੋਤਾਏਂਦਾ ਹਰ ਜੀਉ ਸਭ ਮੈਂ ਰਿਹਾ ਸਮਾਈ ਗੁਰ ਪ੍ਰਸਾਦੀ ਪਾਇਆ ਜਾਈ ਆਪੇ ਮੇਲ ਮਿਲਾਏ ਆਪੇ ਸਬਦੇ ਸਹਿਜ ਸਮਾਏਂਦਾ ਆਪੇ ਸੱਚਾ ਸ਼ਬਦ ਮਿਲਾਏ ਸਬਦੇ ਵਿੱਚੋਂ ਪਰਮ ਚੁਕਾਏ ਨਾਨਕ ਨਾਮ ਮਿਲੇ ਵਡਿਆਈ ਨਾਮੇ ਹੀ ਸੁਖ ਪਾਏਂਦਾ ਮਾਰੂ ਮਹੱਲਾ ਤੀਜਾ ਆਗਮ ਅਗੋਚਰ ਵੇ ਪਰਵਾਹੇ ਆਪੇ ਮਿਹਰਵਾਨ ਅਗਮ ਅਥਾਹੇ ਆਪੜ ਕੋਏ ਨਾ ਸਕੇ ਤਿਸ ਨੂੰ ਗੁਰ ਸਬਦੀ ਮੇਲ ਆਇਆ ਤੁਧ ਨੂੰ ਸੇਵੇ ਜੋ ਤੁਧ ਪਾਵੇ ਗੁਰ ਕੇ ਸਬਦੇ ਸੱਚ ਸਮਾਵੇ ਆਨ ਦਿਨ ਗੁਣ ਰਵੇ ਦਿਨ ਰਾਤੀ ਰਸਨਾ ਹਰਸ ਪਾਇਆ ਸਬਦ ਮਰੇ ਸੇ ਮਰਨ ਸਵਾਰ ਹੈ ਹਰ ਕੇ ਗੁਣ ਹਿਰਦੇ ਉਰਤਾਰ ਜਨਮ ਸਫਲ ਹਰ ਚਰਣੀ ਲਾਗੇ ਦੂਜਾ ਪਾਓ ਚੁਕਾਇਆ ਹਰ ਜੂ ਮੇਲੇ ਆਪ ਮਿਲਾਏ ਗੁਰ ਕੇ ਸਬਦੇ ਆਪ ਗਵਾਏ

ਸਤਿਗੁਰ ਕੋ ਸਭ ਬਲ ਜਾਈ ਹੈ। ਪ੍ਰਗਟਿਆ ਸੂਰ ਨਿਸ ਮਿਟਿਆ ਅੰਧਿਆਰਾ, ਅਗਿਆਨ ਮਿਟਿਆ ਗੁਰ ਰਤਨ ਅਪਾਰਾ, ਸਤਿਗੁਰ ਗਿਆਨ ਰਤਨ ਅਦ ਪਾਰੀ, ਕਰਮ ਮਿਲੇ ਸੁਖ ਪਾਈ ਹੈ। ਗੁਰਮੁਖ ਨਾਮ ਪ੍ਰਗਟੀ ਹੈ ਸੋਏ, ਜੋ ਜੁਗ ਨਿਰਮਲ ਖਛਾ ਲੋਏ, ਨਾਮੇ ਨਾਮ ਰਤੇ ਸੁਖ ਪਾਇਆ, ਨਾਮ ਰਹਿਆ ਲਿਵ ਲਾਈ ਹੈ। ਗੁਰਮੁਖ ਨਾਮ ਪ੍ਰਾਪਤ ਹੋਵੇ, ਸਹਿਜੇ ਜਾਗੇ ਸਹਿਜੇ ਸੋਵੇ, ਗੁਰਮੁਖ ਨਾਮ ਸਮਾਏ ਸਮਾਵੇ, ਨਾਨਕ ਨਾਮ ਧਿਆਈ ਹੈ। ਭਗਤਾਂ ਮੁਖ ਅੰਮ੍ਰਿਤ ਹੈ ਬਾਣੀ, ਗੁਰਮੁਖ ਹਰ ਨਾਮ ਆਖ ਵਖਾਣੀ, ਹਰ ਹਰ ਕਰਤ ਸਦਾ ਮਨ ਬਿਗਸੈ, ਹਰ ਚਰਣੀ ਮਨ ਲਾਈ ਹੈ। ਹਾਂ ਮੂਰਖ ਅਗਿਆਨ, ਗਿਆਨ ਕਿਛ ਨਾਹੀ, ਸਤਿਗੁਰ ਤੇ ਸਮਝ ਪੜੀ ਮਨ ਮਾਹੀ, ਹੋ ਦਇਆਲ ਕਿਰਪਾ ਕਰ ਹਰ ਜੀਓ, ਸਤਿਗੁਰ ਕੀ ਸੇਵਾ ਲਾਈ ਹੈ। ਜਿਨ ਸਤਿਗੁਰ ਜਾਤਾ ਤਿਨ ਏਕ ਪਛਾਤਾ, ਸਰਬੇ ਰਵ ਰਹੇ ਆ ਸੁਖਦਾਤਾ, ਆਤਮ ਚੀਨ ਪਰਮ ਪਦ ਪਾਇਆ, ਸੇਵਾ ਸੁਰਤ ਸਮਾਈ ਹੈ। ਜਿਨ ਕੋ ਆਦਮੀ ਲਈ ਵਡਿਆਈ, ਸਤਿਗੁਰ ਮਨ ਵਸਿਆ ਲਿਵਲਾਈ, ਆ ਮਿਲਿਆ ਜਗ ਜੀਵਨ ਦਾਤਾ, ਨਾਨਕ ਅੰਕ ਸਮਾਈ ਹੈ। ਮਾਰੂ ਮਹੱਲਾ ਚੌਥਾ, ਹਰ ਅਗਮ ਅਗੋਚਰ ਸਦਾ ਅਵਨਾਸੀ, ਸਰਬੇ ਰਵ ਰਹੇ ਆ ਕਟਵਾਸੀ,

ਤਾਂ ਕਰਤਾ ਭਰਪੂਰ ਸਮਾਹੀ ਸੁੱਕੇ ਤੇ ਹੁਨਹਰਿਆ ਕੀ ਤੋਨ ਹਰ ਧਿਆਵੋ ਚੋਜ ਵਿੜਾਣੀ ਹੈ ਜੋ ਜੀਆਂ ਕੀ ਵੇਦਨ ਜਾਣੇ ਇਸ ਸਾਹਿਬ ਕੇ ਹੋ ਕੁਰਬਾਣ ਇਸ ਆਗੇ ਜਨ ਕਰ ਬੇਨੰਤੀ ਜੋ ਸਰਬ ਸੁਖਾਂ ਕਾ ਦਾਣੀ ਹੈ ਜੋ ਜੀਆਂ ਕੀ ਸਾਰ ਨਾ ਜਾਣੇ ਤੇ ਸਿਉ ਕਿਸ ਨਾ ਕਹੀਏ ਅਜਾਣੇ ਮੂਰਖ ਸਿਉ ਨਹਿ ਲੂਜ ਪਰਾਣੀ ਹਰ ਜਪਗੇ ਪਦ ਨਿਰਬਾਣੀ ਹੈ ਨਾ ਕਰ ਚਿੰਤ ਚਿੰਤਾ ਹੈ ਕਰਤੇ ਹਰ ਦੇਵੇ ਜਲ ਥਾਲ ਜਨਤਾ ਸਭ ਤੈ ਅਚਿੰਤ ਦਾਨ ਦੇ ਪ੍ਰਾ ਮੇਰਾ ਵਿਜ ਪਾਥਰ ਕੀੜ ਪਖਾਣੀ ਹੈ ਨਾ ਕਰ ਆਸ ਮੀਤ ਸੁਧ ਪਾਈ ਨਾ ਕਰ ਆਸ ਕਿਸੇ ਸਹਾ ਵਿਵਹਾਰ ਕੀ ਪਰਾਈ ਬਿਨ ਹਰ ਨਾਵੇ ਕੋ ਬੇਲੀ ਨਾਹੀ ਹਰ ਜਪਗੇ ਸਾਰੰਗ

ਸਹਿ ਦੇਹੀ ਹਰ ਨਾਮ ਸੁਮਾਇਆ, ਜੋ ਸਰਨ ਪਰੇ ਤਿਸ ਕੀ ਪਤ ਰਾਖੈ, ਜਾਏ ਪੁੱਛੋ ਵੇਦ ਪੁਰਾਣੀ ਹੈ, ਜੇ ਸਰ ਸੇਵਾ ਲਾਏ ਸੋਈ ਚਨ ਲਾਗੇ, ਪੁਰ ਕੇ ਸ਼ਬਦ ਪਰਮ ਪਉ ਪਾਗੇ, ਵਿਚੇ ਗ੍ਰਹਿ ਸਦਾ ਰਹੇ ਉਦਾਸੀ, ਜਿਉ ਕਮਲ ਰਹੇ ਵਿਚ ਪਾਣੀ ਹੈ, ਵਿਚ ਹਉਮੈ ਸੇਵਾ ਥਾਏ ਨ ਪਾਏ, ਜਨਮ ਮਰੇ ਫਿਰ ਆਵੇ ਜਾਏ, ਸੋ ਤਪ ਪੂਰਾ ਸਾਈ ਸੇਵਾ, ਜੋ ਹਰ ਮੇਰੇ ਮਨ ਪਾਣੀ ਹੈ, ਹਉ ਕਿਆ ਗੁਣ ਤੇਰੇ ਆਖਾਂ ਸੁਆਮੀ, ਤੂੰ ਸਰਬ ਜੀਆਂ ਕਾ ਅੰਤਰਜਾਮੀ, ਹਉ ਮੰਗੋ ਦਾਨ ਤੁਜੇ ਪੈ ਕਰਤੇ, ਹਰ ਅਨਦਿਨ ਨਾਮ ਵਖਾਣੀ ਹੈ, ਕਿਸ ਹੀ ਜੋਰ ਅਹੰਕਾਰ ਬੋਲਣ ਕਾ, ਕਿਸ ਹੀ ਜੋਰ ਦੀਬਾਨ ਮਾਇਆ ਕਾ, ਮੈਂ ਹਰ ਬਿਨ ਟੇਕ ਤਰ ਅਵਰ ਨਾ ਕਾਈ, ਤੂੰ ਕਰਤੇ ਰਾਖ ਮੈਂ ਨਿਮਾਣੀ ਹੈ, ਨਿਮਾਣੇ ਮਾਨ ਕਰੇ ਤੁਧ ਪਾਵੇ, ਹੋਰ ਕੇਤੀ ਚਖ ਚਖ ਆਵੇ ਜਾਵੇ, ਜਿਨ ਕਾ ਪੱਖ ਕਰੇ ਤੂੰ ਸੁਆਮੀ, ਤਿਨਕੀ ਉਪਰ ਗੱਲ ਤੁਧ ਆਣੀ ਹੈ, ਹਰ ਹਰ ਨਾਮ ਜਿਨੀ ਸਦਾ ਧਿਆਇਆ, ਤਿਨੀ ਗੁਰਪ੍ਰਸਾਦ ਪਰਮ ਪਦ ਪਾਇਆ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਬਿਨ ਸੇਵਾ ਪਛੋ ਤਾਣੀ ਹੈ, ਤੂੰ ਸਭ ਮੈਂ ਵਰਤੇ ਹਰ ਜਗਨਨਾਥ, ਸੋ ਹਰ ਜਪੇ ਜਿਸ ਗੁਰਮਸਤਕ ਹਾਥ, ਹਰ ਕੀ ਸਰਨ ਪਿਆ ਹਰ ਜਾਪੀ, ਜਨ ਨਾਨਕ ਦਾ ਦਸਾਣੀ ਹੈ, ਮਾਰੂ ਸੋਲ ਹੈ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਤਲਾ ਉਪਾਏ ਤਰੀ ਜਿਨ ਤਰਣਾ, ਗਗਨ ਰਹਾਇਆ ਹੋਮੇ ਚਰਣਾ, ਅਗਨ ਉਪਾ ਈਦਨ ਮੈਂ ਬਾਧੀ, ਹੋ ਪ੍ਰਾ ਰਾਕੇ ਭਾਈ ਹੈ, ਜੀ ਜੰਤ ਕੋ ਰਿਜਕ ਸੰਭਾਹੇ, ਕਰਨ ਕਾਲ ਸਮਰਥ ਆਪਾਹੇ, ਖਿਰ ਮੈਂ ਥਾਪੋ ਥਾਪਨ ਹਾਰਾ, ਤੋਈ ਤੇਰਾ ਸਹਾਈ ਹੈ, ਮਾਦ ਗਰਭ ਮੈਂ ਜਿਨ ਪ੍ਰਤ ਪਾਲਿਆ, ਸਾਸ ਗਰਾਸ ਹੋਏ ਸੰਗ ਸੰਭਾਲਿਆ, ਸਦਾ ਸਦਾ ਜਪਗੇ ਸੋ ਪ੍ਰੀਤਮ, ਵੱਡੀ ਜਿਸ ਵਡਿਆਈ ਹੈ, ਸੁਲਤਾਨ ਖਾਨ ਕਰੇ ਖਿਨ ਕੀਰੇ, ਗਰੀਬ ਨਿਵਾਜ ਕਰੇ ਪ੍ਰਾਮੀਰੇ, ਗਰਭ ਨਿਵਾਰਨ ਸਰਬ ਸਧਾਰਨ, ਕਿਸ ਕੀਮਤ ਕਹੀ ਨਾ ਜਾਈ ਹੈ, ਸੋ ਪਤਵੰਤਾ ਸੋ ਧਨਵੰਤਾ, ਜਿਸ ਮਨ ਵਸਿਆ ਹਰ ਭਗਵੰਤਾ, ਮਾਤ ਪਿਤਾ ਸੁਧ ਬੰਧ ਭਾਈ, ਜੇ ਇਹ ਸਿਰਟ ਉਪਾਈ ਹੈ, ਪ੍ਰਵਿਆਏ ਸਰਣਾ ਪਉ ਨੀ ਕਰਣਾ, ਸਾਧ ਸੰਗਤ ਨੇ ਚੋ ਹੈ ਤਰਣਾ, ਮਨ ਬਜ ਕਰਮ ਅਰਾਧੇ ਕਰਤਾ, ਜਿਸ ਨਾਹੀ ਕਦੇ ਸਜਾਈ ਹੈ, ਗੁਣ ਨਿਧਾਨ ਮਨ ਤਨ ਮੈਂ ਰਵਿਆ, ਜਨਮ ਮਰਨ ਕੀ ਜੋਨ ਨਾ ਪਵਿਆ, ਦੁਖ ਵਿਨਾਸ਼ ਕੀਆ ਸੁਖ ਡੇਰਾ, ਜਾਂ ਤ੍ਰਿਪਤ ਰਹੇ ਆਗਾਈ ਹੈ, ਮੀਤ ਹਮਾਰਾ ਸੋਈ ਸੁਵਾਮੀ, ਥਾਂਰਥ ਅੰਤਰ ਅੰਤਰ ਜਾਮੀ, ਸੇਵਰ ਸਿਮਰ ਪੂਰਨ ਪਰਮੇਸ਼ਰ, ਚਿੰਤਾ ਗਣਤ ਮਿਟਾਈ ਹੈ, ਹਰ ਕਾ ਨਾਮ ਕੋਟ ਲਖ ਬਾਹਾ, ਹਰ ਸਿੱਖ ਕੀਰਤਨ ਸੰਗ ਤਨ ਤਾਹਾ, ਗਿਆਨ ਖੜਕਾ ਕਿਰਪਾ ਦੀਨਾ, ਦੂਤ ਮਾਰੇ ਕਰ ਧਾਈ ਹੈ, ਹਰ ਕਾ ਜਾਪ ਜਪੋ ਜਪ ਜਪਨੇ, ਜੀਤ ਆਵੋ ਵਸੋ ਕਰ ਆਪਣੇ, ਲਗ ਚੌਰਾਸੀ ਨਰਕ ਨ ਦੇਖੋ, ਰਸਕ ਰਸ ਗੁਣ ਗਾਈ ਹੈ, ਖੰਡ ਬ੍ਰਹਿਮੰਡ ਉਦਾਹਰਣ ਹਾਰਾ, ਊਚ ਅਥਾ ਅਗਮ ਅਪਾਰਾ, ਜਿਸ ਨੂੰ ਕਿਰਪਾ ਕਰੇ ਪ੍ਰਵਿਆਪਣੀ, ਸੋ ਜਨ ਤਿਸੇ ਧਿਆਈ।

ਸਤਿਕਾਰ ਸਤਿਗੁਰ ਪ੍ਰਸਾਦ ਸੰਗੀ ਜੋਗੀ ਨਾਰ ਲਪਟਾਣੀ ਉਰਜ ਰਹੀ ਰੰਗ ਰਸਮਾਣੀ ਕਿਰਤ ਸੰਜੋਗੀ ਪਏ ਇਕੱਤਰਾ ਕਰਦੇ ਭੋਗ ਬਿਲਾਸਾ ਗੇ ਜੋ ਪਿਰ ਕਰੇ ਸੋ ਤਨ ਤਤ ਮਾਨੇ ਤੇ ਤਨੇ ਸੀਗਾ ਰੱਖੇ ਸੰਗਾਨੇ ਮਿਲ ਇਕੱਤਰ ਵਸੇ ਦਿਨ ਰਾਤੀ ਪ੍ਰਿਉ ਦੇ ਤਨੇ ਦਿਲਾਸਾ ਗੇ ਤਨ ਮੰਗੇ ਪ੍ਰਿਉ ਬਹੁ ਵਿਧ ਧਾਵੇ ਜੋ ਪਾਵੇ ਸੋ ਆਣ ਦਿਖਾਵੇ ਏਕ ਵਸਤ ਕੋ ਪਹੁੰਚ ਨਾ ਸਕੇ ਤਨ ਰਹਿਤੀ ਭੂਖ ਪਿਆਸਾ ਗੇ ਤਨ ਕਰੇ ਬਿਨੋ ਦੋ ਕਰ ਜੋਰ ਪ੍ਰੇ ਪ੍ਰਦੇਸ ਨਾ ਜਾਹੋ ਵਸੋ ਕਰ ਮੋਰ ਐਸਾ ਬਣਜ ਕਰੋ ਗਰੇ ਭੀਤਰ ਜਿਤ ਉਤਰੇ ਭੂਖ ਪਿਆਸਾ ਗੇ ਸਗਲੇ ਕਰਮ ਧਰਮ ਯੁਗ ਸਾਧਾ ਬੇਨਹਾ ਰਸ ਸੁਖ ਤਿਲ ਨਹੀਂ ਲਾਧਾ ਭਈ ਕਿਰਪਾ ਨਾਨਕ ਸਤਸੰਗੇ ਤੋ ਤਨ ਪਿਰ ਆਨੰਦ ਉਲਾਸਾ ਗੇ ਤਨ ਅੰਧੀ ਪਿਰ ਚਬਲ ਸਿਆਨਾ ਪੰਜ ਤਤ ਘਾ ਰਚਨ ਰਚਾਨਾ ਜੇ ਵਖਰ ਕੋ ਤੁਮ ਆਏ ਹੋ ਤੋ ਪਾਇਓ ਸਤਿਗੁਰ ਪਾਸਾ ਗੇ ਤਨ ਕਹੇ ਤੂੰ ਵਸ ਮੈਂ ਨਾਲੇ ਤ੍ਰੇ ਸੁਖ ਵਾਸੀ ਬਾਲ ਗੋਪਾਲੇ ਤੁਝੇ ਬਿਨਾਮ ਹੋ ਕਿਤਹੀ ਨਾ ਲੇਖੇ ਵਚਨ ਦੇ ਛੋੜ ਨਾ ਜਾਸਾ ਗੇ ਫਿਰ ਕਹਿਆ ਹੁਕਮੀ ਬੰਦਾ ਉਹ ਭਾਰੋ ਠਾਕੁਰ ਜੇ ਕਾਣ ਨਾ ਛੰਦਾ ਜਿਚਰ ਰਾਖੇ ਤਿਚਰ ਤੁਮ ਸੰਗ ਰਹਿਣਾ ਜਾਂ ਸੱਦੇ ਤਾਂ ਊੜ ਸਿਧਾਸਾ ਗੇ ਜੋ ਪ੍ਰੇ ਬਜਨ ਕਹੇ ਤਨ ਸਾਚੇ ਤਨ ਕਛੂ ਨਾ ਸਮਝੇ ਚੰਚਲ ਕਾਚੇ ਬਹੋਰ ਬੋਰ ਫਿਰ ਹੀ ਸੰਗ ਮੰਗੇ ਉਹ ਬਾਤ ਜਾਣੇ ਕਰ ਹਾਸਾ ਗੇ ਆਈ ਆਗਿਆ ਫਿਰ ਉਹ ਬੁਲਾਇਆ ਨਾ ਤਨ ਪੁਛੀ ਨਾ ਮਤਾ ਪਕਾਇਆ ਊੜ ਸਧਾਇਓ ਸ਼ੂਟਰ ਮਾਟੀ ਦੇਖ ਨਾਨਕ ਮਿਥਨ ਮੁਹਾਸਾ ਗੇ ਰੇ ਮਨ ਲੋਭੀ ਸੁਣ ਮਨ ਮੇਰੇ ਸਤਿਗੁਰ ਸੇਵ ਦਿਨ ਰਾਤ ਸਦੇਰੇ ਬਿਰਸਾ ਗੁਰ ਪਚਮੋਏ ਸਾਗਤ ਨਿਗੁਰੇ ਗਲ ਜਮ ਫਾਸਾ ਗੇ ਮਨਮੁਖ ਆਵੇ ਮਨਮੁਖ ਜਾਵੇ ਮਨਮੁਖ ਫਿਰ ਫਿਰ ਝੋਟਾਂ ਖਾਵੇ ਜਿਤਨੇ ਨਰਕ ਸੇ ਮਨਮੁਖ ਭੋਗੇ ਗੁਰਮੁਖ ਲੇਪਨਾ ਮਾਸਾ ਗੇ ਗੁਰਮੁਖ ਸੋਏ ਜੇ ਹਰ ਜੀਉ ਪਾਇਆ ਤੇ ਕੌਣ ਮਿਟਾਵੇ ਜੇ ਪ੍ਰਭੇ ਰਾਇਆ ਸਦਾ ਆਨੰਦ ਕਰੇ ਆਨੰਦੀ ਜੇ ਸਿਰ ਪਾਓ ਪਿਆ ਗਲ ਖਾਸਾ ਗੇ ਹੋ ਬਲਿਹਾਰੀ ਸਤਿਗੁਰ ਪੂਰੇ ਸਰਨ ਕੇ ਦਾਤੇ ਬਜਨ ਕੇ ਸੂਰੇ ਐਸਾ ਪ੍ਰਭ ਮਿਲਿਆ ਸੁਖਦਾਤਾ ਵਿਛੜ ਨਾ ਕਤਹੀ ਜਾਸਾ ਗੇ ਗੁਣ ਨਿਧਾਨ ਕਿਛ ਕੀਮ ਨਾ ਪਾਈ ਘੜ ਘਟ ਪੂਰ ਰਹੇ ਉਹ ਸਭ ਠਾਈ ਨਾਨਕ ਸਰਨ ਦੀਨ ਦੁਖ ਪੰਜਨ ਹਉ ਰੇਣ ਤੇਰੇ ਜੋ ਦਾਸਾ ਗੇ ਮਾਰੂ ਸੋਲ ਹੇ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਰੇ ਆਨੰਦ ਆਨੰਦੀ ਮੇਰਾ ਕੜ ਕੜ ਪੂਰਨ ਸਿਰ ਸਿਰੇ ਨਵੇਰਾ ਸਿਰ ਸਾਹਾਂ ਕੇ ਸੱਚਾ ਸਾਹਿਬ ਔਰ ਨਾਹੀ ਕੋ ਦੂਜਾ ਹੇ ਹਰਖਵੰਤ ਆਨੰਤ ਦਿਆਲਾ ਪਲਟ ਰਹੋ ਪ੍ਰਭ ਸਰਬ ਉਜਾਲਾ ਰੂਪ ਕਰੇ ਕਰ ਵੇਖੇ ਵਿਗਸੇ ਆਪੇ ਹੀ ਆਪ ਪੂਜਾ ਹੇ ਆਪੇ ਕੁਦਰਤ ਕਰੇ ਵਿਚਾਰਾ ਆਪੇ ਹੀ ਸੱਚ ਕਰੇ ਪਸਾਰਾ ਆਪੇ ਖੇਲ ਖਿਲਾਵੇ ਤਿਨ ਰਾਤੀ ਆਪੇ ਸੁਣ ਸੁਣ ਭੀਜਾ ਹੇ ਸਾਚਾ ਤਖਤ ਸੱਚੀ ਪਾਤਸ਼ਾਹੀ ਸੱਚ ਖਜ਼ੀਨਾ ਸਾਚਾ ਸਾਹੀ ਆਪੇ ਸਤ ਹਾਰਿਓ ਸਭ ਸਾਚਾ ਸੱਚੇ ਸਜਵਰ ਤੀਜਾ ਹੇ ਸੱਚ ਤਪਾਵਸ ਸੱਚੇ ਕੇਰਾ ਸਾਚਾ ਥਾਨ ਸਦਾ ਪ੍ਰਭ ਤੇਰਾ ਸੱਚੀ ਕੁਦਰਤ ਸੱਚੀ ਬਾਣੀ ਸੱਚ ਸਾਹਿਬ ਸੋ ਕੀਜਾ ਹੇ ਇੱਕ ਆਪ ਤੂੰ ਹੋਏ ਵੜਾ ਰਾਜਾ ਹੁਕਮ ਸੱਚੇ ਕੇ ਪੂਰੇ ਕਾਜਾ ਅੰਤਰ ਬਾਰ ਸਭ ਕੇ ਜਾਣੇ ਆਪੇ ਹੀ ਆਪ ਤੀਜਾ ਹੇ ਤੂੰ ਵੜ ਰਸੀਆ ਤੂੰ ਵੜ ਭੋਗੀ ਤੂੰ ਨਿਰਵਾਣ ਤੂੰ ਹੈ ਹੀ ਜੋਗੀ ਸਰਵ ਸੁਖ ਸਹਿ

ਤਰੇ ਆਖੀ ਜਾਗੇ ਜਾਚੇ ਸਿਰ ਸਾਧਕ ਬਨਵਾਸੀ ਜਾਚੇ ਜਤੀ ਸਤੀ ਸੁਖਵਾਸੀ ਇਕ ਦਾ ਤਾਰ ਸਗਲ ਹੈ ਜਾਜ ਦੇ ਦਾਨ ਸ੍ਰਿਟੀ ਜਾਗੇ ਕਰੇ ਭਗਤ ਆਰੰਗ ਅਪਾਰਾ ਖਿਰਮੇ ਥਾਪਿਉ ਥਾ ਪਨਹਾਰਾ ਭਾਰੋ ਤੋਲ ਬੇਅੰਤ ਸੁਵਾਮੀ ਹੁਕਮ ਮਨ ਭਗਤੀ ਜਾਗੇ ਜੇ ਦੇਹ ਦਰਸ ਸੋਈ ਤੁਧ ਜਾਣੇ ਉਹ ਗੁਰ ਕੇ ਸ਼ਬਦ ਸਾਰੰਗ ਮਾਣੇ ਚਦਰ ਸਰੂਪ ਸਿਆਣਾ ਸੋਈ ਜੋ ਮਨ ਤੇਰੇ ਪਾਵੀ ਜਾਹੇ ਜੇ ਚੀਤ ਆਵੇ ਸੋ ਵੇ ਪਰਵਾਹ ਜੇ ਚੀਤ ਆਵੇ ਸੋ ਸਾਚਾ ਸਾਹਾ ਜੇ ਚੀਤ ਆਵੇ ਤਿਸ ਪਉ ਕੇਹਾ ਅਵਰ ਕਹਾਂ ਕਿਸ ਕੀ ਜਾਹੇ ਤਿਸ ਨਾ ਬੂਝੀ ਅੰਤਰ ਠੰਡਾ ਗੁਰ ਪੂਰੇ ਲੈ ਟੂਟਾ ਗੰਡਾ ਸੁਰਤ ਸ਼ਬਦ ਹਿਰਦ ਅੰਤਰ ਜਾਗੀ ਅਮਿਉ ਚੋਲ ਚੋਲ ਪੀ ਜਾਹੇ ਮਰੇ ਨਾਹੀ ਸਾਧ ਸਦਗੀ ਜੀਵੇ ਅਮਰ ਪਇਆ ਅਵਨਾਸੀ ਥੀਵੇ ਨਾ ਕੋ ਆਵੇ ਨਾ ਕੋ ਜਾਵੇ ਗੁਰਦੂਰ ਕੀਆ ਪਰਮੀ ਜਾਹੇ ਪੂਰੇ ਗੁਰ ਕੀ ਪੂਰੀ ਬਾਣੀ ਪੂਰੇ ਲਾਗਾ ਪੂਰੇ ਮਾਏ ਸਮਾਣੀ ਚੜੇ ਸਵਾਇਆ ਨਿਤ ਨਿਤ ਰੰਗਾ ਕਟੇ ਨਾਹੀ ਤੋ ਲੀ ਜਾਹੇ ਬਾਰਹਾ ਕੰਚਨ ਸੁਧ ਕਰਾਇਆ ਨਦਰ ਸਰਾ ਬੰਨੀ ਸਚੜਾਇਆ ਪਰਖ ਜਾਨੇ ਪਾਇਆ ਸਰਾਪੀ ਫਿਰ ਨਾਹੀ ਤਾਈ ਜਾਏ ਅਮਰਤ ਨਾਮ ਤੁਮਾਰਾ ਸਵਾਮੀ ਨਾਨਕ ਦਾਸ ਦਾ ਕੁਰਬਾਨੀ ਸੰਤ ਸੰਗ ਮਾਸ ਉਪਾਇਆ ਦੇਖ ਦਰਸ਼ਨ ਉਹ ਮਨ ਭੀ ਜਾਹੇ ਮਾਰੂ ਮਹੱਲਾ ਪੰਜਵਾਂ ਸੋਲਹੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਗੋਪਾਲ ਗੁਰ ਗੋਵਿੰਦਾ ਗੁਰਦਿਆਲ ਸਦਾ ਬਖਸ਼ਿੰਦਾ ਗੁਰ ਸਾਸਤ ਸਿਮਰਤ ਖੜਕਰਮਾ ਗੁਰ ਪਵਿੱਤਰ ਅਸਥਾਨਾ ਹੇ ਗੁਰ ਸਿਮਰਤ ਸਭ ਕਿਲ ਵਿਖ ਨਾਸੈ ਗੁਰ ਸਿਮਰਤ ਜਮ ਸੰਗ ਨਾ ਫਾਸੈ ਗੁਰ ਸਿਮਰਤ ਮਨ ਨਿਰਮਲ ਹੋਵੇ ਗੁਰ ਕਾਟੇ ਅਪਮਾਨਾ ਹੇ ਗੁਰ ਕਾ ਸੇਵਕ ਨਰਕ ਨਾ ਜਾਏ ਗੁਰ ਕਾ ਸੇਵਕ ਪਾਰ ਬ੍ਰਹਮ ਧਿਆਏ ਗੁਰ ਕਾ ਸੇਵਕ ਸਾਧ ਸੰਗ ਪਾਏ ਗੁਰ ਕਰਦਾ ਨਿਤ ਜੀ ਦਾ ਨਾ ਹੇ ਗੁਰਦੁਆਰੇ ਹਰ ਕੀਰਤਨ ਸੁਣੀਏ ਸਤਿਗੁਰ ਭੇਟ ਹਰ ਜਸ ਮੁਖ ਪਣੀਏ ਕਾਲ ਕਲੇਸ਼ ਮਿਟਾਏ ਸਤਿਗੁਰ ਹਰ ਦਰਗਹਿ ਦੇਵੇ ਮਾਨਾ ਹੇ ਅਗਮੇ ਗੋਚਰ ਗੁਰੂ ਦਿਖਾਇਆ ਹੂਲਾ ਮਾਰਗ ਸਤਿਗੁਰ ਪਾਇਆ ਗੁਰ ਸੇਵਕ ਕਉ ਵਿਘਨ ਨਾ ਭਗਤੀ ਹਰ ਪੂਰ ਦ੍ਰਿੜਾਇਆ ਗਿਆਨਾ ਹੇ ਗੁਰ ਦ੍ਰਿਟਾਇਆ ਸਭ ਨਹੀਂ ਟਾਈ ਜਲ ਤਲ ਪੂਰ ਰਹਿਆ ਗੋਸਾਈ ਊਜ ਊਣ ਸਭ ਏਕ ਸਮਾਨਾ ਮਨ ਲਾਗਾ ਸਹਿਜ ਧਿਆਨਾ ਹੇ ਗੁਰ ਮਿਲੇ ਸਭ ਤ੍ਰਿਸ਼ਨ ਬੁਝਾਈ ਗੁਰ ਮਿਲਿਆ ਨੈ ਜੋ ਹੈ ਮਾਈ ਸਤ ਸੰਤੋਖ ਦੀਆ ਗੁਰ ਪੂਰੇ ਨਾਮ ਅੰਮ੍ਰਿਤ ਪੀ ਪਾਨਾ ਹੇ ਗੁਰ ਕੀ ਬਾਣੀ ਸਮ ਆਏ ਸਮਾਣੀ ਆਪ ਸੁਣੀ ਤੇ ਆਪ ਵਖਾਣੀ ਜਿਨ ਜਿਨ ਜਪੀ ਤੇਈ ਸਭ ਨਿਸਤਰੇ ਤਿਨ ਪਾਇਆ ਨਿਚਲ ਥਾਨਾ ਹੇ ਸਗੁਰ ਕੀ ਮਹਿਮਾ ਸਤਿਗੁਰ ਜਾਣੇ ਚੁਗ ਚੁਗ ਕਰੇ ਸੋ ਆਪਣ ਪਾਣੇ ਸਾਧੂ ਤੂਰ ਜਾਚੇ ਜਨ ਤੇਰੇ ਨਾਨਕ ਸਤਿਕੁਰਬਾਨਾ ਹੇ ਮਾਰੂ ਸੋਲਹੇ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦ ਨਿਰੰਜਨ ਪ੍ਰਭ ਨਿਰੰਕਾਰਾ ਹਮੇ ਵਰਤੇ ਆਪ ਨਿਰਾਰਾ ਵਰਨ ਜਾਤ ਤਿਨ ਨਹੀਂ ਕੋਈ ਸਭਗਮੇ ਸਿਰ ਟਿਉ ਪਾਏ ਦਾ ਲਖ ਚੌਰਾਸੀ ਜੋਨ ਸੁਬਾਈ ਮਾਨਸ ਕੋ ਪ੍ਰਭ ਜੀ ਵਡਿਆਈ ਇਸ ਪੌੜੀ ਤੇ ਜੋ ਨਰ ਚੁੱਕੇ ਤੋ ਆਏ ਜਾਏ ਦੁਖ

ਕੋਈ ਚੱਕਰ ਪਾਣ ਦਰਸ ਅਨੁਪਿਆ ਸਹਿਸ ਨੇਤਰ ਮੂਰਤ ਹੈ ਸਹਿਸਾ ਇਕ ਦਾਤਾ ਸਭ ਹੈ ਮੰਗਾ ਭਗਤ ਵਚਲ ਅਨਾਥੇ ਨਾਥੇ ਗੋਪੀ ਨਾਥ ਸਗਲ ਹੈ ਸਾਥੇ ਬਾਦੇਵ ਨਿਰੰਜਨ ਦਾਤੇ ਵਰਣ ਸਾਕੋ ਗੁਣ ਅੰਗਾ ਮੁਕੰਦ ਮਨੋਹਰ ਲਖਮੀ ਨਾਰਾਇਣ ਦ੍ਰੋਪਦੀ ਲੱਜਾ ਨਿਵਾਰ ਉਦਾਹਰਣ ਕਮਲਾ ਕੰਤ ਕਰੇ ਕੰਤੂਹਲ ਅੰਧ ਬਿਨੋਦੀ ਨੇ ਸੰਗਾ ਅਮੋਗ ਦਰਸ਼ਨ ਆਜੋ ਨੀ ਸੰਭਉ ਅਕਾਲ ਮੂਰਤ ਜਿਸ ਕਦੇ ਨਾਹੀ ਖਉ ਅਵਨਾਸੀ ਅਵਗਤ ਅਗੋਚਰ ਸਭ ਕੁਝ ਤੁਝ ਹੀ ਹੈ ਲੱਗਾ ਸ੍ਰੀ ਰੰਗ ਬੈਕੁੰਠ ਕੇ ਵਾਸੀ ਮਸ਼ਕ ਪੂਰਮ ਆਗਿਆ ਔਤਰਾਸੀ ਕੇਸ ਚਲਦ ਕਰੇ ਨਿਰਾਲੇ ਕੀਤਾ ਲੋੜੇ ਸੋ ਹੋਏਗਾ ਨਿਰਾਹਾਰੀ ਨਿਰਵੈਰ ਸੁਮਾਇਆ ਧਾਰ ਖੇਲ ਚਤਰ ਪੋਜ ਖਾਇਆ ਸਾਵਲ ਸੁੰਦਰ ਰੂਪ ਬਣਾਵੇ ਬੇਣ ਸੁਨਤ ਸਾ ਮੋਹੇਗਾ ਬਨਮਾਲਾ ਬਿਭੂਖਨ ਕਮਲ ਨਾਇਨ ਸੁੰਦਰ ਕੁੰਡਲ ਮੁਕਟ ਬੈਨ ਸੰਘ ਚੱਕਰ ਗਦਾ ਹੈ ਤਾਰੀ ਮਾਂ ਸਾਰਥੀ ਸਸੰਗਾ ਪੀਤ ਪੀਤੰਬਰ ਤੇ ਪਵਣ ਧਣੀ ਜਗਨਨਾਥ ਗੋਪਾਲ ਮੁਖ ਭਣੀ ਸਾਰਗ ਤਰ ਭਗਵਾਨ ਬੀਠਲਾ ਮੈਂ ਗਣਤਨ ਆਵੇ ਸਰਬੰਗਾ ਨੇ ਕੰਟਕ ਨੇ ਕੇਵਲ ਕਹੀਏ ਧਨੰਜੇ ਜਲ ਥਲ ਹੈ ਮਹੀਏ ਮਿਰਤ ਲੋਕ ਪਿਆਲ ਸਮੀਪਤ ਅਸਥਿਰ ਥਾਨ ਜਿਸ ਗਏ ਅਭਾਗਾ

ਮੇਰ ਮਿਹਰਵਾਨਾ ਸੋਈ ਮਰਦ ਮਰਦ ਮਰਦਾਨਾ ਸੋਈ ਸੇਖ ਮਸਾਇਕ ਹਾਜੀ ਸੋ ਬੰਦਾ ਜਿਸ ਨਜ਼ਰ ਨਰਾ ਕੁਦਰਤ ਕਾਦਰ ਕਰਨ ਕਰੀਮਾ ਸਿਵਤ ਮੁਹੱਬਤ ਅਥਾਰ ਹੀਮਾ ਹੱਕ ਹੁਕਮ ਸੱਚ ਖੁਦਾਇਆ ਬੁੱਝ ਨਾਨਕ ਬੰਦ ਖਲਾਸ ਤਰਾ ਮਾਰੂ ਮੁਹੱਲਾ ਪੰਜਵਾਂ ਪਾਰ ਬ੍ਰਹਮ ਸਭ ਊਚ ਬੇਰਾਜੇ ਆਪੇ ਥਾਪ ਥਾਪੇ ਸਾਜੇ ਪ੍ਰਭ ਕੀ ਸਰਣ ਗਏ ਤੋ ਸੁਖ ਪਾਈਏ ਜਿ ਪਵਨਾ ਵਿਆਪੇ ਬਾਲਕਾ ਗਰਭ ਅਗਨ ਮੈਂ ਜਿਨੇ ਉਬਾਰਿਆ ਰਗਤ ਕਿਰਮ ਮੈਂ ਨਹੀਂ ਸੰਘਾਰਿਆ ਆਪਣਾ ਸਿਮਰਨ ਦੇ ਪ੍ਰਦ ਪਾਲਿਆ ਉਹ ਸਗਲ ਘਟਾ ਕਾ ਮਾਲਕਾ ਚਰਨ ਕਮਲ ਸਰਣਾਈ ਆਇਆ ਸਾਧ ਸੰਗ ਹੈ ਹਰ ਜਸ ਗਾਇਆ ਜਨਮ ਮਰਨ ਸਭ ਦੁਖ ਨਿਵਾਰੇ ਜਪ ਹਰ ਹਰ ਭਉ ਨੀ ਕਾਲ ਕਾ ਸਮਰੱਥ ਅਕਥ ਅਗੋਚਰ ਦੇਵਾ ਜੀ ਜਨਸਵਤਾ ਕੀ ਸੇਵਾ ਅੰਡਜ ਜੇਰਜ ਸਿਹਤ ਉਦਭੁਜ ਬਹੁ ਪ੍ਰਕਾਰੀ ਪਾਲਕਾ ਤਿਸੇ ਪ੍ਰਾਪਤ ਹੋਏ ਨਿਧਾਨਾ ਰਾਮ ਨਾਮ ਰਸ ਅੰਤਰ ਮਾਨਾ ਤਰ ਗਏ ਲੀਨੇ ਅੰਧ ਕੂਪ ਤੇ ਵਿਰਲੇ ਕੇਈ ਸਾਲਕਾ ਆਦ ਅੰਤ ਮਤ ਪ੍ਰਸੋਈ ਆਪੇ ਕਰਤਾ ਕਰੇ ਸੋਈ ਪ੍ਰੰਪੋ ਮਿਟਿਆ ਸਾਧ ਸੰਗ ਤੇ ਦਾਲਦਨਾ ਕੋਈ ਕਾਲਕਾ ਉਤ ਬਾਣੀ ਗਾਓ ਗੋਪਾਲਾ ਸਾਧ ਸੰਗਤ ਕੀ ਮੰਗੋਰ ਵਾਲਾ ਬਾਸਨ ਮੇਟ ਨਿਬਾਸਨ ਹੋਈਏ ਕਲ ਮਰ ਸਗਲੇ ਜਾਲਕਾ ਸੰਤਾਂ ਕੀ ਏ ਰੀਤ ਨਿਰਾਲੀ ਪਾਰ ਬ੍ਰਹਮ ਕਰ ਦੇਖੇ ਨਾਲੀ ਸਾਸ ਸਾਸ ਅਰਾਧਨ ਹਰ ਹਰ ਕਿਉ ਸਿਮਰਤ ਕੀ ਜੇ ਆਲਕਾ ਜੇ ਦੇਖਾ ਤੇ ਅੰਤਰਜਾਮੀ ਨਿਮਖਣਾ ਵਿਸਰੋ ਪ੍ਰਭ ਮੇਰੇ ਸਵਾਮੀ ਸੇਮਰ ਸੇਮਰ ਜੀਵੇ ਤੇਰੇ ਦਾਸਾਂ।

ਅੰਮ੍ਰਿਤ ਨਾਮ ਅਨਦਿਨ ਜਾਗੇ ਅੰਦ ਬਿਨੋਦ ਕਰੇ ਹਰ ਸਿਮਰਨ ਜੇ ਮਾਇਆ ਸੰਗ ਨਾ ਤਾਲਕਾ ਰੋਗ ਸੋਗ ਦੂਤ ਸੇ ਨਾਹੀ ਸਾਧ ਸੰਗ ਹਰ ਕੀਰਤਨ ਗਾਹੀ।

ਸਿਆਈ, ਨਾਨਕ ਸੰਤ ਤੇਰੇ ਰੰਗ ਰਾਤੇ, ਤੂੰ ਸਮਰੱਥ ਵਡਾਲਕਾ। ਮਾਰੂ ਮਹੱਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਚਰਨ ਕਮਲ ਹਿਰਦੇ ਨਿਤਾਰੀ, ਗੁਰਪੂਰਾ ਖਿਨ ਖਿਨ ਨਮਸਕਾਰੀ, ਤਨ ਮਨ ਅਰਪ ਤਰੀ ਸਭ ਆਗੇ, ਜਗ ਮੈ ਨਾਮ ਸੁਹਾਵਣਾ। ਸੋ ਠਾਕੁਰ ਕਿਉ ਮਨੋ ਵਿਸਾਰੇ, ਜਿਉ ਪਿੰਡ ਦੇ ਸਾਸ ਸਵਾਰੇ, ਸਾਸ ਗਰਾਸ ਸਮਾਲੇ, ਕਰਤਾ ਕੀਤਾ ਆਪਣਾ ਪਾਵਣਾ, ਜਾਤੇ ਬਿਰਥਾ ਕੋਉ ਨਾਹੀ, ਆੜ ਪੈਰ ਹਰ ਰਖ ਮਨ ਮਾਹੀ, ਸਾਧ ਸੰਗ ਪਜ ਅਚੁੱਤ ਸੁਆਮੀ, ਦਰਗੇ ਸੋਭਾ ਪਾਵਣਾ, ਚਾਰ ਪਦਾਰਥ ਅਸ਼ਟ ਦਿਸ਼ਾ ਸਿੱਧ, ਨਾਮ ਨਿਧਾਨ ਸਹਿਸੁਗ ਨੌ ਨਿਧ, ਸਰਬ ਕਲਿਆਣ ਜੇ ਮਨ ਮੈਂ ਚਾਹ ਹੈ, ਮਿਲ ਸਾਧੂ ਸੁਆਮੀ ਰਾਵਣਾ। ਸਾਸਤ ਸਿਮਰਤ ਵੇਦ ਵਖਾਣੀ, ਜਨਮ ਪਦਾਰਥ ਜੀਤ ਪੁਰਾਣੀ, ਤਾਮ ਕ੍ਰੋਧ ਨਿੰਦਾ ਪਰ ਹਰੀਏ, ਹਰਸਨਾ ਨਾਨਕ ਗਾਵਣਾ। ਜਿਸ ਰੂਪ ਨਾ ਰੇਖਿਆ ਕੁਲ ਨਹੀਂ ਜਾਤੀ, ਪੂਰਨ ਪੂਰ ਰਹਿਆ ਦਿਨ ਰਾਤੀ, ਜੋ ਜੋ ਜਪੇ ਸੋਈ ਵਡਭਾਗੀ, ਬੋੜ ਨਾ ਜੋ ਨੀ ਪਾਵਣਾ। ਜਿਸ ਨੂੰ ਵਿਸਰੇ ਪੁਰਖ ਬਿੜਾਤਾ, ਜਲਤਾ ਫਿਰੇ ਰਹੇ ਨਿਤਤਾਤਾ, ਅਕਿਰਤ ਕਣੇ ਕਉ ਰੱਖੇ ਨਾ ਕੋਈ, ਨਰਕ ਕੋਰ ਮੈਂ ਪਾਵਣਾ। ਜਿਉ ਪ੍ਰਾਣ ਤਨ ਤਨ ਦਿਨ ਸਾਜਿਆ, ਮਾਦ ਗਰਭ ਮੈਂ ਰੱਖ ਨਿਵਾਜਿਆ, ਤਿਸਿਓ ਪ੍ਰੀਤ ਛਾੜ ਅਨਰਾਤਾ, ਕਾਹੂ ਸਿਰੇ ਨਾ ਲਾਵਣਾ। ਤਾਰ ਅਨੁਗ੍ਰਹ ਸੁਆਮੀ ਮੇਰੇ, ਕੜਕੜ ਵਸੇ ਸਭਨ ਕੇ ਨੇਰੇ, ਹਾਥ ਹਮਾਰੇ ਕਛੂ ਹੋਏ ਨਾਹੀ, ਜਿਸ ਜਣਾਏ ਤਿਸੇ ਜਣਾਵਣਾ। ਜਾ ਕੇ ਮਸਤਕ ਤੁਰ ਲਿਖ ਪਾਇਆ, ਤੇਸੀ ਪੁਰਖ ਨ ਵਿਆਪੇ ਮਾਇਆ, ਨਾਨਕ ਦਾਸ ਸਦਾ ਸਰਣਾਈ, ਦੂਸਰ ਰਵੇ ਨਾ ਲਾਵਣਾ। ਆਗਿਆ ਦੂਸੂ ਸਭ ਕੀਨੇ, ਅੰਮ੍ਰਿਤ ਨਾਮ ਬਿਰਲੇ ਹੀ ਚੀਨੇ, ਤਾਕੀ ਕੀਮਤ ਕਹਿਣ ਨਾ ਜਾਈ, ਜਲਕਦ ਓਈ ਸਮਾਵਣਾ। ਤੋਈ ਭਗਤ ਸੋਈ ਵਡਦਾਤਾ, ਤੋਈ ਪੂਰਨ ਪੁਰਖ ਵਿਧਾਤਾ, ਬਾਲ ਸਹਾਈ ਸੋਈ ਤੇਰਾ, ਜੋ ਤੇਰੇ ਮਨ ਪਾਵਣਾ। ਮਿਰਤ ਦੂਖ ਸੁਖ ਲਿਖ ਪਾਏ, ਤਿਲ ਨੀ ਵਧੇ ਕਟੇ ਨਾ ਘਟਾਏ, ਸੋਈ ਹੋਏ ਜੇ ਕਰਤੇ ਪਾਵੇ, ਕਹਿ ਕੇ ਆਵਣਾ। ਅੰਧ ਕੂਬ ਤੇ ਸੇਈ ਕਾਢੇ, ਜਨਮ ਜਨਮ ਕੇ ਟੂਟੇ ਗਾਂਢੇ, ਕਿਰਪਾ ਤਾਰਖੇ ਘਰ ਆਪਣੇ, ਮੇਰੇ ਸਾਧੂ ਗੋਬਿੰਦ ਧਿਆਵਣਾ। ਤੇਰੀ ਕੀਮਤ ਕਹਿਣ ਨਾ ਜਾਈ, ਅਚਰਤ ਰੂਪ ਵੱਡੀ ਵਡਿਆਈ, ਭਗਤ ਦਾਨ ਮੰਗੇ ਜਨ ਤੇਰਾ, ਨਾਨਕ ਬਲ ਬਲ ਜਾਵਣਾ। ਮਾਰੂ ਵਾਰ ਮਹੱਲਾ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਲੋਕ ਮਹੱਲਾ ਪਹਿਲਾ। ਵਿਣ ਗਾਹਕ ਗੁਣ ਵੇਚੀਏ, ਤਉ ਗੁਣ ਸਹਿਗੋ ਜਾਏ, ਗੁਣ ਕਾ ਗਾਹਕ ਜੇ ਮਿਲੇ, ਤਉ ਗੁਣ ਲਾਖ ਵਿਕਾਏ, ਗੁਣ ਤੇ ਗੁਣ ਮਿਲ ਪਾਈਏ, ਜੇ ਸਤਿਗੁਰ ਮਾਏ ਸੁਮਾਏ, ਮੋਲ ਅਮੋਲ ਨਾ ਪਾਈਏ, ਵਣਜ ਨਾ ਲੀਜੇ ਹਾਟ, ਨਾਨਕ ਪੂਰਾ।

ਇੱਕ ਬੰਧ ਇੱਕ ਟੀਲਿਆ ਇੱਕ ਸੁਖੀ ਹਰ ਪ੍ਰੀਤ ਨਾਨਕ ਸੱਚਾ ਮਨ ਲਏ ਸਦ ਕਰਨੀ ਸਚਰੀਤ ਪੌੜੀ ਗੁਰ ਤੇ ਗਿਆਨ ਪਾਇਆ ਅਦ ਖੜਗ ਤਰਾਰਾ ਦੂਜਾ ਪ੍ਰਮਗੜ ਕੱਟਿਆ ਮੋਲੋਭ ਅਹੰਕਾਰਾ ਹਰ ਕਾ ਨਾਮ ਮਨ ਵਸਿਆ ਗੁਰ ਸ਼ਬਦ ਵਿਚਾਰਾ ਸਚ ਸੰਜਮ ਮਤ ਊਤਮਾ ਹਰ ਲੱਗਾ ਪਿਆਰਾ ਸਭ ਸੱਚੋ ਸੱਚ ਵਰਤਦਾ ਸੱਚ ਸਿਰਜਣਹਾਰਾ ਸਲੋਕ ਮਹੱਲਾ ਤੀਜਾ ਕੇਦਾਰਾ ਰਾਗਾਂ ਵਿੱਚ ਜਾਣੀਏ ਪਾਈ ਸਬਦੇ ਕਰੇ ਪਿਆਰ ਸਤਸੰਗ ਸਿਓ ਮਿਲਦੋ ਰਹੇ ਸੱਚੇ ਤਰੇ ਪਿਆਰ ਵਿੱਚੋ ਮਲ ਕੱਟੇ ਆਪਣੀ ਕੁਲਾਂ ਕਾ ਕਰੇ ਉਧਾਰ ਗੁਣਾਂ ਕੀ ਰਾਸ ਸੰਗ੍ਰਹਿ ਅਵਗਣ ਕੱਢੇ ਵਿਡਾਰ ਨਾਨਕ ਮਿਲਿਆ ਸੋ ਜਾਣੀਏ ਗੁਰੂ ਨਾ ਛੋਡੇ ਆਪਣਾ ਦੂਜੇ ਨਾ ਤਰੇ ਪਿਆਰ ਮਹੱਲਾ ਚੌਥਾ ਸਾਗਰ ਦੇਖੋ ਡਰ ਮਰੋ ਪਏ ਤੇਰੇ ਡਰ ਨਾਹੇ ਗੁਰ ਕੇ ਸਭ ਸੰਤੋਖੀਆ ਨਾਨਕ ਬਿਗਸਤਾ ਨਾ ਏ ਮਹੱਲਾ ਚੌਥਾ ਚੜ ਬੋਏ ਤੇ ਚਾਲ ਸੋ ਸਾਗਰ ਲਹਿਰੀ ਦੇ ਠਾਕ ਨਾ ਸੱਚੇ ਬੋਏ ਥੇ ਜੇ ਗੁਰ ਤੀਰਕ ਦੇ ਤੇਦਰ ਜਾਏ ਉਤਾਰੀਆ ਗੁਰ ਦਿਸੇ ਸਾਵਧਾਨ ਨਾਨਕ ਨਦਰੀ ਪਾਈਏ ਦਰਗੇ ਚੱਲੇ ਮਾਨ ਪੌੜੀ ਨੇ ਕੰਟਕ ਰਾਜ ਪੁੰਚ ਤੂੰ ਗੁਰਮੁਖ ਸੱਚ ਕਮਾਈ ਸੱਚੇ ਤਖ਼ਤ ਬੈਠਾ ਨਿਆਉ ਕਰ ਸਤਸੰਗਤ ਮੇਲ ਮਿਲਾਈ ਸੱਚਾ ਉਪਦੇਸ਼ ਹਰ ਜਾਪਣਾ ਹਰ ਸਿਉ ਬਣ ਆਈ।

ਨਾਨਕ ਚਾਨਣ ਗੁਰ ਮਿਲੇ ਦੁਖ ਬਿਗਜਾ ਲੀ ਨਾ ਏ ਪੌੜੀ ਮਾਇਆ ਵੇਖ ਨਾ ਪੁੱਲ ਤੂੰ ਮਨਮੁਖ ਮੂਰਖਾ ਚਲਦਿਆਂ ਨਾਲ ਨਾ ਚੱਲਈ ਸਭ ਝੂਠ ਦਰਬ ਲੱਖਾ ਅਗਿਆਨੀ ਅੰਧ ਨਾ ਬੂਝਈ ਸਿਰ ਉੱਪਰ ਜਮ ਖੜਗ ਕਲੱਖਾ ਗੁਰ ਪ੍ਰਸਾਦੀ ਉਭਰੇ

ਪੁਰੀ ਜਗਤ ਨਾ ਚੁਰ ਹੀੜੇ ਸੱਚ ਚਉ ਨਾਨਕ ਸੱਚੋ ਸੱਚ ਪੌੜੀ ਗੁਰਮੁਖ ਆਪੇ ਬਖਸਿਓਨ ਹਰ ਨਾਮ ਸਮਾਣੇ ਆਪੇ ਭਗਤੀ ਲਾਇਓਨ ਗੁਰ ਸ਼ਬਦ ਨਿਸਾਣੇ ਸਨਮੁਖ ਸਦਾ ਸੋਹਣੇ ਸੱਚੇ ਦਰ ਜਾਣੇ ਆਇਥੇ ਉਥੇ ਮੁਕਤ ਹੈ ਜਿਨ ਰਾਮ ਪਛਾਣੇ ਧਨ ਧਨ ਸੇ ਜਨ ਜਿਨ ਹਰ ਸੇਵਿਆ ਤਿਨ ਹਉ ਕੁਰਬਾਣੇ ਸਲੋਕ ਮਹੱਲਾ ਪਹਿਲਾ ਮਹਿਲ ਕੁਚੱਜੀ ਮਰਵੜੀ ਕਾਲੀ ਮਨੋ ਕਸੁੱਧ ਜੇ ਗੁਣ ਹੋਵਨ ਤਾਂ ਪਿਰ ਰਵੇ ਨਾਨਕ ਅਵਗੁਣ ਮੁੰਦ ਮਹੱਲਾ ਪਹਿਲਾ ਸਾਜ ਸੀਲ ਸਤ ਸੰਜਮੀ ਸਾ ਪੂਰੀ ਪਰਿਵਾਰ ਨਾਨਕ ਐਨ ਸਦਾ ਭਲੀ ਫਿਰ ਕੇ ਗੇਤ ਪਿਆਰ ਪੌੜੀ ਆਪਣਾ ਆਪ ਪਛਾਣਿਆ ਨਾਮ ਨਿਦਾਨ ਪਾਇਆ ਕਿਰਪਾ ਕਰਕੇ ਆਪਣੀ ਗੁਰ ਸ਼ਬਦ ਮਿਲਾਇਆ ਗੁਰ ਕੀ ਬਾਣੀ ਨਿਰਮਲੀ ਹਰ ਰਸ ਪੀ ਆਇਆ ਹਰ ਚਨੀ ਚਾਖਿਆ ਅਨਸ ਠਾਕ ਰਖਾਇਆ ਹਰ ਪੀ ਸਦਾ ਤ੍ਰਿਪਤ ਭਏ ਫਿਰ ਤਿਸ਼ਨਾ ਭੁੱਖ ਗਵਾਇਆ ਸਲੋਕ ਮਹੱਲਾ ਤੀਜਾ ਫਿਰ ਖੁਸ਼ਗੇ ਤਨ ਰਾਵਿਗੇ ਤਨ ਉਰ ਨਾਮ ਸੀਗਾਰ ਨਾਨਕ ਤਨ ਆਗੇ ਖੜੀ ਸੋਭਾਵੰਤੀ ਨਾਲ ਮਹੱਲਾ ਪਹਿਲਾ ਸਸਰੇ ਪਈ ਗੇ ਕੰਤ ਕੀ ਕੰਤ ਅਗਮ ਅਥਾਹੋ ਨਾਨਕ ਤਨ ਸੁਹਾਗਣੀ ਜੋ ਭਾਵੇ ਵੇ ਪ੍ਰਵਾਹ ਪੌੜੀ ਤਖਤ ਰਾਜਾ ਸੋਭੈ ਜੇ ਤਖਤੇ ਲਾਇਕ ਹੋਈ ਜਿੰਨੀ ਸੱਚ ਪਛਾਣਿਆ ਸੱਚ ਰਾਜੇ ਸੇਈ ਇਹ ਭੂਪਤ ਰਾਜੇ ਨਾ ਆਖੀਏ ਦੂਜੇ ਭਾਏ ਦੁਖ ਹੋਈ ਕੀਤਾ ਕਿਆ ਸਾ ਲਾਈਏ ਜੇ ਜਾਂਦੇ ਬਿਲਮ ਨਾ ਹੋਈ ਨਿਚਲ ਸੱਚਾ ਏਕ ਹੈ ਗੁਰਮੁਖ ਬੂਝੇ ਤੋ ਨਿਚਲ ਹੋਈ ਸਲੋਕ ਮਹੱਲਾ ਤੀਜਾ ਸਭਨਾ ਕਾ ਪਿਰ ਏਕ ਹੈ ਪਿਰ ਬਿਨ ਖਾਲੀ ਨਾਗ ਨਾਨਕ ਸੇ ਸੁਹਾਗਣੀ ਜੇ ਸਤਿਗੁਰ ਮਹਾਏ ਸਮਾਗੇ ਮਹੱਲਾ ਤੀਜਾ ਮਨ ਕੇ ਅਦਕ ਤਰੰਗ ਕਿਉਂ ਦਰ ਸਾਹਿਬ ਛੁੱਟੀਏ ਜੇ ਰਾਤੇ ਸਚ ਰੰਗ ਗੂੜੇ ਰੰਗ ਅਪਾਰ ਕੈ ਨਾਨਕ ਗੁਰ ਪ੍ਰਸਾਦੀ ਛੁੱਟੀਏ ਜੇ ਚਿਤ ਲੱਗੇ ਸੱਚ ਪੌੜੀ ਹਰ ਕਾ ਨਾਮ ਅਮੋਲ ਹੈ ਕਿਉਂ ਕੀਮਤ ਕੀਜੇ ਆਪੇ ਸਿਰਟ ਸਭ ਸਾਜੀਐਨ ਆਪੇ ਵਰਤੀਜੇ ਗੁਰਮੁਖ ਸਦਾ ਸਲਾਹੀਏ ਸੱਚ ਕੀਮਤ ਕੀਜੇ ਗੁਰ ਸ਼ਬਦੀ ਕਮਲ ਬੇਗਾਸਿਆ ਏਵ ਹਰਸ ਪੀਜੇ ਆਮਣ ਜਾਣਾ ਠਾਕਿਆ ਸੁਖ ਸਹਿਜ ਸਵੀਜੇ ਸਲੋਕ ਮਹੱਲਾ ਪਹਿਲਾ ਨਾ ਮੈਲਾ ਨਾ ਤੁੰਦਲਾ ਨਾ ਭਗਵਾ ਨਾ ਕੱਚ ਨਾਨਕ ਲਾਲੋ ਲਾਲ ਹੈ ਸੱਚੇ ਰੱਤਾ ਸੱਚ ਮਹੱਲਾ ਤੀਜਾ ਸਹਿਜ ਬਨਸਪਤ ਫੁੱਲ ਫਲ ਪਰ ਵਸੇ ਪੈ ਖੰਡ ਨਾਨਕ ਤਰਵਰ ਏਕ ਹੈ ਏਕੋ ਫੁੱਲ ਫੇ ਰੰਗ ਪੌੜੀ ਜੋ ਜਨ ਲੂਜੇ ਮਨੇ ਸਿਉ ਸੇ ਸੂਰੇ ਪ੍ਰਧਾਨਾ ਹਰ ਸੇਤੀ ਸਦਾ ਮਿਲ ਰਹੇ ਜਿੰਨੀ ਆਪ ਪਛਾਨਾ ਗਿਆਨੀਆਂ ਕਾ ਇਉ ਮਹੱਤ ਹੈ ਮਨ ਮਾਏ ਸਮਾਨਾ ਹਰ ਜੀਉ ਕਾ ਮਹਿਲ ਪਾਇਆ ਸਚ ਲਾਏ ਧਿਆਨਾ ਜਿਨ ਗੁਰਪ੍ਰਸਾਦੀ ਮਨ ਜੀਤਿਆ ਜਗ ਤਿਨੇ ਜਿਤਾਨਾ ਸਲੋਕ ਮਹੱਲਾ ਤੀਜਾ ਜੋਗੀ ਹੋਵਾਂ ਜਗ ਭਵਾਂ ਧਰ ਕਰ ਭਿਖਿਆ ਲਿਓ ਦਰਗਹਿ ਲੇਖਾ ਮੰਗੀਏ ਕਿਸ ਕਿਸ ਉੱਤਰ ਦਿਓ ਭਿਖਿਆ ਨਾਮ ਸੰਤੋਖ ਮੜੀ ਸਦਾ ਸਚ ਹੈ ਨਾ

ਮੰਗੀਏ ਸੋ ਦਰ ਸੇਵਿਓ ਨਾ ਕੋਏ। ਐਸਾ ਸਤਿਗੁਰ ਲੋੜ ਲਹੋ ਜੇ ਜੇਵੜ ਅਵਰ ਨਾ ਕੋਏ। ਤੇ ਸਰਣਾਈ ਛੂਟੀਏ ਲੇਖਾ ਮੰਗੇ ਨਾ ਕੋਏ। ਸੱਚ ਦਰੜਾਏ ਸੱਚ ਦਰੜ ਸੱਚਾ ਉਹ ਸ਼ਬਦ ਦੇ। ਹਿਰਦੇ ਜਿਹਦੇ ਸੱਚ ਹੈ ਤਨ ਮਨ ਪੀ ਸੱਚਾ ਹੋਏ। ਨਾਨਕ ਸੱਚੇ ਹੂ ਮੰਨੇ ਹੈ।

ਓਵਾਂ ਪੰਡਿਤ ਜੋਤ ਕੀ ਵੇਦ ਪੜਾ ਮੁਖ ਚਾਰ ਨਾਖਣ ਮੱਧੇ ਪੂਜੀਆ ਆਪਣੇ ਚੱਜ ਵੀ ਚਾਰ ਮਤ ਸੱਚਾ ਅੱਖਰ।

ਏ ਵਡਿਆਈਆਂ ਕਹੋ ਨਾਨਕ ਸੱਚਾ ਸੋਏ ਪੌੜੀ, ਕੰਟਕ ਕਾਲ ਏਕ ਹੈ ਹੋਰ ਕੰਟਕ ਨਾ ਸੂਜੈ, ਅਫਰਿਓ ਜਗ ਮੈਂ ਵਰਤਦਾ ਪਾਪੀ ਸਿਉ ਲੂਜੈ, ਗੁਰ ਸਬਦੀ ਹਰ ਭੇਦੀ ਹੈ ਹਰ ਜਪ ਹਰ ਬੂਝੈ, ਸੋ ਹਰ ਸਰਣਾਈ ਛੁੱਟੀ ਹੈ ਜੋ ਮਨ ਸਿਉ ਜੂਝੈ, ਮਨ ਵਿਚਾਰ ਹਰ ਜਪ ਕਰੇ ਹਰ ਦਰਗਹਿ ਸੀਜੈ। ਸਲੋਕ ਮਹੱਲਾ ਪਹਿਲਾ, ਹੁਕਮ ਰਜਾਈ ਸਾਖਤੀ ਦਰਗਹਿ ਸੱਚ ਕਬੂਲ, ਸਾਹਿਬ ਲੇਖਾ ਮੰਗਸੀ

ਕਾਲਰ ਲਾਦਸ ਸਰ ਲਾਂਘਣੋ ਲਾਭ ਨਾ ਪੂੰਜੀ ਸਾਥ ਮਹੱਲਾ ਪਹਿਲਾ ਪੂੰਜੀ ਸਾਚੋ ਨਾਮ ਤੂੰ ਆਖੁੱਟੋ ਦਰਬ ਅਪਾਰ ਨਾਨਕ ਵੱਖਰ ਨਿਰਮਲੋ

ਸੀ ਨਾਨਕ ਮਿਲਣ ਨਾਮ ਪੌੜੀ ਆਪੇ ਪਿੰਡ ਸਵਾਰਿਓਨ ਵਿੱਚ ਨਵਨਿਧ ਨਾਮ ਇੱਕ ਆਪੇ ਪਰਮ ਪੁਰਾਇਣ ਤਿੰਨ ਨੇਫਲ ਕਾਮ ਇੱਕ ਨੀ ਗੁਰਮੁਖ ਬੁੱਝਿਆ ਹਰਿ ਆਤਮ ਰਾਮ ਇੱਕ ਨੀ ਸੁਣ ਕੇ ਮੰਨੇ।

ਹੋਲ ਤਨ ਪਏ ਮਨ ਵਸੈ ਹਿੱਕ ਪਾਦਰ ਹੀੜ ਆਤ ਡਾਹਪਣ ਦੁਖ ਕਣੋ ਤੀਨੇ ਥਾ ਪਰੀੜ ਮਹੱਲਾ ਪਹਿਲਾ ਮਾਂਦਲ ਬੇਸ ਤੇ ਬਾਜਣੋ ਘਣੋ ਤੜੀਏ ਜੋਏ ਨਾਨਕ ਨਾਮ ਸਮਾਲ ਤੂੰ ਵਿਚੋ ਅਵਰ ਨਾ।

ਪਵਾਂ ਮਜ ਪਰ ਦੁੱਖ ਬਦੁੱਖ ਨਾਨਕ ਸੱਚੇ ਨਾਮ ਬੇਨ ਕਿਸੇ ਨਾ ਲੱਤੀ ਭੁੱਖ ਪੌੜੀ ਜਿੰਨੀ ਅੰਦਰ ਪਾਲਿਆ ਗੁਰ ਸ਼ਬਦ ਸੁਹਾਵੇ ਜੋ ਇੱਛਣ ਸੋ ਪਾ

ਲੋਇਣੀ ਕੰਨੀ ਸੁਰਤ ਸਮਾਏ ਜੀਭ ਰਸਾਇਣ ਚੂਨੜੀ ਰੱਤੀ ਲਾਲ ਲਵਾਏ ਅੰਦਰ ਮੁਸਕ ਚਕੋਲਿਆ ਕੀਮਤ ਕਹੀ ਨਾ ਜਾਏ ਪੌੜੀ ਇਸ ਜੁਗ ਮੈਂ ਨਾਮ ਨਿਧਾਨ ਹੈ ਨਾਮੋ ਨਾਲ ਚੱਲੇ ਇਹੋ ਅਖੁੱਟ ਕਦੇ ਨਾ ਨਿਖੁੱਟਈ ਖਾਏ ਖਰਚੋ ਪੱਲੇ ਹਰ ਜਨ ਨੇੜ ਨ ਆਵਈ ਜਮ ਕੰਕਰ ਜਮ ਕੱਲੇ ਤੇ ਸਾਸ ਤੇ ਵਣ ਜਾ ਰਿਹਾ ਜਿਨ ਹਰ ਤਨ ਪੱਲੇ ਹਰ ਕਿਰਪਾ ਤੇ ਹਰ ਪਾਈਏ ਜਾਂ ਆਪ ਹਰ ਕੱਲੇ ਸਲੋਕ ਮਹੱਲਾ ਤੀਜਾ ਮਨਮੁਖ ਵਾਪਾਰੇ ਸਾਰ ਨਾ ਜਾਣਨੀ ਬਿਖ ਬਿਹਜ ਹੈ ਬਿਖ ਸੰਗ੍ਰਹਿ ਬਿਖਸੋਂ ਤਰੇ ਪਿਆਰ ਬਾਰਹੋਂ ਪੰਡਤ ਸਦਾਏ।

ਹੁਕਮ ਮੰਨੇ ਦੁੱਖ ਜਾਏ, ਆਪੇ ਦਾਤਾ ਸੁਖੇ ਦਾ ਆਪੇ ਦੇ ਸਜਾਏ। ਨਾਨਕ ਏਵੈ ਜਾਣੀਏ ਸਭ ਕੇਸ਼ ਤਿਸੇ ਰਜਾਏ ਪੌੜੀ। ਹਰ ਨਾ ਬਿਨਾ ਜਗਤ ਹੈ ਨਿਰਥਨ, ਬਿਨ ਨਾਵੇ ਤ੍ਰਿਪਤ ਨਾਹੀ। ਦੂਜੇ ਪਰਮ ਭੁਲਾਇਆ ਹਉਮੈ ਦੁਖ ਪਾਹੀ, ਬਿਨ ਕਰਮਾ ਕਿਛੁ ਨਾ ਪਾਈਐ। ਜੇ ਬਹੁਤ ਲੋਚਾਹੀ ਆਵੇ ਜਾਏ ਜੰਮੇ ਮਰੇ, ਗੁਰ ਸ਼ਬਦ ਛੁਟਾਹੀ ਆਪ ਕਰੇ ਕਿਸੇ ਆਖੀਐ ਦੂਜਾ ਕੋ ਨਾਹੀ। ਸਲੋਕ ਮਹੱਲਾ ਤੀਜਾ। ਇਸ ਜਗ ਮੈਂ ਸੰਤੀ ਤਨ ਖੱਟਿਆ, ਜਿਨ੍ਹਾਂ ਸਤਿਗੁਰ ਮਿਲਿਆ ਪ੍ਰਵਿਆਏ। ਸਤਿਗੁਰ ਸੱਚ ਦ੍ਰਿੜਾਇਆ, ਇਸ ਧਨ ਕੀ ਕੀਮਤ ਕਹੀ ਨਾ ਜਾਏ। ਇਤ ਤਨ ਪਾਇਆ ਭੁਖ ਲੱਥੀ, ਤੁਖ ਵਸਿਆ ਮਨ ਆਏ। ਜਿਨ੍ਹਾਂ ਕਉ ਤੁਰ ਲਿਖਿਆ ਤਿਨੀ ਪਾਇਆ ਆਏ। ਮਨਮੁਖੋ ਜਗਤ ਨਿਰਧਨ ਹੈ, ਮਾਇਆ ਨੂੰ ਬਿਰ ਲਾਏ। ਅਣ ਦਿਨ ਫਿਰਦਾ ਸਦਾ ਰਹੇ, ਭੁੱਖ ਨਾ ਕਦੇ ਜਾਏ। ਸਾਂਤ ਨਾ ਕਦੇ ਆਵਈ, ਨੈ ਸੁਖ ਵਸੇ ਮਨ ਆਏ। ਸਦਾ ਚਿੰਤ ਚਿਤ ਵਧਾ ਰਹੇ, ਸਹਿਸਾ ਕਦੇ ਨਾ ਜਾਏ। ਨਾਨਕ ਵਿਣ ਸਤਿਗੁਰ ਮਤ ਭਵੀ, ਸਤਿਗੁਰ ਨੂੰ ਮਿਲੇ ਤਾਂ ਸ਼ਬਦ ਕਮਾਏ। ਸਦਾ ਸਦਾ ਸੁਖਮੈ ਰਹੇ, ਸੱਚੇ ਮਹੇ ਸੁਮਾਏ। ਮਹੱਲਾ ਤੀਜਾ। ਜੇ ਨਿਉ ਪਾਈ ਮੇਦਨੀ, ਸੋਈ ਸਾਰ ਕਰੇ। ਏਕੋ ਸਿਮਰੋ ਪਾਏ ਰਹੋ, ਤਿਸ ਬਿਨ ਅਵਰ ਨਾ ਕੋਏ। ਖਾਣਾ ਸ਼ਬਦ ਚੰਗਿਆਈਆਂ, ਜਿਤ ਖਾਧੇ ਸਦਾ ਤ੍ਰਿਪਤ ਹੋਏ। ਪਹਿਨਣ ਸਿਬਤ ਸੁਨਾਏ ਹੈ, ਸਦਾ ਸਦਾ ਉਹ ਊਜਲਾ ਮੇਰਾ ਕਦੇ ਨਾ ਹੋਏ। ਸਹਿਜੇ ਸਤਨ ਖੱਟਿਆ, ਥੋੜਾ ਕਦੇ ਨਾ ਹੋਏ। ਦੇਹੀ ਨੋ ਸ਼ਬਦ ਸੀਗਾਰ ਹੈ, ਜਿਤ ਸਦਾ ਸਦਾ ਸੁਖ ਹੋਏ। ਨਾਨਕ ਗੁਰਮੁਖ ਬੁੱਝੀਐ, ਜਿਸ ਨੂੰ ਆਪ ਵਿਖਾਲੇ ਸੋਏ ਪੌੜੀ। ਅੰਤਰ ਜਪ ਤਬ ਸੰਜਮੋ, ਗੁਰ ਸ਼ਬਦੀ ਜਾਪੈ। ਹਰ ਹਰ ਨਾਮ ਧਿਆਈਐ, ਹਉਮੈ ਅਗਿਆਨ ਗਵਾਪੈ। ਅੰਦਰ ਅੰਮ੍ਰਿਤ ਭਰਪੂਰ ਹੈ, ਚਾਖਿਆ ਸਾਧ ਜਾਪੈ। ਜਿਨ ਚਾਖਿਆ ਸੇ ਨਿਰਭਉ ਭਏ, ਸੇ ਹਰ ਅਸਤਰਾਪੈ। ਹਰ ਕਿਰਪਾ ਧਾਰ ਪੀ ਆਇਆ, ਫਿਰ ਕਾਲ ਨਾ ਵਿਆਪੈ। ਸਲੋਕ ਮਹੱਲਾ ਤੀਜਾ। ਲੋਕ ਅਗਣਾ ਕੀ ਬੰਨੇ ਗੰਠੜੀ, ਗੁਣ ਨਾ ਵਿਹਾਜੇ ਕੋਏ। ਗੁਣ ਕਾ ਗਾਹਕ ਨਾਨਕਾ, ਵਿਰਲਾ ਕੋਈ ਹੋਏ। ਗੁਰ ਪ੍ਰਸਾਦੀ ਗੁਣ ਪਾਈਐਨ, ਜਿਸ ਨੂੰ ਨਦਰ ਕਰੇ। ਮਹੱਲਾ ਤੀਜਾ। ਗੁਣ ਅਵਗੁਣ ਸਮਾਨ ਹੈ, ਜੇ ਆਪ ਕੀਤੇ ਕਰਤਾਰ। ਨਾਨਕ ਹੁਕਮ ਮੰਨੇ ਸੁਖ ਪਾਈਐ, ਗੁਰ ਸ਼ਬਦੀ ਵਿਚਾਰ ਪੌੜੀ। ਅੰਦਰ ਰਾਜਾ ਤਖਤ ਹੈ, ਆਪੇ ਕਰੇ ਨਿਆਓ। ਗੁਰ ਸ਼ਬਦੀ ਦਰ ਜਾਣੀਐ, ਅੰਦਰ ਮਹਿਲ ਅਸਰਾਓ। ਖਰੇ ਪਰਖ ਖਜਾਨੇ ਪਾਈਐਨ, ਖੋਟਿਆ ਨਾ ਹੀਤਾਓ। ਸਭ ਸੱਚੋ ਸੱਚ ਵਰਤਦਾ, ਸਦਾ ਸੱਚ ਨਿਆਓ। ਅੰਮ੍ਰਿਤ ਕਾ ਰਸ ਆਇਆ, ਮਨ ਵਸਿਆ ਨਾਓ।

ਬੂਝਣਾ ਇਹ ਅਕਸ ਕਸਾ ਮਨ ਮਾਗੇ ਬਿਨ ਗੁਰ ਤਤ ਨ ਪਾਈਏ ਅਲਖ ਵਸੇ ਸਭ ਮਾਗੇ ਸਤਿਗੁਰ ਮਿਲੇ ਤਾਂ ਜਾਣੀਏ ਜਾਂ ਸ਼ਬਦ ਵਸੇ ਮਨ ਮਾਗੇ ਆਪ ਗਿਆ ਭ੍ਰਮ ਪਉ ਗਿਆ ਜਨਮ ਮਰਨ ਦੁਖ ਜਾਗੇ ਗੁਰਮਤ ਅਲਖ ਲਖਾਈਏ ਊਤਮ ਮਤ ਤਰਾਗੇ ਨਾਨਕ ਸੋ ਹੰਸਾ ਜਪ ਜਾਪੋ ਤੇਰ ਪਾਵਣ ਤਿਸੇ ਸਮਾ

ਆਪੇ ਨੂੰ ਆਪ ਮਿਲ ਰਹੇ ਆ। ਹੋਮੇ ਦੁਬਦਾ ਮਾਰ ਨਾਨਕ ਨਾਮ ਰਤੇ ਦੁੱਤਰ ਤਰੇ ਭੌਜਲ ਬਿਖਮ ਸੰਸਾਰ ਪੌੜੀ ਮਨਮੁਖ ਅੰਦਰ ਨਾ।

ਜਨਮ ਨਾ ਜਾਏ ਮਾਰ, ਸੱਚ ਨਾਮ ਆਧਾਰ, ਸੋਗ ਨਾ ਮੋਹੇ ਜਰ, ਨਾਨਕ ਨਾਮ ਨਿਧਾਨ, ਮਨ ਮੈਂ ਸੰਜ ਤਾਰ। ਸਲੋਕ ਮੁਹੱਲਾ ਪੰਜਵਾਂ। ਮਾਇਆ ਮਨੋ ਨਾ ਵੀਸਰੈ, ਮੰਗੇ ਦੰਮਾ ਦੰਮ, ਤੋ ਪ੍ਰਚਿਤ ਨ ਆਵਈ, ਨਾਨਕ ਨਹੀਂ ਕਰਮ। ਮੁਹੱਲਾ ਪੰਜਵਾਂ। ਮਾਇਆ ਸਾਥ ਨ ਚੱਲਈ, ਕਿਆ ਲਪਟਾਵੇ ਅੰਧ, ਗੁਰ ਕੇ ਚਰਨ ਧਿਆਏ ਤੂੰ, ਟੂਟੇ ਮਾਇਆ ਬੰਦ। ਪੌੜੀ ਭਾਣੇ ਹੁਕਮ ਮਨਾਇਓ, ਭਾਣੇ ਸੁਖ ਪਾਇਆ, ਭਾਣੇ ਸਤਿਗੁਰ ਮੇਲੇ ਓਨ, ਭਾਣੇ ਸੱਚ ਧਿਆਇਆ, ਭਾਣੇ ਜੇਵੜ ਹੋਰ ਦਾਤ ਨਾਹੀ, ਸੱਚ ਆਗ ਸੁਣਾਇਆ, ਜਿਨ ਕੋ ਪੂਰਬ ਲਿਖਿਆ ਤਿਨ ਸੱਚ ਕਮਾਇਆ, ਨਾਨਕ ਤਿਸ ਸਰਣਾਗਤੀ ਜਿਨ ਜਗਤ ਉਪਾਇਆ। ਸਲੋਕ ਮਹੱਲਾ ਤੀਜਾ। ਜਿਨ ਕੋ ਅੰਦਰ ਗਿਆਨ ਨਹੀਂ, ਭਏ ਕੀ ਨਾਹੀ ਬਿੰਦ, ਨਾਨਕ ਮੋਇਆ ਕਾ ਕਿਆ ਮਾਰਨਾ, ਜੇ ਆਪ ਮਾਰੇ ਗੋਵਿੰਦ। ਮਹੱਲਾ ਤੀਜਾ। ਮਨ ਕੀ ਪਤਰੀ ਵਾਚਣੀ, ਸੁਖੀ ਹੂੰ ਸੁਖਸਾਰ, ਸੋ ਬ੍ਰਾਹਮਣ ਪਲਾ ਆਖੀਏ, ਜੇ ਬੂਝੇ ਬ੍ਰਹਮ ਵਿਚਾਰ, ਹਰ ਸਾਲ ਆਗੇ ਹਰ ਪੜੇ, ਗੁਰ ਕੇ ਸ਼ਬਦ ਵਿਚਾਰ, ਆਇਆ ਉਹ ਪ੍ਰਵਾਨ ਹੈ, ਜੇ ਕੁਲਕਾ ਕਰੇ ਉਧਾਰ, ਅੱਗੇ ਜਾਤ ਨਾ ਪੁੱਛੀਏ, ਕਰਨੀ ਸ਼ਬਦ ਹੈ ਸਾਰ। ਹੋਰ ਕੂੜ ਪੜਨਾ, ਕੂੜ ਕਮਾਵਣਾ, ਵਿਖਿਆ ਨਾਲ ਪਿਆਰ, ਅੰਦਰ ਸੁਖ ਨਾ ਹੋਵਈ, ਮਨਮੁਖ ਜਨਮ ਖੁਵਾਰ, ਨਾਨਕ ਨਾਮ ਰਤੇ ਸੇ ਉਭਰੇ, ਗੁਰ ਕੇ ਹੇਤ ਅਪਾਰ। ਪੌੜੀ ਆਪੇ ਕਰ ਕਰ ਵੇਖਦਾ, ਆਪੇ ਸਭ ਸੱਚਾ, ਜੋ ਹੁਕਮ ਨਾ ਬੂਝੇ ਖਸਮ ਕਾ, ਸੋਈ ਨਰ ਕੱਚਾ, ਜਿਤ ਭਾਵੇ ਤਿਤ ਲਾਏਂਦਾ, ਗੁਰਮੁਖ ਹਰ ਸੱਚਾ, ਸਭਨਾ ਕਾ ਸਾਹਿਬ ਏਕ ਹੈ, ਗੁਰ ਸਬਦੀ ਰਚਾ, ਗੁਰਮੁਖ ਸਦਾ ਸਲਾਈ ਹੈ, ਸਭ ਤਿਹਦੇ ਜੱਚਾ, ਜੋ ਨਾਨਕ ਆਪ ਨਚਾਏਂਦਾ, ਤਿਵ ਹੀ ਕੋ ਨੱਚਾ ਸੁਧ। ਮਾਰੂ ਵਾਰ ਮਹੱਲਾ ਪੰਜਵਾਂ। ਦੱਖਣੇ ਮਹੱਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਤੂੰ ਚੌ ਸੱਜਣ ਮੈਂਡਿਆ, ਡੇਈ ਸਿਸ ਉਤਾਰ, ਨੈਣ ਮਹਿੰਜੇ ਤਰਸਦੇ, ਕਦ ਪੱਸੀ ਦੀਦਾਰ। ਮਹੱਲਾ ਪੰਜਵਾਂ। ਨਿਹੁ ਮਹਿੰਜਾ ਤਉ ਨਾਲ, ਬਿਆਨੇ ਕੂੜਾ ਵੇ ਡੇਖ, ਕੱਪੜ ਪੋ ਡਰਾਵਣੇ, ਜਿਚਿਰ ਪ੍ਰੀ ਨਾ ਡੇਖ। ਮਹੱਲਾ ਪੰਜਵਾਂ। ਉੱਠੀ ਚਾਲੂ ਕੰਤੜੇ, ਹੋ ਪੱਸੀ ਤਉ ਦੀਦਾਰ, ਕਾਜਲ ਹਾਰ ਤੰਬੋਲ ਰਸ, ਬਿਨ ਪੱਸੇ ਹਾਵਰਾ ਸ਼ਾਰ। ਪੌੜੀ ਤੂੰ ਸੱਚਾ ਸਾਹਿਬ ਸੱਚ, ਸੱਚ ਸਭ ਤਾਰਿਆ, ਗੁਰਮੁਖ ਕੀ ਤੋ ਥਾਟ, ਸਿਰਜ ਸੰਸਾਰਿਆ, ਹਰ ਆਗਿਆ ਹੋਏ ਬੇਦ, ਪਾਪ ਪੁੰਨ ਵਿਚਾਰਿਆ, ਬ੍ਰਹਮਾ ਵਿਸ਼ਨ ਮਹੇਸ਼, ਤ੍ਰੈਗੁਣ ਵਿਸਥਾਰਿਆ, ਨੌਖਣ ਪ੍ਰਿਥਵੀ ਸਾਜ, ਹਰ ਰੰਗ ਸਵਾਰਿਆ, ਵੇਕੀ ਜੰਤਿਓ ਪਾਏ, ਅੰਤਰ ਕਲ ਤਾਰਿਆ, ਤੇਰਾ ਅੰਤ ਨ ਜਾਣੇ ਕੋਏ, ਸੱਚ ਸਿਰਜਣ ਹਾਰਿਆ, ਤੂੰ ਜਾਣੇ ਸਭ ਵਿਦ ਆਪ, ਗੁਰਮੁਖ ਨਿਸਤਾਰਿਆ। ਦੱਖਣੇ ਮਹੱਲਾ ਪੰਜਵਾਂ। ਜੇ ਤੂੰ ਮਿੱਤਰ ਅਸਾਡੜਾ, ਇੱਕ ਭੋਰੀ ਨਾ ਵੇ ਛੋੜ, ਜਿਉ ਮਹਿੰਜਾ ਤਉ ਮੋਇਆ, ਕਦ ਪਸਤੀ ਜਾਨੀ ਤੋਹ। ਮਹੱਲਾ ਪੰਜਵਾਂ। ਦੁਰਜਨ ਤੂੰ ਜਲ ਪਾੜੀ, ਵਿਛੋੜੇ ਮਰ ਜਾਹੇ, ਕੰਤਾ ਤੂੰ ਸੌ ਸਿਜੜੀ, ਮੈਂ ਡਾ ਹੱਬ।

ਵਰਨਾ ਬਾਰਾ ਇਹ ਮਾਣਸ ਜਾਣੇ ਦੂਰ ਤੂੰ ਵਰਤੇ ਜਹਰਾ ਤੂੰ ਸਭ ਕੜ ਭੋਗੇ ਆਪ ਤੂੰ ਲੇਪ ਨਾ ਲਹਾਰਾ ਤੂੰ ਪੁਰਖ ਅਨੰਦੀ ਅਨੰਤ ਸਭ ਜੋਤ ਸਮਾਹਰਾ ਤੂੰ ਸਭ ਦੇਵਾ ਮੈਂ ਦੇਵ ਵਿਧਾਤੇ ਨਰਹਰਾ ਕਿਆ ਆਰਾਧੇ ਜੇਵਾ ਇੱਕ ਤੂੰ ਅਵਨਾਸੀ ਅਪਰਪਰਾ ਜਿਸ ਮੇਲੇ ਸਤਿਗੁਰ ਆਪ ਇਸਕੇ ਸਭ ਕੁਲ ਤਰਾ

ਪੰਜਵਾਂ ਦੇਖਣ ਕੂ ਮੁਸਤਾਕ ਮੁੱਖ ਕੇ ਜੇਹਾ ਤੋ ਧਣੀ ਫਿਰਦਾ ਕਿਤੇ ਹਾਲ ਜਾਂ ਡਿੱਠਮ ਤਾ ਮਨ ਤਾਪਿਆ ਮਹੱਲਾ ਪੰਜਵਾਂ ਦੁਖੀਆ ਦਰਦ ਘਣੇ ਵੇਦਨ ਜਾਣੇ ਤੂੰ ਧਣੀ ਜਾਣਾ ਲਖ ਪਵੇ ਤੇਰੀ ਡਿਖੰਦੋ ਤਾਂ ਜੀਵ ਸਾ ਮਹੱਲਾ ਪੰਜਵਾਂ ਢਹਿੰਦੀ ਜਾਏ ਕਰਾਰ ਵਹਿਣ ਵਹਿੰਦੇ ਮੈਂ ਡਿੱਠਿਆ ਸੇਈ ਰਹੇ ਅਮਾਣ ਜਿੰਨਾ ਸਤਿਗੁਰ ਭੇਟਿਆ ਪੌੜੀ ਜੇ ਜਨ ਤੇਰੀ ਭੁੱਖ ਹੈ ਤੇ ਦੁੱਖ ਨਾ ਵਿਆਪੇ ਜਿਨ ਜਨ ਗੁਰਮੁਖ ਬੁੱਝਿਆ ਸੋਚ ਕੁੰਡੀ ਜਾਪੇ ਜੋ ਨਰ ਉਸਕੀ ਸਰਣੀ ਪਰੇ ਤਿਸ ਕੰਬੇ ਪਾਪੇ ਜਨਮ ਜਨਮ ਕੀ ਮਲ ਉਤਰੇ ਗੁਰ ਤੂੜੀ ਨਾਪੇ ਜਿਨ ਹਰ ਪਾਣਾ ਮੰਨਿਆ ਤਿਸ ਸੋਗ ਨਾ ਸੰਤਾਪੇ ਹਰ ਜੀਓ ਤੂੰ ਸਭਨਾ ਕਾ ਮਿੱਤ ਹੈ ਸਭ ਜਾਣੇ ਆਪੇ ਐਸੀ ਸੋਭਾ ਜਨੇ ਕੀ ਜੇਵਡ ਹਰ ਪ੍ਰਤਾਪੇ ਸਭ ਅੰਤਰ ਜਨ ਵਰਤਾਇਆ ਹਰ ਜਨ ਤੇ ਜਾਪੇ ਡੱਖਣੇ ਮਹੱਲਾ ਪੰਜਵਾਂ ਜਿੰਨਾ ਪਿੱਛੇ ਹੋ ਗਈ ਸੇ ਮੈਂ ਪਿੱਛੇ ਪੀ ਰਵਿਆਸ ਜਿੰਨਾ ਕੀ ਮੈਂ ਆਸੜੀ ਤਿਨਾ ਮਹਿੰਜੀ ਆਸ ਮਹੱਲਾ ਪੰਜਵਾਂ ਗਿੱਲੀ ਗਿੱਲੀ ਰੋਡੜੀ ਪਾਉਂਦੀ ਭਾਵ ਪਵਿਆਏ

ਵਿਸ਼ਵਾਸ ਕਰ ਹੀੜੇ ਹਿੱਕ ਆਧਾਰ ਤਿਉ ਸੰਤਨ ਕੀ ਰੇਣ ਜਿਤ ਲੱਭੀ ਸੁਖ ਦਾ ਤਾਰ ਪੌੜੀ ਬਿਨ ਕਰਮਾ ਹਰ ਜੀਉ ਨਾ ਪਾਈਐ ਬਿਨ ਸਤਿਗੁਰ ਮਨੁਮਾ ਨਾ ਲੱਗੈ ਧਰਮ ਤੀਰਾ ਕਲ ਅੰਦਰੇ ਤਿਉ ਪਾਪੀ ਮੂਲ ਨਾ ਤੱਗੈ ਅਹਿ ਕਰ ਕਰੇ ਸੋ ਅਹਿ ਕਰ ਪਾਏ ਇਕ ਕੜੀ ਮੁਹਤ ਨਾ ਲੱਗੈ ਚਾਰੇ ਯੁਗ ਮੈਂ ਸੋਧਿਆ ਵਿਣ ਸੰਗਤ ਅਹੰਕਾਰ ਨਾ ਪੱਗੈ ਹੋਮੇ ਮੂਲ ਨਾ ਛੁੱਟਈ ਵਿਣ ਸਾਧੂ ਸਤਸੰਗ ਤਿਚਰ ਥਾ ਨਾ ਪਾਵਈ ਜਿਚਰ ਸਾਹਿਬ ਸਿਉ ਮਨ ਪੰਗੈ ਜਿਨ ਜਨ ਗੁਰਮੁਖ ਸੇਵਿਆ ਇਸ ਕਰ ਦੀ ਬਾਣ ਅਪੱਗੈ ਹਰ ਕਿਰਪਾ ਤੇ ਸੁਖ ਪਾਇਆ ਗੁਰ ਸਤਿਗੁਰ ਚਰਣੀ ਲੱਗੈ ਡੱਖਣੇ ਮਹੱਲਾ ਪੰਜਵਾਂ ਲੋੜਿੰਦੋ ਹਬ ਜਾਏ ਸੋ ਮੀਰਾ ਮੀਰਨ ਸਿਰ ਹੱਠ ਮਜਾਊ ਸੋ ਤਣੀ ਚੌਦੋ ਮੁਖ ਅਲਾਏ ਮਹੱਲਾ ਪੰਜਵਾਂ ਮਾਣਕੂ ਮੋਹ ਮਾਓ ਡਿਣਨਾ ਤਣੀ ਅਪਾਹ ਹਿਆਓ ਮਹਿੰਜਾ ਠੰਡੜਾ ਮੁਖੋਂ ਸੱਚ ਅਲਾਏ ਮਹੱਲਾ।

ਮੈਂ ਲੱਖ ਵੜਤੇ ਸਾਹਿਬ ਜੇ ਬਿੰਦ ਬੁਲਾਈਆ, ਮੈਂ ਚਾਰੇ ਕੁੰਡਾਂ ਪਾਲੀਆਂ ਤੁਧ ਜੇ ਵੜਨਾ ਸਾਈਆਂ, ਮੈਂ ਦੱਸਿਓ ਮਾਰਗ ਸੰਤੋ ਕਿਉਂ ਪ੍ਰਭੂ ਮਲਾਈਆ, ਮਨ ਅਰਪਿਓ ਹੋਮੇ ਤਜੋ ਇਤ ਪੰਥ ਜੁਲਾਈਆ, ਨਿਤ ਸੇਵਿਓ ਸਾਹਿਬ ਆਪਣਾ ਸਤ ਸੰਗ ਮਿਲਾਈਆ, ਸਭੇ ਆਸਾਂ ਪੂਰੀਆਂ ਗੁਰਮਹਿਲ ਬੁਲਾਈਆ, ਤੁਧ ਜੇਵੜ ਹੋਰ ਨਾ ਸੁਝਈ ਮੇਰੇ ਮਿੱਤਰ ਗੁਸਾਈਆਂ।

ਪੰਜਵਾਂ ਪਿਰਿਆ ਸੰਧੜੀ ਭੁੱਖ ਮੂਲਾਮਣ ਥੀ ਵਿਤਰ ਜਾਣ ਮਿਠਾਈ ਇੱਖ ਬੇਈ ਪੀੜੇ ਨਾ ਹੁੱਟੇ ਮੁਹੱਲਾ ਪੰਜਵਾਂ ਠੱਗਾ ਨਿਉ ਮਤਰੋੜ ਜਾਣ ਗੰਧਰਬਾ ਨਗਰੀ ਸੋ ਕਟਾਊ ਡੂਏ ਇਸ ਪੰਧਾਣੂ ਕਰ ਕਣੇ ਪੌੜੀ ਅਕਲ ਕਲਾ ਨੈ ਪਾਈਏ ਪ੍ਰਭ ਅਲਖ ਅਲੇਖੰ ਖੜ ਦਰਸ਼ਨ ਪਰਮਤੇ ਫਿਰੇ ਨੈ ਮਿਲਗੇ ਪੇਖੰ ਵਰਤ ਕਰੇ ਚੰਦਰਾਇਣਾ ਸੇ ਕਿਤੇ ਨਾ ਲੇਖੰ ਵੇਦ ਪੜੇ ਸੰਪੂਰਨਾ ਤਤ ਸਾਰ ਨਾ ਪੇਖੰ ਤਿਲਕ ਕੱਢੇ ਇਸਨਾਨ ਕਰ ਅੰਤਰ ਕਾ ਲੇਖੰ ਭੇਖੀ ਪ੍ਰਭੂ ਨਾ ਲੱਭਈ ਵਿਣ ਸੱਚੀ ਸਿੱਖੰ ਭੂਲਾ ਮਾਰਗ ਸੋ ਪਵੇ ਜਿਸ ਤੁਰ ਮਸਤਕ ਲੇਖੰ ਤਿੰਨ ਜਨਮ ਸਵਾਰਿਆ ਆਪਣਾ ਜਿਨ ਗੁਰ ਅੱਖੀ ਦੇਖੰ ਡੱਕਣੇ ਮਹੱਲਾ ਪੰਜਵਾਂ ਸੋ ਨਿਵਾਹੂ ਗੱਡ ਜੋ ਚਲਾਊ ਨਾ ਥੀਏ ਕਾਰ ਕੂੜਾ ਵੀ ਛੱਡ ਸੰਮਲ ਸੱਚ ਤਣੀ ਮਹੱਲਾ ਪੰਜਵਾਂ ਹਬ ਸਮਾਣੀ ਜੋਤ ਜਿਉਂ ਜਲਕਟਾਊ ਚੰਦਰਮਾ ਪ੍ਰਗਟ ਥੀਆ ਆਪ ਨਾਨਕ ਮਸਤਕ ਲਿਖਿਆ ਮਹੱਲਾ ਪੰਜਵਾਂ ਮੁਖ ਸੁਹਾਵੇ ਨਾਮ ਚਾਓ ਆੜ ਪੈਰ ਗੁਣ ਗਾਓ ਨਾਨਕ ਦਰਗੇ ਮੰਨੀਏ ਮਿਲੀ ਨਿਥਾਵੇ ਥਾਓ ਪੌੜੀ ਬਾਹਰ ਪੇਖ ਨਾ ਪਾਈਏ ਪ੍ਰਭ ਅੰਤਰ ਜਾਮੀ ਇੱਕ ਸਹਰ ਜੀਉ ਬਹਾਰੀ ਸਭ ਫਿਰੇ ਨਿਕਾਮੀ ਮਨ ਰੱਤਾ ਕੁਟੰਬ ਸਿਉ ਨਿਤ ਗਰਭ ਫਿਰਾਮੀ ਫਿਰੇ ਗੁਮਾਨੀ ਜਗ ਮੈਂ ਕਿਆ ਗਰਭੇ ਦਾਮੀ ਚਲਦਿਆਂ ਨਾਲ ਨਾ ਚੱਲਈ ਖਿਣ ਜਾਏ ਬੇਲਾਮੀ ਵਿਚਰਦੇ ਫਿਰੇ ਸੰਸਾਰ ਮੈਂ ਹਰ ਜੀ ਹੋ ਕਾਮੀ ਕਰਮ ਖੁੱਲਾ ਗੁਰ ਪਾਇਆ ਹਰ ਮਿਲਿਆ ਸਵਾਮੀ ਜੋ ਜਾਨ ਹਰ ਕਾ ਸੇਵਕੋ ਹਰ ਤਿਸਕੀ ਕਾਮੀ ਡੱਕਣੇ ਮਹੱਲਾ ਪੰਜਵਾਂ ਮੁਖ ਅਲਾਏ ਹਬ ਮਰਨ ਪਾਸ਼ਾਨੰਦੋ ਕੋਏ ਨਾਨਕ ਤਿਨਾ ਖਾਕ ਜਿਨ੍ਹਾਂ ਯਕੀਨਾ ਹਿਕ ਸਿਉ ਮਹੱਲਾ ਪੰਜਵਾਂ ਜਾਣਵ ਸੰਦੋ ਮੰਜ ਪਛਾਣੂ ਕੋ ਹੇਕੜੋ ਤੈਤਨ ਪੜਦਾ ਨਾਹੇ ਨਾਨਕ ਜੈ ਗੁਰ ਫੇਟਿਆ ਮਹੱਲਾ ਪੰਜਵਾਂ ਮਤੜੀ ਕਾਂਡ ਕੁਆਹ ਪਾਪ ਤੁਵੰਦੋ ਪੀਵਸ ਮੂਤਨ ਪ੍ਰੇਮ ਅਥਾਹ ਪਸਣ ਕੂ ਸੱਚਾ ਤਣੀ ਪੌੜੀ ਨਿਰਭਉ ਨਾਮ ਸਾਰਿਆ ਨਾਲ ਮਾਇਆ ਰਚਾ ਆਵੇ ਜਾਏ ਪਵਾਈਏ ਬੋਜੋ ਨੀ ਨੱਚਾ ਬਜਨ ਕਰੇ ਤਾਏ ਖਿਸਕ ਜਾਏ ਬੋਲੇ ਸਭ ਕੱਚਾ ਅੰਦਰੋਂ ਥੋਥਾ ਕੂੜਿਆਰ ਕੂੜੀ ਸਭ ਖਚਾ ਵੈਰ ਕਰੇ ਨਿਰਵੈਰ ਨਾਲ ਝੂਠੇ ਲਾਲਚ ਮਾਰਿਆ ਸੱਚੇ ਪਾਤਸ਼ਾਹ ਵੇਖ ਤੁਰ ਕਰ ਮੱਚਾ।

ਪੰਜਵਾਂ ਪ੍ਰਭਾਤੇ ਪ੍ਰਭ ਨਾਮ ਜਪ ਗੁਰ ਕੇ ਚਰਨ ਤੇ ਆਏ ਜਨਮ ਮਰਨ ਮਲ ਉਤਰੇ ਸੱਚੇ ਕੇ ਗੁਣ ਗਾਏ ਮੁਹੱਲਾ ਪੰਜਵਾਂ ਦੇਹ ਅੰਧਾਰੀ ਅੰਧ ਸੁਨੀ ਨਾਮ ਵਿਹੂਣੀਆਂ ਨਾਨਕ ਸਬਲ ਜਨਮ ਜੈ ਕੱਢ ਉੱਠਾ ਸੱਚ ਤਣੀ ਮੁਹੱਲਾ ਪੰਜਵਾਂ ਲੋਇਣ ਲੋਈ ਡਿੱਠ ਪਿਆਸ ਨਾ ਬੁੱਝੇ ਮੂਹ ਘਣੀ ਨਾਨਕ ਸੇ ਅੱਖਣੀਆਂ ਬੇਅੰਨ ਜਿਨ ਡਿਸਨ ਦੋ ਮਾਂ ਪਿਰੀ ਪੌੜੀ ਜਿਨ ਜਨ ਗੁਰਮੁਖ ਸੇਵਿਆ ਤਿਨ ਸਭ ਸੁਖ ਪਾਈ ਉਹ ਆਪ ਤਰਿਆ ਕੁਟਮ ਸਿਉ ਸਭ ਜਗਤ ਤਰਾਈ ਓਨ ਹਰ ਨਾਮਾ ਤਨ ਸੰਚਿਆ ਸਭ ਤਿਖਾ ਬੁਝਾਈ ਓਨ ਛੱਡੇ ਲਾਲਚ ਦੁਨੀ ਕੇ ਅੰਤਰ ਲਿਵ ਲਾਈ ਓਸ ਸਦਾ ਸਦਾ ਕਰ ਆਨੰਦ ਹੈ ਹਰ ਸਖਾ ਸਖਾਈ ਓਨ ਵੈਰੀ ਮਿੱਤਰ ਸਮ ਕੀਤਿਆ ਸਭ ਨਾਲ ਸੁਪਾਈ ਹੋਆ ਓਈ ਅਲ ਜਗ ਮਹਿ ਗੁਰ ਗਿਆਨ ਜਪਾਈ ਪੂਰਬ ਲਿਖਿਆ ਪਾਇਆ ਹਰ ਸਿਉ ਬਣ ਆਈ ਡੱਖਣੇ ਮਹੱਲਾ ਪੰਜਵਾਂ ਸੱਚ ਸੁਹਾਵਾ ਕਾਢੀਏ ਕੂੜੇ ਕੂੜੀ ਸੋਏ ਨਾਨਕ ਵਿਰਲੇ ਜਾਣੀਏ ਜਿਨ ਸਜ ਪੱਲੇ ਹੋਏ ਮਹੱਲਾ ਪੰਜਵਾਂ ਸੱਜਣ ਮੁਖ ਅਨੂਪ ਅੱਠੇ ਪੈਰ ਨਿਹਾਲਸ ਸੁਤੜੀ ਸੋ ਸੋ ਡਿੱਠ ਤੈ ਸੁਪਨੇ ਹੋ ਖੰਨੀਏ ਮਹੱਲਾ ਪੰਜਵਾਂ ਸੱਜਣ ਸੱਚ ਪਰਖ ਮੁਖ ਅਲਾਵਣ ਥੋਥਰਾ ਮਨ ਮਜਾਹੂ ਲੱਖ ਤੁਦੋਂ ਦੂਰ ਨਾ ਸੋ ਪਿਰੀ ਪੌੜੀ ਤਰਤ ਆਕਾਸ ਪਾਤਾਲ ਹੈ ਚੰਦ ਸੂਰ ਬਿਨਾਸੀ ਬਾਦਸ਼ਾਹ ਸਾ ਉਮਰਾਵ ਖਾਨ ਢਾਹੇ ਡੇਰੇ ਜਾਸੀ ਰੰਗ ਤੁੰਗ ਗਰੀਬ ਮਸਤ ਸਭ ਲੋਕ ਸਿਧਾਸੀ ਕਾਜੀ ਸੇਖ ਮਸਾਇਕਾ ਸਭੇ ਉੱਡ ਜਾਸੀ ਪੀਰ ਪੈਕੰਬਰ ਔਲੀਏ ਕੋ ਥਿਰ ਨਾ ਰਹਾ ਸੀ ਰੋਜਾ ਬਾਂਗ ਨਿਵਾਜ ਕਤੇਵ ਵਿਣ ਬੁੱਝੇ ਸਭ ਜਾਸੀ ਲਖਚੌਰਾ ਸੀ ਮੇਦਨੀ ਸਭ ਆਵੇ ਜਾਸੀ ਨਿਚਲ ਸੱਚ ਖੁਦਾਏ ਏਕ ਖੁਦਾਏ ਬੰਦਾ ਅਵਨਾਸੀ ਡੱਖਣੇ ਮੁਹੱਲਾ ਪੰਜਵਾਂ ਡਿੱਠੀ ਹੱਬ ਟੰਡੋਲ ਹਿਕਸ ਪਾਜ ਨਾ ਕੋਏ ਆਓ ਸੱਜਣ ਤੂੰ ਮੁੱਖ ਲੱਗ ਮੇਰਾ ਤਨ ਮਨ ਠੰਡਾ ਹੋਏ ਮੁਹੱਲਾ ਪੰਜਵਾਂ ਆਸਕ ਆਸਾ ਬਾਰਾ ਮੂਹ ਮਨ ਵੱਡੀ ਆਸ ਆਸ ਨਿਰਾਸਾ ਇੱਕ ਤੂੰ ਹਉ ਬਲ ਬਲ ਬਲ ਗਈ ਆਸ ਮੁਹੱਲਾ ਪੰਜਵਾਂ ਵਿਛੋੜਾ ਸੁਣੇ ਦੁੱਖ ਵਿਣ ਡਿੱਠੇ ਮਰੇ ਓਧ ਬਾਜ ਪਿਆਰੇ ਆਪਣੇ ਬਿਰਖੀ ਨਾ ਤੀਰੋਧ ਪੌੜੀ ਤੜ ਤੀਰਥ ਦੇਵ ਦੇਵਾਲਿਆ ਕੇਦਾਰ ਮਥੁਰਾ ਕਾਸੀ ਕੋੜ ਤੇ ਤੀਸਾ ਦੇਵਤੇ ਸਣ ਇੰਦਰੇ ਜਾਸੀ ਸਿਮਰਤ ਸਸਤਰ ਵੇਦ ਚਾਰ ਖੱਟ ਦਰਸ ਸਮਾਸੀ ਪੋਥੀ ਪੰਡਤ ਗੀਤ ਕਵਤ ਕਵਤੇ ਪੀ ਜਾਸੀ ਜਤੀ ਸਤੀ ਸੰਨਿਆਸੀਆ ਸਭ ਕਾਲੇ ਵਾਸੀ ਮੁਨ ਜੋਗੀ ਦਿਗੰਬਰ ਜਮੇ ਸਣ ਜਾਸੀ ਜੋ ਦਿਸੈ ਸੋ ਵਿਣਸਣਾ ਸਭ ਬਿਨਸ ਬਿਨਾਸੀ ਤੇ ਪਾਰ ਬ੍ਰਹਮ ਪਰਮੇਸ਼ਰੋ

ਉਪਦਿਸ਼ਟ ਮਹੱਲਾ ਪੰਜਵਾਂ ਸੁਖ ਸਮੂਹਾ ਭੋਗ ਪੂਸ ਬਾਈ ਕੋ ਤਣੀ ਨਾਨਕ ਹੱਬੋ ਰੋਗ ਮ੍ਰਿਤ ਨਾਮ ਵਿਹੂਣਿਆ ਮਹੱਲਾ ਪੰਜਵਾਂ ਹਿਗਸ ਕੂ ਤੂੰ ਆਗੇ ਪਛਾਣੂ ਪੀ ਹਿਕ ਕਰ ਨਾਨਕ ਆਸੜੀ ਨਿਭਾਗੇ ਮਾਨੁਖ ਪਰਥਾਈ ਲਜੀਵ ਦੋ ਪੌੜੀ ਨੇਚਲ ਏਕ ਨਰਾਇਣੋ ਹਰ ਅਗਮ ਅਗਧ ਨੇਚਲ ਨਾਮ ਨਿਧਾਨ ਹੈ ਜਿਸ ਸਿਮਰਤ ਹਰ ਲਧ ਨੇਚਲ ਕੀਰਤਨ ਗੁਣ ਗੋਬਿੰਦ ਗੁਰਮੁਖ ਗਾ ਵਧ ਸੱਚ ਧਰਮ ਤਪ ਨੇਚਲੋ ਦਿਨ ਰਹਿਣ ਅਰਧ ਦਇਆ ਧਰਮ ਤਪ ਨੇਚਲੋ ਜਿਸ ਕਰਮ ਲਿਖਦ ਨੇਚਲ ਮਸਤਕ ਲੇਖ ਲਿਖਿਆ ਸੋ ਟਲੇ ਨਾ ਟਲਧ ਨੇਚਲ ਸੰਗਤ ਸਾਧ ਜਾਨ ਬਜਨ ਨੇਚਲ ਗੁਰਸਦ ਜਿਨ ਕੋ ਪੂਰਬ ਲਿਖਿਆ ਤਿਨ ਸਦਾ ਸਦਾ ਆਰਾਧ ਸਲੋਕ ਡੱਖਣੇ ਮਹੱਲਾ ਪੰਜਵਾਂ।

ਹੱਥਾ ਪੈਰੀ ਮਾਰਗ ਗੁਰ ਚੱਲਦਾ ਪੱਖਾ ਫੇਰੀ ਹੱਥਾ ਅਕਾਲ ਮੂਰਤ ਹਿਰਦੇ ਧਿਆਏ ਦਾ ਦਿਨ ਰਹਿਣ ਜਪੰਥਾ ਮੈਂ ਛੱਡਿਆ ਸਗਲ ਅਪਾਏ ਨੂੰ ਪਰਵਾਸੇ ਗੁਰ ਸਮਰਥ ਗੁਰ ਬਖਸ਼ਿਆ ਨਾਮ ਨਿਧਾਨ ਸਭੋ ਦੁਖ ਲੱਥ ਪੋਗੋ ਪੁੰਚੋ ਪਾਈ ਹੋ ਪੱਲੇ ਨਾਮ ਅਗਥ ਨਾਮ ਦਾਨ ਇਸ ਨਾਨ ਦਿੜ ਸਦਾ ਕਰੋ ਗੁਰ ਕਥਾ।

ਹੱਠ ਮਜਾਹੂ ਸੋਤਣੀ ਬਿਆਰਾਂ ਡਿੱਠੋ ਕੋਏ ਮਹੱਲਾ ਪੰਜਵਾਂ ਕਥੜੀਆਂ ਸੰਤਾਹ ਤੇ ਸੁਖਾਊ ਪੰਦੀਆਂ ਨਾਨਕ ਲੱਦੜੀਆਂ ਤਿੰਨਾਹਾਂ ਜਿੰਨਾ ਪਾਗ ਮਥਾਲੇ ਮਹੱਲਾ ਪੰਜਵਾਂ ਡੂੰਗਰ ਜਲਾ ਥਲਾ ਤੂੰ ਬਣਾ ਫਰਕੰਦਰ ਪਾਤਾਲਾ ਆਕਾਸ ਪੂਰਨ ਹਵ ਘਟ ਨਾਨਕ ਪੇਖ ਜੀਓ ਇਕਤ ਸੂਤ ਪਰੋਤੀ ਆ ਪੌੜੀ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਉਪਰਤ ਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਸਹਿਜੇ ਸਹਿਜ ਖਿਲਾਏ ਦਾ

ਦਾਇਕ ਗਿਆਨ ਰਾਸ ਨਾਮ ਤਨ ਸੰਪਿਓਨ ਇਸ ਸੌਦੇ ਲਾਇਕ ਸਾਂਝੀ ਗੁਰ ਨਾਲ ਬਹਾਲਿਆ ਸਰਬ ਸੁਖ ਪਾਇਕ ਮੈਂ ਨਾਲ ਹੂੰ ਕਦੇ ਨਾ ਵਿਛੜੇ ਹਰ ਪਿਤਾ ਸਭਨਾ ਗੱਲਾਂ ਲਾਇਕ ਸਲੋਕ ਦੱਖਣੇ ਮਹੱਲਾ ਪੰਜਵਾਂ ਨਾਨਕ ਕੱਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆ ਓਏ ਜੀਵਨ ਦੇ ਵਿਛੜੇ ਓਏ ਮੋਇਆ ਨਾ ਜਾਗੀ ਚੋੜ ਮਹੱਲਾ ਪੰਜਵਾਂ ਨਾਨਕ ਬਿਜਲੀਆਂ ਚਮਕੰਨ ਕੁਰਨ ਘਟਾਂ ਅਤਕਾਲੀਆਂ ਬਰਸਨ ਮੇਘ ਅਪਾਰ ਨਾਨਕ ਸੰਗਮ ਪਿਰੀ ਸੁਹੰਦੀਆਂ ਮਹੱਲਾ ਪੰਜਵਾਂ ਜਲ ਥਲ ਨੀਰ ਭਰੇ ਸੀਤਲ ਪਵਣ ਚੁਹਾਰ ਦੇ ਸੇਜੜੀਆਂ ਸੋਇਨ ਹੀਰੇ ਲਾਲ

ਜੇ ਸੋ ਤਾਵੇ ਪ੍ਰਾਣੀਆਂ ਪਾਵੇ ਤੁਰ ਲੈਣਾ ਬਿਨ ਕਰਮਾ ਕਿਸ਼ੂ ਨਾ ਲੱਭਈ ਜੇ ਫਿਰੇ ਸਭ ਤਰਣਾ ਗੁਰਮਿਲ ਪਉ ਗੋਬਿੰਦ ਕਾ ਭਏ ਡਰ ਦੂਰ ਕਰਨਾ ਭਏ ਤੇ ਬੈਰਾਗ ਉਪਜੈ ਹਰ ਖੋਜਤ ਫਿਰਣਾ ਖੋਜਤ ਖੋਜਤ ਸਹਿਜ ਉਪਜਿਆ ਫਿਰ ਜਨਮ ਨਾ ਮਰਨਾ ਇਹ ਆਏ ਕੁਮਾਏ ਤੇ ਆਇਆ ਪਾਇਆ ਸਾਧ ਸਰਣਾ ਬੋਇਤ ਨਾਨਕ ਦਿਓ ਗੋਰ ਜਿਸ ਹਰ ਚੜਾਏ

ਕੌਣ ਤੁਧ ਨੂੰ ਤੋਲੈ, ਭੰਨਣ ਘਾੜਨ ਸਮਰੱਥ ਹੈ, ਉਪਤ ਸਭ ਪਰਲੈ, ਕਰਨ ਕਾਰਨ ਸਮਰੱਥ ਹੈ, ਘਾਟ ਖੜ ਸਭ ਬੋਲੈ, ਰਿਜਕ ਸਮਾਗੇ ਸਭ ਸੈ, ਕਿਆ ਮਾਨਸ ਡੋਲੈ, ਗਹਿਰ ਗੰਭੀਰ ਅਥਾਉ ਤੂੰ, ਗੁਣ ਗਿਆਨ ਅਮੋਲੈ, ਸੋਈ ਕੰਮ ਕਮਾਵਣਾ ਕੀਆ ਤੁਰ ਮੌਲੈ,

ਕਮਰ ਕੁਮਤ ਤੋਂ ਲਾਗੇ ਬੂਡੋ ਗੇ ਪਰਿਵਾਰ ਸਗਲ ਸਿਉ ਆਰਾਮ ਨਾ ਜਪੋ ਅਭਾਗੇ ਰਹਾਓ। ਵੇਦ ਪੁਰਾਣ ਪੜੇ ਕਾਕਿਆ ਗੁਣ ਖਾਲ ਚੰਦਨ ਜਸ ਪਾਰ ਆਰਾਮ ਨਾਮ ਕੀ ਗਤ ਨਹੀਂ ਜਾਨੀ ਕੈਸੇ ਉਤਰ ਸਪਾਰਾ।

ਸਾਖਿਆ ਨਦੀ ਤਰੰਗ ਸਮਾਵੇਂ ਗੇ, ਸੁਣੇ ਸੁਣ ਮਿਲਿਆ ਸਮੁੰਦਰ ਸੀ ਪਵਨ ਰੂਪ ਹੋਏ ਜਾਵੇਂ ਗੇ, ਬਹੁਰ ਹਮ ਕਾਹੇ ਆਵੇਂ ਗੇ, ਆਮਨ ਜਾਣਾ ਹੁਕਮ ਤਸੇ ਕਾ, ਹੁਕਮੇ ਬੁਝ ਸੁਮਾਵੇਂ ਗੇ ਰਹਾਓ, ਜਾ ਚੁੱਕੇ ਪੰਜ ਤਾਤ ਕੀ ਰਜਨਾ, ਐਸੇ ਪਰਮ ਚੁਕਾਵੇਂ ਗੇ, ਦਰਸ਼ਨ ਛੋੜ ਪਏ ਸਮੁੰਦਰ ਸੀ ਏਕੋ ਨਾਮ ਧਿਆਵੇਂ ਗੇ।

ਗੁਰ ਕੇ ਸ਼ਬਦ ਸੁਣਾਵੇਂਗੇ। ਜੀਵਤ ਮਰੋ ਮਰੋ ਫੁਨ ਜੀਵੋ, ਪੁਨਰਪ ਜਨਮ ਨਾ ਹੋਈ। ਕਹੋ ਕਬੀਰ ਜੋ ਨਾਮ ਸਮਾਨੇ, ਸੁਨ ਰਹਾ ਲੈ ਸੋਈ। ਜੋ ਤੁਮ ਮੋਕੋ ਦੂਰ ਕਰਤ ਹੋ, ਤਾਉ ਤੁਮ ਮੁਕਤ ਬਤਾਵੋ। ਏਕ ਅਨੇਕ ਹੋਏ ਰਹੋ ਸਗਲ ਮੈਂ, ਅਬ ਕੈਸੇ ਪਰਮਾਵ ਹੋ। ਰਾਮ ਮੋਕੋ ਤਾਰ ਕਹਾਂ ਲੈ ਜਈ ਹੈ, ਸੁਧ ਮੁਕਤ ਕਹਾਂ ਦਿਓ ਕੈਸੀ। ਕਰ ਪ੍ਰਸਾਦ ਮੋਏ ਪਾਈ ਗਏ ਰਖਾਓ, ਤਾਰਨ ਤਰਨ ਤਵੇ ਲਗ ਕਹੀਏ। ਜਬ ਲਗ ਤਤ ਨਾ ਜਾਣਿਆ, ਆਪ ਤੋ ਬਿਮਲ ਪਏ ਕੱਢ ਗਈ ਮੈਂ। ਕਹੇ ਕਬੀਰ ਮਨ ਮਾਨਿਆ, ਜਿਨ ਗੜ ਕੋੜ ਕੀਏ ਕੰਚਨ ਕੇ। ਛੋੜ ਗਿਆ ਸੋ ਰਾਮਨ, ਕਾਹੇ ਕੀਜਤ ਹੈ ਮਨ ਪਾਵਨ। ਜਬ ਜਮ ਆਏ ਕੇਸ ਤੇ ਪਗਰੇ, ਤੈ ਹਰ ਕੋ ਨਾਮ ਛਿਡਾਵਨ ਰਖਾਓ। ਕਾਲ ਅਕਾਲ ਖਸਮ ਕਾ ਕੀਨਾ, ਇਓ ਪ੍ਰਪੰਚ ਵਧਾਵਨ। ਕਹੇ ਕਬੀਰ ਤੇ ਅੰਤੇ ਮੁਕਤੇ, ਜਿਨ ਹਿਰਦੇ ਰਾਮ ਰਸਾਇਨ। ਦੇਹੀ ਗਾਵਾ ਜਿਉ ਤਰ ਮਹਿਤੋ, ਬਸੇ ਪੰਜ ਕਿਰਸਾਨਾ।

ਬਾਕੀ ਨਿਕਸੀ ਪਾਰੀ ਪੰਜ ਕਿਰਸਾਨ ਵਾ ਪਾਗ ਗਏ ਲੈ ਵਾਧਿਓ ਜੀਓ ਦਰਬਾਰੀ ਕਹੇ ਕਬੀਰ ਸੁਣੋ ਰੇ ਸੰਤੋ ਖੇਤ ਹੀ ਕਰੋ

ਕਰਤਾਰ ਸਤਿਗੁਰ ਪ੍ਰਸਾਦ ਅਣਪੋ ਕਿਨੇ ਨਾ ਦੇਖਿਆ ਬੈਰਾਗੀੜੇ ਬੇਨ ਪਏ ਅਣਪਉ ਹੋਏ ਵਣਾ ਹੰਬੇ ਸੋ ਹਜ਼ੂਰ ਦੇਖੇ ਤਾਂ ਪਉ ਪਵੇ ਬੈਰਾਗੀੜੇ ਹੁਕਮੇ ਬੂਝੇ ਤਾਂ ਨਿਰਪ ਹੋਏ ਵਣਾ ਹੰਬੇ ਹਰ ਪਾਖੰਡ ਨਾ ਕੀ ਜਈ ਬੈਰਾਗੀੜੇ ਪਾਖੰਡ ਰੱਤਾ ਸਭ ਲੋਕ ਵਣਾ ਹੰਬੇ ਤਿਸਨਾ ਪਾਸਨਾ ਛੋਡਈ ਬੈਰਾਗੀੜੇ ਮਮਤਾ ਜਾਲਿਆ ਪਿੰਡ ਵਣਾ ਹੰਬੇ ਚਿੰਤਾ ਜਾਲਤਨ ਜਾਲਿਆ ਬੈਰਾਗੀੜੇ ਜੇ ਮਨ ਮ੍ਰਿਤਕ ਹੋਏ ਵਣਾ ਹੰਬੇ ਸਤਿਗੁਰ ਬੇਨ ਬੈਰਾਗ ਨਾ ਹੋਵੀ ਬੈਰਾਗੀੜੇ ਜੇ ਲੋਚੇ ਸਭ ਕੋਏ ਵਣਾ ਹੰਬੇ ਕਰਮ ਹੋਵੇ ਸਤਿਗੁਰ ਮਿਲੇ ਬੈਰਾਗੀੜੇ ਸਹਿਜੇ ਪਾਵੇ ਸੋਏ ਵਣਾ ਹੰਬੇ।

ਤੀ ਦੇਖ ਪਰਮ ਤੇ ਪੂਲ ਸ੍ਰੀ ਭਗਵਾਨ ਨਾ ਜਾਣਿਆ ਤੁਮਰੋ ਦੂਧ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰਹਿਣ ਬੇਖਾਨੀ ਕਬੀਰ ਕੋ ਠਾਕੁਰ ਅੰਧ ਬਿਨੋਦੀ ਜਾਤ ਨਾ ਕਾਹੂ ਕੀ ਮਾਨੀ ਸਲੋਕ ਕਬੀਰ ਗਗਨ ਦਮਾਮਾ ਬਾਜਿਓ ਪਰਿਓ ਨਿਸਾ ਨੇ ਕਾਓ ਖਿਦ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਓ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਭੂ ਨਾ ਛੱਡੇ ਖੇਤ ਕਬੀਰ ਕਾ ਸ਼ਬਦ ਅਰਾਗ ਮਾਰੂ ਬਾਣੀ ਨਾਮ ਦਿਓ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਿਆਰ ਮੁਕਤ ਚਾਰੇ ਸਿੱਧ ਮਿਲ ਕੇ ਦੁੱਲੇ ਪ੍ਰਭ ਕੀ ਸਰਨ ਪਰਿਓ ਮੁਕਤ ਭਇਓ ਚਹੁ ਜੁਗ ਜਾਣਿਓ ਜਸ ਕੀਰਤ ਮਾਥੇ ਛਤਰ ਤਰਿਓ ਰਾਜਾ ਰਾਮ ਜਪਤ ਕੋ ਨਾ ਤਰਿਓ ਗੁਰ ਉਪਦੇਸ਼ ਸਾਧ ਕੀ ਸੰਗਤ ਭਗਤ ਭਗਤ ਤਾ ਕੋ ਨਾ ਪਰਿਓ ਅਰਹਾਓ ਸੰਖ ਚੱਕਰ ਮਾਲਾ ਤਿਲਕ ਬਿਰਾਜ ਦੇਖ ਪ੍ਰਤਾਪ ਜਮ ਡਰਿਓ ਨਿਰਭਉ ਭਏ ਰਾਮ ਬਲ ਗਰਜਤ ਜਨਮ ਮਰਨ ਸੰਤਾਪ ਹਿਰਿਓ ਅੰਬਰੀਕ ਕੋ ਦਿਓ ਅਭੈ ਪਦ ਰਾਜ ਭਪੀਖਨ ਅਦਕ ਕਰਿਓ ਨੌਨਿਧ ਠਾਕੁਰ ਦਈ ਸੁਦਾਮੇ ਤਰੂ ਅਟਲ ਅਜਹੂ ਨਾ ਟਰਿਓ ਭਗਤ ਹੇਤ ਮਾਰਿਓ ਹਰਨ ਅਗਸ ਨਰ ਸਿੰਘ ਰੂਪ ਹੋਏ ਦੇ ਤਰਿਓ ਨਾਮਾ ਕਹੇ ਭਗਤ ਬਸ ਕੇਸਵ ਅਜਹੂ ਬਲ ਕੇ ਦੁਆਰ ਖਰੋ ਮਾਰੂ ਕਬੀਰ ਜੀਓ ਦੀਨ ਵਸਾਰਿਓ ਰੇ ਦੇਵਾਨੇ ਦੀਨ ਵਸਾਰਿਓ ਰੇ ਪੇੜ ਭਰਿਓ ਪਸ਼ੂਆ ਜਿਉ ਸੋਇਓ ਮਨੁੱਖ ਜਨਮ ਗਏ ਹਾਰਿਓ ਰਖਾਓ ਸਾਧ ਸੰਗਤ ਕਭੂ ਨਹੀਂ ਕੀਨੀ ਅਰਚੋ ਤੰਦੇ ਝੂਠ ਸਵਾਨ ਸੂਕਰ ਬਾਸ ਜਿਵੇਂ ਭੜਕਤ ਚੱਲ ਊਠ।

ਸਿਰਾਨੋ ਕਹੂ ਨਾ ਸਿਮਰਿਓ ਰਾਮ, ਕਹੇ ਕਬੀਰ ਚੇਤੇ ਨਹੀਂ ਮੂਰਖ ਮੁਗਧ ਗਵਾਰ, ਆਰਾਮ ਨਾਮ ਜਾਣਿਓ ਨਹੀਂ ਕੈਸੇ ਉਤਰਸ ਪਾਰ, ਅਰਾਗ ਮਾਰੂ ਬਾਣੀ ਜੈ ਦਿਓ ਜੀਓ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਚੰਦ ਸਤ ਪੇਦਿਆ ਨਾਲ ਸਤ ਪੂਰਿਆ, ਸੂਰ ਸਤ ਖੋੜਸਾ ਦਤ ਕੀਆ, ਆ ਬਲ ਬਲ ਤੋੜਿਆ ਆ ਚਲ ਚਲ ਥਪਿਆ, ਆ ਕੜ ਕੜਿਆ ਤੈ ਅਪਿਓ ਪੀਆ, ਮਨ ਆਦਿ ਗੁਣ ਆਦਿ ਵਖਾਣਿਆ, ਤੇਰੀ ਦੁਬਦਾ ਦ੍ਰਿਸ਼ਟ ਸਮਾਨਿਆ, ਅਰਹਾਉ ਅਰਧ ਕੋ ਅਰਧਿਆ ਸਰਦ ਕੋ ਸਰਦਿਆ, ਸਲਲ ਕੋ ਸਲਲ ਸਮਾਨ ਆਇਆ, ਬਦ ਜੈ ਦੇਓ ਜੈ ਦੇਵ ਕੋ ਰਮਿਆ, ਬ੍ਰਹਮ ਨਿਰਵਾਣ ਲਿਵ ਲੀਨ ਪਾਇਆ, ਕਬੀਰ ਮਾਰੂ ਰਾਮ ਸਿਮਰ ਪਛਤਾਏਗਾ ਮਨ, ਪਾਪੀ ਜੀਅਰਾ ਲੋਭ ਕਰਤ ਹੈ ਆਜ ਕਾਲ ਉੱਠ ਜਾਹੇਗਾ, ਹਰਹਾਓ ਲਾਲਚ ਲਾਗੇ ਜਨਮ ਗਵਾਇਆ, ਮਾਇਆ ਪਰਮ ਭੁਲਾਹੇਗਾ, ਧਨ ਜੋਬਨ ਕਾ ਗਰਭ ਨਾ ਕੀਜੈ, ਕਦ ਜਿਉਂ ਗਲ ਜਾਏਗਾ, ਜੋ ਜਮ ਆਏ ਕਿਸ ਗਏ ਪਟ ਗਏ,

ਪਵੀਖਾ ਕੋਕੇ ਲੈ ਸ਼ਬਦ ਸੁਹਾਵੇ ਤੂੰ ਸੁਨ ਹਰਸ ਪਿੰਨੇ ਪ੍ਰੀਤਮੇ ਆਪਣੇ ਮਨ ਤਨ ਰਵ ਤਰਵੰਨੇ ਘੜੀ ਨਾ ਬੀਸਰੈ ਕਿਉਂ ਘੜੀ ਵਿਸਾਰੀ ਹੋਂ ਬਲਿਹਾਰੀ ਹੋਂ ਜੀਵਾਂ ਗੁਣ ਗਾਏ ਨਾ ਕੋਈ ਮੇਰਾ ਹੋਂ ਕਿਸ ਕੇਰਾ ਹਰ ਬਿਨ ਰਹਿਣ ਨਾ ਜਾਏ ਓੜ ਗਈ ਹਰ ਚਰਨ ਨਿਵਾਸੇ ਪਏ ਪਵਿੱਤਰ ਸਰੀਰਾ ਨਾਨਕ ਦ੍ਰਿਸ਼ਟ ਦੀਰਘ ਸੁਖ ਪਾਵੇ ਗੁਰਸਬਦੀ ਮਨ ਤੀਰਾ ਬਰਸੇ ਅੰਮ੍ਰਿਤ ਧਾਰ ਬੂੰਦ ਸੁਹਾਵਣੀ ਸਾਜਨ ਮਿਲੇ ਸਹਿਜ ਸੁਪਾਏ ਹਰ ਸਿਓ ਪ੍ਰੀਤ ਬਣੀ ਹਰ ਮੰਦਰ ਆਵੇ ਜਾਂ ਪ੍ਰਭਾਵੇ ਤਨ ਉਬੀ ਗੁਣ ਸਾਰੀ ਕਰ ਕਰ ਕੰਤਰ ਵੇ ਸੁਹਾਗਣ ਹੋ ਕਿਉ ਕੰਤ ਵਸਾਰੀ ਉਹਨੂੰ ਕਨਸ਼ਾਏ ਬਰਸ ਸੁਪਾਏ ਮੰਤਨ ਪ੍ਰੇਮ ਸੁਖਾਵੇ ਨਾਨਕ ਵਰਸੇ ਅੰਮ੍ਰਿਤ ਬਾਣੀ ਕਰ ਕਿਰਪਾ ਕਰ ਆਵੇ ਚੇਤ ਬਸੰਤ ਫਲਾ ਪਾਵਰ ਸੁਹਾਵੜੇ ਬਣ ਫੂਲੇ ਮੰਝ ਬਾਰ ਮੈਂ ਪਿਰ ਕਰ ਬਹੋੜੇ ਪਿਰ ਕਰ ਨੀ ਆਵੇ ਤਨ ਕਿਉਂ ਸੁਖ ਪਾਵੇ ਬਿਰੇ ਬਰੋ ਤਨ ਛੀਜੈ ਕੋਕਲ ਅੰਬ ਸੁਹਾਵੀ ਬੋਲੇ ਕਿਉਂ ਦੁਖ ਅੰਕ ਸਹੀਜੈ ਭਾਵਰ ਭਵੰਤਾ ਫੂਲੀ ਡਾਲੀ ਕਿਉਂ ਜੀਵਾਂ ਮਰਮਾਏ ਨਾਨਕ ਚੇਤ ਸਹਿਜ ਸੁਖ ਪਾਵੇ ਜੇ ਹਰ ਵਰ ਕਰ ਤਨ ਪਾਏ ਵੈਸਾਖ ਭਲਾ ਸਾਖਾ ਵੇਸ ਕਰੇ ਤਨ ਦੇਖੇ ਹਰਦੁਆਰ ਆਪ ਹੋ ਦਇਆ ਕਰੇ ਕਰ ਆਓ ਪਿਆਰੇ ਦੁੱਤਰ ਤਾਰੇ ਤੁਧ ਬਿਨ ਅੱਡ ਨਾ ਮੋਲੋ ਕੀਮਤ ਕੌਣ ਕਰੇ ਤੁਧ ਪਾਵਾਂ ਦੇਖ ਦਿਖਾਵੇ ਟੋਲੋ ਦੂਰ ਨਾ ਜਾਨਾ ਅੰਤਰ ਮਾਨਾ ਹਰਕਾ ਮਹਿਲ ਪਛਾਨਾ ਨਾਨਕ ਵੈਸਾ ਕੀ ਪ੍ਰਪਾਵੇ ਸੁਰਤ ਸ਼ਬਦ ਮਨ ਮਾਨਾ ਮਾਹੋ ਜੇੜ ਭਲਾ ਪ੍ਰੀਤਵ ਕਿਉਂ ਬਿਸਰੈ ਥਲ ਤਾਪੇ ਸਰ ਪਹਾਰ ਸਾਤਨ ਬਿਨੋ ਕਰੇ ਤਾਂ ਬਿਨੋ ਕੁਰਿੰਦੀ ਗੁਣਸਾਰਿੰਦੀ ਗੁਣਸਾਰੀ ਪ੍ਰਭਾਵ ਸਾਚੇ ਮਹਿਲ ਰਹੇ ਬੈਰਾਗੀ ਆਵਣ ਦੇ ਤਾਂ ਆਵ ਨਿਮਾਣੀ ਨਿਤਾਣੀ ਹਰ ਬਿਨ ਕਿਉਂ ਪਾਵੇ ਸੁਖ ਮਹਿਲੀ ਨਾਨਕ ਜਿੜ ਜਾਣੇ ਤੀ ਜੈਸੀ

ਜਿ ਸਾਰੇ ਕਰਤਾ ਸਾਬਿਤ ਜਾਣੇ, ਜਿਨ ਸੀ ਗਾਰੀ ਤਿਸੇ ਪਿਆਰੀ, ਮੇਲ ਪਿਆ ਰੰਗ ਮਾਣੇ, ਪਰ ਸੇਜ ਸੁਹਾਵੀ ਜਾਂ ਪਿਰ ਰਾਵੀ, ਗੁਰਮੁਖ ਮਸਤਕ

ਨੈਣ ਅੰਧਲੇ ਤਨ ਭਸਮ ਸੇ, ਨਾਨਕ ਦੁਖੀਆ ਜੁਗ ਚਾਰੇ, ਬਿਨ ਨਾਮ ਹਰ ਕੇ ਮਨ ਵਸੇ, ਖੁੱਲੀ ਗੰਢ ਉੱਠ ਲਿਖਿਆ ਆਇਆ ਰਾਮ, ਰਸ ਕੱਠ ਠਾਕੇ।

ਨਰ ਸ਼ਬਦ ਮਿਲਾਏ ਤਿਨ ਪ੍ਰਭ ਕਾਰਨ ਕੀਆ ਤੁਖਾਰੀ ਮੁਹੱਲਾ ਪਹਿਲਾ ਤਾਰਾ ਚੜਿਆ ਲੰਮਾ ਕਿਉਂ ਨਦਰ ਨਿਹਾਲਿਆ ਰਾਮ ਸੇਵਕ ਸੂਰ ਕਰਮਾ ਸਤਿਗੁਰ ਸ਼ਬਦ ਦਿਖਾਲਿਆ ਰਾਮ ਗੁਰ ਸ਼ਬਦ ਦਿਖਾਲਿਆ ਸੱਚ ਸੰਭਾਲਿਆ ਅਹੇ ਨਿਸ ਦੇਖ ਵਿਚਾਰਿਆ ਧਾਵਤ ਪੰਚ ਰਹੇ ਕਰ ਜਾਣਿਆ ਕਾਮ ਕ੍ਰੋਧ ਬਿਖ ਮਾਰਿਆ ਅੰਤਰ ਜੋਤ ਪਈ ਗੁਰਸਾਖੀ ਤੀਨੇ ਰਾਮ ਕਰਮਾ ਨਾਨਕ ਕਹੋ ਮੇ ਮਾਰ ਪਤੀਣੇ ਤਾਰਾ ਚੜਿਆ ਲੰਮਾ

ਤੇ ਮਨ ਮਾਨਿਆ ਜਿਨ ਜਲ ਸਾਲ ਤਿਰ ਪਵਨ ਘੜ ਘੜ ਸਾ ਪਿਆ ਤੋ ਪ੍ਰਾ ਗੁਰਮੁਖ ਜਾਣਿਆ ਕਰਨ ਕਾਰਨ ਸੁਮਰਥ ਅਪਾਰਾ ਤ੍ਰਿਵਦ ਮੇਟ ਸਮਾਈ।

ਕੋਲ ਪਸਮੈ ਠੇਰੀ ਬਿਨ ਆਪਣੇ ਨਾਹੇ ਕੋਈ ਨਾ ਚਾਹੇ ਕਿਆ ਕਹੀਏ ਕਿਆ ਕੀਜੇ ਅੰਮ੍ਰਿਤ ਨਾਮ ਰਸਨ ਰਸ ਰਸਨਾ ਗੁਰ ਸਬਦੀ ਰਸ ਪੀਜੇ ਵਿਣ ਨਾਵੇ ਕੋ ਸੰਗ ਨ ਸਾਥੀ ਆਵੇ ਜਾਏ ਕਨੇਰੀ ਨਾਨਕ ਲਹਾ ਲਏ ਕਰ ਜਾਈਏ ਸਾਚੀ ਸੱਚ ਮਤ ਤੇਰੀ ਸਾਜਨ ਦੇਸ ਵਿਦੇਸੀੜੇ ਸਾਨੇੜੇ ਦਿਨ ਦੀ ਸਾਰ ਸਮਾ

ਦੂਜਾ ਪਾਲੇ ਗੁਰ ਅਲਖ ਲਖਾਇਆ ਜਾਂ ਪਾਇਆ ਜਾਂ ਪ੍ਰਭ ਕਿਰਪਾ ਧਾਰੀ ਜਗ ਜੀਵਨ ਦਾਤਾ ਪੁਰਖ ਵਿਧਾਤਾ ਸਹਿਜ ਮਿਲੇ ਬਨਵਾਰੀ ਨਦਰ ਕਰੇ ਤੂੰ ਤਾਰੇ ਤਰੀਏ ਸਚ ਦੇਵ ਹੋ ਦੀਨ ਦਇਆਲਾ ਪਰਮਤ ਨਾਨਕ ਦਾਸਨ ਦਾਸਾ ਤੂੰ ਸਰਬ ਜੀਆਂ ਪ੍ਰਤਪਾਲਾ ਭਾਰਪੁਰ ਤਾਰ ਰਹੇ ਅਤ ਪਿਆਰੇ

ਆਪ ਤਾਪੇ ਇਸ ਪਾਵੇ ਸੋ ਹੋਵੇ। ਨਾਨਕ ਹੀਰਾ ਹੀਰੇ ਵਿਦਿਆ ਗੁਣ ਕੈ ਹਾਰ ਪਰੋਵੇ। ਗੁਣ ਗੁਣੇ ਸਮਾਨ ਮਸਤਕ ਨਾਮ ਨਿਸ਼ਾਨੂ ਸਾ ਸਮਾਇਆ ਚੂਕਾ ਆਵਣ ਜਾਣੂ। ਸੱਚ ਸਾਚ ਪਛਾਤਾ ਸਾਚੇ ਰਾਤਾ ਸਾਚ ਮਿਲੇ ਮਨ ਪਾਵੇ। ਸਾਚੇ ਉਪਰ ਅਵਰ ਨਾ ਦੀਸੇ ਸਾਚੇ ਸਾਚ ਸਮਾਵੇ। ਮੋਹਨ ਮੋਹੇ ਲੀਆ ਮਨ ਮੇਰਾ ਬੰਧਨ ਖੋਲ ਨਿਰਾਰੇ। ਨਾਨਕ ਜੋਤੀ ਜੋਤ ਸਮਾਣੀ ਜਾਂ ਮਿਲਿਆ ਅਤ ਪਿਆਰੇ। ਸਜ ਕਰ ਖੋਜ ਲਹੇ

ਬੰਧਿਆ ਇਨਬਦ ਛੂਟ ਗੁਰਮੁਖ ਸੇਵੇ ਨਰ ਹਰੇ ਏ ਮਨ ਮੇਰਿਆ ਤੂੰ ਛੋੜ ਆਲ ਜੰਜਾਲਾ ਰਾਮ ਏ ਮਨ ਮੇਰਿਆ ਹਰ ਸੇਵ ਹੋ ਪੁਰਖ ਨਿਰਾਲਾ ਰਾਮ ਹਰ ਸਿਮਰ ਏਕ ਅੰਕਾਰ ਸਾਚਾ ਸਭ ਜਗਤ ਜੇ ਨਿਉ ਪਾਇਆ ਪੌਣ ਪਾਣੀ ਅਗਨ ਬਾਧੇ ਗੁਰ ਖੇਲ ਜਗਤ ਦਿਖਾਇਆ ਆਚਾਰ ਤੂੰ ਵਿਚਾਰ ਆਪੇ ਹਰ ਨਾਮ ਸੰਜਮ ਜਪ ਤਪੋ

ਤਾਂ ਛੁੜਸੀ ਜਾਂ ਪਰਮ ਚੁਕਾਏ ਸੀ ਰਾਮ। ਤਨ ਸੰਚ ਹਰ ਹਰ ਨਾਮ ਵੱਖਰ, ਗੁਰ ਸ਼ਬਦ ਪਾਓ ਪਛਾਣ ਹੈ। ਮੈਲ ਪਰ ਹਰ ਸ਼ਬਦ ਨਿਰਮਲ, ਮੈਲ ਕਰ ਸਜ ਜਾਣ ਹੈ। ਪਦਨਾਮ ਪਾਵੇ ਕਰ ਸਿਧਾਵੇ, ਚੋਲ ਅੰਮ੍ਰਿਤ ਤੀਰਸ। ਹਰ ਨਾਮ ਤੇ ਆਏਗੇ ਸ਼ਬਦ ਰਸ ਪਾਈਏ, ਵੜਭਾਗ ਜਪੀਏ ਹਰ ਜਸੋ।

ਤਿਹਾਈ ਹਮ ਸਤਿਗੁਰ ਵਿਟੋਂ ਕੁਮਾਏ ਹਮ ਪਾਥਰ ਗੁਰਨਾਵ ਬਿਗ ਪੌਜਲ ਤਾਰੀਏ ਰਾਮ ਗੁਰਦੇ ਬੋ ਸ਼ਬਦ ਸੁਖਾਏ ਮੈਂ ਮੂੜ ਨਿਸਤਾਰੀਏ ਰਾਮ ਹਮ ਮੂੜ ਮੁਗਧ ਕਿਸ਼ਮਿਤ ਨਹੀਂ ਪਾਈ ਤੂੰ

ਤੇ ਆਇਆ ਗੁਰਵਾਗ ਸਤਿਗੁਰ ਜੋ ਪਾਏ ਚੱਲੇ ਤਿਨ ਹਰ ਹਰ ਆਪ ਮਿਲਾਇਆ ਜੋਤੀ ਜੋਤ ਮਿਲ ਜੋ ਤਸਮਾਣੀ ਹਰ ਕਿਰਪਾ ਕਰ ਧਰਣੀ ਤਰਾ ਹਰ ਹਰ ਅਗਮ ਅਗਾਧ ਅਪਰੰਪਰ ਅਪਰਪਰਾ ਤੁਮ ਸਵਾਮੀ ਅਗਮ ਅਥਾਹਾ ਤੂੰ ਕੜ ਕੜ ਪੂਰ ਰਹਿਆ ਤੂੰ ਅਲਖ ਅਪੇਉ ਅਗਮ ਗੁਰ ਸਤਿਗੁਰ ਬਚਨ ਲਹਿਆ ਤਨ ਤਨ ਤੇਜਨ ਪੁਰਖ ਪੂਰੇ ਜਿਨ ਗੁਰ ਸੰਤ ਸੰਗਤ ਮਿਲ ਗੁਣ ਰਵੇ ਬਵੇਕ ਬੁੱਧ ਵਿਚਾਰ ਗੁਰਮੁਖ ਗੁਰ ਸ਼ਬਦ ਖਿਨ ਖਿਨ ਹਰ ਨਿਤ ਚਵੇ ਜਾਂ ਬਹਿ ਗੁਰਮੁਖ

ਜਿਨ ਸੇਵਿਆ ਗੁਰਮਤ ਹਰਿ, ਤਿਨਕੇ ਕੋਟ ਸਭ ਪਾਪ, ਖੇਨ ਪਰ ਹਰਿ ਹਰ ਦੂਰ ਕਰੇ, ਤਿਨਕੇ ਪਾਪ ਦੋਗ ਸਾ ਬਿਨਸੇ। ਜਿਨ ਮਨ ਚਿੱਤ ਇੱਕ ਅਰਾਧਿਆ, ਤਿਨਕਾ ਜਨਮ ਸਫਲ ਹੋ ਸਭ ਕੀ ਆ ਕਰਤੇ। ਜਿਨ ਗੁਰਭਜਨੀ ਸਚ ਪਾਖਿਆ, ਤੇ ਤਨ ਜਾਨਵੜ ਪੁਰਖ ਪੂਰੇ, ਜੋ ਗੁਰਮਤ ਹਰ ਜਪ ਪਉ ਬਿਖਮ ਤਾਰੇ। ਸੇਵਕ ਜਨ ਸੇਵੈ ਤੇ ਪਰਵਾਨ, ਜਿਨ ਸੇਵਿਆ ਗੁਰਮਤ ਹਰੇ, ਤੂੰ ਅੰਤਰ ਜਾਮੀ ਹਰ ਆਪ, ਜਿਉ ਤੂੰ ਚਲਾਵੇ ਪਿਆਰੇ, ਹਉ ਤਿਵੇ ਚਲਾ, ਹਮਰੇ ਹਾਦ ਕਿਛ ਨਾਹੇ, ਜਾ ਤੂੰ ਮਿਲੇ ਪਾਹੋਂ ਆਏ ਮਿਲਾ। ਜਿਨ ਕੋ ਤੂੰ ਹਰ ਮਿਲੇ ਸੁਆਮੀ, ਸਭ ਤਿਨਕਾ ਲੇਖਾ ਛੁੜਕ ਗਿਆ।

ਚਵਿਆ ਸਭ ਚਵੇ ਹਰ ਹਰ ਨਾਮ ਕਰਤੇ ਅਸੰਗ ਗਣਤ ਹਰ ਧਿਆਵੇ ਸੋ ਤਨ ਧਨ ਹਰ ਸੰਤ ਸਾਧੂ ਜੋ ਹਰ ਪਉ ਕਰਤੇ ਪਾਵੇ ਸੋ ਸਫਲ ਦਰਸ਼ਨ ਦੇਹੋ ਕਰਤੇ ਜਿਸ ਹਰ ਹਿਰਦੇ ਨਾਮ ਸਭ ਚਵਿਆ ਤੂੰ ਥਾਨ ਸਨੰਤਰ ਹਰ ਏਕ ਹਰ ਏਕੋ ਏਕ ਰਵਿਆ ਤੇਰੀ ਭਗਤ ਭੰਡਾਰ ਅਸੰਖ ਜਿਸ ਤੂੰ ਦੇਵੇ ਮੇਰੇ ਸਵਾਮੀ ਤਿਸ ਮਿਲੇ ਜਿਸਕੇ ਮਸਤਕ ਗੁਰਹਾਥ ਤਿਸ ਹਿਰਦੇ ਹਰ ਗੁਣ ਟਿਕੇ ਹਰ ਗੁਣ ਹਿਰਦੇ ਟਿਕੇ ਤਿਸਕੇ ਜਿਸ ਅੰਤਰ ਭਉ ਭਾਵਨੀ ਹੋਈ ਬਿਨ ਪਏ ਕਿਨੇ ਨਾ ਪ੍ਰੇਮ ਪਾਇਆ ਬਿਨ ਪਏ ਪਾਰ ਨਾ ਉਤਰਿਆ ਕੋਈ ਪਉ ਭਾਉ ਪ੍ਰੀਤ ਨਾਂਗ ਤਿਸੇ ਲਾਗੇ ਜੇ ਤੂੰ ਆਪਣੀ ਕਿਰਪਾ ਕਰੇ ਤੇਰੀ ਭਗਤ ਭੰਡਾਰ ਅਸੰਖ ਜੇ ਤੂੰ ਦੇਵੇ ਮੇਰੇ ਸਵਾਮੀ ਤਿਸ ਮਿਲੇ ਤੁਹਾਰੀ ਮਹੱਲਾ ਚੌਥਾ ਨਾਵਣ ਪੁਰਬ ਅਭੀਚ ਗੁਰ ਸਤਿਗੁਰ ਦਰਸ ਪਇਆ ਦੁਰਮਤ ਮੈਲ ਹਰੀ ਅਗਿਆਨ ਅੰਧੇਰ ਗਇਆ ਗੁਰਦਰਸ ਪਾਇਆ ਅਗਿਆਨ ਗਵਾਇਆ ਅੰਤਰ ਜੋਤ ਪਰਗਾਸੀ ਜਨਮ ਮਰਨ

ਪੁਰਬ ਅਭੀਜ ਗੁਰ ਸਤਿਗੁਰ ਦਰਸ ਪਾਇਆ ਮਾਰਗ ਪੰਥ ਚੱਲੇ ਗੋਰ ਸਤਿਗੁਰ ਸੰਗ ਸਿਖਾ ਆਣ ਦਿਨ ਭਗਤ ਬਾਣੀ ਖੇਨ ਖੇਨ ਨਿਮਖ ਵਿਖਾ ਹਰ ਹਰ ਭਗਤ ਬਾਣੀ ਪ੍ਰਭ ਕੇਰੀ ਸਭ ਲੋਕ ਵੇਖਣ ਆਇਆ ਜਿਨ ਦਰਸ

ਸਗਰੂ ਪਿੱਛੇ ਜਿਨ ਹਰ ਘਰ ਨਾਮ ਤੇ ਆਇਆ। ਗੁਰਬਚਨ ਮਾਰਗ ਜੋ ਪੰਥ ਚਾਲੇ, ਤਿਨ ਜਮ ਜਾ ਗਾਤੀ ਨੇੜ ਨ ਆਇਆ। ਸਭ ਗੁਰੂ ਗੁਰੂ ਜਗਤ ਬੋਲੇ, ਗੁਰ ਕੇ ਨਾਏ ਲਏ ਸਭ ਛੁਟਕ ਗਇਆ। ਦੁਤੀਆ ਜਮਨ ਗਏ ਗੁਰ, ਹਰ ਹਰ ਜਪਨ ਕੀਆ। ਤ੍ਰਿਤੀਆ ਆਏ

ਚੰਦਨ ਭਈ ਭਾਈ ਹਮ ਕਰੇ ਕਿਆ ਕਿਸ ਪਾਸ ਮੰਗੇ ਸਭ ਭਾਗ ਸਤਿਗੁਰ ਪਿੱਛੇ ਪਈ ਜਾਗਾਤੀਆ ਉਹ ਪਾਵ ਸਿਆਣਪ ਕਰ ਵਿਚਾਰ ਡਿੱਠਾ ਪਾਣ ਬੋਲ ਕਾ ਸਭ ਉੱਠ ਗਿਆ ਤ੍ਰਿਤੀਆ ਆਏ ਸੁਰਸਰੀ ਤੈ ਕੌਤਕ ਚਲਤ ਪਇਆ ਮਿਲ ਆਏ ਨਗਰ ਮਹਾਜਨਾ ਗੁਰ ਸਤਿਗੁਰ ਓਟ ਗਹੀ ਗੁਰ ਸਤਿਗੁਰ ਗੁਰ ਗੋਬਿੰਦ ਉੱਛ ਸਿਮਰਤ ਕੀਤਾ ਸਹੀ ਸਿਮਰਤ ਸਤਰ

ਗੁਰ ਬਚਨ ਨਾਨਕ ਹਰ ਭਗਤ ਲਹੀ, ਮਿਲ ਆਏ ਨਗਰ ਮਹਾਜਨਾ, ਗੁਰ ਸਤਿਗੁਰ ਓਟ ਗਹੀ, ਤੁਖਾਰੀ ਸ਼ਾਂਤ ਮੁਹੱਲਾ ਪੰਜਵਾਂ, ਇੱਕ ਓਅੰਕਾਰ

ਤੇਰੇ ਨਿਮਖ ਦਿਟ ਪੇਖ ਜੀਵਾਂ, ਅੰਮ੍ਰਿਤ ਨਾਮ ਸੁਣੀਜੇ ਤੇਰਾ, ਕਿਰਪਾ ਕਰੇ ਤਾਂ ਪੀਵਾਂ। ਆਸ ਪਿਆਸੀ ਪਿਰਕੇ ਤਾਈ, ਜਿਉਂ ਚਾਤਰਕ ਬੂੰਦੇ ਰੇ, ਕਹੋ ਨਾਨਕ ਜੀੜਾ ਬਲਿਹਾਰੀ, ਦਿਓ ਦਸ ਪ੍ਰਾ ਮੇਰੇ, ਤੂੰ ਸਾਚਾ ਸਾਹਿਬ ਸਾਉ ਅਮਿਤਾ, ਤੂੰ ਪ੍ਰੀਤਮ ਪਿਆਰਾ ਪ੍ਰਾਣ ਹਿਤ ਚਿੱਤਾ, ਪ੍ਰਾਣ ਸੁਖਦਾਤਾ ਗੁਰਮੁਖ ਜਾਤਾ, ਸਗਲ ਰੰਗ ਬਣ ਆਏ, ਸੋਈ ਕਰਮ ਕਮਾਵੇ ਪ੍ਰਾਣੀ, ਜੇਹਾ ਤੂੰ ਫੁਰਮਾਏ, ਜਾ ਕੋ ਕਿਰਪਾ ਕਰੀ ਜਗਦੀਸਰ, ਤਿਨ ਸਾਧ ਸੰਗ ਮਨ ਜਿੱਤਾ, ਕਹੋ ਨਾਨਕ ਜੀੜਾ ਬਲਿਹਾਰੀ।

ਸਤਿਗੁਰ ਪ੍ਰਸਾਦ ਮੇਰੇ ਮਨ ਆਰਾਮ ਨਾਮਨਿਤ ਗਾਵੀਏ ਰੇ ਅਗਮ ਅਗੋਚਰ ਨਾ ਜਾਈ ਹਰ ਲਖਿਆ ਗੁਰ ਪੂਰਾ ਮੇਰੇ ਲਖਾਵੀਏ ਰੇ ਰਖਾਉ ਜਿਸ ਆਪੇ ਕਿਰਪਾ ਕਰੇ ਮੇਰਾ ਸਵਾਮੀ ਤੇ ਜਨ ਕੋ ਹਰ ਲਿਵ ਲਾਵੀਏ ਰੇ ਸਭ ਕੋ ਭਗਤ ਕਰੇ ਹਰ ਕੇਰੀ ਹਰ ਪਾਵੇ ਸੋਥਾ ਏ ਪਾਵੀਏ ਰੇ ਹਰ ਹਰ ਨਾਮ ਅਮੋਲ ਹਰ ਪੈ ਹਰ ਦੇਵੇ ਤਾ ਨਾਮ ਧਿਆਵੀਏ ਰੇ ਜਿਸ ਨੂੰ ਨਾਮ ਦੇ ਮੇਰਾ ਸਵਾਮੀ ਤਿਸ ਲੇਖਾ ਸਭ ਛਡਾਵੀਏ ਰੇ ਹਰ ਨਾਮ ਅਰਥ ਹੈ ਸੇ ਤਨ ਜਨ ਕਹੀਏ ਤਿਨ ਮਸਤਕ ਭਾਗ ਤੁਰ ਲਿਖ ਪਾਵੀਏ ਰੇ ਤਿਨ ਦੇਖੇ ਮੇਰਾ ਮਨ ਬਿਗਸੇ ਜਿਉ ਸੁਤ ਮਿਲ ਮਾਤ ਗਲ ਲਾਵੀਏ ਰੇ ਹਮ ਬਾਰਕ ਹਰ ਪਿਤਾ ਪ੍ਰਾ ਮੇਰੇ ਮੁਕ ਦਿਓ ਮਤੀ ਜਿਤ ਹਰ ਪਾਵੀਏ ਰੇ ਜਿਉ ਬਸ਼ਰਾ ਦੇਖ ਗਊ ਸੁਖ ਮਾਨੇ

ਸਤਿਕਾਰ ਸਤਿਗੁਰ ਪ੍ਰਸਾਦ ਮੇਰੇ ਮਨ ਹਰ ਹਰ ਗੁਣ ਕਹੋ ਰੇ ਸਤਿਗੁਰ ਕੇ ਚਰਨ ਤੋਏ ਤੋਏ ਪੂਜੋ ਇਨ ਬਦ ਮੇਰਾ ਹਰ ਪ੍ਰਭ ਲਹੋ ਰੇ ਰਹਾਓ ਕਾਮ ਕ੍ਰੋਧ ਲੋਭ ਅਵਮਾਨ ਵਿਖੇ ਰਸ ਇਨ ਸੰਗਤ ਤੇ ਤੂੰ ਰਹੋ ਰੇ ਮਿਲ ਸਤ ਸੰਗਤ ਕੀਜੇ ਹਰ ਗੋਸ਼ਟ ਸਾਧੂ ਸਿਉ ਗੋਸ਼ਟ ਹਰ ਪ੍ਰੇਮ ਰਸਾਇਣ ਰਾਮ ਨਾਮ ਰਸਾਇਣ ਹਰ ਰਾਮ ਨਾਮ ਰਾਮ ਰਮੋ ਰੇ ਅੰਤਰ ਕਾ ਅਵਮਾਨ ਜੋਰ ਤੂੰ ਕੇਸ਼ ਕੇਸ਼ ਕਿਸ ਜਾਣਤਾ ਇਹੋ ਦੂਰ ਕਰੋ ਆਪਣ ਗਹੋ ਰੇ ਜਨ ਨਾਨਕ ਕਉ ਹਰ ਦਇਆਲ ਹੋ ਸੁਆਮੀ

ਪੰਜਵਾਂ ਹਰ ਬਿਨ ਜਨਮ ਅਕਾਰ ਸਜਾਤ ਤਦ ਗੋਪਾਲ ਅਨ ਰੰਗ ਰਾਜਤ ਮਿਥਿਆ ਪੈਰਤ ਖਾਤ ਰਹਾਉ ਅਨ ਜੋਬਨ ਸੰਪੈ ਸੁਖ ਭੁਗਵੈ ਸੰਗ ਨਿਭਤ ਮਾਤ ਮ੍ਰਿਤਸਿਨਾ ਦੇਖ ਰਚਿਓ ਬਾਵਰ ਦ੍ਰੁਮ ਛਾਇਆ ਰੰਗ ਰਾਤ ਮਾਨ ਮੋਹ ਮਹਾਮਦ ਮੋਹਤ ਕਾਮ ਕ੍ਰੋਧ ਕੈ ਖਾਤ ਕਰ ਗੈ ਲਿਓ ਦਾਸ ਨਾਨਕ ਕਉ ਪ੍ਰਭ ਜੀ ਹੋਏ ਸਹਾਤ ਕੇਦਾਰਾ ਮਹੱਲਾ ਪੰਜਵਾਂ ਹਰ ਬਿਨ ਕੋਈ ਨ ਚਾਲਤ ਸਾਥ ਦੀਨਾ ਨਾਥ ਕਰਣਾ ਪਰਸਵਾਮੀ ਅਨਾਥਾਂ ਕੇ ਨਾਥ ਰਖਾਉ ਸੁਧ ਸੰਪਤ ਵਿਖਿਆ ਰਸ ਭੁਗਵਤ ਨੈ ਨਿਭਤ ਜਮ ਕੇ ਪਾਥ ਨਾਮ ਨਿਧਾਨ ਗਾਓ ਗੁਣ ਗੋਬਿੰਦ

ਕਾਰ ਸਤਿਗੁਰ ਪ੍ਰਸਾਦ ਬਿਸਰਤ ਨਾਹੇ ਮਨ ਤੇ ਹਰੀ ਆਬੇ ਪ੍ਰੀਤ ਮਹਾਂ ਪ੍ਰਬਲ ਭਈ ਆਣ ਵਿਖੇ ਜਰੀ ਰਗਾਓ ਬੂੰਦ ਕਾਂ ਤਿਆਗ ਚਾਤਰਕ ਮੀਂਦ ਰਹਿਤ ਨਾ ਕਰੀ ਗੁਣ ਗੋਪਾਲ ਉੱਚਾ ਰਸਨਾ ਟੇਵ ਏ ਪਰੀ ਮਹਾਨਾਦ ਕੁਰੰਕ ਮੋਯੋ ਵੇਦ ਤੀਖਨ ਸਰੀ ਪ੍ਰਚਰਨ ਕਮਲ ਰਸਾਲ ਨਾਨਕ ਗਾਂਠ ਬਾਂਧ ਥਰੀ ਕੇਦਾਰਾ ਮਹੱਲਾ ਪੰਜਵਾਂ ਪ੍ਰੀਤਮ ਬਸਤ੍ਰਿਤ।

ਤੋਰ ਸੰਤ ਸੰਗ ਹਰ ਚਰਨ ਬੋਹਿਤ ਉਦਰਤੇ ਲੈ ਮੋਰ ਗਰਭ ਕੁੰਟ ਮੈਂ ਜਿਨੇ ਤਾਰਿਓ ਨਹੀਂ ਬਿਖੇ ਬਨ ਮੈਂ ਹੋਰ ਹਰ ਸਗਤ ਸਰਨ ਸੁਮਰਤ।

ਨਾ ਕਛ ਬਿਆਪੇ, ਸੰਤ ਸੰਗ ਵਿਵਹਾਰ ਰਗਾਉ, ਕਰ ਅਨੁਗ੍ਰਹ ਆਪ ਰਾਖਿਓ, ਨਹਿ ਉਪਜਤੋ ਬੇਕਾਰ, ਜਿਸ ਪ੍ਰਾਪਤ ਹੋਏ ਸਿਮਰੈ, ਤਿਸ ਦਇਤ ਨਹਿ ਸੰਸਾਰ, ਸੁਖ ਮੰਗਲ ਆਨੰਦ ਹਰ ਹਰ।

ਵਿਖੇ ਅਗਰ ਨਾ ਜਲੀ ਗੈ ਪੂਜਾ ਲੀਨੋ ਦਾਸ ਆਪਣੋ ਜੋਤ ਜੋਤੀ ਰਲੀ ਪ੍ਰਭ ਚਰਨ ਸਰਨ ਅਨਾਥ ਆਇਓ ਨਾਨਕ ਹਰ ਸੰਗ ਚੱਲੀ ਕੇਦਾਰਾ ਮੁਹੱਲਾ ਪੰਜਵਾਂ ਹਰ ਕੇ ਨਾਮ ਕੀ ਮਨ ਰੁਚੇ ਕੋਟ ਸਾਂਤ ਅਨੰਤ ਪੂਰਨ ਜਲਤ ਛਾਤੀ ਬੁਝੇ ਰਖਾਓ ਸੰਤ ਮਾਰਗ

ਭਗਤ ਜਨ ਬੇਦਿਆ ਸੇ ਆਨ ਕਦ ਜਾਹੀ ਮੀਨ ਵਿਸ਼ੋਹਾ ਨਾ ਸਹੇ ਜਲ ਬਿਨ ਮਰ ਪਾਹੀ ਹਰ ਬਿਨ ਕਿਉਂ ਰਹੀਏ ਦੂਹ ਕਿਨ ਸਹੀਏ ਚਾਤਰਕ ਬੂੰਦ ਪਿਆਸਿਆ ਤਬ ਰੈਨ ਬਿਹਾਵੇ ਚੱਕਵੀ ਸੁਖ ਪਾਵੇ।

ਗਈ। ਸਾਸ ਬਿਨਾ ਜਿਉ ਦਿਓਰੀ ਕਤ ਸੋਭਾ ਪਾਵੇ, ਦਰਸ ਬਿਹੂ ਨਾ ਸਾਧ ਜਾਨ ਖੇਨ ਟਿਕਣ ਨਾ ਆਵੇ, ਹਰ ਬਿਨ ਜੋ ਰਹਿਣਾ ਨਰਕ ਸੋ ਸਹਿਣਾ, ਚਰਨ ਕਮਲ ਮਨ ਬੇਦਿਆ ਹਾਰਸ ਕਬੈਰਾਗੀ, ਨਾਮ ਲਿਵ ਲਾਗੀ ਤਤੋ ਨਾ ਜਾਏ ਨਖੇਤਿਆ, ਹਰ ਸਿਉ ਜਾਏ ਮਿਲਣਾ ਸਾਧ ਸੰਗ ਰਹਿਣਾ ਸੋ ਸੁਖ ਅੰਕ ਨਾਮ ਆਵੇ, ਹੋ ਕਿਰਪਾਲ ਨਾਨਕ ਕੇ ਸੁਆਮੀ ਹਰ ਚਰਨ ਹੈ ਸੰਗ ਸੁਮਾਵੇ, ਖੋਜਤ ਖੋਜਤ ਪ੍ਰਭ ਮਿਲੇ ਹਰ ਕਰਣਾ ਤਾਰੇ, ਨਿਰਗੁਣ ਨੀਜ ਅਨਾਥਮੈ

ਪਿਆ ਘਟ ਘਟ ਪੂਰ ਸਮਾਨਿਆ ਸੁਖ ਸਾਗਰੋ ਪਾਇਆ ਸਹਿਜ ਸੁਖਾਇਆ ਜਨਮ ਮਰਨ ਦੁਖ ਹਾਰੇ ਕਰ ਗਏ ਲੀਨੇ ਨਾਨਕ ਦਾਸ ਆਪਣੇ।

ਪਰਮ ਭਾਗਾ ਕਹੇ ਕਬੀਰ ਜਨ ਦਾਸਾ, ਕਿਨਹੀ ਬਨਸਿਆ ਕਾਂਸੀ ਤਾਂਬਾ, ਕਿਨਹੀ ਲੋਗ ਸੁਪਾਰੀ, ਸੰਤੋ ਬਨਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ, ਹਰ ਕੇ ਨਾਮ ਕੇ ਵਿਆਪਾਰੀ, ਹੀਰਾ ਹਾਥ ਚੜਿਆ ਨਿਰਮੋਲ, ਛੂਟ ਗਈ ਸੰਸਾਰੀ ਰਗਾਓ, ਸਾਚੇ ਲਾਏ ਤਉ ਸਚ ਲਾਗੇ, ਸਾਚੇ ਕੇ ਵਿਵਹਾਰੀ, ਸਾਚੀ

ਨਿਭਗੀ ਖੇਪ ਹਮਾਰੀ, ਤਰੀਕ ਕਲਵਾਰ ਗਵਾਰ ਮੂੜ ਮਤ, ਉਲਟੋ ਪਵਨ ਫਿਰਾਵੋ ਮਨ ਮਤ ਵਾਰ, ਮੇਰ ਸਰ ਪਾਠੀ

ਪਿਆ ਮਟਿਆ ਸੰਗ ਨਾ ਕਛ ਲੈ ਜਾਏ ਰਖਾਓ। ਦੇਰੀ ਬੈਠੀ ਮੇਰੀ ਰੋਵੇ ਦੁਆਰੇ ਲਓ ਸੰਗਮਾਏ। ਮੈਂ ਹੱਟ ਲਗ ਸਭ ਲੋਕ ਕੁਟੰਬ ਮੇਲ ਹੰਸ ਅਕੇਲਾ ਜਾਏ। ਵੈ ਸੁੱਤ ਵੈ ਬਿਤ ਵੈ ਪੁਰਪਾਟਨ ਬੋਰ ਨਾ ਦੇਖੇ ਆਏ। ਕਹੇ ਤ ਕਬੀਰ ਆਰਾਮ ਕੀ ਨਾ ਸਿਮਰਹੁ ਜਨਮ ਅਕਾਰਥ ਜਾਏ। ਅਰਾਗ ਕੇਦਾਰਾ ਬਾਣੀ ਰਵਿਦਾਸ ਜੀਓ ਕੀ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਖੜ ਕਰਮ ਕੁਲ ਸੰਯੁਕਤ ਹੈ

ਕਰ ਦੂਜਾ ਗੁਰ ਕੇ ਸ਼ਬਦ ਤਰੇ ਮੁਨ ਕੇਤੇ ਇੰਦਰਾਦਿਕ ਬ੍ਰਹਿਮਾਦ ਤਰੇ ਤਨਕ ਸਨੰਦਨ ਤਪਸੀ ਜਨ ਕੇਤੇ ਗੁਰ ਪ੍ਰਸਾਦੀ ਪਾਰ ਪਰੇ ਭਵ ਜਿਲ ਬਿਨ ਸ਼ਬਦੇ ਕਿਉਂ ਤਰੀ ਹੈ ਨਾ ਬਿਨਾ ਜਗ ਰੋਗ ਬਿਆਪਿਆ ਦੁਬਦਾ ਡੁਬ ਡੁਬ ਮਰੀਏ ਰਹਾਉ ਗੁਰ ਦੇਵਾ ਗੁਰ ਅਲਖ ਅਪੇਵਾ ਫਿਰ ਪਵਨ ਸੋਜੀ ਗੁਰ ਕੀ ਸੇਵਾ ਆਪੇ ਦਾਦ ਕਰੀ ਗੁਰਦਾਤੇ ਪਾਇਆ ਅਲਖ ਅਪੇਵਾ ਮਨ ਰਾਜਾ ਮਨ ਮਨ ਤੇ ਮਾਨਿਆ ਮਨਸਾ ਮਨੇ ਸਮਾਈ ਮਨ ਜੋਗੀ ਮਨ ਬਿਨਸ ਬਿਯੋਗੀ ਮਨ ਸਮਝੇ ਗੁਣ ਗਾਈ ਗੁਰ ਤੇ ਮਨ ਮਾਰਿਆ ਸ਼ਬਦ ਵਿਚਾਰਿਆ ਤੇ ਵਿਰਲੇ ਸੰਸਾਰਾ ਨਾਨਕ ਸਾਹਿਬ ਪਰ

ਅਗਲੀ ਰੈਣ ਸੋਭਤ ਗੱਲ ਫਾਹੀ ਦਿਨ ਸਜਾਲ ਗਵਾਇਆ ਖਿਣ ਪਾਲ ਘੜੀ ਨਹੀਂ ਪ੍ਰਭ ਜਾਣਿਆ ਜਿਨ ਇਹੋ ਜਗ ਤਿਉ ਪਾਇਆ ਮਾਨ ਰੇ ਕਿਉ ਛੂਟਸ ਦੁਖ ਪਾਰੀ ਕਿਆ ਲੇ ਆਵਸ ਕਿਆ ਲੇ ਜਾਵਸ ਰਾਮ ਜਪੋ ਗੁਣਕਾਰੀ ਰਗਾਓ ਉਂਦੋ ਕਵਲ ਮਨ ਮੁਖ ਮਤ ਹੋਛੀ ਮਨ ਅੰਧੇ ਸਿਰ ਤੰਦਾ ਕਾਲ ਵਿਕਾਲ ਸਦਾ ਸਿਰ ਤੇਰੇ ਬਿਨ ਨਾਵੇ ਗਲ ਫੰਦਾ ਡਗਰੀ ਚਾਲ ਨੇਤਰ ਹੁਣ ਅੰਧਲੇ ਸਾਬਦ ਸੁਰਤ ਨਹੀਂ ਪਾਈ ਸਾਤਰ ਬੇਦ ਤ੍ਰੈ ਗੁਣ ਹੈ ਮਾਇਆ ਅੰਧ ਲਓ ਤੰਦ ਕਮਾਈ ਖੋਇਓ।

ਅੰਤਰ ਬਾਹਰ ਪੁਰਖ ਨਿਰੰਜਨ ਆਦਿ ਪੁਰਖ ਆਦੇਸੋ ਕਾੜ ਕਾੜ ਅੰਤਰ ਸਰਬ ਨਿਰੰਤਰ ਰਵ ਰਹਿਆ ਸਚ ਵੇਸੋ ਸਾਜ ਰਤੇ ਸਚ ਅੰਮ੍ਰਿਤ ਜੇਵਾ ਮਿਥਿਆ ਮਹਿਲ ਨਾਰਾਈ ਨਿਰਮਲ ਨਾਮ ਅੰਮ੍ਰਿਤ ਸਚ ਚਾਖਿਆ ਸਬਦ ਰਤੇ ਪਦ ਪਾਈ ਗੁਣੀ ਗੁਣੀ ਮਿਰ ਲਾਹਾ ਪਾਵਸ ਗੁਰਮੁਖ ਨਾਮ ਵਡਾਈ ਸਗਲੇ ਦੁਖ ਮਿਟੇ ਗੁਰ ਸੇਵਾ

ਤਾਰਥ ਸਹਿਜ ਧਿਆਨ ਲਿਵ ਲਾਈਏ, ਮਨ ਰਹੇ ਆਰਾਮ ਭਗਤ ਚਿੱਤ ਲਾਈਏ, ਗੁਰਮੁਖ ਰਾਮ ਨਾਮ ਜਬ ਹਿਰਦੇ ਸਹਿ ਸੇਤੀ ਕਰ ਜਾਈਏ ਰਖਾਓ, ਪਰਮ ਭੇਦ ਪਉ ਕਭੂ ਨਾ ਛੂੜਸ, ਆਪ ਜਾਤ ਨਾ ਜਾਨੀ ਬਿਨ ਹਰ ਨਾਮ ਕੋ ਮੁਕਤ ਨਾ ਪਾਵਸ, ਡੁਬ ਮੋਏ ਬਿਨ ਪਾਨੀ ਧੰਦਾ ਕਰਤ ਸਗਲੀ ਪਦ ਖੋਬਸ, ਪਰਮ ਨਾ ਮਿਟਸ ਗੁਵਾਰਾ ਬਿਨ ਗੁਰ ਸ਼ਬਦ ਮੁਕਤ ਨਹੀਂ ਕਬਹੀ, ਅੰਧਲੇ ਤੰਦ ਬਸਾਰਾ ਅਕੋਲ ਨਿਰੰਜਨ।

ਬੇਨ ਬਿਰਥੇ ਜਗ ਜਨਮਾ ਬਿਖ ਖਾਵੇ ਬਿਖ ਬੋਲੀ ਬੋਲੇ ਬਿਨ ਨਾਵੇ ਨਿਫਲ ਮਨ ਭ੍ਰਮਣਾ ਰਖਾਓ ਪੁਸਤਕ ਪਾਠ ਦਾ ਕਰਨ ਵਖਾਣ ਸੰਧਿਆ ਕਰਮ ਤੇ ਕਾਲ ਕਰੇ ਬਿਨ ਗੁਰ ਸ਼ਬਦ ਮੁਕਤ ਖਾਂ ਪ੍ਰਾਣੀ ਰਾਮ ਨਾ ਬੇਨ ਉਰਜ ਮਰੇ ਡੰਡ ਕਮੰਡਲ ਸਿਖਾ ਸੂਦ ਧੋਤੀ ਤੀਰਥ ਗਮਨ ਅਦ ਭ੍ਰਮਣ ਕਰੇ ਰਾਮ ਨਾ ਬਿਨ ਸਾਂਤ ਨਾ ਆਵੇ ਜਪ ਹਰ ਹਰ ਨਾਮ ਤੋ ਪਾਰ ਪਰੇ ਜਟਾ ਮੁਗਟ ਤਨ ਪਸਮ ਲਗਾਈ ਬਤਰ ਛੋੜ ਤਨ ਨਗਨ ਪਇਆ ਰਾਮ ਨਾਮ ਬਿਨ ਤ੍ਰਿਪਤ ਨ ਆਵੇ ਕਿਰਤ ਕੇ ਬੰਧੇ ਭੇਖ ਪਇਆ ਜੇਤੇ ਜੀ ਜੰਤ ਜਲ ਥਲ ਮਹੀਲ ਜਤਰ ਕਤਰ ਤੂੰ ਸਰਬ ਜੀਆ ਗੁਰ ਪ੍ਰਸਾਦ ਰਾਖ

ਕੀਤਾ ਆਕਾਰਾ, ਘੱਟ ਵੱਧ ਕੋ ਕਰੇ ਵਿਚਾਰਾ, ਕਹਿਤ ਨਾਨਕ ਇਹੋ ਜੀਉ, ਕਰਮ ਬੰਦ ਹੋਈ, ਬਿਨ ਸਤਿਗੁਰ ਪੇਟੇ ਮੁਕਤ ਨ ਹੋਈ। ਭੈਰੋਂ ਮੁਹੱਲਾ ਤੀਜਾ, ਜੋਗੀ ਗ੍ਰਹਿ ਪੰਡਿਤ ਪੇਖ ਤਾਰੀ, ਇਹ ਸੂਤੇ ਆਪਣੇ ਅਹੰਕਾਰੀ, ਮਾਇਆ ਬਦਮਾਤਾ ਰਹਿਆ ਸੋਏ, ਜਾਗਤ ਰਹੇ ਨਾ ਮੂਸੇ ਕੋਏ ਰਹਾਓ। ਤੋ ਜਾਗੇ ਜਿਸ ਸਤਿਗੁਰ ਮਿਲੇ, ਪੰਚ ਦੂਤ ਉਹ ਵਸਗਤ ਕਰੇ, ਸੋ ਜਾਗੇ ਜੋ ਤਤ ਵਿਚਾਰੇ, ਆਪ ਮਰੇ ਅਵਰਾ ਨਹੀਂ ਮਾਰੇ, ਸੋ ਜਾਗੇ ਜੋ ਇੱਕੋ ਜਾਣੇ, ਪ੍ਰਕਿਰਤ ਛੋਡੇ ਤਤ ਪਛਾਣੇ।

ਨਦਰ ਕਰੇ ਸਤਿਗੁਰੂ ਮਿਲਾਏ, ਨਾਨਕ ਹਿਰਦੇ ਨਾਮ ਸਾਏ। ਭੈਰੋ ਮਹੱਲਾ ਤੀਜਾ, ਨਾਮੇ ਉਧਰੇ ਤਬ ਜਿਤਨੇ ਲੋ, ਗੁਰਮੁਖ ਜਿਨ੍ਹਾਂ ਪ੍ਰਾਪਤ ਹੋਏ।

ਬਿਨਾਵੇ ਮਨਮੁਖ ਜੰਪੁਰ ਜਾਹੇ, ਔਖੇ ਹੋਵੇ ਚੋਟਾਂ ਖਾਹੇ, ਆਪੇ ਕਰਤਾ ਦੇਵੈ ਸੋਏ, ਨਾਨਕ ਨਾਮ ਪ੍ਰਾਪਤ ਹੋਏ। ਭੈਰੋ ਮਹੱਲਾ ਤੀਜਾ, ਗੋਬਿੰਦ ਪ੍ਰੀਤ ਸੰਕਾਦ ਉਧਾਰੇ, ਆਰਾਮ ਨਾਮ ਸ਼ਬਦ ਵਿਚਾਰੇ, ਹਰ

ਹੋਇ ਨਿਕਰ ਵਸੈ ਸਹਿਜ ਸੁਭਾਇ ਗੁਰਮੁਖ ਨਾਮ ਸੇ ਮਨ ਆਇ ਆਪੇ ਵੇਖੇ ਵੇਖਣ ਹਾਰ ਨਾਨਕ ਨਾਮ ਰੱਖੋ ਉਰ ਧਾਰ ਭੈਰੋ ਮਹੱਲਾ ਤੀਜਾ ਕਲਯੁਗ ਮੈਂ ਰਾਮ ਨਾਮ ਉਰ ਧਾਰ ਬਿਨ ਨਾਵੇ ਮਾਥੇ ਪਾਵੇ ਸ਼ਾਰ ਰਾਮ ਨਾਮ ਦੁਲਭ ਹੈ ਪਾਈ ਗੁਰ ਪ੍ਰਸਾਦ ਵਸੇ ਮਨ ਆਈ ਰਹਾਓ ਰਾਮ ਨਾਮ ਜਨ ਪਾਲੇ ਸੋਏ ਪੂਰੇ ਗੁਰ ਤੇ ਪ੍ਰਾਪਤ ਹੋਏ ਹਰ ਕਾ ਪਾਣਾ ਮੰਨੇ ਸੇ ਜਨ ਪ੍ਰਵਾਨ।

ਕਲ ਜੁਗ ਮੈਂ ਬਹੁ ਕਰਮ ਕਮਾਹੇ, ਨਾ ਰੁੱਤ ਨਾ ਕਰਮ ਥਾਏ ਪਾਹੇ। ਕਲ ਜੁਗ ਮੈਂ ਰਾਮ ਨਾਮ ਹੈ ਸਾਰ, ਗੁਰਮੁਖ ਸਾਚਾ ਲੱਗੇ ਪਿਆਰ ਰਹਾਉ, ਤਾਂ ਮਨ ਖੋਜ ਕਰੇ ਮੈਂ ਪਾ।

ਜਮ ਕਾਲ ਸਦਾ ਹੈ ਸਿਰੇ ਉਪਰ, ਦੂਜੇ ਭਾਏ ਪਦ ਖੋਈ, ਬਹਿਲੇ ਪੇਖ ਪਵੇ ਦਿਨ ਰਾਤੀ, ਹੋਮੇ ਰੋਗ ਨਾ ਜਾਈ, ਪੜ ਪੜ ਲੂਜੇ ਬਾਦ ਵਖਾਣੇ, ਮਿਲ ਮਾਇਆ ਸੁਰਤ ਗਵਾਈ, ਤਦ ਗੁਰ ਸੇਵੇ ਪਰਮ ਗਦ ਪਾਵੇ, ਨਾਮ ਮਿਲੇ ਵਡਿਆਈ, ਨਾਨਕ ਨਾਮ ਜਿਨ੍ਹਾਂ ਮਨ ਵਸਿਆ, ਦਰ ਸਾਚੇ ਪਦ ਪਾਈ, ਭੈਰੋ ਮਹੱਲਾ ਤੀਜਾ, ਮਨ ਆਸਾ ਨਹੀਂ ਉਤਰੈ, ਦੂਜੇ ਭਾਏ ਖੁਆਏ, ਉਧਰ ਨੈ ਸਾਣ ਨਾ ਭਰੀਏ ਕਬਹੂ, ਤਿਸ ਨਾ ਅਗਨ ਪਚਾਏ, ਸਦਾ ਆਨੰਦ ਆਰਾਮ ਰਸ ਰਾਤੇ, ਹਿਰਦੇ ਨਾਮ ਦੁਬਧਾ ਮਨ ਭਾਗੀ, ਹਾਰ ਗਾ ਅੰਮ੍ਰਿਤ ਪੀ ਤ੍ਰਿਪਤਾ ਤੇ ਰਹਾਓ, ਆਪੇ ਪਾਰ ਬ੍ਰਹਮ ਸ੍ਰਿਟ ਜਿਨ ਸਾਜੀ।

ਨਾਨਕ ਸਤਿਗੁਰ ਸੋਝੀ ਪਾਈ, ਸੱਚ ਨਾਮ ਨਿਸਤਾਰਾ, ਭੈਰੋਂ ਮਹੱਲਾ ਤੀਜਾ, ਕਲ ਮੈਂ ਪ੍ਰੇਤ ਜਿਨੀ ਰਾਮ ਨਾ ਪਛਾਤਾ, ਸਾਜੁਗ ਪਰਮਹੰਸ ਵਿਚਾਰੀ, ਦੁਆਪਰ ਤ੍ਰੇਤੇ ਮਾਣਸ ਵਰਤੈ, ਵਿਰਲੇ ਹੋ ਮੈਂ ਮਾਰੀ, ਕਾਲ ਮੈਂ ਰਾਮ ਨਾਮ ਵਡਿਆਈ, ਜੋ ਜੋ ਗੁਰਮੁਖ ਏਕੋ ਜਾਤਾ, ਵਿਣ ਨਾਵੇ ਮੁਕਤ ਨ ਪਾਈ ਰਹਾਉ, ਹਿਰਦੇ ਨਾਮ ਲਖੇ ਜਨ ਸਾਚਾ, ਗੁਰਮੁਖ ਮਨ

ਸ਼ਬਦ ਜਲਾਏ, ਜਿਨ ਮਨ ਵਸਿਆ ਸੇ ਜਨ ਸੋਹੇ, ਹਿਰਦੇ ਨਾਮ ਵਸਾਏ, ਘਰ ਦਰ ਮਹਿਲ ਸਤਿਗੁਰੂ ਦਿਖਾਇਆ, ਰੰਗ ਸਿਵਰਲੀਆ ਮਾਣੇ, ਜੋ ਕਹੇ ਸੋ ਭਲਾ ਕਰ ਮਾਨੇ, ਨਾਨਕ ਨਾਮ ਵਖਾਣੇ। ਭੈਰੋਂ ਮਹੱਲਾ ਤੀਜਾ, ਮਨਸਾ ਮਨੇ ਸਮਾਏ ਲਏ।

ਸਤਿਗੁਰ ਜਿਨੀ ਨਾ ਸੇਵਿਆ ਦਾਤਾ ਤੇ ਅੰਤ ਗਏ ਪਛਤਾਹੇ। ਸਤਿਗੁਰ ਸੇਵ ਸਦਾ ਸੁਖ ਪਾਇਆ ਫਿਰ ਦੁੱਖ ਨਾ ਲਾਗੇ ਤਾਏ। ਨਾਨਕ ਹਰ ਭਗਤ ਪਰਾ

ਦੇਖ ਕਰੇ ਬਹੁਤ ਚਿਤ ਡੋਲੇ, ਅੰਤਰ ਕਾਮ ਕ੍ਰੋਧ ਅਹੰਕਾਰ, ਅੰਤਰ ਤਿਸਾ ਭੂਖ ਅਤ ਬਹੁਤੀ, ਪੌਕਤ ਫਿਰੇ ਦਰਬਾਰ, ਗੁਰ ਕੈ ਸ਼ਬਦ ਮਰੇ ਫਿਰ ਜੀਵੇ, ਤਿਨ ਕੋ ਮੁਕਤ ਦੁਆਰ, ਅੰਤਰ ਸ਼ਾਂਤ ਸਦਾ ਸੁਖ ਹੋਵੇ, ਹਰ ਰਾਖਿਆ ਉਰਧਾਰ, ਜਿਉਂ ਤਿਸ ਪਾਵੇ ਤਿਵੇ ਚਲਾਵੇ, ਕਰਣਾ ਕਿਛੂ ਨਾ ਜਾਈ, ਨਾਨਕ ਗੁਰਮੁਖ ਸ਼ਬਦ ਸੰਭਾਲੇ, ਆਰਾਮ ਨਾਮ ਵਡਿਆਈ, ਭੈਰੋਂ ਮਹੱਲਾ ਤੀਜਾ, ਹਉਮੈ ਮਾਇਆ ਮੋਹੇ ਖੁਆਇਆ, ਦੁਖ ਖੱਟੇ ਦੁਖ ਖਾਏ, ਅੰਤਰ ਲੋਭ ਹਲਕ ਦੁਖ ਪਾਰੀ, ਬਿਨ ਵਿਵੇਕ ਪਰਮਾਏ, ਮਨਮੁਖ ਤ੍ਰਿਗ ਜੀਵਨ ਸਹਿ।

ਉਬਾਰ ਖਿਨਮੇ ਭਿਆਨ ਰੂਪ ਨਿਕਸਿਆ ਥੰਮ ਉਪਾੜ ਹਰਨਾਗਸ ਨਹੀ ਬਿਦਾਰਿਆ ਪ੍ਰਹਿਲਾਦ ਲਿਆ ਉਬਾਰ ਸੰਤ ਜਨਾ ਕੇ ਹਰ ਜੀਉ ਕਾਰਜ ਸਵਾਰੇ ਪ੍ਰਹਿਲਾਦ ਜਨ ਕੇ ਇਕ ਹੀ ਕੁਰ ਉਧਾਰੇ ਗੁਰ ਕੇ ਸ਼ਬਦ ਹਉਮੈ ਬਿਖ ਮਾਰੇ ਨਾਨਕ ਰਾਮ ਨਾਮ ਸੰਤ ਨਿਸਤਾਰੇ

ਕਾਰ ਸਤਿਗੁਰ ਪ੍ਰਸਾਦ ਹਰ ਜਨ ਸੰਤ ਕਾ ਕਿਰਪਾ ਭਗਲਾਇਣ ਗੁਰ ਸਬਦੀ ਹਰ ਪਜ ਸੁਰਤ ਸਮਾਇਣ ਮੇਰੇ ਮਨ ਹਰ ਪਜ ਨਾਮ ਨਰਾਇਣ ਹਰ ਹਰ ਕਿਰਪਾ ਕਰੇ ਸੁਖਦਾਤਾ ਗੁਰਮੁਖ ਭਵਜਲ ਹਰ ਨਾਮ ਤਰਾਇਣ ਰਗਾਓ ਸੰਗਤ ਸਾਧ ਮੇਲ ਹਰ ਗਾਇਣ ਗੁਰਮਤੀ ਲੇ ਰਾਮ ਰਸਾਇਣ ਗੁਰਸਾਧੂ ਅੰਮ੍ਰਿਤ ਗਿਆਨ ਸਰਨਾਇਣ ਸਭ ਕੇਲਵਖ ਪਾਪ ਗਏ ਗਾਵਾਇਣ ਤੂੰ ਆਪੇ ਕਰਤਾ ਸ੍ਰਿਸ਼ਟ ਧਰਾਇਣ ਜਨ ਨਾਨਕ ਮੇਲ ਤੇਰਾ ਦਾਸ ਦਸਾਇਣ ਭੈਰੋ ਮਹੱਲਾ ਚੌਥਾ ਬੋਲ ਹਰ ਨਾਮ ਸਫਲ ਸਾ ਘਰੀ ਗੁਰ ਉਪਦੇਸ਼ ਸਭ ਦੁਖ ਪਰ ਹਰੀ ਮੇਰੇ ਮਨ ਹਰ ਭਜ ਨਾਮ ਨਰ ਹਰੀ ਕਰ ਕਿਰਪਾ ਮਿਲੋ ਗੁਰਪੂਰਾ ਸਤ ਸੰਗਤ ਸੰਗ ਸਿੰਧ ਪੋਤਰੀ ਰਖਾਓ ਜਗ ਜੀਵਨ ਧਿਆਏ ਮਨ ਹਰ ਸਿਮਰੀ ਕੋਟ ਕੁਟੰਤਰ ਤੇਰੇ ਪਾਪ ਪਰ ਹਰੀ ਸਤ ਸੰਗਤ ਸਾਧ ਤੂਰ ਮੁਖ ਪਰੀ ਇਸਨਾਨ ਕੀਓ ਅੜਸੜ ਸੁਰਸਰੀ ਹਮ ਮੂਰਖ ਕਉ ਹਰ ਕਿਰਪਾ ਕਰੀ ਜਨ ਨਾਨਕ ਧਾਰਿਓ ਤਾਰਨ ਹਰੀ ਭੈਰੋ ਮਹੱਲਾ ਚੌਥਾ ਸੁਕ੍ਰਿਤ ਕਰਨੀ ਸਾਰ ਜਪ ਮਾਲੀ ਹਿਰਦੇ ਫੇਰ ਚੱਲੇ ਤੁਦ ਨਾਲੀ ਹਰ ਹਰ ਨਾਮ ਜਪੋ ਬਨਵਾਲੀ ਕਰ ਕਿਰਪਾ ਮਿਲੋ ਸਤ ਸੰਗਤ ਤੂੜ ਗਈ ਮਾਇਆ ਜਮਜਾਲੀ ਰਖਾਓ ਗੁਰਮੁਖ ਸੇਵਾ ਕਾਲ ਜਿਨ ਕਾਲੀ ਤਿਸ ਕੜੀਏ ਸ਼ਬਦ ਸੱਚੀ ਟਕਸਾਲੀ ਹਰ ਅਗਮ ਅਗੋਚਰ ਗੁਰ ਅਗਮ ਦਿਖਾਲੀ ਵਿਦਕਾਇਆ ਨਗਰ ਲੱਦਾ ਹਰ ਪਾਲੀ ਹਮ ਬਾਲਕ ਹਰ ਪਿਤਾ ਪ੍ਰਤਪਾਲੀ ਜਨ ਨਾਨਕ ਤਾਰੋ ਨਦਰ ਨਿਹਾਲੀ ਭੈਰੋ ਮਹੱਲਾ ਚੌਥਾ ਸਵਕੜ ਤੇਰੇ ਤੂੰ ਸਭਨਾ ਮਾਹੇ ਤੁਝ ਤੇ ਬਾਹਰ ਕੋਈ ਨਾਹੇ ਹਰ ਸੁਖਦਾਤਾ ਮੇਰੇ ਮਨ ਜਾਪ ਹਾਂ ਤੁਸਾ ਰਾਹੀ

ਆਗੋ ਵਿੱਚ ਲਿਖਿਆ ਤੋ ਗੁਰਮਤਿ ਹਿਰਦੇ ਹਰ ਨਾਮ ਸੰਹਾਰ ਮਧਸੂਦਨ ਜਪ ਕੇ ਉਰਧਾਰ ਦੇਹੀ ਨਗਰ ਤਸਕਰ ਪੰਚ ਧਾਤੂ।

ਜੋ ਕਿਛ ਕਰੇ ਸੋਈ ਪਲ ਹੋਸੀ, ਹਰ ਧਿਆਵੋ ਅਣ ਦਿਨ ਨਾਮ ਮੁਰਾਰ। ਹਰ ਜੋ ਕਿਛ ਕਰੇ ਸੋ ਆਪੇ ਆਪੇ, ਉਹ ਪੂਛਣਾ ਕਿਸੇ ਕਰੇ ਵਿਚਾਰ। ਨਾਨਕ ਸੋ ਪਰਸਦਾ ਧਿਆਈ ਹੈ,

ਗਾਵ ਲੈ ਗੁਰਮਤ ਹਰ ਜਪਣੇ। ਜੋ ਉਪਦੇਸ਼ ਸੁਣੇ ਗੁਰ ਕੇ ਰਾਹ, ਸੋਜਨ ਪਾਵੇ ਹਰ ਸੋ ਘਣੇ। ਤਨ ਸੋ ਵੰਸ਼, ਤਨ ਸੋ ਪਿਤਾ, ਤਨ ਸੋ ਮਾਤਾ, ਜਿਨ ਜਨਪ ਜਣੇ। ਜਿਨ ਸਾਸ ਗਿਰਾਸ ਧਿਆਇਆ ਮੇਰਾ ਹਰ ਹਰ, ਸੇ ਸਾਚੀ ਦਰਗੇ ਹਰ ਜਨ ਬਣੇ। ਹਰ ਹਰ ਅਗਮ ਨਾਮ ਹਰ ਤੇਰੇ, ਵਿਜ ਭਗਤਾਂ ਹਰ

ਥੀਤ ਗੋਬਿੰਦ ਜਨਮਾ ਸੀ ਪਰਮ ਭੂਲੇ ਨਰ ਕਰਤ ਕਚਰਾਇਣ ਜਨਮ ਮਰਨ ਤੇ ਰਹਿਤ ਨਾਰਾਇਣ ਰਖਾਓ ਕਰ ਪੰਜੀਰ ਖਵਾਇਓ ਚੋਰ ਉਹ ਜਨਮ ਨਾ ਮਰੇ ਰੇ ਸਾਕਤ ਢੋਰ ਸਗਲ ਪਰਾਧ ਦੇ ਲੋ ਰੋਨੀ ਸੋ ਮੁਖ ਜਲੋ ਜਿਤ ਕਹਿ ਠਾਕੁਰ ਜੋਨੀ ਜਨਮ ਨਾ ਮਰੇ ਨਾ ਆਵੇ ਨਾ ਜਾਏ ਨਾਨਕ ਕਾ ਪ੍ਰਭ ਰਹਿਓ ਸਮਾਏ ਭੈਰੋ ਮਹੱਲਾ ਪੰਜਵਾਂ ਉਠਤ ਸੁਖੀਆ ਬੈਠ ਸੁਖੀਆ ਪਾਉ ਨੀ ਲਾਗੇ ਜਾਂ ਐਸੇ ਬੁਝਿਆ ਰਾਖਾ ਏਕ ਹਮਾਰਾ ਸਵਾਮੀ ਸਗਲ ਘਟਾਂ ਕਾ ਅੰਤਰ ਜਾਮੀ ਰਖਾਓ ਤੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਾਂ ਪ੍ਰਾ ਤੂੰ ਵਰਸਤੰਤਾ ਕਰ ਸੁਖ ਵਸਿਆ।

ਗੁਰ ਪੀਰ ਮੇਲ ਖੁਦ ਖਦੁ ਪਛਾਨਾ ਭੈਰੋਂ ਮਹੱਲਾ ਪੰਜਵਾਂ। ਦਸ ਮਿਰਗੀ ਸਹਿਜੇ ਬੰਦ ਆਨੀ ਪਾਂਚ ਮਿਰਗ ਵੇਦੇ ਸਿਵ ਕੀ ਬਾਨੀ ਸੰਤ ਸੰਗਲੇ ਚੜਿਓ ਸਿਕਾਰ ਮ੍ਰਿਗ ਪਕੜੇ ਬਿਨ ਘੋਰ ਹਥਿਆਰ ਰਗਾਓ ਆਖੇਰ ਬਿਰਤ ਬਾਰ ਆ।

ਸੋ ਮਹੱਲਾ ਪੰਜਵਾਂ ਜੇ ਸੋ ਲੋਚ ਲੋਚ ਖਾਵਾਇਆ ਸਾਗਤ ਹਰ ਹਰ ਚੀਤਨ ਆਇਆ ਸੰਤ ਜਿਨਾ ਕੀ ਲਿਓ ਮਤੇ ਸਾਧ ਸੰਗ ਪਾਵੋ ਪਰਮ ਗਤੇ ਰਹਾਓ ਪਾਥਰ ਕੋ ਬੋ ਨੀਰ ਪਵਾਇਆ ਨੈ ਭੀਗੇ ਅਦਕ ਸੂਕਾਇਆ ਖੜ ਸਾਸਤਰ ਮੂਰਖੇ ਸੁਨਾਇਆ ਜੈਸੇ ਦੈਦਿਸ ਪਾਮਨ ਚੁਲਾਇਆ ਬੇਨ ਕਾਣ ਖਲਹਾਨ ਜੈਸੇ ਗਾਹ ਨਾ ਪਾਇਆ ਤਿਉਂ ਸਾਗਤ ਤੇ ਕੋ ਨਾ ਬਰਾਸਾਇਆ ਤਿਤ ਹੀ ਲਾਗਾ ਜਿਤ ਕੋ ਲਾਇਆ।

ਰੀਤ ਸਾਧ ਸੰਗ ਬਿਨਸੀ ਵਿਪਰੀਤ ਮੀਤ ਹੀਤ ਤਨ ਨੈ ਪਾਰਣਾ ਤਨ ਤਨ ਮੇਰੇ ਨਾਰਾਇਣਾ ਨਾਨਕ ਬੋਲੇ ਅੰਮ੍ਰਿਤ ਬਾਣੀ ਏਕ ਬਿਨਾ ਦੂਜਾ ਨਹੀਂ ਜਾਣੀ ਭੈਰੋਂ ਮਹੱਲਾ ਪੰਜਵਾਂ ਆਗੇ ਦਈਓ ਪਾਛੇ ਨਾਰਾਇਣ ਮਦ ਭਾਗਰ ਪ੍ਰੇਮ ਰਸਾਇਣ ਪ੍ਰਭੂ ਹਮਾਰੇ ਸਾਸਤਰ ਸਾਉਣ ਸੁਖ ਸਹਿਜ ਆਨੰਦ ਗ੍ਰਹਿ ਭਾਉਣ ਰਖਾਉ ਰਸਨਾ ਨਾਮ ਕਰਨ ਸੁਨ ਜੀਵੇ ਪ੍ਰਭ ਸਿਮਰ ਸਿਮਰ।

ਤਰਣਾਗਤ ਆਏ ਭੈਰੋਂ ਮੁਹੱਲਾ ਪੰਜਵਾਂ ਕੋੜ ਮਨੋਰਥ ਆਵੇ ਹਾਥ ਜਾਂ ਮਾਰ ਕੇ ਸੰਗੀ ਪਾਂਥ ਗੰਗਾ ਜਲ ਗੁਰ ਗੋਬਿੰਦ ਨਾਮ ਜੋ ਸਿਮਰੇ ਤਸਕੀ ਗਤ ਹੋਵੇ ਤੀਰਤ ਬਹੁੜ ਨਾ ਜੋਨ ਭਰਮਾਮ ਰਖਾਓ ਪੂਜਾ ਜਾਪ ਤਾਪ ਇਸਨਾਨ ਸਿਮਰਤ ਨਾਮ ਪਏ ਨੇ ਕਾਮ ਰਾਜਮਾਲ ਸਾਧਨ ਦਰਬਾਰ ਸਿਮਰਤ ਨਾਮ ਪੂਰਨ ਆਚਾਰ ਨਾਨਕ ਦਾਸ ਇਉ ਕੀਆ ਵਿਚਾਰ ਬਿਨ ਹਰ ਨਾਮ ਮਿਥਿਆ ਸਵਿਚਾਰ ਭੈਰੋਂ ਮੁਹੱਲਾ ਪੰਜਵਾਂ ਲੇਪ ਨਾ ਲਾਗੋ ਤਿਲਕਾ ਮੂਲ ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂਲ ਹਰ ਜਨ ਰਾਖੇ ਪਾਰ ਬ੍ਰਹਮ ਆਪ ਪਾਪੀ ਮੂਆ ਗੁਰ ਪ੍ਰਤਾਪ ਰਖਾਓ ਆਪਣਾ ਖਸਮ

ਪਰੋ ਕਾ ਭਾਣਾ ਸਤਕਾਰ ਸਹੋ ਜੀਵਤ ਜੀਵਤ ਜੀਵਤ ਅਰਹੋ ਆਰਾਮ ਰਸਾਇਣ ਨਿਤ ਉੜ ਪੀਵੋ ਹਾਰ ਹਾਰ ਹਾਰ ਹਾਰ ਸੁਨਾ ਕਹੋ ਹਰਹਾਓ ਕਲ ਯੁਗ ਮੈਂ ਇੱਕ ਨਾਮ ਉਧਾਰ ਨਾਨਕ ਬੋਲੇ ਬ੍ਰਹਮ ਵਿਚਾਰ ਭੈਰੋ ਮਹੱਲਾ ਪੰਜਵਾਂ ਸਤਿਗੁਰ ਸੇਵ ਸਰਬ ਫਲ ਪਾਏ ਜਨਮ ਜਨਮ ਕੀ ਮੈਲ ਮਿਟਾਏ।

ਪ੍ਰਸਾਦ ਸ੍ਰੀ ਧਰਮ ਹੁਣ ਸਗਲ ਉਪਾਵਨ ਨਿਰੰਕਾਰ ਸੁਖਦਾਤਾ ਐਸਾ ਪ੍ਰਸ਼ੋੜ ਕਰੇ ਅਨਸੇਵਾ ਤੁਨ ਵਿਖਿਆ ਰਸ ਮਾਤਾ ਰੇ ਮਨ ਮੇਰੇ ਤੂੰ ਗੋਬਿੰਦ ਭਾਜ ਆਵਰ ਉਪਾਵ ਸਗਲ ਮੈਂ ਦੇਖੇ ਜੋ ਚਿਤਵੀਏ ਇਤ ਬਿਗਰ ਸਕਾਜ ਰਖਾਓ ਠਾਕੁਰ ਛੋੜਦਾਸੀ ਕੋ ਸਿਮਰੇ ਮਨਮੁਖ ਅੰਧ ਅਗਿਆਨਾ ਹਰ ਕੀ ਭਗਤ ਕਰੇ ਤੇ ਨਿੰਦੈ ਨਿਗੁਰੇ ਪਸ਼ੂ ਸੁਮਾਨਾ ਜੀਉ ਪਿੰਡ ਤਨ ਤਨ ਸਭ ਪ੍ਰਭ ਕਾ ਸਾਗਤ ਕਹਿਤੇ ਮੇਰਾ ਅੰਗ ਬੁੱਧ ਦੁਰਮਤ ਹੈ ਮੈਲੀ ਬਿਨ ਗੁਰ ਪਵ ਜਲ ਫੇਰਾ ਹੂਮ ਜਗ ਜਬ ਤਬ ਸਭ ਸੰਜਮ ਤੜ ਤੀਰਥ ਨਹੀਂ ਪਾਇਆ ਮਿਟਿਆ ਆਪ ਪਏ ਸਰਣਾਈ ਗੁਰਮੁਖ ਨਾਨਕ ਜਗਤ ਤਰਾਇਆ ਭੈਰੋਂ ਮੁਹੱਲਾ ਪੰਜਵਾਂ।

ਕੋ ਕਹੇ ਗੁਰਮੁਖ ਭੇਦ ਵਿਰਲਾ ਕੋ ਲਹੇ ਰਹਾਉ ਨਿਕਟ ਨਾ ਦੇਖੇ ਪਾਰ ਗ੍ਰਹਿ ਜਾਏ ਦਰਬ ਹੇ ਰਹੇ ਮਿਥਿਆ ਕਰ ਖਾਏ ਪਈਠ ਗੌਰੀ ਹਰ ਸੰਗ ਨਾ ਜਾਣਿਆ।

ਸੰਤਰ ਵਸਤ ਜਸੰਤਰ ਜਾਏ ਬਾਜ ਗੁਰੂ ਹੈ ਪਰਮ ਭੁਲਾਏ ਜਿਸ ਮਸਤਕ ਕਰਮ ਲਿਖਿਆ ਲਿਲਾਟ ਸਤਿਗੁਰ ਸੇਵੇ ਖੁੱਲੇ ਕਪਾਟ ਅੰਤਰ ਬਾਹਰ ਨਿਟੇ।

ਕਾਉ ਜਿਨ ਸੇਵਿਆ ਨਿਰਪੋ ਸੁਖਦਾਤਾ ਤਿਨ ਪੋ ਦੂਰ ਕੀਆ ਏਕ ਪਰਾਤਾ ਜੋ ਤੂੰ ਕਰੇ ਸੋਈ ਫੁਨ ਹੋਏ ਮਾਰੇ ਨਾ ਰੱਖ ਦੂਜਾ ਕੋਏ

ਤੜੀਏ ਜੇ ਕਿਸੇ ਜਾਣੇ ਨਾਹੀ ਕਿਆ ਤੜੀਏ ਜਾਂ ਭਰਪੂਰ ਸਮਾਹੀ ਤਉ ਕੜੀਏ ਜੇ ਕਿਸ ਹੋਏ ਤਿੰਘਾਣੇ ਤਉ ਕੜੀਏ ਜੇ ਭੂਲ ਰੰਜਾਣੇ ਗੁਰ ਕਹਿਆ ਜੋ ਹੋਏ ਸਭ ਪ੍ਰਭ ਤੇ ਤਬ ਕਾੜਾ ਛੋਟ

ਕਾਮ ਰੋਗ ਮੈਗਲ ਬਸ ਲੀਨਾ, ਦ੍ਰਿਟ ਰੋਗ ਪਚ ਮੋਏ ਪਤੰਗਾ, ਨਾਦ ਰੋਗ ਖਬ ਗਏ ਕੁਰੰਗਾ, ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ ਰਹਾਓ। ਜੇਵਾ ਰੋਗ ਮੀਨ

ਈਸਾ ਤੀਰਾਸ ਗੁਰ ਉਪਦੇਸ਼ ਕਯੋ ਇਉ ਸਾਰ ਹਰ ਕੀਰਤ ਮਨ ਨਾਮ ਆਧਾਰ ਨਾਨਕ ਉਧਰੇ ਨਾਮ ਪੁਨੇ ਚਾਰ ਅਵਰ ਕਰਮ ਲੋਕੇ ਪਤੀਆਰ ਭੈਰੋ ਮਹੱਲਾ ਪੰਜਵਾਂ ਨਮਸਕਾਰ ਤਾਕੋ ਲਖ ਬਾਰ ਇਉ ਮਨ ਦੀਜੇ ਤਾਕੋ ਵਾਰ ਸਿਮਨ ਤਾਕੇ ਮਿਟੇ ਸੰਤਾਪ ਹੋਏ ਆਨੰਦ ਨ ਵਿਆਪੇ ਤਾਪ ਐਸੋ ਹੀਰਾ ਨਿਰਮਲ ਨਾਮ ਜਾਸ ਜਪਤ ਪੂਰਨ ਸਭ ਕਾਮ ਰਹਾਉ ਜਾ ਕੀ ਦਿਸ਼ਟ ਦੁਖ ਡੇਰਾ ਟਹੇ ਅੰਮ੍ਰਿਤ ਨਾਮ ਸੀਤਲ ਮਨ ਗਹੇ ਅਣਖ ਭਗਤ ਜਾ ਕੇ ਚਰਨ ਪੁਜਾਰੀ ਸਗਲ ਮਨੋਰਥ ਪੂਰਨ ਹਾਰੀ ਖਿਨ ਮੈਂ ਊਣੇ ਸੁਬਰ ਭਰਿਆ ਖਿਨ ਮੈਂ ਸੂਕੇ ਕੀਨੇ ਹਰਿਆ ਖਿਨ ਮੈਂ ਨਥਾਵੇ ਕੋ ਦੀਨੋ ਥਾਨ ਖਿਨ ਮੈਂ ਨਿਮਾਣੇ ਕੋ ਦੀਨੋ ਮਾਨ ਸਭ ਮੈਂ ਏਕ ਰਹਿਆ ਪਰ ਪੂਰਾ ਸੋ ਜਾਪੇ ਜਿਸ ਸਤਿਗੁਰ ਪੂਰਾ।

ਸਵਾਰੀ ਮਿਟਿਓ ਦੁਖ ਅਰ ਸਗਲ ਸੰਤਾਪ ਗੁਰ ਹੋਏ ਮੇਰੇ ਮਾਈ ਬਾਪ ਸਖੀ ਸਹੇਰੀ ਮੇਰੇ ਗ੍ਰਸਤ ਆਨੰਦ ਕਰ ਕਿਰਪਾ ਮੋਹਿ ਪੇਟੇ ਕੰਤ ਰਗਾਓ ਤਪਤ ਬੁਝੀ ਪੂਰਨ ਸਭ ਆਸਾ ਮਿਟੇ ਅੰਧੇਰ ਭਏ ਪਰਗਾਸਾ ਅਣਗ ਸ਼ਬਦ ਅਜ

ਹਰ ਹਰ ਜਪਣਾ ਕਹੋ ਨਾਨਕ ਜੋ ਜਨ ਪ੍ਰਾਪਾਏ ਤਾ ਕੀ ਰੇਨ ਬਿਰਲਾ ਕੋ ਪਾਏ ਭੈਰੋ ਮਹੱਲਾ ਪੰਜਵਾਂ ਚਿਤਵਤ ਪਾਪ ਨਾ ਆਲਕ ਆਵੇ ਬੇਸਵਾ ਭਜਤ ਇਸ ਨਹਿ ਸਰਮ ਆਵੇ ਸਾਰੋ ਦਿਨ ਸਮਜੂਰੀ ਕਰੇ ਹਰ ਸਿਮਨ ਕੀ ਵੇਲਾ ਬੱਜਰ ਸਿਰ ਪਰੇ ਮਾਇਆ ਲਗ ਫੂਲੋ ਸੰਸਾਰ ਆਪ ਭੁਲਾਇਆ ਭੁਲਾ ਮਣਹਾਰੇ ਰਾਚ ਰਹਿਆ ਬਿਰਥਾ ਵਿਵਹਾਰ ਰਗਾਓ ਪੇਖਤ ਮਾਇਆ ਰੰਗ ਬਿਹਾਏ ਗੜਬੜ ਕਰੇ ਕੌਡੀ ਰੰਗ ਲਾਏ ਅੰਧ ਵਿਵਹਾਰ ਬੰਦ ਮਨ ਤਾਵੇ ਕਰਨੇ ਹਾਰ ਨਾ ਜੀ ਮੈਂ ਪਾਵੇ ਕਰਤ ਕਰਤ ਵੀ ਦੁਖ ਪਾਇਆ ਪੂਰਨ ਹੋਤ ਨਾ ਕਾਰਜ ਮਾਇਆ ਕਾਮ ਕ੍ਰੋਧ ਲੋਭ ਮਨ ਲੀਨਾ ਤੜਫ ਮੂਆ ਜੋ ਜਲ ਬਿਨ ਮੀਨਾ ਜਿਸਕੇ ਰਾਖੇ ਹੋਏ ਹਰ ਆਪ ਹਰ ਹਰ ਨਾਮ ਸਦਾ ਜਪ ਜਾਪ ਸਾਧ ਸੰਗ ਹਰ ਕੇ ਗੁਣ ਗਾਇਆ ਨਾਨਕ ਸਤਿਗੁਰ ਪੂਰਾ ਪਾਇਆ ਭੈਰੋ ਮਹੱਲਾ ਪੰਜਵਾਂ ਆਪਣੀ ਦਇਆ ਕਰੇ ਸੋ ਪਾਏ ਹਰ ਕਾ ਨਾਮ ਮਨ ਨਮਸਾਏ ਸਾਚ ਸ਼ਬਦ ਹਿਰਦੇ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ ਰਾਮ ਨਾਮ ਜੀ ਕੋ ਆਧਾਰ ਗੁਰ ਪ੍ਰਸਾਦ ਜਪੋ ਨਿਰਭਾਈ ਤਾਰ ਲਏ ਸਾਗਰ ਸੰਸਾਰ ਰਹਾਉ ਜਿਨ ਕੋ ਲਿਖਿਆ ਹਰ ਇਹੋ ਨਿਧਾਨ ਸੇਜਨ ਦਰਗੇ ਪਾਵੇ ਮਾਨ ਸੋਗ ਸਹਿਜ ਆਨੰਦ ਗੁਣ ਗਾਓ ਆਗੇ ਮਿਲੇ ਨ ਥਾਵੇ ਥਾਉ ਜੁਗੇ ਜੁਗੰਤਰ ਇਹੋ ਤਰਸਾਰ ਹਰ ਸਿਮਰਨ ਸਾਚਾ ਵਿਚਾਰ ਜਿਸ ਲੜਲਾਏ ਲਏ ਸੋ ਲਾਗੇ ਜਨਮ ਜਨਮ ਕਾ ਸੋਇਆ ਜਾਗੇ ਤੇਰੇ ਭਗਤ ਭਗਤਨ ਕਾ ਆਪ ਆਪਣੀ ਮਹਿਮਾ ਆਪੇ ਜਾਪ ਜੀ ਜਨ ਸਭ ਤੇਰੇ ਹਾਥ ਨਾਨਕ ਕੇ ਪ੍ਰਸਦ ਕੀ ਸਾਥ ਭੈਰੋ ਮਹੱਲਾ ਪੰਜਵਾਂ ਨਾਮ ਹਮਾਰੇ ਅੰਤਰ ਜਾਮੀ ਨਾਮ ਹਮਾਰੇ ਆਵੇ ਕਾਮੀ ਰੋਮ ਰੋਮ

ਪਾਉ ਨਾਮ ਨਾ ਵਿਸਰੇ ਸੰਤ ਪ੍ਰਸਾਦ ਨਾਮ ਲਏ ਅਨਹਦ ਪੂਰੇ ਨਾਦ ਪ੍ਰਭ ਕਿਰਪਾ ਤੇ ਨਾਮ ਨਉ ਨਿਧ ਪਾਈ ਗੁਰ ਕਿਰਪਾ ਤੇ ਨਾਮ ਸਿਉ ਬਣ ਆਈ ਧਨਵੰਤੇ ਸੇਈ ਪ੍ਰਧਾਨ

ਅੰਤਰਜਾਮੀ ਸਾਚਾ ਸੋਏ, ਤੇਰੀ ਟੇਕ ਤੇਰਾ ਮਨਤਾਣ, ਈਗਾ ਊਹਾਂ ਤੂੰ ਦੀਬਾਣ, ਤੇਰੀ ਟੇਕ ਤੇਰਾ ਪਰਵਾਸਾ, ਸਗਲ ਧਿਆਵ ਹੈ ਪ੍ਰਭ ਗੁਣਤਾਸਾ, ਜਬ ਜਬ ਅੰਧ ਕਰੇ ਤੇਰੇ ਦਾਸਾ, ਸਿਮਰ ਨਾਨਕ ਸਾਚੇ ਗੁਣਤਾਸਾ। ਭੈਰੋਂ ਮਹੱਲਾ ਪੰਜਵਾਂ, ਪਰਸ ਮੈਂ ਛੋਡੀ ਪ੍ਰਾਈ ਨਿੰਦਾ, ਉਤਰ ਗਈ ਸਾ ਮਨ ਕੀ ਚਿੰਦਾ, ਲੋ ਮੋਸਵ ਕੀ

ਮੁਹੱਲਾ ਪੰਜਵਾਂ ਜੇ ਸਿਮਰਤ ਮਨ ਹੋਏ ਪਰਗਾਸ ਮਿਟੇ ਕਲੇਸ਼ ਸੁਖ ਸਹਿਜ ਨਿਵਾਸ ਜਿਸੇ ਪ੍ਰਾ ਜਿਸ ਪ੍ਰਭ ਦੇ ਪੂਰੇ ਗੁਰ ਕੀ ਪਾਏ ਸੇਵ ਸਰਬ ਸੁਖਾਂ ਪ੍ਰਭ ਤੇਰੋ ਨਾਉ ਆਠ ਪੈਰ ਮੇਰੇ ਮਨ ਗਾਉ ਹਰਹਾਉ ਜੋ ਇੱਛੇ ਸੋਈ ਫਲ ਪਾਏ ਹਰ ਕਾ ਨਾਮ ਮਨ ਵਸਾਏ ਆਮਣ ਜਾਣ ਰਹੇ ਹਰ ਧਿਆਏ ਭਗਤ ਪਾਏ ਪ੍ਰਭ ਕੀ

ਕਰਨ ਕਰਾਵਨ ਗਾਰ ਸੁਵਾਮੀ, ਸਗਲ ਘਟਾਂਕੇ ਅੰਤਰ ਜਾਮੀ, ਕਰ ਕਿਰਪਾ ਆਪਣੀ ਸੇਵਾ ਲਾਏ, ਨਾਨਕ ਦਾਸ ਤੇਰੀ ਸਰਣਾਏ। ਭੈਰੋ ਮਹੱਲਾ ਪੰਜਵਾਂ, ਲਾਜ ਮਰੇ ਜੋ ਨਾਮ ਨਾ ਲੇਵੇ, ਨਾਮ ਵਿਹੂਣ ਸੁਖੀ ਕਿਉਂ ਸੋਵੇ। ਹਰ ਸਿਮਨ ਛਾੜ ਪਰਮਗਤ ਚਾਹੇ, ਮੂਲ ਬਿਨਾ ਸਾਖਾ ਕਤ ਆਹੇ। ਗੁਰ ਗੋਬਿੰਦ ਮੇਰੇ ਮਨ ਧਿਆਏ, ਜਨਮ ਜਨਮ ਕੀ ਮੈਲ ਉਤਾਰੇ, ਬੰਧਨ ਕਾਟ ਅਰ ਸੰਗ ਮਿਲਾਏ। ਅਰਹਾਉ ਤੀਰਥ ਨਹਾਏ ਕਾਂ ਸੁਸੈਲ, ਮਨ ਕੋ ਵਿਆਪੇ ਹੋ ਮੈਂ ਮੈਲ, ਕੋੜ ਕਰਮ ਬੰਧਨ ਕਾ ਮੂਲ, ਹਰ ਕੇ ਭਜਨ ਬਿਨ ਬਿਰਥਾ ਪੂਲ, ਬਿਨ ਖਾਏ ਬੂਝੇ ਨਹੀਂ ਭੂਖ, ਰੁਗ ਜਾਏ ਤਾਂ ਉਤਰੇ ਦੁਖ, ਕਾਮ ਕ੍ਰੋਧ ਲੋਭ ਮੋਹ ਵਿਆਪਿਆ, ਜਿਨ ਪ੍ਰਭ ਕੀਨਾ ਸੋ ਪ੍ਰਭ ਨਹੀਂ ਜਾਪਿਆ। ਤਨ ਤਨ ਸਾਧ ਤਨ ਹਰ ਨਾਉ, ਆਠ ਪੈਰ ਕੀਰਤਨ ਗੁਣ ਗਾਉ, ਤਨ ਹਰ ਭਗਤ ਤਨ ਕਰਣੇ ਹਾਰ, ਸਰਣ ਨਾਨਕ ਪ੍ਰਾਪੁਰਖ ਅਪਾਰ। ਭੈਰੋ ਮਹੱਲਾ ਪੰਜਵਾਂ, ਗੁਰ ਸੋ ਪ੍ਰਸੰਨ ਹੋਏ ਪਉ ਗਏ, ਨਾਮ ਨਿਰੰਜਨ ਮਨ ਮੈਂ ਲਏ, ਦੀਨ ਦਿਆਲ ਸਦਾ ਕਿਰਪਾਲ, ਬਿਨਸ ਗਏ ਸਗਲੇ ਜੰਜਾਲ, ਸੁਖ ਸਹਿਜ ਆਨੰਦ ਘਨੇ, ਸਾਧ ਸੰਗ ਮਿਟੇ ਭਏ ਪਰਮਾ, ਅੰਮ੍ਰਿਤ ਹਰ ਹਰ ਰਸਨ ਭਨੇ ਰਖਾਉ, ਚਰਨ ਕਮਸਨ ਲਾਗੋ ਹੇਤ, ਕਿਨ ਮੈਂ ਬਿਨਸੋ ਮਹਾਂ ਪਰੇਤ। ਆਠ ਪੈਰ ਹਰ ਹਰ ਜਪ ਜਾਪ, ਰਾਖਨ ਹਾਰ ਗੋਬਿੰਦ ਗੁਰ ਆਪ, ਆਪਣੇ ਭਗਤ ਕਉ ਸਦਾ ਪ੍ਰਤਪਾਰੇ, ਭਗਤ ਜਿਨ੍ਹਾਂ ਕੇ ਸਾਸ ਨਿਹਾਰੇ, ਮਾਨਸ ਕੀ ਕਉ ਕੇਤਕ ਬਾਤ, ਜਮ ਤੇ ਰੱਖ ਦੇ ਕਰ ਹਾਥ, ਨਿਰਮਲ ਸੋਭਾ ਨਿਰਮਲ ਰੀਤ, ਪਾਰ ਬ੍ਰਹਮ ਆਇਆ ਮਨ ਚੀਤ, ਹਰ ਕਿਰਪਾ ਗੁਰ ਦੀ ਨੂ ਦਾਨ, ਨਾਨਕ ਪਾਇਆ ਨਾਮ ਨਿਧਾਨ। ਭੈਰੋ ਮਹੱਲਾ ਪੰਜਵਾਂ, ਕਰਨ ਕਾਰਨ ਸਮਰਥ ਗੁਰ ਮੇਰਾ, ਜੀ ਪ੍ਰਾਣ ਸੁਖਦਾਤਾ ਨੇਰਾ, ਭਏ ਭੰਜਨ ਅਬਨਾਸੀ ਰਾਏ, ਦਰਸ਼ਨ ਦੇਖੇ

ਸਭ ਦੁਖ ਜਾਏ। ਜਦ ਕਦ ਪੇਖੋ ਤੇਰੀ ਸਰਣਾ, ਬਲ ਬਲ ਜਾਈ ਸਤਿਗੁਰ ਚਰਣਾ। ਹਰਹਾਉ ਪੂਰਨ ਕਾਮ ਮਿਲੇ ਗੁਰਦੇਵ, ਸਭ ਬਲਦਾਤਾ ਨਿਰਮਲ ਸੇਵ। ਕਰ ਗਏ ਲੀਨੇ ਆਪਣੇ ਦਾਸ, ਰਾਮ ਨਾਮ ਰਿੱਧ ਦਿਓ ਨਿਵਾਸ। ਸਦਾ ਆਨੰਦ ਨਾਹੀ ਕਿਜ ਸੋਗ, ਦੁਖ ਦਰਦ ਨੇ ਵਿਆਪੇ ਰੋਗ। ਸਭ ਕੇ ਤੇਰਾ ਤੂੰ ਕਰਣੇ ਹਾਰ, ਪਾਰ ਬ੍ਰਹਮ ਗੁਰ ਅਗੁਣ ਅਪਾਰ। ਨਿਰਮਲ ਸੋਭਾ ਅਚਰਜ ਬਾਣੀ, ਪਾਰ ਬ੍ਰਹਮ ਪੂਰਨ ਮਨ ਪਾਣੀ। ਜਲ ਧਰ ਮਹੀਲ ਰਵਿਆ ਸੋਏ, ਨਾਨਕ ਸਭ ਕੁਛ ਪ੍ਰਭਤੇ ਹੋਏ। ਭੈਰੋ ਮਹੱਲਾ ਪੰਜਵਾਂ, ਮਨ ਤਾਂ ਰਾਤਾ ਰਾਮ ਰੰਗ ਚਰਣੇ। ਸਰਬ ਮਨੋਰਥ ਪੂਰਨ ਕਰਨੇ, ਆਠ ਪੈਰ ਗਾਵਤ ਭਗਵੰਤ। ਸਗੁਰ ਦੀਨੋ ਪੂਰਾ ਮੰਤ, ਸੋਵੜ ਭਾਗੀ ਜਿਸ ਨਾਮ ਪਿਆਰ। ਤਿਸ ਕੇ ਸੰਗ ਤਰੇ ਸੰਸਾਰ, ਰਹਾਉ ਸੋਈ ਗਿਆਨੀ ਜੇ ਸਿਮਰੇ ਏਕ। ਸੋ ਧਨਵੰਤਾ ਜਿਸ ਬੁੱਧ ਵਿਵੇਕ, ਸੋ ਕੁਲਵੰਤਾ ਜੇ ਸਿਮਰੇ ਸਵਾਮੀ। ਸੋ ਪਤਵੰਤਾ ਜੇ ਆਪ ਪਛਾਨੀ, ਗੁਰ ਪ੍ਰਸਾਦ ਪਰਮ ਪਦ ਪਾਇਆ। ਗੁਣ ਗੋਪਾਲ ਦਿਨ ਰਹਿਣ ਤੇ ਆਇਆ, ਟੂਟੇ ਬੰਧਨ ਪੂਰਨ ਆਸਾ। ਹਰ ਕੇ ਚਰਨ ਹਿਰਦਮਾਇ ਨਿਵਾਸਾ, ਕਹੋ ਨਾਂਗ ਜਾ ਕੇ ਪੂਰਨ ਕਰਮਾ। ਸੋ ਜਨ ਆਇਆ ਪ੍ਰਭ ਕੀ ਸਰਣਾ, ਆਪ ਪਵਿੱਤ ਪਾਮ ਸਭ ਕੀਨੇ। ਰਾਮ ਰਸਾਇਣ ਰਸਨਾ।

ਗੁਰਮੁਖ ਆਰਾਧੋ ਦੁਸ਼ਮਣ ਦੂਖ ਨਾ ਆਵੇ ਨੇਰੇ ਹਰਹਾਉ ਆਪੇ ਵਣ ਤ੍ਰਿਣ ਤਿਰ ਪਵਣ ਸਾਰ ਜਾ ਕੇ ਸੂਤ ਪਰੋਇਆ ਸੰਸਾਰ ਆਪੇ ਸਿਵ ਸਕਤੀ ਸੰਜੋਗੀ ਆਪ ਨਿਰਵਾਣੀ ਆਪੇ ਭੋਗੀ ਜਦ ਕਦ ਪੇਖੋ ਤਤ ਤਤ ਸੋਏ ਤਿਸ ਬਿਨ ਦੂਜਾ ਨਾਹੀ ਕੋਏ ਸਾਗਰ ਤਰੀਏ ਨਾਮ ਕੈ ਰੰਗ ਗੁਣ ਗਾਵੇ ਨਾਨਕ ਸਾਧ ਸਾ

ਨਾਨਕ ਦਾਸ ਸੇਈ ਜਨ ਤਨ ਭੈਰੋ ਮਹੱਲਾ ਪੰਜਵਾਂ ਭਗਤਾਂ ਮਨ ਆਨੰਦ ਗੋਬਿੰਦ ਅਸਤ ਭਏ ਬਿਨਸੀ ਸਭ ਚਿੰਦ ਭਏ ਪ੍ਰਾ ਬਿਨਸ ਗਏ ਖਿਨੁ ਮਾਘੇ ਪਾਰ ਬ੍ਰਹਮ ਵਸਿਆ ਮਨ ਆਏ ਰਾਮ ਰਾਮ ਸੰਤ ਸਦਾ ਸਹਾਏ।

ਨਿਮਕਣਾ ਛੋਡੈ ਸਦਗੀ ਸਾਥ, ਹਰ ਸਾ ਪ੍ਰੀਤਮ ਅਵਰ ਨਾ ਕੋਏ, ਸਾਰ ਸੰਭਾਲੇ ਸਾਚਾ ਸੋਏ, ਮਾਲ ਪਿਤਾ ਸੁਤ ਬੰਧ ਨਰਾਇਣ, ਆਦ ਜੁਗਾਦ ਭਗਤ ਗੁਣ ਗਾਇਣ, ਇਸ ਕੀ ਧਾਰ ਪ੍ਰਭ ਕਾ ਮਨ ਜੋਰ, ਏਕ ਬਿਨਾ ਦੂਜਾ ਨਹੀਂ ਹੋਰ, ਨਾਨਕ ਕਹੇ ਮਨ ਇਉ ਪੁਰਖਾਰਥ, ਪ੍ਰਭੂ ਹਮਾਰਾ ਸਾਰੇ ਸਵਾਰਥ, ਭੈਰੋ ਮਹੱਲਾ ਪੰਜਵਾਂ, ਪਏ ਕਉ ਪਉ ਪੜਿਆ ਸਿਮਰਤ ਹਰ ਨਾਮ, ਸਗਲ ਵਿਆਧ ਮਿੱਟੀ।

ਸਾ ਸੰਗ ਮਿਟਿਆ ਅਭਿਮਾਨ, ਐਸੇ ਸੰਤ ਭੇਟੇ ਵਡਭਾਗੀ, ਨਾਨਕ ਤਿਨਕੇ ਸਦ ਕੁਰਬਾਨ। ਭੈਰੋ ਮਹੱਲਾ ਪੰਜਵਾਂ, ਪੰਚ ਮਜਮੀ ਜੋ ਪੰਚ ਨ ਰਾਖੇ, ਮਿਥਿਆ ਰਸਨਾ ਨੇਕੁੜ ਭਾਖੇ।

ਨਿੰਦਕ ਕਹਿ ਨਾਲ ਪਾਰ ਬ੍ਰਹਮ ਪਰਮੇਸ਼ਰ ਜਨ ਰਾਖੇ। ਨਿੰਦਕ ਕਹਿ ਸਿਰ ਕੜਕਿਓ ਕਾਲ ਰਹਾਉ। ਨਿੰਦਕ ਕਾ ਕਹਿਆ ਕੋਈ ਨਾ ਮਾਨੇ, ਨਿੰਦਕ ਝੂੜ ਬੋਲ ਪਛਤਾਨੇ। ਹਾਥ ਪਿਛੋਰੇ ਸਿਰ ਤਰਨ ਲਗਾਹੇ, ਨਿੰਦਕ ਕਉ ਦਈ ਛੋਡੇ ਨਾਹੇ। ਹਰ ਕਾ ਦਾਸ ਇਸ ਬੁਰਾ ਨਾ ਮੰਗੇ, ਨਿੰਦਕ ਕਉ ਲਾਗੇ ਦੁਖ ਸੰਗੇ। ਬਗਲੇ ਜਿਉ ਰਹਿਆ ਪੰਖ ਪਸਾਰ, ਮੁਖ ਤੇ ਬੋਲਿਆ ਤਾਂ ਕੱਢਿਆ ਵਿਚਾਰ। ਅੰਤਰ ਜਾਮੀ ਕਰਤਾ ਸੋਏ, ਹਰ ਦਿਨ ਕਰੇ ਸੋ ਨਿਚਰ ਹੋਏ। ਹਰ ਕਾ ਦਾਸ ਸਾਚਾ ਦਰਬਾਰ, ਜਨ ਨਾਨਕ ਕਹਿਆ ਤਤ ਵਿਚਾਰ। ਭੈਰੋ ਮਹੱਲਾ ਪੰਜਵਾਂ, ਦੋਏ ਕਰ ਜੋਰ ਕਰੋ ਅਰਦਾਸ। ਜਿਉ ਪਿੰਡ ਤਿਸ ਕੀ ਰਾਸ, ਤੋਈ ਮੇਰਾ ਸਵਾਮੀ ਕਰਨੇ ਹਾਰ। ਕੋੜ ਬਾਰ ਜਾਈ ਬਲਿਹਾਰ, ਸਾਧੂ ਧੂਰ ਪੁਨੀਤ ਕਰੀ। ਮਨ ਕੇ ਵਿਕਾਰ ਮਿਟੇ ਪ੍ਰਸਿਮਰਤ, ਜਨਮ ਜਨਮ ਕੀ ਮੈਲ ਹਰੀ ਰਖਾਓ। ਜਾ ਕੇ ਗ੍ਰਹਿ ਮੈਂ ਸਗਲ ਨਿਧਾਨ, ਜਾ ਕੀ ਸੇਵਾ ਪਾਏ ਮਾਨ। ਸਗਲ ਮਨੋਰਥ ਪੂਰਨ ਹਾਰ, ਜੀ ਪ੍ਰਾਣ ਭਗਤਨ ਆਧਾਰ। ਕਾਟ ਕਾਟ ਅੰਤਰ ਸਗਲ ਪ੍ਰਗਾਸ, ਜਪ ਜਪ ਜੀਵੇ ਭਗਤ ਗੁਣ ਤਾਸ। ਜਾ ਕੀ ਸੇਵਨਾ ਬਿਰਤੀ ਜਾਏ, ਮਨ ਤਨ ਅੰਤਰ ਏਕ ਧਿਆਏ। ਗੁਰ ਉਪਦੇਸ਼ ਦਇਆ ਸੰਤੋਖ, ਨਾਮ ਨਿਧਾਨ ਨਿਰਮਲ ਇਉ ਥੋਕ। ਕਰ ਕਿਰਪਾ ਲੀਜੇ ਲੜ ਲਾਏ, ਚਰਨ ਕਮਲ ਨਾਨਕ ਨਿਤ ਧਿਆਏ। ਭੈਰੋ ਮਹੱਲਾ ਪੰਜਵਾਂ, ਸਤਿਗੁਰ ਆਪਣੇ ਸੁਣੀ ਅਰਦਾਸ। ਕਾਰਜ ਆਇਆ ਸਗਲਾ ਰਾਸ, ਮਨ ਤਨ ਅੰਤਰ ਪ੍ਰਭੂ ਧਿਆਇਆ। ਗੁਰ ਪੂਰੇ ਡਰ ਸਗਲ ਚੁਕਾਇਆ, ਸਭ ਤੇ ਵੱਡ ਸਮਰੱਥ ਗੁਰਦੇਵ। ਸਭ ਸੁਖ ਪਾਈ ਤਿਸ ਕੀ ਸੇਵ, ਰਹਾਉ ਜਾ ਕਾ ਕੀਆ ਸਭ ਕਿਛ ਹੋਏ। ਤਿਸ ਕਾ ਅਮਰ ਨਾ ਮੇਟੇ ਕੋਏ, ਪਾਰ ਬ੍ਰਹਮ ਪਰਮੇਸ਼ਰ।

ਸਾ ਨਦੀਆਂ ਖੰਡ ਪਤਾਲ ਸੇ ਰੋਗ ਭਰੇ ਹਰ ਕੇ ਲੋਗ ਸੇ ਸਾਚ ਸੁਹੇਲੇ ਸਰ ਬੀਤਾਈ ਨਦਰ ਕਰੇ ਰੋਗੀ ਖੜ ਦਰਸ਼ਨ ਪੇਖ ਧਾਰੀ

ਮੇਰੀ ਪਟਿਆ ਲਿਖ ਦਿਓ ਗੋਬਿੰਦ ਮੁਰਾਰ। ਪੁੱਤਰ ਪ੍ਰਹਿਲਾਦ ਸਿਉਂ ਕਹਿਆ ਮਾਏ, ਪਰਵਿਰਤ ਨਾ ਪੜੋ ਰਹੀ ਸਮਝਾਏ।

ਪਾਈ। ਮਾਨਮੁਖ ਮਾਰੇ ਤਿੰਨ ਕਿਸ਼ੂ ਨਾ ਸੂਝੇ, ਦੁਰਮਤ ਅਗਿਆਨ ਅੰਧਾਰਾ, ਭਵਜਲ ਪਾਰ ਨਾ ਪਾਵੇ ਕਬਹੀ, ਡੂਬ ਮੋਏ

ਤਾਜਾ ਜਿਸ ਨਾਮ ਹਿਰਦੇ ਤਿੰਨ ਕੂੜ ਤਨ ਪਾਏ ਨਾ ਬਿਨਾ ਜਨਮ ਵਿਰਤਾ ਜਾਏ ਤੇ ਸਾਲਾ ਹੀ ਜਿਸ ਹਰ ਤਨ ਰਾਸ ਤੋ ਵਡ ਭਾਗੀ ਜੇ ਗੁਰਮਸਤਕ ਹਾਥ ਰਹਾਉ ਜਿਸ ਨਾਮ ਹਿਰਦੇ ਤਿਸ ਕੋੜ ਕਈ ਸੈਨਾ ਜਿਸ ਨਾਮ ਹਿਰਦੇ ਤਿਸ ਸਹਿ ਸੁਖੈਨਾ

ਦਿੱਤਾ ਕੋ ਤਵੋ ਦੁਕਮਾਨ ਚੜਾਈ ਇਸਨਾ ਤੀਰ ਰਹੇ ਕੜ ਪੀਤਰ ਇਉਂ ਗੜ ਲਿਓ ਨਾ ਜਾਈ ਪ੍ਰੇਮ ਪਲੀਤਾ ਸੁਰਤ ਹੋਵਾਈ ਗੋਲਾ ਗਿਆਨ ਚਲਾਇਆ ਬ੍ਰਹਮ ਅਗਨ ਸਹਿਜੇ ਪਰ ਜਾਲੀ ਇਕ ਚੋਟ ਸਜਾਇਆ ਸਤ ਸੰਤੋਖ ਲੈ

ਅਸ ਜਾਕੇ ਮਸਤਕ ਲਿਖਿਓ ਕਰਮਾ ਸੋ ਪਾਜ ਪਰਖ ਗੁਰ ਕੀ ਸਰਣਾ ਕਹਿਤ ਨਾਮ ਦਿਓ ਇਹੋ ਵਿਚਾਰ ਇਨ ਬਿਸੰਤ ਉਤਰੋ ਪਾਰ ਸੰਡਾ ਮਰਕਾ ਜਾਏ ਪੁਕਾਰੇ ਪੜੇ ਨਹੀਂ ਹਮ ਹੀ ਪਚਕਾਰੇ ਆਰਾਮ ਕਹਿ ਕਰਤਾਲ ਬਜਾਵੇ ਚਟਿਆ ਸਭੇ ਬਿਗਾਰੇ ਆਰਾਮ ਨਾਮਾ ਜਪ ਵੋ ਕਰੇ ਹਿਰਦੇ ਹਰ ਜੀ ਕੋ ਸਿਮ

ਜੋ ਗੁਰਦੇਵ ਪੰਚ ਤੇ ਦੂਰ, ਜੋ ਗੁਰਦੇਵ ਨਾ ਮਰਬੋ ਚੂਰ, ਜੋ ਗੁਰਦੇਵ ਤਾਂ ਅੰਮ੍ਰਿਤ ਬਾਨੀ, ਜੋ ਗੁਰਦੇਵ ਤਾਂ ਆਕਾਥ ਕਹਾਣੀ, ਜੋ ਗੁਰਦੇਵ ਤਾਂ ਅੰਮ੍ਰਿਤ ਦੇਹੇ, ਜੋ ਗੁਰਦੇਵ ਨਾਮ ਜਪ ਲੇਹੇ, ਜੋ ਗੁਰਦੇਵ ਪਵਨ ਤ੍ਰੈ ਸੂਜੇ, ਜੋ ਗੁਰਦੇਵ ਊਜ ਪਦ ਬੂਜੇ, ਜੋ ਗੁਰਦੇਵ ਤਾਂ ਸੀਸ ਆਕਾਸ, ਜੋ ਗੁਰਦੇਵ ਸਦਾ ਸਾਬਾਸ, ਜੋ ਗੁਰਦੇਵ ਸਦਾ ਬੈਰਾਗੀ, ਜੋ ਗੁਰਦੇਵ ਪਰ ਨਿੰਦਾ ਤਿਆਗੀ, ਜੋ ਗੁਰਦੇਵ ਪੁਰਾ ਪਲਾ ਏਕ, ਜੋ ਗੁਰਦੇਵ ਲਲਾਟੇ ਲੇਕ, ਜੋ ਗੁਰਦੇਵ ਕੰਧ ਨਹੀਂ ਹਿਰੇ, ਜੋ ਗੁਰਦੇਵ ਦਿਉਰਾ ਫਿਰੇ, ਜੋ ਗੁਰਦੇਵ ਤਾਂ ਸ਼ਾ ਪਰਛਾਈ, ਜੋ ਗੁਰਦੇਵ ਸੇਜ ਨਿਕਸਾਈ, ਜੋ ਗੁਰਦੇਵ ਤਾਂ ਅੜਸਟ ਨਾਇਆ, ਜੋ ਗੁਰਦੇਵ ਤਨ ਚੱਕਰ ਲਗਾਇਆ, ਜੋ ਗੁਰਦੇਵ ਤਾਂ ਦੁਆਦਸ ਸੇਵਾ, ਜੋ ਗੁਰਦੇਵ ਸਭੇ ਵਿਖਮੇਵਾ, ਜੋ ਗੁਰਦੇਵ ਤਾਂ ਸੰਸਾਰ ਟੂਟੈ, ਜੋ ਗੁਰਦੇਵ ਤਾਂ ਜਮ ਤੇ ਛੂਟੈ, ਜੋ ਗੁਰਦੇਵ ਤਾਂ ਫੌਜਲ ਤਰੈ, ਜੋ ਗੁਰਦੇਵ ਤਾਂ ਜਨਮ ਨ ਮਰੈ, ਜੋ ਗੁਰਦੇਵ ਅੱਠ ਦਸ ਵਿਵਹਾਰ, ਜੋ ਗੁਰਦੇਵ ਅਠਾਰੇ ਭਾਰ, ਬਿਨ ਗੁਰਦੇਵ ਅਵਰ ਨਹੀਂ ਜਾਈ, ਨਾਮ ਦਿਓ ਗੁਰ ਕੀ ਸਰਣਾਈ, ਭੈਰੋ ਬਾਣੀ ਰਵਿਦਾਸ ਜੀਓ ਕੀ, ਕਾਰ ਦੂਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਬਿਨ ਦੇਖੇ ਉਪਜੇ ਨਹੀਂ ਆਸਾ, ਜੋ ਦੀਸੇ ਸੋ ਹੋਏ ਬਿਨਾਸਾ, ਵਰਨ

ਕਰਮ ਇਨਾਸ ਕ੍ਰਿਤ ਕਾਰਨ ਦਦ ਮਥੇ ਸਹਿਆਨ ਜੀਵਤ ਮੁਕਤ ਸਦਾ ਨਿਰਵਾਨ ਕਹਿ ਰਵਿਦਾਸ ਪਰਮ ਵੈਰਾਗ ਹਿਰਦੇ ਰਾਮ ਕੀ ਨਾ ਜਪਸ ਅਪਾਗ ਨਾਮ ਦੇਵ ਆਉ ਕਲੰਦਰ ਕੇਸਵਾ ਕਰ ਅਬਦਾਲੀ ਪੇਸਵਾ ਰਖਾਉ ਜਿਨ ਆਕਾਸ ਕੁਲੇ ਸਿਰਕੀਨੀ ਕੌਸੇ ਸਵਤ ਪਿਆਲਾ ਚਮਰ ਪੋਸਕਾ ਮੰਦਰ ਤੇਰਾ ਏਵਦ ਬਣੇ ਗੋਪਾਲਾ ਛਪਨ ਕੋੜ ਕਾ ਪੇਹਨ ਤੇਰਾ ਸੋਲੇ ਸਹਿਸ ਇਜਾਰਾ ਪਾਰ ਅਠਾਰੇ ਮੁਦਗਰ ਤੇਰਾ ਸਹਿਨਕ ਸਭ ਸੰਸਾਰਾ ਦੇਹੀ ਮੈਂ ਜਿਦ ਮਨ ਮਹੋਲਾ ਨੇ

ਪਾਖਾਣ ਦ੍ਰਿਸ਼ਟ ਮਨ ਕਪਟ ਕਮਾਹੇ, ਤਿਨਕੇ ਰਮਈਆ ਨੇੜ ਨਾਹੇ। ਜੇ ਕੋ ਐਸਾ ਸੰਜਮੀ ਹੋਏ, ਕਿਰਿਆ ਵਸੇ ਪੂਜਾ ਕਰੇ, ਅੰਤਰ ਲੋਭ

ਕਾਏ ਹੁਕਮੇ ਬੂਝੇ ਤਾਂ ਸਾਚਾ ਪਾਏ ਜੇ ਜਿਉ ਅੰਤਰ ਮੈਲਾ ਹੋਏ ਤੀਰਥ ਪਾਵੇ ਦਿਸੰਤਰ ਲੋਏ ਨਾਨਕ ਮਿਲੀਏ ਸਤਿਗੁਰ ਸੰਗ ਤੋ ਪਵਜਲ ਕੇ ਤੂੜ ਸਬੰਧ ਬਸੰਤ ਮਹੱਲਾ ਪਹਿਲਾ ਸਗਲ ਪਵਨ ਤੇਰੀ ਮਾਇਆ ਮੋਹ ਮੈਂ ਅਵਰ ਨ ਦਿਸੇ।

ਗੁਰਮੁਖ ਰਾਮ ਨਾਮ ਗੁਣ ਗਾਏ, ਤੂੰ ਅਪਰੰਪਰ ਸਰਬ ਪਾਲ ਅਰਹਾਉ। ਬਿਨ ਸਾਧਨ ਪਾਏਗੇ ਹਰ ਕਾ ਸੰਗ, ਬਿਨ ਗੁਰਮੈਲ ਮਲੀਨ ਅੰਗ, ਬਿਨ ਹਰ ਨਾਮ ਨਾ ਸੁਧ ਹੋਏ, ਗੁਰ ਸ਼ਬਦ ਸਲਾਹੇ ਸਾਚ ਸੋਏ, ਜਾ ਕੋ ਤੂੰ ਰੱਖ ਹੈ ਰੱਖਣਹਾਰ, ਸਤਿਗੁਰੂ ਮਿਲਾਵੇ ਕਰੇ ਸਾਰ, ਵਿਖੋਮੇ ਮਮਤਾ ਪਰਹਰਾਏ, ਹਰ ਦੁਖ ਬਿਨਾਸੇ ਰਾਮ ਰਾਏ, ਊਤਮ ਗਤ ਮਿਤ ਹਰ ਗੁਣ ਸਰੀਰ, ਗੁਰਨ ਪਟੇ ਰਾਮ ਨਾਮ ਹੀਰ, ਲਿਵ ਲਾਗੀ ਨਾਮ ਤਾ ਦੂਜਾ ਪਾਓ, ਜਨ ਨਾਨਕ ਹਰ ਗੁਰ ਗੁਰ ਮਿਲਾਓ, ਸੰਤ ਮਹੱਲਾ ਪਹਿਲਾ, ਮੇਰੀ ਸਖੀ ਸਹੇਲੀ ਸੁਣੋ ਪਾਏ, ਮੇਰਾ ਪੇਰੀ ਸਾਲੂ ਸੰਗ ਸਾਏ, ਉਹ ਅਲੱਖ ਨ ਲਖੀਏ ਕਹੋ ਕਾਏ, ਗੁਰ ਸੰਗ ਦਿਖਾਇਓ ਰਾਮ ਰਾਏ, ਮਿਲ ਸਖੀ ਸਹੇਲੀ ਹਰ ਗੁਣ ਬਣੇ, ਹਰ ਪ੍ਰਸੰਗ ਖਿਲੇ ਵਰ ਕਾ ਮਨ, ਗੁਰਮੁਖ ਖੋਜਤ ਮਨ ਮਨੇ ਅਰਹਾਉ, ਮਨ ਮੁਖੀ ਦੁਆਗ।

ਬਿਨ ਗੁਰ ਸੰਤ ਨਾ ਸੰਗ ਦੇ, ਬਿਨ ਗੁਰ ਅੰਧਲੇ ਤੰਦਰੋਏ, ਮਨ ਗੁਰਮੁਖ ਨਿਰਮਲ ਮਲ ਸ਼ਬਦ ਖੋਏ, ਗੁਰਮਨ ਮਾਰਿਓ ਕਰ ਸੰਜੋਗ, ਐਨ ਸਰਾਵੇ ਭਗਤ ਜੋਗ, ਗੁਰ ਸੰਸਬਾ ਦੁਖ ਮਿਟੇ ਰੋਗ, ਜਨ ਨਾਨਕ ਹਰ ਵਰ ਸਹਿਜ ਜੋਗ, ਬਸੰਤ ਮਹੱਲਾ ਪਹਿਲਾ ਆਪੇ ਕੁਦਰਤ ਕਰੇ ਸਾਜ, ਸਚ ਆਪ ਨਵੇੜੇ ਰਾਜ ਰਾਜ, ਗੁਰਮਤ ਉਤਮ ਸੰਗ ਸਾਥ, ਹਰ ਨਾਮ ਰਸਾਇਣ ਸਹਿਜ ਆਥ, ਮਤ ਬਿਸਰਸ ਰੇ ਮਨ ਰਾਮ ਬੋਲ, ਅਪਰੰਪਰ ਅਗਮ ਅਗੋਚਰ ਗੁਰਮੁਖ, ਹਰ ਆਪ ਤੁਲਾਏ ਅਤੁਲ ਤੋਲ, ਰਖਾਓ ਗੁਰ ਚਰਨ ਸਰੇ ਵੇ ਗੁਰ ਸਿਖ ਤੋਰ, ਗੁਰ ਸੇਵ ਤੇ ਤਜ ਮੇਰ ਤੋਰ, ਨਰ ਨਿੰਦਕ ਲੋਭੀ ਮਨ ਕਠੋਰ, ਗੁਰ ਸੇਵ ਨਾ ਭਾਈ।

ਭਾਗ ਗੁਰਮੇਲ ਮਿਲਾਵੇ ਕਰੇ ਦਾਤ ਗੁਰਸੁਖ ਪਿਆਰੇ ਦਿਨ ਸਰਾਤ ਫਲ ਨਾਮ ਪ੍ਰਾਪਤ ਗੁਰ ਤੁਸ ਦੇ ਕਉ ਨਾਨਕ ਪਾਵੇ ਵਿਰਲੇ ਕੇ ਬਸੰਤ ਮਹੱਲਾ ਤੀਜਾ ਇਕ ਤੁਕਾ ਸਾਹਿਬ ਪਾਵੇ ਸੇਵਕ ਸੇਵਾ ਕਰੇ ਜੀਵਿਤ ਮਰੇ

ਕਰ ਹਰ ਹੱਟ ਮਾਲ ਟਿੰਡ ਪਰੋਵਹੁ ਤੇ ਪੀਤਰ ਮਨ ਜੋਵਹੁ ਅਮਰ ਸਿੰਚੋ ਪਰੋ ਕਿਆਰੇ ਤਉ ਮਾਲੀ ਕੇ ਹੋਵਹੁ ਕਾਮ ਕ੍ਰੋਧ ਕਰੋ ਬਸੋਲੇ ਗੁੱਡੋ ਧਰਤੀ ਪਾਈ ਜਿਉ ਗੁੱਡੋ।

ਪੁੱਤ ਨਾਹੀ ਤ੍ਰੈ ਲੋਈ, ਗੁਰਮੁਖ ਪਾਈਏ ਨਾਮ ਹਰੀ ਰਹਾਉ। ਬਿਨ ਭਗਤੀ ਨਹੀਂ ਸਤਿਗੁਰ ਪਾਈਏ, ਬਿਨ ਭਾਗਾ ਨਹੀਂ ਭਗਤ ਹਰੀ, ਬਿਨ ਭਾਗਾ ਸਤਸੰਗ ਨ ਪਾਈਏ, ਕਰਮ ਮਿਲੇ ਹਰ ਨਾਮ ਹਰੀ। ਘੜ ਘੜ ਗੁਪਤ ਉਪਾਏ ਵੇਖੇ, ਪ੍ਰਗਟ ਗੁਰਮੁਖ ਸੰਤ ਜਨਾ, ਹਰ ਹਰ ਕਰੇ ਸੁਹਾ ਰੰਗ ਪੀਨੇ, ਹਰ ਜਲ ਅੰਮ੍ਰਿਤ ਨਾ ਮਨਾ, ਕਉ ਤਖਤ ਮਿਲੇ ਵਡਿਆਈ, ਗੁਰਮੁਖ ਸੇ ਪ੍ਰਧਾਨ ਕੀਏ, ਪਾਰਸ ਭੇਟ ਪਏ ਸੇ ਪਾਰਸ, ਨਾਨਕ ਹਰ ਗੁਰ ਸੰਗ ਥੀਏ।

ਔਰ ਹਰ ਅੰਮ੍ਰਿਤ ਧਾਰੇ ਬਸੰਤ ਮਹੱਲਾ ਤੀਜਾ ਹਰ ਸੇਵੇ ਸੋ ਹਰ ਕਾ ਲੋਗ ਸਾਜ ਸਹਿਜ ਕਦੇ ਨਾ ਹੋਵੇ ਸੋਗ ਮਨਮੁਖ ਮੋਏ ਨਾਹੀ ਹਰ ਮਨ ਮਾਹੇ ਮਰ ਮਰ ਜੰਮੇ ਪੀ ਮਰ ਜਾਹੇ ਛੇ ਜਨ ਜੀਵੇ ਜਿਨ ਹਰ ਮਨ ਮਾਹੇ ਸਾਚ ਸਮਾਲੇ ਸਾਚ ਸਮਾਹੇ

ਨਾਮ ਰਹੇ ਲਿਵਲਾਏ। ਬਸੰਤ ਮਹੱਲਾ ਤੀਜਾ ਭਗਤ ਵਛਰ ਹਰ ਵਸਤੇ ਮਨ ਆਏ, ਗੁਰ ਕਿਰਪਾ ਤੇ ਸਹਿਜ ਸੁਭਾਏ, ਭਗਤ ਕਰੇ ਵਿੱਚੋਂ ਆਪ ਖੋਏ, ਤਦ ਕੀ ਸਾਚ ਮਿਲਾਵਾ ਹੋਏ। ਭਗਤ ਸੋਹ ਹੈ ਸਦਾ ਹਰ ਪ੍ਰਦਵਾਰ, ਗੁਰ ਕੈ ਹੇਤ ਸਾਚੇ ਪ੍ਰੇਮ ਪਿਆਰ, ਅਰਹਾਉ ਭਗਤ ਕਰੇ ਸੋ ਜਨ ਨਿਰਮਲ ਹੋਏ, ਗੁਰ ਸਬਦੀ ਵਿੱਚੋਂ ਹਉਮੈ ਖੋਏ, ਹਰ ਜੀਉ ਆਪ ਸੇ ਮਨ ਆਏ, ਸਦਾ ਸ਼ਾਂਤ ਸੁਖ ਸਹਿਜ ਸਮਾਏ, ਸਾਚ ਰਤੇ ਤਿੰਨ ਸਭ

ਤੋ ਪਾਵੇ ਸਦਾ ਸੁਭ ਸਰੀਰ ਪਾਣੇ ਚਿਤ ਲਾਵੇ ਆਪਣਾ ਪ੍ਰਸੇਵੇ ਸਹਿਜ ਸੁਪਾਏ ਨਾਨਕ ਨਾਮ ਸੇ ਮਨ ਆਏ ਬਸੰਤ ਮਹੱਲਾ ਤੀਜਾ ਮਾਇਆ ਮੋਹ ਸ਼ਬਦ ਜਲਾਏ ਮਨ ਤਨ ਹਰਿਆ ਸਤਿਗੁਰ ਪਾਏ ਸਫਲਿਓ ਬਿਰਖ ਹਰ ਕੇ ਦੁਆਰ ਸਾਚੀ ਬਾਣੀ ਨਾਮ ਪਿਆਰ ਇਹ ਮਨ ਹਰਿਆ।

ਸ਼ਬਦ ਜਗ ਮਾਏ ਸੁਮਾਣੀ ਕਿਉਂ ਜੁਗ ਪਸਰੀ ਸਾਚੀ ਸੋਏ ਨਾਮ ਰਤਾ ਜਨ ਪ੍ਰਗਟ ਹੋਏ ਇਕ ਸਾਚੇ ਸ਼ਬਦ ਰਹੇ ਲਿਵਲਾਏ ਸੇ ਜਨ ਸਾਚੇ ਸਾਚੇ ਪਾਏ ਸਾਚ ਧਿਆਇਨ

ਆਓ ਏਕੋ ਸੇਵ ਹੋ ਅਵਰ ਨ ਕੋਏ ਜਿਤ ਸੇਵੈ ਸਦਾ ਸੁਖ ਹੋਏ ਨਾ ਉਹ ਮਰੈ ਨਾ ਆਵੇ ਜਾਏ ਤਿਸ ਬਿਨ ਅਵਰ ਸੇਵੀ ਕਿਉ ਮਾਏ ਥੇ ਜਿਨ ਸਾਚੇ ਜਿਨੀ ਸਾਚ ਪਛਾਣਿਆ ਆਪ ਮਾਰ ਸਹਿਜੇ ਨਾਮ ਸਮਾਣਿਆ ਗੁਰਮੁਖ ਨਾਮ ਪ੍ਰਾਪਤ ਹੋਏ ਮਨ ਨਿਰਮਲ ਨਿਰਮਲ ਸਸ ਹੋਏ ਜਿਨ ਗਿਆਨ ਕੀਆ।

ਸੱਚ ਸੋਏ ਬਸੰਤ ਮਹੱਲਾ ਤੀਜਾ ਨਾਮ ਰਤੇ ਕੁਲਾਂ ਕਾ ਕਰੇ ਉਧਾਰ ਸਾਚੀ ਬਾਣੀ ਨਾਮ ਪਿਆਰ ਮਨਮੁਖ ਭੂਲੇ ਕਾਹੇ ਆਏ ਨਾਮੋ ਭੂਲੇ ਜਨਮ ਗਵਾਏ ਜੀਵਿਤ ਮਰੇ ਮਰ ਮਰਨ ਸਵਾਰੇ ਗੁਰ ਕੇ ਸ਼ਬਦ ਸਾਜ ਉਰਤਾਰੇ ਰਹਾਉ ਗੁਰਮੁਖ ਸਜ ਭੋਜਨ ਪਵਿੱਤ ਸਰੀਰਾ ਮਨ ਨਿਰਮਲ

ਬਹੁ ਪੇਖ ਕਰੇ ਮਨ ਸਾਂਤ ਨਾ ਹੋਏ, ਬਹੁ ਅਵਮਾਨ ਆਪਣੀ ਪਦ ਖੋਏ। ਸੇ ਵਡਭਾਗੀ ਜਿਨ ਸ਼ਬਦ ਪਛਾਣਿਆ, ਬਾਹਰ ਜਾਂਦਾ ਕਰਮੇ ਆੜਿਆ, ਘਰ ਮੈਂ ਵਸਤ ਅਗਮ ਅਪਾਰਾ, ਗੁਰਮਤ ਖੋਜੇ ਸ਼ਬਦ ਵਿਚਾਰਾ, ਨਾਮ ਨਾਮਨਿਧ ਪਾਈ ਕਰ ਹੀ ਮਾਹੇ, ਸਦਾ ਰੰਗ ਰਾਤੇ ਸੱਚ ਸਮਾਹੇ, ਆਪ ਕਰੇ

ਸਤਿਗੁਰ ਪੇਟੇ ਮਤ ਬੁੱਧ ਹੋਏ, ਹਰ ਜੂ ਆਪੇ ਲਹੂ ਮਿਲਾਏ। ਗੁਰ ਕੇ ਸ਼ਬਦ ਸਚ ਨਾਮ ਸਮਾਏ, ਰਹਾਉ ਮਨ ਬਸੰਤ ਹਰੇ ਸਭ ਲੋਏ। ਫਲੇ ਫੁਲੀਏ ਰਾਮ ਨਾਮ ਸੁਖ ਹੋਏ, ਸਦਾ ਬਸੰਤ ਗੁਰ ਸ਼ਬਦ ਵਿਚਾਰੇ। ਰਾਮ ਨਾਮ ਰਾਖੇ ਉਰ ਤਾਰੇ, ਮਨ ਬਸੰਤ ਤਨ ਮਨ ਹਰਿਆ ਹੋਏ। ਨਾਨ ਇਉ ਤਨ ਬਿਰਖ ਰਾਮ ਨਾਮ ਫਲ ਪਾਏ ਸੋਏ। ਬਸੰਤ ਮਹੱਲਾ ਤੀਜਾ, ਤਿੰਨ ਬਸੰਤ ਜੋ ਹਰ ਗੁਣ ਗਾਏ। ਪੂਰੇ ਭਾਗ ਹਰ ਭਗਤ ਕਰਾਏ, ਇਸ ਮਨ ਕੋ

ਨਾਨਕ ਮਾਇਆ ਮੋਹ ਸ਼ਬਦ ਜਲਾਏ। ਬਸੰਤ ਮਹੱਲਾ ਤੀਜਾ, ਬਸੰਤ ਚੜਿਆ ਹੋਲੀ ਬਨ ਰਾਏ। ਇਹ ਜੀ ਜੰਤ ਫੂਲੇ ਹਰ ਚਿਤ ਲਾਏ, ਇਨ ਬਿਦ ਇਹੋ ਮਨ ਹਰਿਆ ਹੋਏ। ਹਰ ਹਰ ਨਾਮ ਜਪੇ ਦਿਨ ਰਾਤੀ, ਗੁਰਮੁਖ ਹੋਮੇ ਕੱਢੇ ਧੋਏ ਰਹਾਉ। ਸਤਿਗੁਰ ਬਾਣੀ ਸ਼ਬਦ ਸੁਣਾਏ, ਇਹੋ ਜਗ ਹਰਿਆ ਸਤਿਗੁਰ ਪਾਏ। ਫਲ ਫੂਲ ਲਾਗੇ

ਪੁਰ ਰਾਖੇ ਸੇ ਉਭਰੇ ਭਾਈ ਹਰਸ ਅੰਮ੍ਰਿਤ ਪੀ ਆਏ ਵਿੱਚੋ ਹੋਮੇ ਦੁਖ ਉੱਠ ਗਿਆ ਭਾਈ ਸੁਖ ਉੱਠਾ ਮਨ ਆਏ ਤੁਰ ਆਪੇ ਜਿਨ੍ਹਾਂ ਨੂੰ ਬਖਸਿਓਨ ਭਾਈ ਸਬਦੇ ਲੈਨ ਮਿਲਾਏ ਤੂੜ ਤਿਨਾ ਕੀ ਅਖੁਲੀਏ ਭਾਈ ਸਤ ਸੰਗਤ ਮੇਲ ਮਿਲਾਏ ਆਪ ਕਰਾਏ ਕਰੇ ਆਪ ਭਾਈ ਜਿਨ ਹਰਿਆ

ਪ੍ਰਸਾਦ ਜੋ ਪਸਰੀ ਸੂਰਜ ਕਿਰਨ ਜੋਤ ਤਿਉ ਕੜ ਕੜ ਰਮਈਆ ਓਤ ਪੋਤ ਏ ਕੋਹਾ ਰਵਿਆ ਸਰਬਥਾਏ ਗੁਰਸਬਦੀ ਮਿਲ ਗਏ ਮੇਰੀ ਮਾਏ ਰਹਾਓ ਕੜ ਕੜ ਅੰਤਰ ਇੱਕ।

ਕੋ ਕਰੇ ਸੋਏ ਬਸੰਤ ਮਹੱਲਾ ਚੌਥਾ ਰੈਣ ਦਿਰਸ ਦੋਇ ਸਦੇ ਪਏ ਮਨ ਘਰ ਸਿਮਰੋ ਅੰਤ ਸਦਾ ਰੱਖ ਲਏ ਹਰ ਘਰ ਚੇਤ ਸਦਾ ਮਨ ਮੇਰੇ ਸਭ ਆਲਸ ਦੁਖ ਪੰਜ ਪ੍ਰਪਾਇਆ ਗੁਰਮੁਖ ਗਾਵੋ ਗੁਣ ਪ੍ਰਭ ਕੇਰੇ ਰਖਾਓ ਮਾਨਮੁਖ ਫਿਰ ਫਿਰ ਹੋਮੇ ਮੋਏ ਕਾਲ ਦੈ ਸੰਘਾਰੇ ਜੰਪੁਰ ਗਏ ਗੁਰਮੁਖ ਹਰ ਘਰ ਹਰ ਲਿਵ ਲਾਗੇ ਜਨਮ ਮਰਨ ਦੋ ਦੁਖ ਪਾਗੇ ਭਗਤ ਜਿਨ

ਤਾਂ ਝਾਵੇ ਤਾਂ ਪੂਰੇ ਮਾਨਸ ਤਿੰਨ ਛੇ ਸੇ ਤਨ ਵੱਡੇ ਵੱਡ ਪੂਰੇ ਹਰ ਜਨ ਜਿਨ ਹਰ ਧਾਰਿਓ ਹਰ ਉਰਛੇ ਹਮ ਢੀਂਡੇ ਢੀਮ ਬਹੁਤ ਅਦ ਭਾਰੀ ਹਰ ਧਾਰ ਕਿਰਪਾ ਪ੍ਰਭ ਮਿਲਛੇ ਜਨ ਨਾਨਕ ਗੁਰ ਪਾਇਆ ਘਰ ਤੂਠੇ ਹਮ ਕੀਏ ਪਤਤ ਪਵੀਸ਼ੇ ਬਸੰਤ ਹਿੰਡੋਲ ਮਹੱਲਾ ਚੌਥਾ ਮੇਰਾ ਇਕਿਨ ਮਨੁਮਾ ਰਹਿ ਨਾ ਸਕੇ ਨਿਤ ਹਰ ਹਰ ਨਾਮ ਰਸ ਗੀਦੇ ਜੋ ਬਾਰਕ ਰਸਕ ਪਰਿਉ ਥਨ ਮਾਤਾ ਥਨ ਕਾਢੇ ਬਿਲਲ ਬਲੀਦੇ ਗੋਬਿੰਦ ਜੀਓ ਮੇਰੇ ਮਨ ਤਨ ਨਾਮ ਹਰ ਬੀਦੇ ਵੱਡੇ ਭਾਗ ਗੁਰ ਸਤਿਗੁਰ ਪਾਇਆ ਵਿਚ ਕਾਇਆ ਨਗਰ ਹਰ ਸੀਧੇ ਰਖਾਉ ਜਨ ਕੇ ਸਾਸ ਸਾਸ ਹੈ ਜੇਤੇ ਹਰ ਬਿਰੇ ਪ੍ਰਭੂ ਹਰ ਬੀਦੇ ਜਿਉਂ ਜਲ ਕਮਲ ਪ੍ਰੀਤ ਅਦ ਭਾਰੀ ਬਿਨ ਜਲ ਦੇਖੇ ਸੁਖਲੀ ਦੇ ਜਨ ਜਪਿਓ ਨਾਮ ਨਿਰੰਜਨ ਨਰ ਹਰ ਉਪਦੇਸ਼ ਗੁਰੂ ਹਰ ਪ੍ਰੀਦੇ ਜਨਮ ਜਨਮ ਕੀ ਹੋਮੇ ਮਲ ਨਿਗਸੀ ਹਰ ਅੰਮ੍ਰਿਤ ਹਰ ਜਲ ਨੀਦੇ ਹਮਰੇ ਕਰਮ ਨਾ ਵਿਚਰੋ ਠਾਕੁਰ ਤੁਮ ਪੈਜ ਰੱਖੋ ਆਪਣੀ ਦੇ ਹਰ ਪਾਵੇ ਸੁਨ ਬਿਨੋ ਬੇਨਤੀ ਜਨ ਨਾਨਕ ਸਰਨ ਪਵੀ ਦੇ ਬਸੰਤ ਹਿੰਡੋਲ ਮਹੱਲਾ ਚੌਥਾ ਮਨ ਖਿਨ ਖਿਨ ਭਰਮ ਪਰਮ ਬਹੁਤ ਧਾਵੇ ਤਿਲ ਕਰਨੀ ਵਾਸਾ ਪਾਈਏ ਗੁਰ ਅੰਕ ਸ਼ਬਦ ਦਾਰੂ ਸਿਰ ਤਾਰਿਓ ਘਰ ਮੰਦਰ ਆਣ ਵਸਾਈਏ ਗੋਬਿੰਦ ਜੀਓ ਸਤ ਸੰਗਤ ਮੇਲ ਹਰ ਧਿਆਈਏ ਹਉਮੈ ਰੋਗ ਗਿਆ ਸੁਖ ਪਾਇਆ ਹਰ ਸਹਿਜ ਸਮਾਧ ਲਗਾਈਏ ਰਖਾਓ ਘਰ ਰਤਨ ਲਾਲ ਬਹੁ ਮਾਣਕ ਲਾਦੇ ਮਨ ਭਰਮਿਆ ਲੈ ਨਾ ਸਕਾਈਏ ਜਿਉ ਓਡਾ ਕੂਪ ਗੁਜ ਖਿਨ ਕਾਢੇ ਤਿਉ ਸਤਿਗੁਰ ਵਤਸ ਲਹਾਈਏ ਜਿਨ ਐਸਾ ਸਤਿਗੁਰ ਸਾਧ ਨ ਪਾਇਆ ਤੇ ਤ੍ਰਿਗ ਤ੍ਰਿਗ ਨਰ ਜੀਵਾਈਏ ਜਨਮ ਪਦਾਰਥ ਪੁੰਨ ਫਲ ਪਾਇਆ ਕੌਡੀ ਬਦਲੇ ਜਾਏਗੇ ਮਧ ਸੂਦਨ

ਮੁਇਆ ਸਤ ਸੰਗਤ ਗੁਰ ਕੀ ਹਰ ਪਿਆਰੀ ਮਿਲ ਸੰਗਤ ਹਾਰਸ ਪੁੰਜ ਰਹਾਉ ਸਤ ਸੰਗਤ ਸਾਧ ਦਇਆ ਕਰ ਮਿਲੋ ਸਰਨਾਗਤ ਸਾਧੂ ਪੰਜ ਹਮ ਡੁੱਬਦੇ ਪਾਥਰ ਕਾਢ ਲਿਹੋ ਪ੍ਰਭ ਤੁਮ ਦੀਨ ਦਇਆਲ ਦੁਖ ਪੰਜ ਹਰ ਉਸਤ ਧਾਰੋ ਅੰਤਰ ਸਵਾਮੀ ਸਤ ਸੰਗਤ ਮਿਲ ਬੁੱਧ ਲਾਂਜ ਹਰ ਨਾਮੇ ਹਮ ਪ੍ਰੀਤ ਲਗਾਨੀ ਹਮ ਹਰ ਵਿਟੋਂ ਕੁਮ ਵੰਜ ਜਨ ਕੇ ਪੂਰ ਮਨੋਰਥ ਹਰ ਪ੍ਰਭ ਹਰ ਨਾਮ ਦੇਵੋ ਹਰ ਲਾਂਜ ਜਨ ਨਾਨਕ ਮਨ ਤਨ ਅੰਧ ਪਇਆ ਹੈ ਗੁਰ ਮੰਤਰ ਦਿਓ ਹਰ ਪੰਜ ਬਸੰਤ ਮਹੱਲਾ ਪੰਜਵਾਂ ਘਰ ਪਹਿਲਾ ਦੋ ਤੁਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਸੇਵ ਕਰ ਨਮਸਕਾਰ ਆਜ ਹਮਾਰੇ ਮੰਗਲ ਚਾਰ

ਹਰ ਧਿਆਏ ਬਸੰਤ ਮਹੱਲਾ ਪੰਜਵਾਂ ਹਟਵਾਣੀ ਤਨ ਮਾਲ ਹਾਟ ਕੀਤ ਜੂਵਾਰੀ ਜੂਵੇ ਮਾਏ ਚੀਤ ਅਮਲੀ ਜੀਵੇ ਅਮਲ ਖਾਏ ਤਿਉ ਹਰ ਜਨ ਜੀਵੇ ਹਰ ਧਿਆਏ ਆਪਣੇ ਰੰਗ ਸਭ ਕੋ ਰਚੇ ਜਿਤ ਪ੍ਰਭਲਾਇਆ ਤਿਤ ਤਿਤ ਲੱਗੇ ਅਰਹਾਓ ਮੇਘ ਸਮੇ ਮੋਰ ਨਿਰਤਕਾਰ ਚੰਦ ਦੇਖ ਬਿਗਸੇ ਕੌਲਾਰ ਮਾਤਾ ਬਾਲਕ ਦੇਖ ਆਨੰਦ ਤਿਉ ਹਰ ਜਨ ਜੀਵੇ ਜਪ ਗੋਬਿੰਦ ਸਿੰਘ ਰੁਚੇ ਸਦ ਪੂਜਨ ਮਾਸ ਰਣ ਦੇਖ ਸੂਰੇ ਚਿਤ ਉਲਾਸ

ਸਰਬ ਸੁਖਾਂ ਸੁਖ ਹਰ ਕੈ ਨਾਇ ਤਿਸੇ ਪ੍ਰਾਪਤ ਇਹੋ ਨਿਧਾਨ ਨਾਨਕ ਗੁਰਜ ਕਰੇ ਦਾਨ ਬਸੰਤ ਮਹੱਲਾ ਪੰਜਵਾਂ ਤਿਸ ਬਸੰਤ ਜੇ ਪ੍ਰਭ ਕਿਰਪਾਲ ਤਿਸ ਬਸੰਤ

ਹੁਕਮ ਆਏਗੇ ਪੂਛ ਜਨਾ ਸੋ ਤਪਸੀ ਜੇ ਸਾਧ ਸੰਗ ਸਤਿਆਨੀ ਜੇ ਗੁਰੇ ਰੰਗ ਸੇ ਨਿਰਭਉ ਜਿਨ ਭਉ ਪਿਆ ਸੋ ਸੁਖਿਆ ਜੇ ਪ੍ਰਮ ਗਿਆ ਸੋ ਇਕਾਂਤੀ ਜਿਹਦਾ ਥਾਏ ਸੋਈ ਨਿਚਲ ਸਾਜ ਠਾਏ ਏਕਾ ਖੋਜੇ ਏਕ ਪ੍ਰੀਤ ਦਰਸ਼ਨ ਪਰਸਨ ਹੀਤ ਚੀਤ ਹਰੰਗ ਰੰਗਾ ਸਹਿਜ ਮਾਣ ਨਾਨਕ ਦਾਸ ਤੇ ਜਨ ਕੁਰਬਾਨ ਸੰਤ ਮਹੱਲਾ ਪੰਜਵਾਂ ਜੀ ਪ੍ਰਾਣ ਤੋਂ ਪਿੰਡ ਦੀਨ ਮੁਗਧ ਸੁੰਦਰ ਧਾਰ ਜੋਤ ਕੀਨ ਸਭ ਜਾਜਕ

ਕਾਢ ਕਾਠ ਕਾਢ ਕਾਠ ਰਿਆ ਸਮਾਇ ਜਾ ਕੇ ਭਗਤ ਆਨੰਦ ਮੈ ਜਾ ਕੇ ਭਗਤ ਕੋ ਨਾਹੀ ਖੈ ਜਾ ਕੇ ਭਗਤ ਕੋ ਨਾਹੀ ਪੈ ਜਾ ਕੇ ਭਗਤ ਕੋ ਸਦਾ ਜੈ ਕੌਣ ਉਪਮਾ ਤੇਰੀ ਕਹੀ ਜਾਏ ਸੁਖਦਾਤਾ ਪ੍ਰਵਰਿਓ ਸਮਾਇ ਨਾਨਕ ਜਾਚੇ ਏਕ ਦਾਨ ਕਰ ਕਿਰਪਾ ਮੈ ਦੇਹੋ ਨਾਮ ਬਸੰਤ ਮੁਹੱਲਾ ਪੰਜਵਾਂ ਮਿਲ ਪਾਣੀ ਜਿਉ ਹਰੇ ਬੂਟ ਸਾਧ ਸੰਗਤ ਤਿਉ ਹੋਮੇ ਛੂਟ ਜੈਸੀ ਦਾਸੇ ਤੀਰ ਮੀਰ ਤੈਸੇ ਉਧਾਰਨ ਗੁਰੇ ਪੀਰ ਤੁਮ ਦਾਤੇ ਪ੍ਰਭ ਦੇਨ ਹਾਰ ਨਿਮਖ ਨਿਮਖ ਇਸ ਨਮਸਕਾਰ ਅਰਹਾਉ ਜਿਸੇ ਪ੍ਰਾਪਤ ਸਾਧ ਸੰਗ ਹੇ ਜਨ ਲਾਗਾ ਪਾਰ ਬ੍ਰਹਮ ਰੰਗ ਤੇ ਬੰਧਨ ਤੇ ਪਏ ਮੁਕਤ ਭਗਤ ਆਰਾਧੇ ਜੋਗ ਜੁਗਤ ਨੇਤਰ ਸੰਤੋਖੇ ਦਰਸ ਪੇਖ ਰਸਨਾ ਗਾਏ ਗੁਣ ਅਨੇਕ ਤਿਸ਼ਨਾ ਬੂਜੀ।

ਆਗਮ ਆਗਮ ਊਚੇ ਤੇ ਊਚ ਹਾਮ ਥੋਰੇ ਤੋਂ ਬਹੁਤ ਮੂਚ ਜਿੰਤੂ ਧਿਆਇਆ ਸੇ ਗਣੀ ਜਿੰਤੂ ਪਾਇਆ ਸੇ ਧਨੀ ਜਿੰਤੂ ਸੇਵਿਆ ਸੁਖੀ ਸੇ ਸੰਤ ਸਰਣ ਨਾਨਕ ਪਰੇ ਬਸੰਤ ਮਹੱਲਾ ਪੰਜਵਾਂ ਤੇ ਤੂੰ ਸੇਵ ਜਿਨ ਤੂੰ ਕੀਆ ਤਿਸ ਅਰਾਧ ਜਿਨ ਜੀਉ ਦੀਆ ਤਿਸਕਾ ਚਾਕਰ ਹੋਵੇ ਫਿਰ ਡਾਨ ਨਾ ਲਾਗੈ ਤਿਸਕੀ ਕਰ ਪੋਤਦਾਰੀ ਫਿਰ ਦੁਖ ਨਾ ਲਾਗੈ ਇਹ ਵਡਭਾਗ ਹੋਏ ਜਿਸ ਪ੍ਰਾਣੀ ਸੋ ਪਾਏ ਇਉ ਪਦ ਨਿਰਬਾਣੀ ਰਹਾਓ ਦੂਜੀ ਸੇਵਾ ਜੀਵਨ ਬਿਰਥਾ ਕਛੂ ਨਾ ਹੋਏ ਗੇ ਪੂ

ਕੀ ਸਾਧੂ ਸੰਗਤ ਗੁਰੇ ਬਤਾਈ ਊਹਾਂ ਜਪੀਏ ਕੇਵਲ ਨਾਮ ਸਾਧੂ ਸੰਗਤ ਪਾਰ ਗ੍ਰਾਮ ਸਗਲ ਤਤ ਮੈਂ ਤਤ ਗਿਆਨ ਸਰਬ ਧਿਆਨ ਮੈਂ ਏਕ ਧਿਆਨ ਹਰ ਕੀਰਤਨ ਮੈਂ ਊਤਮ ਧੁਨਾ ਨਾਨਕ ਗੁਰਮਿਲ ਗਾਏ ਗੁਣਾ ਬਸੰਤ ਮਹੱਲਾ ਪੰਜਵਾਂ ਜਿਸ ਬੋਲਤ ਮੁਖ ਪਵਿੱਤ ਹੋਏ ਜੇ ਸਿਮਰਤ

ਗਿਆਨ ਤੇਰਿਆ ਸੰਤ ਜਿਨਾ ਕੀ ਬਾਸ਼ੋ ਤੂਰ ਜਪ ਨਾਨਕ ਸਵਾਮੀ ਸਦ ਹਜੂਰ ਬਸੰਤ ਮਹੱਲਾ ਪੰਜਵਾਂ ਸੱਚ ਪਰਮੇਸ਼ਰ ਨਿਤ ਨਵਾਂ ਗੁਰ ਕਿਰਪਾ ਤੇ ਨਿਤ ਚਵਾ ਪ੍ਰਭ ਰਖਵਾਲੇ ਮਾਈ ਬਾਪ ਜਾ ਕੇ ਸਿਮਰਨ ਨਹੀਂ ਸੰਤਾਪ ਖਸਮ ਧਿਆਈ ਇੱਕ

ਨਾਮ ਸਾਰੁੱਤ ਸੁਭਾਵੀ ਜਿਦ ਹਰ ਚਿਤ ਆਵੇ ਬਿਨ ਸਤਿਗੁਰ ਦੀਸੇ ਬਿਨ ਲਾਂਤੀ ਸਾਗਤ ਫਿਰ ਆਵੇ ਜਾਵੇ ਰਗਾਉ ਸੇ ਤਨਵੰਤ ਜਿਨ ਹਰ ਪ੍ਰਵਰਾਸ ਕਾਮ ਕ੍ਰੋਧ ਗੁਰ ਸ਼ਬਦ ਨਾਸ ਪੈ ਬਿਨ ਸੇ ਨਿਰਪੈ ਪਦ ਪਾਇਆ ਗੁਰ ਬਿਲ ਨਾਨਕ ਖਸਮ ਤਿਆਇਆ ਸਾਧ ਸੰਗਤ ਪ੍ਰਭ ਕੀਓ ਲਿਵਾਸ ਹਰ ਜਪ ਜਪ ਹੋਈ ਪੂਰਨ ਆਸ ਜਲ

ਕਮਲ ਪ੍ਰਗਾਸ ਬਸੰਤ ਮਹੱਲਾ ਪੰਜਵਾਂ ਕਾਰ ਪਹਿਲਾ ਇਕ ਤੁਕੇ ਇਕ ਓਅੰਕਾਰ ਸਤਿਗੁਰ ਪ੍ਰਸਾਦ ਸਗਲ ਇੱਛਾ ਜਪ ਪੁੰਨਿਆ ਪ੍ਰਭ ਮੇਲੇ ਚਰੀਵ ਸ਼ੁਨਿਆ ਤੁਮ ਰਵੋ ਗੋਬਿੰਦੇ ਰਮਨ ਜੋਗ ਜਿਤ ਰਵੇ ਸੁਖ ਸਹਿਜ ਭੋਗ ਰਹਾਉ ਕਰ ਕਿਰਪਾ ਨਦਰ ਨਿਹਾਲਿਆ ਆਪਣਾ ਦਾਸ ਆਪ ਸੰਭਾਲਿਆ ਸੇ ਸੁਹਾ ਵੀ ਰਸ ਬਨੀ ਆਏ ਮਿਲੇ ਪ੍ਰਭ ਸੁਖ ਧਨੀ ਮੇਰਾ ਗੁਣ ਅਵਗੁਣ ਨਾਮ ਵਿਚਾਰਿਆ ਪ੍ਰਭ ਨਾਨਕ ਚਰਨ ਪੂਜਾ ਰਿਆ ਬਸੰਤ ਮਹੱਲਾ ਪੰਜਵਾਂ ਕਿਲ ਵਿਗ ਬਿਨਸੇ ਗਾਏ ਗੁਣਾ ਅਣ ਦਿਨ ਉਬਜੀ ਸਹਿਜ ਧੁਨਾ ਮਨ ਮੌਲ

ਕਰਮ ਧਰਮ ਮੇਰਾ ਕਛ ਨਾ ਵਿਚਾਰਿਓ। ਬਾਂ ਪਕਰ ਭਵਜਲ ਨਿਸਤਾਰਿਓ, ਪ੍ਰਕਾਟ ਮੈਲ ਨਿਰਮਲ ਕਰੇ। ਗੁਰਪੂਰੇ ਕੀ ਸਰਣੀ ਪਰੇ, ਆਪ ਕਰੇ ਆਪ ਕਰਨੇ ਹਾਰੇ। ਕਰ ਕਿਰਪਾ ਨਾਨਕ ਉਧਾਰੇ, ਬਸੰਤ ਮਹੱਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਦੇਖ ਫੂਲ ਫੂਲ ਫੂਲੇ। ਅਹੰ ਤਿਆਗ ਤਿਆਗੇ, ਚਰਨ ਕਮਲ ਪਾਗੇ। ਤੋਂ ਮਿਲੋ ਪ੍ਰਸ ਭਾਗੇ, ਹਰ ਚੇਤ ਮਨ ਮੇਰੇ। ਅਰਹਾਉ ਸਗਨ ਬਾਸ ਕੂਲੇ, ਇਕ ਰਹਿ ਸੂਕ ਕਠੂਲੇ। ਬਸੰਤ ਰੁੱਤ ਆਈ ਪ੍ਰਫੁੱਲਤਾ ਰਹੇ, ਅਬ ਕਰੂ ਆਇਓ ਰੇ। ਇਕ ਨਾਮ ਬੋਵਹੋ ਬੋਵਹੋ, ਅਨਰੂਤ ਨਾਹੀ ਨਾਹੀ।

ਨਾਨਕ ਹਰ ਹਰੇ ਬਸੰਤ ਮਹੱਲਾ ਪੰਜਵਾਂ ਘਰ ਦੂਜਾ ਹਿੰਡੋਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਲਿਵਲਾਏ ਹਰ ਨਾਮੇ ਕੇ ਹੋਵੋ ਜੋੜੀ ਗੁਰਮੁਖ ਬੈਸੋ ਸਫਾ ਵਿਛਾਏ ਇਨ ਵਿਧ ਪਾਸਾ ਢਾਲੋ ਵੀਰ ਗੁਰਮੁਖ ਨਾਮ ਜਪੋ ਦਿਨ ਰਾਤੀ ਅੰਤ ਕਾਲ ਨਹਿ ਲਾਗੇ ਪੀਰ ਰਗਾਓ ਕਰਮ ਧਰਮ ਤੁਮ ਚੌਪੜ ਸਾਜੋ ਸਤ ਕਰੋ ਤੁਮ ਸਾਰੀ ਕਾਮ ਕ੍ਰੋਧ ਲੋਭ ਮੋਹ ਜੀਤੋ ਐਸੀ ਖੇਲ ਹਰ ਪਿਆਰੀ ਉਠ ਇਸ਼ਨਾਨ ਕਰੋ ਪ੍ਰਭਾਤੇ ਸੋਏ ਹਰ ਆਰਾਧੇ ਵਿਖੜੇ ਦਾਉ ਲੰਘਾਵੇ ਮੇਰਾ ਸਤਿਗੁਰ ਸੁਖ ਸਹਿਜ ਸੇਤੀ ਕਰ ਜਾਤੇ ਹਰ ਆਪੇ ਖੇਲੇ ਆਪੇ ਦੇਖੇ ਹਰ ਆਪੇ ਰਚਨ ਰਚਾਇਆ ਜਨ ਨਾਨਕ ਗੁਰਮੁਖ ਜੋ ਨਰ ਖੇਲੇ ਸੋ ਜਿਣ ਬਾਜੀ ਕਰ ਆਇਆ ਬਸੰਤ ਮਹੱਲਾ ਪੰਜਵਾਂ ਹਿੰਡੋਲ ਤੇਰੀ ਕੁਦਰਤ ਤੂੰ ਹੈ ਜਾਣ ਹੈ ਔਰ ਨਾ ਦੂਜਾ ਜਾਣੇ ਜਿਸ ਨੂੰ ਕਿਰਪਾ ਕਰੇ ਮੇਰੇ ਪਿਆਰੇ ਸੋਈ ਤੁਦੇ ਪਛਾਣ ਤੇਰਿਆਂ ਭਗਤਾਂ ਕਉ ਬਲਿਹਾਰਾ ਥਾਨ ਸੋ ਅਵਸਦਾ ਪ੍ਰੋ ਤੇਰਾ ਰੰਗ ਤੇਰੇ ਆਪਾਰਾ ਰਹਾਉ ਤੇਰੀ ਸੇਵਾ ਤੁਝਤੇ ਹੋਵੇ ਔਰ ਨਾ ਦੂਜਾ ਕਰਤਾ ਭਗਤ ਤੇਰਾ ਸੋਈ ਤੁਦ ਪਾਵੇ ਜਿਸ ਨੂੰ ਤੂੰ ਰੰਗ ਧਰਤਾ ਤੂੰ ਵੜਦਾਤਾ ਤੂੰ ਵੜਦਾਨਾ ਔਰ ਨਹੀਂ ਕੋ ਦੂਜਾ ਤੂੰ ਸਮਰੱਥ ਸਵਾ

ਤਾ ਤਨ ਤੇ ਭਾਗੀ ਉਪਜਿਓ ਨਿਰਮਲ ਗਿਆਨ। ਲੋਭ ਮੋਹ ਇਹ ਪਰਸ ਨਾ ਸਕੈ ਗਈ ਭਗਤ ਭਗਵਾਨ। ਜਨਮ ਜਨਮ ਕਾ ਸੰਸਾ ਚੁੱਕਾ ਰਤਨ ਨਾਮ ਜਪ ਪਾਇਆ। ਤ੍ਰਿਸ਼ਨਾ ਸਗਲ ਬਿਨਾਸੀ ਮਨ ਤੇ ਨਿਜ ਸੁਖ ਮਾਏ ਸਮਾਇਆ। ਜਾ ਕੋ ਹੋਤ ਦਿਆਲ ਕਿਰਪਾ ਨਿਧ

ਕਾਮ ਰਗਾਵ ਇਹੋ ਜਗ ਧੂਏ ਕਾ ਪਹਾਰ ਤੇ ਸਾਚਾ ਮਾਨਿਆ ਕੇ ਵਿਚਾਰ ਤਨ ਦਾਰਾ ਸੰਪਤ ਗ੍ਰਹਿ ਅਸੰਗ ਨ ਚਾਲੇ ਸਮਝ ਲੇਹੇ ਇਕ ਭਗਤ ਨਾਰਾਇਣ ਹੋਏ ਸੰਗ ਕਉ ਨਾਨਕ ਪਾਈਤੇ ਏਕ ਰੰਗ ਬਸੰਤ ਮਹੱਲਾ ਨਾਵਾਂ ਕਾਂ ਭੁੱਲਿਓ ਰੇ ਝੂਠੇ ਲੋਭ ਲਾਗ ਕਜ ਬਿਗੜਿਓ ਨਾਹਨ ਅਜ ਹੋ ਜਾਗ ਰਹਾਉ ਸਭ ਸੁਪਨੇ ਕਹਿ ਇਹੋ ਜਗ ਜਾਨ ਬਿਨਸੇ ਸ਼ਿਨਮੈ ਸਾਚੀ ਮਾਨ ਸੰਗ ਤੇਰੇ ਹਰ ਬਸਤਨੀਤ ਨਿਜ ਬਾਸਰ ਭਜਤਾ ਹੇ ਮੀਤ ਬਾਰ ਅੰਤ ਕੀ ਹੋਏ ਸਹਾਏ ਕਹੋ ਨਾਨਕ ਗੁਣਤਾ ਕੇ ਗਾਏ ਬਸੰਤ ਮਹੱਲਾ ਪਹਿਲਾ ਅਸ਼ਟਪਦੀਆਂ ਕਾਰ ਪਹਿਲਾ ਦੋ ਤੁਕੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ।

ਇੱਕ ਨਿਰਾਲ ਅਕਥ ਕਹਾਣੀ, ਇੱਕੋ ਸ਼ਬਦ ਸੱਚਾ ਨਿਸ਼ਾਨ, ਪੂਰੇ ਗੁਰ ਤੇ ਜਾਣੇ ਜਾਣ, ਇੱਕੋ ਧਰਮ ਦ੍ਰਿੜੇ ਸੱਚ ਕੋਈ, ਗੁਰਮਤ ਪੂਰਾ ਜੁਗ ਜੁਗ ਸੋਈ, ਅਨਹਦ ਰਾਤਾ ਏਕ ਲਿਵਤਾਰ, ਉਹ ਗੁਰਮੁਖ ਪਾਵੇ ਅਲਖ ਅਪਾਰ।

ਸੁਗਦ ਗੀਤੇ ਗੁਰ ਸ਼ਬਦ ਅਤੀਤਾ, ਨਾਨਕ ਰਾਮ ਰਵੇ ਹਿਤ ਚੀਤਾ, ਬਸੰਤ ਮਹੱਲਾ ਪਹਿਲਾ, ਇਕ ਤੁਕੀਆਂ ਮਤ ਪਸਮ ਅੰਧੂਲੇ ਗਰਭ ਜਾਹੇ, ਇਨ ਬਦਨਾਂਗੇ ਜੋਗ ਨਾਹੇ, ਮੂੜੇ ਕਾਇਬ ਸਾਰਿਓ ਤੇ ਰਾਮ ਨਾਮ, ਅੰਤ ਕਾਲ ਤੇਰੇ ਆਵੇ ਕਾਮ ਰਖਾਓ ਗੁਰ।

ਮਿਲੇ ਪਰਮ ਚੁਕਾਇਆ, ਬੇਮੋਤਾਜ ਬੇਅੰਤ ਅਪਾਰਾ, ਸੱਚ ਭਤੀਜੇ ਕਰਨੇ ਗਾਰਾ, ਨਾਨਕ ਪੂਲੇ ਗੁਰ ਸਮਝਾਵੇ, ਇਕ ਦਿਖਾਵੇ ਸਾਚ ਟਿਕਾਵੇ, ਬਸੰਤ ਮਹੱਲਾ ਪਹਿਲਾ।

ਪਿਆਰੇ ਮੈਂ ਪਾਏ। ਕਹੋ ਨਾਨਕ ਜੋਤ ਸਮਾਈ, ਸਾਰਗ ਮਹੱਲਾ ਪੰਜਵਾਂ, ਓਅੰਗ ਪ੍ਰੇਪੀਤ ਚੀਤ ਪਹਿ ਲਰੀਆ, ਜੋਤ ਬਚਨ ਦੀਓ ਮੇਰੇ ਸਤਿਗੁਰ, ਤਉ ਮੈਂ ਸਾਜ ਸੀ ਗਰੀਆ, ਅਰਗਾਉ ਹਮ ਭੁਲੇ ਤੁਮ ਸਦਾ ਅਪੂਲਾ, ਹਮ ਪਤਤ ਤੁਮ ਪਤਤ ਉਦਰੀਆ, ਹਮ ਨੀਚ ਬਿਰਖ ਤੁਮ ਮੈਂ ਲਾਗਰ, ਲਾਜ ਸੰਗ ਸੰਗ ਬਸਰੀਆ, ਤੁਮ ਗੰਭੀਰ ਤੀਰ ਉਪਕਾਰੀ, ਹਮ ਕਿਆ ਬਪਰੇ ਜੰਤਰੀਆ, ਗੁਰ ਕਿਰਪਾਲ ਨਾਨਕਰ ਮਿਲਿਓ, ਤਉ ਮੇਰੀ ਸੂਖ ਸਿਜਰੀਆ, ਸਾਰਗ ਮਹੱਲਾ ਪੰਜਵਾਂ, ਮਨ ਓਏ ਦਿਨਸ ਧਨ ਪਰਵਾਨਾ, ਸਬਦ ਤੇ ਕਰੀ ਸੰਯੋਗ ਸੁਹਾਵੇ, ਸਤਿਗੁਰ ਸੰਗ ਗਿਆਨਾ ਰਗਾਓ, ਤਨ ਸੁਭਾਗ ਤਨ ਸੁਹਾਗਾ, ਤਨ ਦਿਲ ਜਿਨ ਮਾਨਾ, ਇਹੋ ਮਨ ਤੁਮਰਾ ਸਭ ਗ੍ਰਿਓ ਤਨ ਤੁਮਰਾ, ਹੀਓ ਕੀਓ ਕੁਰਬਾਨਾ, ਕੋਟ ਲਾਖ ਰਾਜ ਸੁਖ ਪਾਏ, ਇਕ ਨਿਮਕ ਪੇਖ ਦਿਸ਼ਟਾਨਾ, ਜੋ ਕਹੋ ਮੁਖੋ ਸੇਵ ਕੇ ਬੈਸੀਏ, ਤੁਗ ਨਾਨਕ ਅੰਤ ਨ ਜਾਨਾ, ਸਾਰਗ ਮਹੱਲਾ ਪੰਜਵਾਂ, ਆਪ ਮੋਰੋ ਸਹਿਸਾ ਦੁਖ ਗਯਾ, ਔਰ ਉਪਾਉ ਸਗਲ ਤਿਆਗ ਛੋਡੇ, ਸਤਿਗੁਰ ਸਰਣ ਪਇਆ, ਅਰਹਾਉ ਸਰਬ ਸਿੱਧ ਕਾਰਜ ਸਭ ਸਬਰੇ, ਅੰਗ ਰੋਗ ਸਗਲ ਕੀ ਖਯਾ, ਔੜ ਪਰਾਧ ਖਿਨ ਮੈਂ ਖਉ ਪਈ ਗਏ, ਗੁਰ ਮਿਲ ਹਰ ਹਰ ਕਹਿਆ, ਪੰਚ ਦਾਸ ਗੁਰ ਵਸਗਦ ਕੀਨੇ।

ਕਾਰਕੀ ਉਹ ਪ੍ਰਭ ਆਪਣੇ ਕਾਢ ਲਿਆ ਦਿਖ ਕੇ ਰਹਿ ਅੰਮ੍ਰਿਤ ਨਾਮ ਔਖਦ ਮੁਖ ਦੀਨੋ ਜਾਏ ਪਿਆ ਗੁਰ ਪੈਰੇ ਕਮ ਉਪਮਾ ਕਹੋ ਏਕ ਮੁਖ ਨਿਰਗੁਣ ਕੇ ਦਾਤੇ ਰਹਿ ਕਾਰ ਸਿਲਕ ਜੋ ਆਪਣਾ ਕੀਨੋ ਨਾਨਕ ਸੂਖ ਕਨੇਰ ਸਾਰਗ ਮਹੱਲਾ ਪੰਜਵਾ ਪ੍ਰਾ ਸਿਮਰਤ ਦੁਖ ਬਿਨਾਸੀ ਭਇਓ ਕਿਰਪਾਲ ਜੀ ਸੁਖਦਾਤਾ ਹੋਏ ਸਗਲ ਖਲਾਸੀ ਰਖਾਓ ਆਵਰ ਨ ਕੋ ਸੂਜੇ ਪ੍ਰਭਿਨ ਕਹੋ ਕੋ ਕਿਸ ਪੈ ਜਾਸੀ ਜਿਉ ਜਾਣੋ ਤਿਉ ਰਾਖੋ ਠਾਕੁਰ ਸਭ ਕੁਝ ਤੁਮਹੀ ਪਾਸੀ ਹਾਥ ਦੇ ਰਾਖੇ ਪ੍ਰਭ ਆਪਣੇ ਸਦ ਜੀਵਨ ਅਬਨਾਸੀ ਕਹੋ ਨਾਨਕ ਮਨ ਅੰਧ ਪਿਆ ਹੈ।

ਬੁਲਾਲ ਲਾਡਲੇ ਸਹਿਜ ਸਹਿਜ ਗੁਣ ਗਾਇਓ ਰਗਾਓ ਗੁਰਬਚਨਾਥ ਕਿਰਪਾਦ ਕਿਰਪਾ ਤੇ ਬੋਰ ਨਕਤ ਹੂੰ ਤਾਇਓ ਰੇਤ ਉਪਾਦ ਸਮਾਸੁ ਆਸਨ ਭਗਤ ਵਛਲ ਗ੍ਰੇ ਪਾਇਓ ਨਾਲ ਬਿਨੋਦ ਕੋੜ ਆਨੰਦਾ ਸਹਿਜੇ ਸਹਿਜ ਸਮਾਇਓ ਕਰਨਾ ਆਪ ਕਰਾਮਨ ਆਪੇ ਕਉ ਨਾਨਕ ਆਪ ਆਪ ਆਇਓ ਸਾਰਗ ਮਹੱਲਾ ਪੰਜਵਾਂ ਅੰਮ੍ਰਿਤ ਨਾਮ ਮਨੇ ਆਧਾਰੋ ਜਿਨ ਦੀਆ ਤਿਸਕੇ ਕੁਰਬਾਨੇ ਗੁਰਪੂਰੇ ਨਮਸਕਾਰੋ ਰਗਾਓ ਬੂਝੀ ਤ੍ਰਿਸ਼ਨਾ ਸਹਿਜ ਸੁਹੇਲਾ ਕਾਮ ਕ੍ਰੋਧ ਬਿਖ ਜਾਰੋ ਆਏ ਨਾ ਜਾਏ ਬਸੇ ਜੇ ਠਾਰ ਜੇ ਆਸਨ ਨਿਰੰਕਾਰੋ ਏਕੇ ਪ੍ਰਗਟ ਏਕੇ ਗੁਪਤਾ ਏਕੇ ਤੁੰਦੂਕਾਰੋ ਆਦ ਮਦ ਅੰਤ ਪ੍ਰਸੋਈ ਕਉ ਨਾਨਕ ਸਾਜ ਵਿਚਾਰੋ ਸਾਰਗ ਮਹੱਲਾ ਪੰਜਵਾਂ ਬੇਨ ਪ੍ਰਭ ਰਹਿਣ ਨਾ ਜਾਏ ਕਰੀ ਸਰਬ ਸੁਖ ਤਾਹੂ ਕੇ ਪੂਰਨ ਜਾ ਕੇ ਸੁਖ ਹਰੀ ਰਗਾਓ ਮੰਗਲ ਰੂਪ ਪ੍ਰਾਣ ਜੀਵਨ ਧਨ ਸਿਮਰਤ ਅੰਧ ਕਨਾ ਵਡ ਸਮਰਥ ਸਦਾ ਸਤਸੰਗੇ ਗੁਰ ਰਸਨਾ ਕਮਲ ਪਨਾ ਥਾਨ ਪਵਿੱਤਰਾ

ਮਹੱਲਾ ਪੰਜਵਾਂ ਗੁਰਜੀਉ ਸੰਗ ਤੁਹਾਰੇ ਜਾਣਿਓ ਕੋੜ ਜੋਧ ਉਹ ਆਕੀ ਬਾਤ ਨਾ ਪੁੱਛੀਏ ਤਾਂ ਦਰਗੇ ਪੀ ਮਾਨਿਓ ਰਖਾਓ ਕਾਮਨ ਮੂਲ ਪ੍ਰਾਣੀ ਕਾ ਕਹੀਏ ਕਮਨ ਰੂਪ ਦ੍ਰਿਸ਼ਟਾਨਿਓ ਜੋਤ ਪ੍ਰਗਾਸ਼ ਪਈ ਮਾਟੀ ਸੰਗ ਦੁਲੱਭ ਦੇ ਬਖਾਨਿਓ।

ਨਾਨਕ ਦਾਸ ਦਸਾਨਿਓ ਸਾਰਗ ਮੁਹੱਲਾ ਪੰਜਵਾਂ ਹਰ ਘਰ ਦਿਓ ਸੇਵਕ ਕੋ ਨਾਮ ਮਾਨਸ ਕਾ ਕੋ ਬਪਰੋ ਪਾਈ ਜਾ ਕੋ ਰਾਖਾ ਰਾਮ ਰਹਾਓ ਆਪ ਮਹਾਜਨ ਆਪੇ ਪੰਚਾ ਆਪ ਸੇਵਕ ਕੈ ਕਾਮ ਆਪੇ ਸਗਲੇ ਦੂਤ ਬਿਦਾਰੇ ਠਾਕੁਰ ਅੰਤਰ ਜਾਮ ਆਪੇ ਪਦ ਰਾਖੀ ਸੇਵਕ ਕੀ ਆਪ ਕੀਓ ਬੰਧਾਨ ਆ ਜੁਗਾ ਸੇਵਕ ਕੀ ਰੱਖ ਨਾਨਕ ਕੋ ਪ੍ਰਭ ਜਾਨ।

ਖਈ ਤੁਮ ਤਾਰੇ ਸੁਮਤ ਸੰਗ ਤੁਮਾਰੇ ਪਾਈ ਅਨਕ ਜੋਨ ਭਰਮਤੇ ਪ੍ਰਾ ਬਿਸਰਤ ਸਾਸ ਸਾਸ ਗਰ ਗਾਈ ਜੋ ਜੋ ਸੰਗ ਮਿਲੇ

ਸਰਬ ਸੁਖ ਆਨੰਦ ਸਹਿਜ ਰਸ ਸੁਨਤ ਤੁਹਾਰੋ ਨਾਇਓ ਰਗਾਓ ਕਿਰਪਾ ਨਿਧਾਨ ਸੁਖ ਕੇ ਸਾਗਰ ਜਸ ਸਮੈ ਜਾ ਕੋਸ਼ਾਇਓ ਸੰਤ।

ਪੰਜਵਾਂ ਜਾਕੀ ਰਾਮ ਨਾਮ ਲਿਵ ਲਾਗੀ ਸਜਨ ਸੁਰਦਾ ਸੁਹੇਲਾ ਸਹਿਜ ਤੋ ਕਹੀਏ ਬੜਭਾਗੀ ਰਗਾਉ ਰਹਿਤ ਵਿਕਾਰ ਅਲਪ ਮਾਇਆ ਤੇ ਅੰਗ ਬੁੱਧ ਬਿਖ ਤਿਆਗੀ ਦਰਸ ਪਿਆਸ ਆਸ ਏਕੈ ਕੀ ਟੇਕ ਹੀਏ ਪ੍ਰੇਪਾਗੀ ਅਚਿੰਤ ਸੋਏ ਜਾਗਣ ਉਠ ਬੈਸਨ ਅਚਿੰਤ ਹਸਤ ਬੈਰਾਗੀ ਕਹੋ ਨਾਨਕ ਜਿਨ ਜਗਤ ਠਿਕਾਨਾ।

ਗਾਓ ਨਿਰਵੈਰ ਸੰਗ ਵੈਰ ਰਚਾਵੇ ਹਰ ਦਰਗੇ ਓਹਾਰੇ ਆਦ ਜੁਗਾਤ ਪ੍ਰਭ ਕੀ ਵਡਿਆਈ ਜਨ ਕੀ ਪੈਜ ਸਵਾਰੇ ਨਿਰਪੋ ਭਏ ਸਗਲ ਪੋ ਮਿਟਿਆ ਚਰਨ ਕਮਲ ਆਧਾਰੇ ਗੁਰ ਕੇ ਬਚਨ ਜਪਿਓ ਨਾਓ ਨਾਨਕ ਪ੍ਰਗਟ ਪਇਓ ਸੰਸਾਰ ਸਾਰਗ ਮਹੱਲਾ ਪੰਜਵਾਂ ਹਰ ਜਨ ਛੋਡਿਆ ਸਗਲਾ ਆਪ ਜਿਉ ਜਾਨੋ ਤਿਉ ਰੱਖੋ ਗੁਸਾਈ ਵੇਖ ਜੀਵਾ ਪ੍ਰਤਾਪ ਰਖਾਓ ਗੁਰ ਉਪਦੇਸ਼ ਸਾਧ ਕੀ ਸੰਗਤ ਬਿਨਸਿਉ ਸਗਲ ਸੰਤਾਪ ਮਿੱਤਰ ਸੱਤਰ ਪੇਗ ਸੰਤ ਵਿਚਾਰਿਓ ਸਗਲ ਸੰਪਾਖਨ ਜਾਪ ਤਰਤ ਬੁਝੀ ਸੀਤਲ ਆਗਾਨੇ ਸੁਨ ਅਨਹਦ ਬਿਸਮ ਪਏ ਬਿਸਮਾਦ ਅੰਧ ਪਿਆ ਨਾਨਕ ਮਨ ਸਾਚਾ ਪੂਰਨ ਪੂਰੇ ਨਾਦ।

ਕਰੋ ਨਿਤ ਸੇਵਾ ਗੁਰ ਆਪਣਾ ਨਮਸਕਾਰਿਆ ਸਰਬ ਫਲਾ ਦੀਨੇ ਗੁਰ ਪੂਰੇ ਨਾਨਕ ਗੁਰ ਨਿਸਤਾਰਿਆ ਸਾਰਗ ਮਹੱਲਾ ਪੰਜਵਾਂ ਸਿਮਰਤ ਨਾਮ ਪ੍ਰਾਨ ਗਦ ਪਾਵੇ ਮਿਟੇ ਕਲੇਸ਼ ਤ੍ਰਾਸ ਸਭ ਨਸ ਸਾਧ ਸੰਗ ਹਿਤ ਲਾਵੇ ਰਹਾਉ ਹਰ ਹਰ ਹਰ ਹਰ ਮਨ ਆਰਾਧੇ ਰਸਨਾ।

ਨਿਰਪੋ ਕੀਏ ਸੇਵਕ ਦਾਸ ਆਪਣੇ ਸਗਲੇ ਦੁੱਖ ਬਿਦਾਰੇ ਆਨ ਉਪਾਪ ਤਿਆਗ ਜਨ ਸਗਲੇ ਚਰਨ ਕਮਰ ਤਾਰੇ ਪ੍ਰਾਣ ਆਧਾਰ ਮੀਤ ਸਾਜਨ ਪ੍ਰਭ ਇਕ ਏਕੰਕਾਰੇ ਹਫਤੇ ਊਚ ਠਾਕੁਰ ਨਾਨਕ ਬਾਰ ਬਾਰ ਨਮਸਕਾਰ ਹੈ।

ਸਿਵ ਬ੍ਰੰਚ ਅਰ ਇੰਦਰ ਲੋਕ ਤਾ ਮੈਂ ਜਲ ਤੋ ਫਿਰਿਆ। ਸਿਮਰ ਸਿਮਰ ਸਵਾਮੀ ਪੈ ਸੀ ਤਲ ਦੁਖ ਦਰਦ ਪ੍ਰਭ ਗਿਰਿਆ। ਜੋ ਜੋ ਤਰਿਓ ਪੁਰਾਤਨ ਨਵ ਤਨ ਭਗਤ ਪਾਏ ਹਰ ਦੇਵਾ। ਨਾਨਕ ਕੀ ਬੇਨੰਤੀ ਪ੍ਰਭ ਜੀਓ ਮਿਲੇ ਸੰਤ ਜਨ ਸੇਵਾ। ਸਾਰਗ ਮਹੱਲਾ ਪੰਜਵਾਂ ਜੇ ਵੇ ਅੰਮ੍ਰਿਤ ਗੁਣ ਹਰ ਗਾਓ। ਹਰ ਹਰ ਬੋਲ ਕਥਾ ਸੁਨ ਹਰ ਕੀ ਉਚਰੋ ਪ੍ਰਭ ਕੋ ਨਾਉ ਰਗਾਓ। ਰਾਮ ਨਾਮ ਰਤਨ ਤਨ ਸੰਚੋ ਮਨ ਤਨ ਲਾਭੋ ਪਾਵੋ। ਆਨ ਵਿਭੂਤ ਮਿਥਿਆ ਕਰ ਮਾਨੋ ਸਾਚਾ ਇਹ ਸੁਭਾਓ। ਜੀ ਪ੍ਰਾਨ ਮੁਕਤ ਕੋ ਦਾਤਾ ਏਕ ਸਿਉ ਲਿਵ ਲਾਓ। ਕਹੋ ਨਾਨਕ ਤਾ ਕੀ ਸਰਣਾਈ ਦੇਤ ਸਗਲ ਅਪਿਆਓ। ਸਾਰਗ ਮਹੱਲਾ ਪੰਜਵਾਂ ਹੋਤੀ ਨਹੀਂ ਕਮਨ ਕਛ ਕਰਨੀ। ਇਹ ਓੜ ਪਾਈ ਮਿਲ ਸੰਤ ਗੋਪਾਲ ਏਕ ਕੀ ਸਰਣੀ ਰਗਾਓ। ਪੰਚ ਦੋਖ ਸ਼ਿਦਰ ਇਆ ਤਰਮ ਹੈ ਵਿਖੇ ਵਿਆਧ ਕੀ ਕਰਨੀ। ਆਸ ਅਪਾਰ ਦਿਨਸ ਗਣ ਰਾਖੇ ਗ੍ਰਸਤ ਜਾਤ ਬਲ ਜਰਣੀ। ਅਨਾਥੇ ਨਾਥ ਦਿਆਲ ਸੁਖ ਸਾਗਰ ਸਰਬ ਦੁਖ ਪੈ ਹਰਣੀ। ਮਨ ਬਾਂਛਿਤ ਚਿਤਵਤ ਨਾਨਕ ਦਾਸ।

ਸਰਬ ਘਟਾ ਆਧਾਰ, ਕੋਈ ਨਾ ਜਾਣੇ ਤੁਮਰੀ ਗਤ ਮਿਤ, ਆਪੇ ਏਕ ਪਸਾਰਾ। ਸਾਧ ਨਾ ਬੈਠਾ ਵੋ ਨਾਨਕ, ਪਵ ਸਾਗਰ ਪਾਰ ਉਤਾਰਾ। ਸਾਰਗ ਮਹੱਲਾ ਪੰਜਵਾਂ, ਆਵੇ ਰਾਮ ਸਰਨ ਵਡਭਾਗੀ, ਏਖ ਬਿਨ ਕਿਛ ਹੋਰ ਨਾ ਜਾਣੇ, ਅਵਰ ਉਪਾਪ ਤਿਆਗੀ ਰਹਾਵ। ਮਨ ਬਚ ਕ੍ਰਮ ਅਰਾਧੇ ਹਰ ਹਰ, ਸਾਧ ਸੰਗ ਸੁਖ ਪਾਇਆ। ਅੰਧ ਬਿਨੋਦ ਅਕਥ ਕਥਾ ਰਸ, ਸਾਚੇ ਸਹਿਜ ਸੁਮਾਇਆ। ਕਰ ਕਿਰਪਾ ਜੋ ਆਪਣਾ ਕੀਨੋ, ਤਾਂ ਕੀ ਉਤਮ ਬਾਣੀ। ਸਾਧ ਸੰਗ ਨਾਨਕ ਨਿਸਤਰੀਏ, ਜੋ ਰਾਤੇ ਪ੍ਰਭ ਨਿਰਬਾਣੀ। ਸਾਰਗ ਮਹੱਲਾ ਪੰਜਵਾਂ, ਜਾ ਤੇ ਸਾਧੂ ਸਰਨ ਗਹੀ। ਸਾਂਤ ਸਹਿਜ ਮਨ ਪਇਓ ਪਰਗਾਸਾ, ਬਿਰਥਾ ਕਸ਼ਨਾ ਰਹੀ ਰਹਾਉ। ਉਹ ਕਿਰਪਾਲ ਨਾਮ ਦਿਓ ਆਪਣਾ, ਬਿਨਤੀ ਏ ਕਹੀ। ਆਨ ਵਿਵਹਾਰ ਬਿਸਰੇ ਪ੍ਰਭ ਸਿਮਰਤ, ਪਾਇਓ ਲਾਭ ਸਹੀ। ਜੈ ਤੇ ਉਪਜਿਓ ਤਈ ਸਮਾਨੋ, ਸਾਈ ਬਸਤ ਅਹੀ। ਕਹੋ ਨਾਨਕ ਪਰਮ ਗੁਰ ਖੋਇਓ, ਜੋਤੀ ਜੋਤ ਸਮਹੀ। ਸਾਰਗ ਮਹੱਲਾ ਪੰਜਵਾਂ, ਰਸਨਾ ਰਾਮ ਕੋ ਜਸ ਗਾਓ। ਆਨ ਸੁਆਦ ਵਿਸਾਰ ਸਗਲੇ, ਪਲੋ ਨਾਮ ਸੁਆਓ ਰਗਾਓ। ਚਰਨ ਕਮਲ ਵਸਾਏ ਹਿਰਦੇ, ਏਕ ਸਿਉ ਲਿਵਲਾਓ। ਸਾਧ ਸੰਗਤ ਹੋਵੇ ਨਿਰਮਲ, ਬੌੜ ਜੋਨ ਨਾ ਆਓ। ਜੀਉ ਪ੍ਰਾਨ ਆਧਾਰ ਤੇਰਾ, ਤੂੰ ਨਿਥਾ ਵੇਥਾਓ। ਸਾਸ ਸਾਸ ਸਮਾਲ ਹਰ ਹਰ, ਨਾਨਕ ਸਰਬਲ ਜਾਓ। ਸਾਰਗ ਮਹੱਲਾ ਪੰਜਵਾਂ, ਬੈਕੁੰਠ ਗੋਬਿੰਦ ਚਰਨ ਨਿਤ ਧਿਆਓ। ਮੁਗਤ ਪਦਾਰਥ ਸਾਧੂ ਸੰਗਤ, ਅੰਮ੍ਰਿਤ ਹਰ ਕਾ ਨਾਉ ਰਗਾਓ। ਊਤਮ ਕਥਾ ਸੁਣੀ ਦੇ ਸ਼੍ਰਵਣੀ, ਮਾਇਆ ਕਰੋ ਭਗਵਾਨ। ਆਪਤ ਜਾਤ ਦੋ ਪਗ ਪੂਰਨ, ਪਾਈਏ ਸੁਖ ਬਿਸਰਾਮ। ਸੋਧਤ ਸੋਧਤ ਤਤ ਵਿਚਾਰਿਓ, ਭਗਤ ਸ੍ਰੇਸ਼ਟ ਪੂਰੀ। ਕਹੋ ਨਾਨਕ ਇਕ ਰਾਮ ਨਾਮ ਬੇਨ, ਅਵਰ ਸਗਲ ਬਿਦ ਊਰੀ। ਸਾਰਗ ਮਹੱਲਾ ਪੰਜਵਾਂ, ਸਾਚੇ ਸਤਿਗੁਰੂ ਦਾ ਤਾਰਾ, ਦਰਸ਼ਨ ਦੇਖ ਸਗਲ ਦੁਖ ਨਾਸੇ। ਚਰਨ ਕਮਲ ਬਲਿਹਾਰਾ ਰਗਾਓ, ਸਤ ਪਰਮੇਸ਼ਰ ਸਤ ਸਾਧ ਜਾਨ, ਨਿਜ ਰਹਿਰ ਕਾ ਨਾਓ। ਭਗਤ ਭਾਵਨੀ ਪਾਰ ਬ੍ਰਹਮ ਕੀ, ਅਵਨਾਸੀ ਗੁਣ ਗਾਓ। ਅਗਮ ਅਗੋਚਰ ਮਿਤ ਨਹੀਂ ਪਾਈਏ, ਸਗਲ ਘਟਾ ਆਧਾਰ। ਨਾਨਕ ਵਾਹ ਵਾਓ ਕਹੋ ਤਾਕੋ, ਜਾ ਕਾ ਅੰਤ ਨ ਪਾਰ। ਸਾਰਗ ਮਹੱਲਾ ਪੰਜਵਾਂ, ਗੁਰ ਕੇ ਚਰਨ ਬਸੇ ਮਨ ਮੇਰੇ, ਪੂਰ ਰਿਓ ਠਾਕੁਰ ਸਭ ਥਾਈ। ਨਿਕਟ ਬਸੇ ਸਭ ਨੇਰੇ ਰਗਾਓ, ਬੰਧਨ ਤੋਰ ਰਾਮ ਲਿਵਲਾਈ। ਸੰਤ ਸੰਗ ਬਣ ਆਈ, ਜਨਮ ਪਦਾਰਥ ਭਇਓ ਪੁਨੀਤਾ, ਇੱਛਾ ਸਗਲ ਪੁਜਾਈ। ਜਾ ਕੋ ਕਿਰਪਾ ਕਰੋ ਪ੍ਰਾ ਮੇਰੇ, ਤੂੰ ਹਰ ਕਾ ਜਸ ਗਾਵੇ। ਆਠ ਪੈਰ ਗੋਬਿੰਦ ਗੁਣ ਗਾਵੇ, ਜਨ ਨਾਨਕ ਸਦ ਬਲ ਜਾਵੇ।

ਕਹਿਤ ਸੁਨਤ ਕਿਛ ਸਾਂਤ ਨ ਉਪਜਤ ਬਿਨ ਵਿਸਾਸ ਕਿਆ ਸਿੱਖਾ ਪ੍ਰਭੂ ਤਿਆਗ ਆਣ ਜੋ ਚਾਹਤ ਤਾ ਕੇ ਮੁਖ ਲਾਗੇ ਕਾ ਲੇਖਾ ਜਾ ਕੇ ਰਾਸ ਸਰਬ ਸੁਖ ਸੁਆਮੀ ਆਨ ਨ ਮਾਨਤ ਪੇਖਾ ਨਾਨਕ ਦਰਸ ਮਗਨ ਮਨ ਮੋਹਿਓ ਪੂਰਨ ਅਰਥ ਬਸੇਖਾ ਸਾਰਗ ਮਹੱਲਾ ਪੰਜਵਾਂ ਸਿਮਰਨ ਰਾਮ ਕੋ ਇਕ ਨਾਮ ਕਾਲ ਮਲ ਦਗਦ ਹੋਏ ਕਿਨ ਅੰਤਰ ਪੂੜ ਦਾਨ ਇਸਨਾਨ ਰਖਾਓ ਤਾਂ ਜੰਜਾਰ ਬਿਰਥਾ ਸ਼ਰਮ ਘਾਲਤ ਬਿਨ ਘਰ ਫੋਗਟ ਗਿਆਨ ਜਨਮ ਮਰਨ ਸੰਕਟ ਤੇ ਛੂਟੇ ਜਗਦੀਸ਼ ਭਜਨ ਸੁਖ ਧਿਆਨ ਤੇਰੀ ਸਰਨ ਪੂਰਨ ਸੁਖ ਸਾਗਰ ਕਰ ਕਿਰਪਾ ਦੇ ਬੋਦਾਨ ਸਿਮਰ ਸਿਮਰ ਨਾਨਕ ਪ੍ਰਭ ਜੀਵੇ ਬਿਨ ਸਜਾਏ ਅਭਮਾਨ ਸਾਰਗ ਮਹੱਲਾ ਪੰਜਵਾਂ ਤੂਰਤ ਸੋਈ ਜੇ ਤੁਰ ਕੋ ਲਾਗੇ ਸੋਈ ਤੁਰ ਅੰਦਰ ਸੋਈ ਬਸੁੰਦਰ ਹਰ ਏਕ ਪ੍ਰੇਮ ਰਸ ਪਾਗੇ ਰਗਾਓ ਬਲਵੰਤ ਕਰੇ ਨਾ ਜਨ।

ਜਾਣਾ ਪੰਡਤ ਤੋ ਸੂਰਾ ਸੋਦਾਨਾ ਸਾਧ ਸੰਗ ਜਿਨ ਹਰ ਹਰ ਜਪਿਓ ਨਾਨਕ ਸੋ ਪਰਵਾਨਾ ਸਾਰਗ ਮੁਹੱਲਾ ਪੰਜਵਾ ਹਰ ਹਰ ਸੰਤ ਜਿਨਾ ਕੀ ਜੀਵਨ ਵਿਖੇ ਰਸ ਭੋਗ ਅੰਮ੍ਰਿਤ ਸੁਖ ਸਾਗਰ ਰਾਮ ਨਾਮ ਰਸ ਪੀਵਨ ਰਖਾਓ ਸੰਚਨ ਰਾਮ ਨਾਮ ਤਨ ਰਤਨਾ ਮਨ ਤਨ ਪੀਤਰ ਸੀਮਨ ਹਰ ਰੰਗ ਰਾਂਗ ਪਏ ਮਨ ਲਾਲਾ ਰਾਮ ਨਾਮ ਰਸ ਖੀਵਨ ਜੋ ਮੀਨਾ ਜਲਸ ਉਰ ਜਾਨੋ ਰਾਮ ਨਾਮ ਸੰਗ ਲੀਵਨ ਨਾਨਕ ਸੰਤ ਚਾਤਰਕ ਕੀ ਨਿਆਈ ਹਰ ਬੂੰਦ ਪਾਨ ਸੁਖ

ਉਚਰੋ ਨਿਤ ਰਸਨਾ, ਨਾਨਕ ਸਦ ਬਲਿਹਾਰ। ਸਾਰਗ ਮਹੱਲਾ ਪੰਜਵਾਂ, ਹਰ ਕੇ ਨਾਮਹੀਨ ਮਤ ਥੋਰੀ, ਸਿਮਰਤ ਨਾਏ ਸ੍ਰੀ ਤਰ ਠਾਕੁਰ, ਮਿਲਤ ਅੰਧ ਘੋਰੀ ਰਹਾਵ। ਹਰ ਕੇ ਨਾਮ ਸੋ ਪ੍ਰੀਤਰਨ ਲਾਗੀ, ਅਨਕ ਪੇਖ ਬਹੁ ਜੋਰੀ, ਤੂੜਤ ਬਾਰ ਨਾ।

ਕਿਤਵੋ ਵਾ ਅਵਸਰ ਮਨ ਮਾਹੇ ਹੋਏ ਇਕੱਤਰ ਮਿਲੋ ਸੰਤ ਸਾਜਨ ਗੁਣ ਗੋਬਿੰਦ ਨਿਤ ਗਾਹੇ ਰਖਾਓ ਬਿਨ ਹਰ ਭਜਨ ਜੇਤੇ ਕਾਮ ਕਰੀਏ ਤੇਤੇ ਬਿਰਤੇ ਜਾਹੇ ਪੂਰਨ ਪਰਮਾਨੰਦ ਮਨ ਮੀਠੋ ਜਿਸ ਬਿਨ ਦੂਸਰ ਨਾਹੇ ਜਪ ਤਪ ਸੰਜਮ ਕਰਮ ਸੁਖ ਸਾਧਨ ਤੁਲ ਨਾ ਕਛੂਏ ਲਾਹੇ ਚਰਨ ਕਮਲ ਨਾਨਕ ਮਨ ਬੇਦਿਓ ਚਰਨ ਸੰਗ ਸਵਾਹੇ ਸਾਰਗ ਮੁਹੱਲਾ ਪੰਜਵਾਂ ਮੇਰਾ ਪ੍ਰਭ ਸੰਗੇ ਅੰਤਰ ਜਾਮੀ ਆਗੇ ਕੁਸਲ ਪਾਛੇ ਖੇਮ ਸੁਖਾ ਸਿਮਰਤ ਨਾਮ ਸਵਾਮੀ ਰਗਾਓ ਸਾਜਨ ਮੀਤ ਸਖਾ ਹਰ ਮੇਰੇ ਗੁਣ ਗੋਪਾਲ ਹਰ ਰਾਇਆ ਬਿਸਰ ਨ ਜਾਈ ਨਿਮਕ ਹਿਰਦੇ ਤੇ ਪੂਰੇ ਗੁਰੂ ਮਿਲਾਇਆ ਕਰ ਕਿਰਪਾ ਰਾਖੇ ਦਸ ਆਪਣੇ ਜੀ ਜੰਤ ਵਸ ਜਾ ਕਹਿ ਏਕਾਲੇ ਪੂਰਨ ਪਰਮੇਸ਼ਰ ਪਉ ਨੀ ਨਾ

ਭਗਤ ਦਾਸ ਨਿਜ ਪ੍ਰਭਕਾ ਹੁਣ ਜੀਵਾਂ ਤੇ ਸੋਏ। ਉਦਮ ਕਰੋ ਦਰਸ਼ਨ ਪੇਖਣ ਕਉ ਕਰਮ ਪ੍ਰਾਪਤ ਹੋਏ। ਗੁਰ ਪ੍ਰਸਾਦੀ ਦ੍ਰਿਸ਼ਟ ਨਿਹਾਰੋ ਦੂਸਰ ਨਾਹੀ ਕੋਏ। ਦਾਨ ਦੇ ਨਾਨਕ ਆਪਣੇ ਕਉ ਚਰਨ ਜੀਵਾਂ ਸੰਤ ਹੋਏ।

ਕਾਰ ਮਾਇਆ ਸਗਲ ਦੀ ਸਹਿਸ਼ਾਰ ਰਗਾਵ ਗ੍ਰਹਿ ਅੰਧ ਕੂਪ ਪਦ ਪ੍ਰਾਣੀ ਨਰਕ ਕੋਰ ਗੁਬਾਰ ਅਨਕ ਜੋਨੀ ਪ੍ਰਮਤ ਹਾਰਿਓ ਪ੍ਰਮਤ ਬਾਰੰਬਾਰ ਪਤ ਪਾਵਨ ਭਗਤ ਬਛਲ ਦੀਨ ਕਿਰਪਾ ਧਾਰ ਕਰ ਜੋੜ ਨਾਨਕ ਦਾਨ ਮੰਗ ਸਾਧ ਸੰਗ ਉਧਾਰ ਸਾਰਗ ਮੁਹੱਲਾ ਪੰਜਵਾਂ ਵਿਰਾਜਤ ਆਰਾਮ ਕੋ ਪ੍ਰਤਾਪ ਆਦ ਵਿਆਦ ਉਪਾ ਸਭ ਨਾਸੀ ਬਿਨਸੇ ਤੀਨੇ ਤਾਪ ਰਗਾਓ ਤ੍ਰਿਸ਼ਨਾ ਬੁਝੀ ਪੂਰਨ ਸਭ ਆਸਾ ਚੁੱਕੇ ਸੋਗ ਸੰਤਾਪ ਗੁਣ ਗਾਵਤ ਅਚੁੱਤ ਅਬਨਾਸੀ

ਆਪ ਸਾਰਗ ਮੁਹੱਲਾ ਪੰਜਵਾਂ ਆਤੁਰ ਨਾ ਬਿਨ ਸੰਸਾਰ ਤ੍ਰਿਪਤ ਨ ਹੋਵਤ ਉਕਰੀ ਆਸਾ ਇਤ ਲਾਗੋ ਵਿਖਿਆ ਸ਼ਾਰ ਰਗਾਓ ਪਾਏ ਠਗੋਰੀ ਆਪ ਭੁਲਾਇਓ ਜਨਮਤ ਬਾਰੋ ਬਾਰ ਹਰ ਕਾ ਸਿਮਰਨ ਨਿਮਖ ਨਾ ਸਿਮਰਿਓ ਜਮ ਕੰਕਰ ਕਰਤ ਖੁਆਰ ਓ ਕਿਰਪਾਲ ਦੀਨ ਦੁਖ ਭੰਜਨ ਤੇਰਿਆਂ ਸੰਤਾਂ ਕੀ ਰਾਵਾਰ ਨਾਨਕ ਦਾਸ ਦਰਸ ਪ੍ਰਭ ਜਾਤੇ ਮੰਤਰ ਕੋ ਆਧਾਰ ਸਾਰਗ ਮੁਹੱਲਾ ਪੰਜਵਾਂ ਮੈਲਾ ਹਰ ਕੇ ਨਾ ਬਿਨ ਜੀਓ ਤਿਨ ਪ੍ਰਭ ਸਾਚੇ ਆਪ ਭੁਲਾਇਆ ਵਿਖੇ ਠਗੋਰੀ ਪੀਓ ਰਗਾਓ ਕੋੜ ਜਨਮ ਪ੍ਰਮ ਤੋ ਬੋ ਭਾਂਤੀ ਹਿਤ ਨਹੀਂ ਕਤਹੂ ਪਾਈ ਪੂਰਾ ਸਤਿਗੁਰ ਸਹਿਜ ਨਾ ਪੇਟਿਆ ਤਾਕਤ ਆਵੇ ਜਾਈ ਰਾਖ ਲਿਓ ਪ੍ਰਭ ਸਮਰਥ ਦਾਤੇ ਤੁਮ ਪ੍ਰਭ ਅਗਮ ਅਪਾਰ ਨਾਨਕ ਦਾ ਤੇਰੀ ਸਰਣਾਈ ਭਵਜਲ ਉਤਰਿਓ ਪਾਰ ਸਾਰਗ ਮੁਹੱਲਾ ਪੰਜਵਾਂ ਰਾਵਣ ਕਉ ਰਾਮ ਕੇ ਗੁਣ ਬਾਦ ਸਾਧ ਸੰਗ ਤਿਆਗੇ ਪਰਮੇਸ਼ਰ ਅੰਮ੍ਰਿਤ ਜਾ ਕੇ ਸਵਾਦ ਰਗਾਓ ਸਿਮਰਤ ਏਕ ਅਚੁੱਤ ਅਬਨਾਸੀ ਬਿਰਸੇ ਮਾਇਆ ਮਾਦ ਸਹਿਜ ਆਨੰਦ ਅਨਹ ਤੁਨ ਬਾਣੀ ਬਹੁਰ ਨ ਭਏ ਦਿਖਾਦ ਸੰਕਾਦਕ ਬ੍ਰਹਮਾਦਕ ਗਾਵਤ ਗਾਵਤ ਸੁਖ ਪ੍ਰਹਿਲਾਦ ਪੀਵਤ ਅਮਿਓ ਮਨੋਹਰ ਹਰ ਰਸ ਜਪ ਨਾਨਕ ਹਰ ਬਿਸਮਾਦ ਸਾਰਗ ਮੁਹੱਲਾ ਪੰਜਵਾਂ ਕੀਨੇ ਪਾਪ ਕੇ ਬਹੁ ਕੋਟ ਦਿਨਸ ਰਹਿਣੀ ਥਕਤ ਨਾਹੀ ਕਤੇ ਨਾਹੀ ਛੋਟ ਰਹਾਓ ਮਹਾ ਬਜਰ ਬਿਖ ਵਿਆਧੀ ਸਿਰ ਉਠਾਈ ਪੋਟ ਉਗਰ ਗਈਆਂ ਖਿਨੇ ਭੀਤਰ ਜਮੇ ਗ੍ਰਾਸੇ ਚੋਟ ਪਾਸ ਪ੍ਰੇਤ ਪੁਸ਼ਟ ਗਰਦਬ ਅਨਕ ਜੋਨੀ ਲੇਟ ਭਜ ਸਾਧ ਸੰਗ

ਨਾਨਕ ਸਰ ਨਿਰਭਉ ਕਰਤੇ ਕੀ ਆਨੰਦ ਮੰਗਲ ਗੁਣ ਗਾਇਆ। ਸਾਰਗ ਮਹੱਲਾ ਪੰਜਵਾਂ, ਤ੍ਰਿਸ਼ਨਾ ਜਲਤ ਬਹੁ ਪ੍ਰਕਾਰ, ਪੂਰਨ ਹੋਤ ਨਾ ਕਤਹੂ ਬਤ, ਅੰਤ ਪਰਤੀ ਹਾਰ ਰਗਾਓ, ਸਾਂਤ ਸੁਖ ਨਾ ਸਹਿਜ ਉਪਜੇ, ਇਹ ਇਸ ਵਿਵਹਾਰ। ਆਪ ਪਰਕਾ ਕਛ ਨਾ ਜਾਣੇ, ਕਾਮ ਕ੍ਰੋਧ ਹੈ ਜਾਰ, ਸੰਸਾਰ ਸਾਗਰ ਦੁਖ ਵਿਆਪੇ ਹੋ,

ਸੰਤਾ ਬਿਨਤੇ ਕੋਈ ਨਾ ਛਾਡਿਆ, ਸੰਤ ਪਰੇ ਗੋਬਿੰਦ ਕੀ ਪਾਖੀ, ਜੀ ਜੰਤ ਸਗਲੇ ਤੈ ਮੋਹ, ਬਿਨ ਸੰਤਾ ਕਿਨੇ ਨਾ ਲਾਖੀ। ਨਾਨਕ ਦਾਸ ਹਰ ਕੀਰਤਨ ਰਾਤਾ, ਸ਼ਬਦ ਸੁਰਤ ਸੱਚ ਸਾਖੀ, ਸਾਰਗ ਮੁਹੱਲਾ ਪਨਵਾ, ਮਾਇਰੀ ਕਾਟੀ ਜਮਕੀ ਪਾਸ, ਹਰ ਹਰ ਜਬਤ ਸਭ ਸੁਖ ਪਾਏ, ਬੀਚੇ ਗ੍ਰਸਤ ਉਦਾਸ ਰਖਾਓ, ਕਰ ਕਿਰਪਾ ਲੀਨੇ ਘਰ ਆਪਣੇ, ਉਪਜੀ ਦਰਸ ਪਿਆਸ, ਸੰਤ ਸੰਗ ਮਿਲ ਹਰ ਗੁਣ ਗਾਏ, ਬਿਨਸੀ ਦੁਤੀਆ ਆਸ, ਮਾਂ ਉਦਿਆਨ ਅਟਵੀ ਤੇ ਕਾਢੇ, ਮਾਰਗ ਸੰਤ ਕਹਿਓ, ਦੇਖਤ ਦਰਸ ਪਾਪ ਸਭ ਨਾਸੇ, ਹਰ ਨਾਨਕ ਰਤਨ ਲਹਿਓ, ਸਾਰਗ ਮੁਹੱਲਾ ਪੰਜਵਾ, ਮਾਇਰੀ ਅਰਿਓ ਪ੍ਰੇਮ ਕੀ ਖੋਰ, ਦਰਸ਼ਨ ਰੁਚਿਤ ਪਿਆਸ ਮਨ ਸੁੰਦਰ, ਸਖਤ ਨ ਕੋਈ ਤੋਰ ਰਖਾਓ, ਪ੍ਰਾਣ ਮਾਨ ਪਾਤ ਪਿਤ ਸੁਤ ਬੰਧਪ, ਹਰ ਸਰਬ ਸਤਨ ਮੋਰ, ਤ੍ਰਿਗ ਸਰੀਰ ਅਸ਼ਟ ਵਿਸ਼ਟਾ ਕ੍ਰਿਮ, ਬਿਨ ਹਰ ਜਾਨਤ ਹੋਰ, ਭਇਓ ਕਿਰਪਾਲ ਦੀਨ ਦੁਖ ਭੰਜਨ, ਪਰਾ ਪੂਰਬਲਾ ਜੋਰ, ਨਾਨਕ ਸਰਨ ਕਿਰਪਾ ਨਿਧ ਸਾਗਰ, ਬਿਨਸਿਓ ਆਨਨ ਹੋਰ, ਸਾਰਗ ਮੁਹੱਲਾ ਪੰਜਵਾ, ਨੀਕੀ ਰਾਮ ਕੀ ਤੁਨ ਸੋਏ, ਚਰਨ ਕਮਲ ਅਨੂਪ ਸਵਾਮੀ,

ਗਾਏ ਬਿਨਸੀ ਸਭ ਅਵਮਾਨੀ ਰਗਾਵ ਤਾਰ ਅਨੁਗ੍ਰਹ ਆਪਣੀ ਕਰ ਲੀਨੀ ਗੁਰਮੁਖ ਪੂਰ ਗਿਆਨੀ ਸਰਬ ਸੁਖ ਆਨੰਦ ਕਨੇਰੇ ਠਾਕੁਰ ਦਰਸ ਧਿਆਨੀ ਨਿਵਟ ਵਰਤਨ ਸਸ ਦਾ ਸੁਹਾਗਣ ਤਿਸ ਸਾਈ ਜਾਨੀ ਪ੍ਰੇ ਰੰਗ ਰੰਗ ਰਤੀ ਨਾਰਾਇਣ ਨਾਂਗ ਤਿਸ ਕੁਰਬਾਨੀ ਸਾਰਗ ਮਹੱਲਾ ਪੰਜਵਾਂ ਤੋ ਚਰਨ ਆਸਰੋ ਈਸ ਤੁਮੇ ਪਛਾਨੂ ਸਾਗ ਤੁਮੇ ਸੰਗ ਰਾਖਨ ਹਾਰ ਤੁਮੇ ਜਗਦੀਸ ਰਗਾਵ ਤੂੰ ਹਮਰੋ ਹਮ ਤੁਮਰੇ ਕਹੀਏ ਏਤ ਉਤ ਤੁਮ ਹੀ ਰਾਖੇ ਤੂੰ ਬੇਅੰਤ ਅਪਰੰਪਰ ਸਵਾਮੀ ਪੁਰ ਕਿਰਪਾ ਕੋਈ ਲਾਖੇ ਬਿਨ ਬਕਨੇ ਬਿਨ ਕਹਿਣ ਕਹਾਵਨ ਅੰਤਰ ਜਾਮੀ ਜਾਨੇ ਜਾ ਕੋ ਮੇਲ ਲਏ ਪ੍ਰਭ ਨਾਨਕ ਸੇਜਨ ਦਰ ਗਏ ਮਾਨੇ ਸਾਰੰਗ ਮਹੱਲਾ ਪੰਜਵਾਂ ਚੌਪ ਦੇ ਕਰ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਭਜ ਆਣ ਕਰਮ ਵਿਕਾਰ ਮਾਨ ਮੋਹ ਨਾ ਬੁਝ ਤ੍ਰਿਸ਼ਨਾ ਕਾਲ ਗ੍ਰਹਿ ਸੰਸਾਰ ਰਗਾਓ ਖਾਤ ਪੀਵਤ ਹਸਤ ਸੋਵਤ ਔਧ ਬਿਤੀ ਅਸਾਰ ਨਰਕ ਉਧਰ ਪ੍ਰਮੰਤ ਜਲਤ ਜਮੈ ਕੀ ਨਿਸਾਰ ਪਰ ਦਰੋਹ ਕਰਤ ਵਿਕਾਰ ਨਿੰਦਾ ਪਾਪ ਰਤ ਕਰ ਝਾਰ ਬਿਨਾ ਸਤਿਗੁਰ ਬੂਝ ਨਾਹੀ ਤਾਂ ਮੋਹ ਮਹਾ ਅੰਧਾਰ ਬੇਟ ਖੋਰੀ ਖਾਏ ਮੁਠੋ ਚੇਤਨਾ ਸਿਰਜਨਹਾਰ ਗੋਬਿੰਦ ਗੁਪਤ ਹੋਏ ਰਹੇ ਨਿਆਰੋ ਮਾਤੰਗ ਮਤ ਅੰਕਾਰ ਕਰ ਕਿਰਪਾ ਪ੍ਰਭ ਸੰਤ ਰਾਖੇ ਚਰਨ ਕਮਲ ਆਧਾਰ ਕਰ ਜੋਰ ਨਾਨਕ ਸਰਨ ਆਇਓ ਗੋਪਾਲ ਪੁਰਖ ਅਪਾਰ ਸਾਰਗ ਮਹੱਲਾ ਪੰਜਵਾਂ ਕਰ ਛੇਵਾਂ ਪੜਤਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਭ ਬਚਨ ਬੋਲ ਗੁਣ ਅਮੋਰ ਕਿੰਕਰੀ ਵਿਕਾਰ ਦੇਖਰੀ ਵਿਚਾਰ ਗੁਰ ਸ਼ਬਦ ਧਿਆਏ ਮਹਿ

ਮੋਹੇ ਮੋਹੇ ਲੀ ਪ੍ਰੇ ਪ੍ਰੀਤ ਹਿਰਦੇ ਮੇਲ ਸਰਬਰੀ ਪ੍ਰੀਤ ਦਯਾਰ ਪ੍ਰਸਦਾਰੀ ਦਯਾਰ ਕਾਏ ਆਨ ਆਨ ਰੁਚੀਏ ਹਰ ਸੰਗ ਸੰਗ ਖਚੀਏ ਜੋ ਸਾਧ ਸੰਗ ਪਾਏ ਕਉ ਨਾਨਕ ਹਰ ਤਿਆਏ ਅਬ ਰਹੇ ਜਮੇ ਮੇਲ ਸਾਰਗ ਮਹੱਲਾ ਪੰਜਵਾਂ ਤੰਚਨਾ ਬਹੁ ਦੱਤ ਕਰਾ ਹੋਮਦਾਨ ਅਰਪ ਧਰਾ ਮਨ ਅਨਕ ਸੋਚ ਪਵਿੱਤਰ ਕਰਤ ਨਾ ਹੀਰੇ ਨਾਮ ਤੁਲ ਮਨ ਚਰਨ ਕਮਲ ਲਾਗੇ ਰਹਾਉ ਚਾਰ ਵੇਦ ਜੇਬ ਭਨੇ ਦਸ ਅਸ਼ਟ ਖਸ਼ਟ ਸ੍ਰਵਣ ਸੁਣੇ ਨਹੀਂ ਤੁਲ ਗੋਬਿੰਦ ਨਾਮ ਤੁਨੇ ਮਨ ਚਰਨ ਕਮਲ ਲਾਗੇ ਪਰਤ ਸੰਧ ਸੋਚ ਚਾਰ ਕਿਰਿਆ ਕੁੰਟ ਨਿਰਾਹਾਰ

ਪਾਲ ਲਭਦੇ ਆਪਣੀ ਪਾਈ ਬਿਰਸੇ ਪ੍ਰਮੋ ਅੰਧ ਟੂਟੇ ਮਾਇਆ ਕੇ ਬੰਦ ਪੂਰਨ ਸਰਬਤਰ ਠਾਕੁਰ ਨੈ ਕੋਊ ਬੈਰਾਈ ਸਵਾਮੀ ਸੋ ਪ੍ਰਸੰਨ ਭਏ ਜਨਮ ਮਰਨ ਦੁਖ ਗਏ ਸੰਤਨ ਕੇ ਚਰਨ ਲਾਗ ਨਾਨਕ ਗੁਣ ਗਾਈ ਸਾਰਗ ਮਹੱਲਾ ਪੰਜਵਾਂ ਹਰ ਹਰੇ ਹਰ ਮੁਖੋਂ ਬੋਲ ਹਰ ਹਰੇ ਮਨ ਧਾਰੇ ਰਹਾਓ ਸਰਾਵਨ ਸੁਨਨ ਭਗਤ ਕਰਨ ਅਨਕ ਪਾਤਕ ਪੁਣੇ ਚਰਨ ਸਰਨ ਪਰਨ ਸਾਧੂ ਆਨ ਬਾਨ ਵਿਸਾਰੇ ਹਰ ਚਰਨ ਪ੍ਰੀਤ ਨੀਤ ਨੀਤ ਪਾਵਨਾਮੇ ਮਹਾਪੁਨੀਤ ਸੇਵਕ ਭਏ ਦੂਰ ਕਰਨ ਕਲਮ ਦੁਖ ਜਾਰੇ ਤਹਿਤ ਮੁਕਤ ਸੁਨਤ ਮੁਕਤ ਰਹਿਤ ਜਨਮ ਰਹਿਤੇ ਆਰਾਮ ਰਾਮ ਸਾਰ ਭੂਤ ਨਾਨਕ ਤਤ ਵਿਚਾਰੇ ਸਾਰਗ ਮਹੱਲਾ ਪੰਜਵਾਂ ਨਾ ਭਗਤ ਮਾਂਗ ਸੰਤ ਤਿਆਗ ਸਗਲ ਕਾਮੀ ਰਗਾਓ ਪ੍ਰੀਤ ਲਾਏ ਹਰ ਧਿਆਏ ਗੁਣ ਗੋਬਿੰਦ ਸਦਾ ਗਾਏ ਹਰ ਜਨ ਕੀ ਰੇਨ ਬਾਂਸ਼ ਦਇਨਗਾਰ ਸੁਵਾਮੀ ਸਰਬ ਕੁਸਲ ਸੁਖ ਬਿਸਰਾਮ ਆਨ ਦਾ ਆਨੰਦ ਨਾਮ ਜਮ ਕੀ ਕਸ਼ਨਾਹੇ ਤਰਾਸ ਤਿਮਰ ਅੰਤਰ ਜਾਮੀ ਏਕ ਸਰਨ ਗੋਬਿੰਦ ਚਰਨ ਸੰਸਾਰ ਸਗਲ ਤਾਪ ਹਰਨ ਨਾਭ ਰੂਪ ਸਾਧ ਸੰਗ ਨਾਨਕ ਪਾਰ ਗਰਾਮੀ ਸਾਰਗ ਮਹੱਲਾ ਪੰਜਵਾਂ ਗੁਣ ਲਾਲ ਗਾਵੋ ਗੁਰ ਦੇਖੇ ਪੰਚਾਂ ਤੇ ਏਕ ਛੂਟਾ ਜੋ ਸਾਧ ਸੰਗ ਪਗ ਰਾਓ ਰਗਾਓ ਦ੍ਰਿਸ਼ਟੋ ਕਰ ਸੰਗ ਨ ਜਾਏ ਮਾਨ ਤਿਆਗ ਮੋਹਾ ਏਕੇ ਹਰ ਪ੍ਰੀਤ ਲਾਏ ਮਿਲ ਸਾਧ ਸੰਗ ਸੋਹਾ ਪਾਇਓ ਹੈ ਰੇ ਗੁਣ ਨਿਧਾਨ ਸਗਲ ਆਸ ਪੂਰੀ ਨਾਨਕ ਮਨ ਆਨੰਦ ਭਏ ਗੁਰ ਬਿਖਮ ਗਾਰ ਤੋਰੀ ਸਾਰਗ ਮੁਹੱਲਾ ਪੰਜਵਾਂ ਮਨ ਬਿਰਾਗੇ ਗੀ ਖੋਜਤੀ ਦਰਸਾਰ ਰਗਾਓ ਸਾਧੂ ਸੰਤਨ ਸੇਵਕੈ ਪ੍ਰਿਓ ਹੀਰੇ ਤਿਆਓ ਆਨੰਦ ਰੂਪੀ ਪੇਖ ਕੈ ਹੋ ਮਹਿਲ ਪਾਵੋਗੀ ਕਾਮ ਕਰੀ ਸਭ ਤਿਆਗ ਕੈ ਹੋ ਸਰਨ ਪਰੋਗੀ ਨਾਨਕ ਸਵਾਮੀ ਗਰ ਮਿਲੇ ਹੋ ਗੁਰਮਨਾਭ ਹੋਗੀ ਸਾਰਗ ਮੁਹੱਲਾ ਪੰਜਵਾਂ ਐਸੀ ਹੋਏ ਪਰੀ ਜਾਨ ਤੇ ਦਯਾਰ ਰਗਾਓ ਮਾਤਰ ਪਿਤਰ ਤਿਆਗ ਕੈ ਮਨ ਸੰਤਨ ਪਾਏ ਬੇਚਾਇਓ ਜਾਤ ਜਨਮ ਕੁਲ ਖੋਈਏ ਹਉ ਗਾਵੋ ਹਰ ਹਰੀ ਲੋਕ ਕੁਟੰਬ ਤੇ ਟੂਟੀਏ ਪ੍ਰਭ ਕਿਰਤ ਕਿਰਤ ਕਰੀ ਗੁਰਮੁਖ ਉਪਦਿਸਿਆ ਨਾਨਕ ਸੇਵ ਏਕ ਹਰੀ ਸਾਰਗ ਮਹੱਲਾ ਪੰਜਵਾਂ ਲਾਲ ਲਾਲ ਮੋਹਨ ਗੋਪਾਲ ਤੂੰ ਕੀੜ ਹਸਤ ਪਾਖਾਣ ਜੰਤ ਸਰਬ ਮੈਂ ਪ੍ਰਤਪਾਲ ਤੂੰ ਰਹਾਓ ਨੇ ਦੂਰ ਪੂਰ ਹਜੂਰ ਸੰਗ ਸੁੰਦਰ ਰਸਾਲ ਤੂੰ ਨੇ ਬਰਨ ਬਰਨ ਨੇ ਕੁਲੇ ਕੁਲ ਨਾਨ ਪ੍ਰਭ ਕਿਰਪਾਲ ਤੂੰ ਸਾਰਗ ਮਹੱਲਾ ਪੰਜਵਾਂ ਕਰਤ ਕੇਲ ਬਿਖੇ ਮੇਲ ਚੰਦਰ ਸੂਰ ਮੋਹੇ ਉਪਜਤਾ ਵਿਕਾਰ ਦੁੰਦਰ ਨੌਪਰੀ ਚੁਨੰਤਕਾਰ ਸੁੰਦਰ ਅਨੇਕ ਭਾਓ ਕਰਤ ਫਿਰਤ ਬਿਨ ਗੋਪਾਲ ਤੋਹੇ ਰਗਾਓ ਤੀਨ ਪੌਣੇ ਲਪਟਾਏ ਰਹੀ ਕਾਚ ਕਰਮ ਨਾ ਜਾਤ ਸਹੀ ਉਹ ਮਤ ਅੰਧ ਤੰਦ ਰਚਿਤ ਜੈਸੇ ਮਹਾਸਾਗਰ ਹੋਹੇ ਉਧਰੇ ਹਰ ਸੰਤ ਦਾਸ ਕਾੜ ਦੀਨੀ ਜਮਕੀ ਫਾਸ ਪਤਤ ਪਾਵਨ ਨਾਮ ਜਾਕੋ ਸਿਮਰ ਨਾਨਕ ਓਹੇ ਇੱਕ ਓ ਅੰਕਾਰ ਸਤਿਗੁਰ

ਤਨ ਧਰਣੀ ਪਰ ਸੰਪਤ ਸਗਰੀ ਜੋ ਮਾਨਿਓ ਅਪਣਾਈ ਤਾਂ ਛੂਟੇ ਕਾ ਸੰਗ ਨ ਚਾਲੇ ਕਹਾਂ ਤਾਏ ਲਪਟਾਈ ਦੀਨ ਦਿਆਲ ਸਦਾ ਦੁਖ ਭੰਜਨ ਤਸ ਰੁਚਨਾ ਬਡਾਈ ਨਾਨਕ ਕਹੇਤ ਜਗਤ ਸਾ ਮਿਥਿਆ ਜੋ ਸੁਪਨਾ ਰਹਿ ਨਾਈ ਸਾਰੰਗ ਮਹੱਲਾ ਨਾਵਾਂ ਕਹਾਂ ਮਨ ਵਿਖਿਆ ਸਿਉ ਲਪਟਾਹੀ ਯਾ ਜਗ ਮੈਂ ਕੂ ਰਹਿਣ ਨ ਪਾਵੇ ਇਕ ਆਵੇ ਇਕ ਜਾਹੀ ਰਹਾਓ ਕਾਂ ਕੋ ਤਨ ਤਨ ਸੰਪਤ ਕਾ ਕੀ ਕਾ ਸਿਉ ਨਿਹੋ ਲਗਾਈ ਜੋ ਦੀਸੇ ਸੋ ਸਗਲ ਬਿਨਾਸੇ ਜਿਉਂ ਬਾਦਰ ਕੀ ਸ਼ਾਹੀ ਤਜ ਅਵਮਾਨ ਸਰਨ ਸੰਤਨ ਗਹੋ ਮੁਕਤ ਹੋਏ ਸ਼ਿਨ ਮਾਹੀ ਜਨ ਨਾਨਕ ਭਗਵੰਤ ਭਜਨ ਬਿਨ ਸੁਖ ਸੁਪਨੇ ਪੀ ਨਾਹੀ ਸਾਰੰਗ ਮਹੱਲਾ ਨਾਵਾ ਕਹਾ ਨਰ ਆਪਣੋ ਜਨਮ ਗਵਾਵੇ ਮਾਇਆ ਮਾਦ ਵਿਖੇ ਰਸ ਰਚਿਓ ਆਰਾਮ ਸਰਨ ਨਹੀਂ ਆਵੇ ਰਖਾਓ ਇਹੋ ਸੰਸਾਰ ਸਗਲ ਹੈ ਸੁਪਨੋ ਦੇਖ ਕਹਾਂ ਲੋਭ ਆਵੇ ਜੋ ਉਪਜੇ ਸੋ ਸਗਲ ਬਿਨਾਸੇ ਰਹਿਣ ਨ ਕੋ ਉਪਾਵੇ ਮਿਥਿਆ ਤਾਨ ਸਾਚੋ ਕਰ ਮਾਨਿਓ ਇਹ ਵਿਦ ਆਪ ਅੰਧਾਵੇ ਜਨ ਨਾਨਕ ਸੋਊ ਜਗ ਮੁਕਤਾ ਆਰਾਮ ਭਜਨ ਚਿਤ ਲਾਵੇ ਸਾਰੰਗ ਮਹੱਲਾ ਨਾਵਾਂ ਮਨ ਕਰ ਕਭੂ ਨ ਹਰ ਗੁਣ ਗਾਇਓ ਵੇਖਿਆ ਸਕਤਰੇ ਹੋ ਨਿਸਬਾਸਰ ਇਨੂ ਆਪਣੋ ਭਾਇਓ ਰਗਾਓ ਗੁਰ ਉਪਦੇਸ਼ ਸੁਨਿਓ ਨੇ ਕਾਨਨ ਪਰਦਾਰਾ ਲਪਟਾਇਓ ਪਰ ਨਿੰਦਾ ਕਾਰਨ ਵੋ ਤਾਵਤ ਸਮਝਿਓ ਨੇ ਸਮਝਾਇਓ ਕਹਾਂ ਕਹੋ ਮੈਂ ਆਪਣੀ ਕਰਨੀ ਜੇਬਦ ਜਨਮ ਗਵਾਇਓ ਕਹੇ ਨਾਨਕ ਸਭ ਔਗੁਣ ਮੋਹ ਮੈਂ ਰਾਖ ਲਿਓ ਸਰਨਾਇਓ ਰਾਗ ਸਾਰਗ ਅਸ਼ਟਪਦੀਆਂ ਮਹੱਲਾ ਪਹਿਲਾ ਕਾਰ ਪਹਿਲਾ ਇੱਕ ਓਹੰਕਾਰ ਸਤਿਗੁਰ ਪ੍ਰਸਾਦ ਹਰ ਦਿਨ ਕਿਉਂ ਜੀਵਾਂ ਮੇਰੀ ਮਾਈ ਜੈ ਜਗਦੀਸ਼ ਤੇਰਾ ਜਾ ਜਾਚੋ ਮੈਂ ਹਰ ਬਿਨ ਰਹਿਣ ਨਾ ਜਾਈ ਰਗਾਓ ਹਰ ਕੀ ਪਿਆਸ ਪਿਆਸੀ ਕਾਮਨ ਦੇਖੋ ਰਹਿਣ ਸਵਾਈ ਸ੍ਰੀ ਧਰਨਾਥ ਮੇਰਾ ਮਨ ਲੀਨਾ ਰੋਜਾਨੇ ਪੀਰ ਪਰਾਈ ਗਣਤ ਸਰੀਰ ਪੀਰ ਗਏ ਹਰ ਬਿਨ ਗੁਰਸਬਦੀ ਹਰ ਪਾਈ ਹੋ ਦਿਆਲ ਕਿਰਪਾ ਕਰ ਹਰ ਜੀਓ ਹਰ ਸਿਉ ਰਾਂ ਸਮਾਈ ਐਸੀ ਰਫਤਰ ਹੋ ਮਨ ਮੇਰੇ ਹਰ ਚਰਣੀ ਚਿਤ ਲਾਈ ਬਿਸਮ ਪਏ ਗੁਣ ਗਾਏ ਮਨੋਹਰ ਨਿਰਪੋ ਸਹਿਜ ਸਮਾਈ ਹਿਰਦੇ ਨਾਮ ਸਦਾ ਤੁਨ ਨਿਚਲ ਘਟੇ ਨਾ ਕੀਮਤ ਪਾਈ ਬਿਨ ਨਾਵੇ ਸਭ ਕੋਈ ਨਿਰਤਨ ਸਤਿਗੁਰ ਬੂਝ ਬੁਝਾਈ ਪ੍ਰੀਤਮ ਪ੍ਰਾਣ ਪਏ ਸੁਣ ਸਜਣੀ ਦੂਤ ਮੋਏ ਵਿਖਾਈ ਜਬ ਕੀ ਉਪਜੀ ਤਬ ਕੀ ਤੈਸੀ ਅਰੰਗਲ ਪਈ ਮਨ ਭਾਈ ਸਹਿਜ ਸਮਾਤ ਸਦਾ ਲਿਵ ਹਰਸਿਓ ਜੀਵਾਂ ਹਰ ਗੁਣ ਗਾਈ ਗੁਰ ਕੇ ਸਬਦਰਤਾ ਪਏ ਰਾਗੀ ਨਿਰਕਰ ਤਾੜੀ ਲਾਈ ਸੁਧਰਸ ਨਾਮ ਮਾਰਸ ਮੀਠਾ ਨਿਰਕਰ ਤਤ ਗੁਸਾਈ ਤੈ ਹੀ ਮਾਨ ਜੈ ਹੀ ਤੈ ਰਾਖਿਆ ਐਸੀ ਗੁਰਮਤ ਪਾਈ ਸਨਕਾਦਕ ਬ੍ਰਹਿਮਾਦ ਇੰਦਰਾਦਕ

ਕੋੜ ਕਲਪ ਕੇ ਦੁੱਖ ਬਿਨਾਸਨ, ਸਾਜ ਦ੍ਰਿੜਾਏ ਨੰਬੇਰਾ ਰਖਾਓ, ਕ੍ਰੋਧ ਨਿਵਾਰ ਜਲੇ ਹੋ ਮਮਤਾ, ਪ੍ਰੇਮ ਸਦਾ ਨਉ ਰੰਗੀ, ਅਨਪੋ ਬਿਸਰ ਗਏ ਪ੍ਰੋਜਾ ਤਿਆ, ਹਰ ਨਿਰਮਾਇਲ ਸੰਗੀ, ਚੰਚਲ ਮਤ ਤਿਆਗ ਪਉ ਪੰਜਨ ਪਾਇਆ, ਏਕ ਸ਼ਬਦ ਲਿਵ ਲਾਗੀ, ਹਰ ਅਚਾਖ ਤ੍ਰਿਖਾ ਨਿਵਾਰੀ, ਹਰ ਮੇਲ ਲਹਿ ਬੜਭਾਗੀ, ਅਪਰਤ ਸਿੰਚ ਭਰੇ ਸੁਭਰ ਸਰ, ਗੁਰਮਤ ਸਚ ਨਿਹਾਲਾ, ਮਰਤ ਨਾਮ ਰਤੇ ਨੇ ਕੇਵਲ, ਆਜੁਗਾ ਦਿਆਲਾ, ਮੋਹਨ ਮੋਹ ਲਿਆ ਮਨ ਮੋਰਾ, ਬੜੇ ਭਾਗ ਲਿਵ ਲਾਗੀ, ਸਾਜ ਵਿਚਾਰ ਕੇਲਵ ਦੋ ਕਾਟੇ, ਮਨ ਨਿਰਮਲ ਅਨਰਾਗੀ, ਗਹਿਰ ਗੰਭੀਰ ਸਾਗਰ ਰਤਨਾਗਰ, ਅਵਰ ਨਹੀਂ ਅਨ ਪੂਜਾ, ਸ਼ਬਦ ਵਿਚਾਰ ਪਰਮ ਪਉ ਪੰਜਨ, ਅਵਰ ਨਾ ਜਾਣਿਆ ਦੂਜਾ, ਮਨੁਆ ਮਾਰ ਨਿਰਮਲ ਪਾ ਚੀਨਿਆ, ਹਰ ਸਰਤੇ ਅਧਕਾਈ, ਏਕ ਸਿਬਨ ਮੈਂ ਅਵਰ ਨਾ ਜਾਣਾ, ਸਤਗੁਰ ਬੂਝ ਬੁਝਾਈ, ਅਗਮ ਅਗੋਚਰ ਅਨਾਥ ਅਜੋਨੀ, ਗੁਰਮਤ ਏਕੋ ਜਾਣਿਆ, ਸੁਭਰ ਪਰੇ ਨਾਹੀ ਚਿਤ ਡੋਲੇ, ਮਨ ਹੀ ਤੇ ਮਨ ਮਾਨਿਆ, ਗੁਰ ਪ੍ਰਸਾਦੀ।

ਮਹੱਲਾ ਤੀਜਾ ਅਸ਼ਟਪਦੀਆਂ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਮੇਰੇ ਹਰ ਕੇ ਨਾਮ ਵਡਾਈ ਹਰ ਬਿਨ ਅਵਰ ਨਾ ਜਾਣਾ ਕੋਈ ਹਰ ਕੇ ਨਾਮ ਮੁਕਤ ਗਦ ਪਾਈ ਰਗਾਓ ਸ਼ਬਦ ਪਉ ਪੰਜਨ ਜਮਕਾਲ ਨਿਖੰਜਨ ਹਰ ਸੇਤੀ ਲਿਵਲਾਈ ਹਰ ਸੁਖਦਾਤਾ ਗੁਰਮੁਖ ਜਾਤਾ ਸਹਿਜੇ ਰਹਿਆ ਸਮਾਈ ਭਗਤਾਂ ਕਾ ਭੋਜਨ ਹਰ ਨਾਮ ਨਿਰੰਜਨ ਪਹਿਨਣ ਭਗਤ ਬਡਾਈ ਨਿਜ ਕਰ ਵਾਸਾ ਸਦਾ ਹਰ ਸੇਵਨ ਹਰ ਦਰ ਸੋਭਾ ਪਾਈ ਮਾਨਮੁਖ ਬੁੱਧ ਕਾਚੀ ਮਨੁਆਂ ਡੋਲੇ ਅਕਥ ਨਾ ਕਥੇ ਕਹਾਣੀ ਗੁਰਮਤ ਨਿਚਲ ਹਰ ਮਨ ਵਸਿਆ ਅੰਮ੍ਰਿਤ ਸਾਚੀ ਬਾਨੀ ਮਨ ਕੇ ਤਰੰਗ ਸ਼ਬਦ ਨਿਵਾਰੇ ਰਸਨਾ ਸਹਿਜ ਸੁਪਾਈ ਸਤਿਗੁਰ ਮੇਰੇ ਗੇ ਸਦੇ ਆਪਣੇ ਜਿਨ ਹਰ ਸੇਤੀ ਲਿਵ ਲਾਈ ਮਨ ਸ਼ਬਦ ਮਰੇ ਤਾਂ ਮੁਕਤੋ ਹੋਵੇ ਹਰ ਚਰਣੀ ਚਿਤ ਲਾਈ ਹਰ ਸਰ ਸਾਗਰ ਸਦਾ ਜਨ ਨਿਰਮਲ ਨਾਵੇ ਸਹਿਜ ਸੁਪਾਈ ਸ਼ਬਦ ਵਿਚਾਰ ਸਦਾ ਰੰਗ ਰਾਤੇ

ਪਲ ਜਾਣਿਆ ਮਨ ਤ੍ਰਿਪਤਿਆ ਸਾਂ ਆਈ ਪੰਡਿਤ ਪੜ ਪੜ ਮੁਨੀ ਸਭ ਥਾਕੇ ਪ੍ਰਮ ਪਿਘ ਥਕੇ ਪਿਘ ਤਾਰੀ ਗੁਰ ਪ੍ਰਸਾਦ ਨਿਰੰਜਨ ਪਾਇਆ ਸਾਚੇ ਸ਼ਬਦ ਵਿਚਾਰੀ ਆਵਾ ਗਾਉਣ ਨਿਵਾਰ ਸਚ ਰਾਤੇ ਸਾਚ ਸ਼ਬਦ ਮਨ ਪਾਇਆ ਤਦ ਗੁਰ ਸੇਵ ਸਦਾ ਸੁਖ ਪਾਏ ਗਏ ਜਿਨ ਵਿਚੋਂ ਆਪ ਗਵਾਇਆ ਸਾਚੇ ਸ਼ਬਦ ਸਹਿਤ ਉਪਜੇ ਮਨ ਸਾਚੇ ਲਿਵਲਾਈ ਅਗਮੇ ਗੋਚਰ ਨਾਮ ਨਿਰੰਜਨ ਗੁਰਮੁਖ ਮਨ ਵਸਾਈ ਏਕ ਸਮੇ ਸਭ ਜਗਤੋ ਵਰਤ ਵਿਰਲਾ ਏਕ ਪਛਾਣੇ ਸ਼ਬਦ ਮਰੇ ਤਾਂ ਸਭ ਕੇ ਸੂਝੇ ਅਨਦਿਨ ਏਕੋ ਜਾਣੇ ਜਿਸ ਨੂੰ ਨਦਰ ਕਰੇ ਸੋਈ ਜਨ ਬੂਝੇ ਹੋਰ ਕਹਿਣਾ ਕਥਨ ਨਾ ਜਾਈ ਨਾਨਕ ਨਾਮ ਰਤੇ ਸਦਾ ਬੈਰਾਗੀ ਏਕ ਸ਼ਬਦ ਲਿਵਲਾਈ ਸਾਰਗ ਮਹਲਾ ਤੀਜਾ ਮਨ ਮੇਰੇ ਹਰ ਕੀ ਅਕਥ ਕਹਾਣੀ ਹਰ ਨਦਰ ਕਰੇ ਸੋਈ ਜਨ ਪਾਏ ਗੁਰਮੁਖ ਵਿਰਲੇ ਜਾਣੀ ਰਖਾਓ ਹਰ ਗੈਰ ਗੰਭੀਰ ਗੁਣੀ ਗਹੀਰ ਗੁਰ ਕੇ ਸ਼ਬਦ ਪਛਾਨਿਆ ਬਹੁਵਿਧ ਕਰਮ ਕਰੇ ਪਾਏ ਦੂਜੇ ਬਿਨ ਸ਼ਬਦੇ ਬਹੁ ਰਾਨਿਆ ਹਰ ਨਾਮ ਨਾਵੇ ਸੋਈ ਜਨ ਨਿਰਮਲ ਫਿਰ ਮੈਲਾ ਮੂਲ ਨਾ ਹੋਈ ਨਾ ਬਿਨਾ ਸਭ ਜਗ ਹੈ ਮੈਲਾ ਦੂਜੇ ਪਰਮ ਪਦ ਖੋਈ ਕਿਆ ਦ੍ਰਿੜਾ ਕਿਆ ਸੰਗ੍ਰਹਿ ਤਿਆਗੀ ਮੈਂ ਤਾਂ ਬੂਝ ਨਾ ਪਾਈ ਹੋਏ ਦਿਆਲ ਕਿਰਪਾ ਕਰ ਹਰ ਜੀਓ ਨਮ ਹੋਏ ਸਖਾਈ ਸੱਚਾ ਸਦਾਤਾ ਕਰਮ ਵਿਧਾਤਾ ਜਿਸ ਭਾਵੇ ਤਿਸ ਨਾਏ ਲਾਏ ਗੁਰੂ ਦੁਆਰੇ ਸੋਈ ਬੂਝੇ ਜਿਸ ਨੂੰ ਆਪ ਬੁਝਾਏ ਦੇਖ ਬਿਸਮਾਦ ਜੋ ਮਨ ਨਹੀਂ ਚੇਤੇ ਆਵਾ ਗਾਉਣ ਸੰਸਾਰਾ ਸਤਿਗੁਰ ਸੇਵੇ ਸੋਈ ਬੂਝੇ ਪਾਏ ਮੋਹ ਦੁਆਰਾ ਜੇਂਦਰ ਸੂਝੇ ਸੇ ਕਦੇ ਨਾ ਵਿਗਾੜੇ ਸਤਿਗੁਰ ਬੂਝ ਬੁਝਾਈ ਸਤ ਸੰਜਮ ਕਰਨੀ ਕਿਰਤ ਕਮਾਵੇ ਆਵਣ ਜਾਣ ਰਖਾਈ ਸੇ ਦਰ ਸਾਚੇ ਸਾਜ ਕਮਾਵੇ ਜਿਨ ਗੁਰਮੁਖ ਸਾਜ

ਨਾਨਕ ਸੇਜਨ ਥਾਏ ਪਏ ਗਏ, ਜਿਨ ਕੀ ਪਦ ਪਾਵੇ ਲੇਖੇ। ਸਾਰਗ ਮਹੱਲਾ ਪੰਜਵਾਂ, ਅਸ਼ਟਪਦੀਆਂ ਕਰ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਗੁਸਾਈ ਪ੍ਰਤਾਪ ਤੁਹਾਰੋ ਡੀਠਾ, ਕਰਨ ਕਰਾਵਣ ਉਪਾਏ ਸਮਾਵਨ, ਸਗਲ ਛਤਰਪਦ ਬੀਠਾ ਰਖਾਓ। ਰਾਣਾ ਰਾਓ ਰਾਜ ਪਏ ਰੰਕਾ, ਉਨ ਝੂਠੇ ਕਹਿਣ ਕਹਾਇਓ। ਹਮਰਾ ਰਾਜਨ ਸਦਾ ਸਲਾਮਤ, ਤਾ ਕੋ ਸਗਲ ਘਟਾਂ ਜਸ ਗਾਇਓ। ਉਪਮਾ ਸੁਣੋ ਰਾਜਨ ਕੀ ਸੰਤੋ,

ਓੰਕਾਰ ਸਤਿਗੁਰ ਪ੍ਰਸਾਦ ਸਭ ਦੇਖੀਏ ਅਨਪੈ ਕਾ ਦਾਤਾ ਘੜ ਘੜ ਪੂਰਨ ਗਏ ਅਲਪਾਤਾ ਘੜ ਘੜ ਪੂਰਨ ਕਰ ਬਿਸਤੀਰਨ ਜਲ ਤਰੰਗ ਜਿਉਂ ਰਚਨ ਕੀਆ ਹਾਵ ਰਸਮਾਣੇ ਪੋ ਕਟਾਣੇ ਆਨਨ ਬੀਆ ਕੋਤੀਆ ਹਰ ਰੰਗੀ ਇਕ ਰੰਗੀ ਠਾਕੁਰ ਸੰਤ ਸੰਗ ਪ੍ਰਭ ਜਾਤਾ ਨਾਗ ਦਰਸਲੀਨਾ ਜਿਉਂ ਜਲ ਮੀਨਾ ਸਭ ਦੇਖੀਏ ਅਨਪੈ ਕਾ ਦਾਤਾ ਕੌਣ ਉਪਮਾ ਦੇਉ ਕਵਨ ਬੜਾਈ ਪੂਰਨ ਪੂਰਿਓ ਸਰਬਠਾਈ ਪੂਰਨ ਮਨ ਮੋਹਨ ਘੜ ਘੜ ਸੋਹਨ ਜਬ ਕਿੰਚੈ ਤਬ ਸ਼ਾਈ ਕਿਉਂ ਨਾ ਅਰਾਧੋ ਮਿਲ ਕਰ ਸਾਧੋ ਕਰੀ ਮੋਤਕ ਬੇਲਾ ਆਈ ਅਰਥ ਦਰਬ ਸਭ ਜੋ ਕਿਛ ਦੀਸੈ ਸੰਗ ਨਾ ਕਛੂ

ਆਪੇ ਉਪਾਇਆ, ਆਪੇ ਖੇਲ ਰਚਾਇਓਨ, ਸਭ ਜਗਤ ਸਬਾਇਆ, ਤ੍ਰੈ ਗੁਣ ਆਪ ਸਿਰਜਿਆਨ, ਮਾਇਆ ਮੋਹ ਵਧਾਇਆ, ਗੁਰਪ੍ਰਸਾਦੀ ਉਭਰੇ, ਜਿਨ ਪਾਣਾ ਪਾਇਆ, ਨਾਨਕ ਸੱਚ ਵਰਤਦਾ, ਸਭ ਸੱਚ ਸਮਾਇਆ।

ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੇ। ਨਾਨਕ ਅੰਮ੍ਰਿਤ ਮਨੇ ਮਾਹੇ ਪਾਈਏ ਗੁਰ ਪ੍ਰਸਾਦ ਇਨੀ ਪੀਤਾ ਰੰਗ ਸਿਉ ਜਿਨ ਕਉ ਲਿਖਿਆ ਆਦ।

ਔਰ ਨਾਨਕ ਆਪ ਸਦੀਵ ਹੈ, ਪੂਰਾ ਜਿਸ ਭੰਡਾਰ ਵੱਡਾ ਕਰ ਸਾਲਾਈਐ, ਅੰਤ ਨ ਪਾਰਾਵਾਰ ਪੌੜੀ, ਹਰ ਕਾ ਨਾਮ ਨਿਧਾਨ ਹੈ, ਸੇਵੇ ਸੁਖ ਪਾਈ, ਨਾਮ ਨਿਰੰਜਨ ਉਚਰਾ, ਪਤ ਸਿਉ ਕਰ ਜਾਈ, ਗੁਰਮੁਖ ਬਾਣੀ ਨਾਮ ਹੈ, ਨਾਮ ਹਿਰਦੇ ਵਸਾਈ, ਮਤ ਪੰਖੇ ਰੂ ਵਸ ਹੋਏ।

ਨਾਮ ਨਿਰੰਜਨ ਨਿਰਮਲਾ ਸੁਣਿਆ ਸੁਖ ਹੋਈ ਸੁਣ ਸੁਣ ਮਨ ਨਵਸਾਈਐ ਬੂਝੇ ਜਨ ਕੋਈ ਬਹਿੰਦਿਆਂ ਉੜਦਿਆਂ ਨਾ ਵਿਸਰੈ ਸਾਚਾ ਸਚ ਸੋਈ ਭਗਤਾਂ ਕੋ ਨਾਮ ਆਧਾਰ ਹੈ ਨਾਮੇ ਸੁਖ ਹੋਈ ਨਾਨਕ ਮਨ ਤਨ ਰਵ ਰਹਿਆ ਗੁਰਮੁਖ ਹਰ ਸੋਈ ਸਲੋਕ ਮਹੱਲਾ ਪਹਿਲਾ ਨਾਨਕ ਤੁਲੀਏ ਤੋਲ ਜੇ ਜੀਉ ਪਿੱਛੇ ਪਾਈਐ ਇਕ ਸੁਨਾ ਪੁੱਜੈ ਬੋਲ ਜੇ ਪੂਰੇ ਪੂਰਾ ਕਰ ਮਿਲੇ ਵੱਡਾ ਆਖਣ ਭਾਰਾ ਤੋਲ ਔਰ ਹੌਲੀ ਮੱਤੀ ਹੌਲੇ ਬੋਲ ਧਰਤੀ ਪਾਣੀ ਪਰਬਤ ਭਾਰ ਕਿਉਂ ਕੰਡੈ ਤੋਲੇ ਸੁਨਿਆਰ ਤੋਲਾ ਮਾਸਾ ਰਤਕ ਪਾਏ ਨਾਨਕ ਪੁਛਿਆ ਦੇ ਪੁਜਾਏ ਮੂਰਖ ਅੰਧਿਆ ਅੰਧੀ ਤਾਤ ਕਹਿ ਕਹਿ ਕਹਿਣ ਕਹਾਇਨ ਆਪ ਮਹੱਲਾ ਪਹਿਲਾ ਆਖਣ ਔਖਾ ਸੁਣਨ ਔਖਾ ਆਖ ਨ ਜਾਪੀ ਆਖ ਇਕ ਆਖ ਆਖ ਹੈ ਸ਼ਬਦ ਭਖ ਹੈ ਅਰਧ ਉਰਧ ਦਿਨ ਰਾਤ ਜੇ ਕਿਉਂ ਹੋਏ ਤਾਂ ਕਿਉਂ ਦਿਸੇ

ਨਾਨਕ ਸੱਚਾ ਸਚ ਨਾਏ, ਸਚ ਸਭਾ ਦੀ ਬਾਣ ਪੌੜੀ, ਨਾਏ ਮੰਨੇ ਸੁਖ ਉਪਜੈ, ਨਾਮੇ ਗਤ ਹੋਈ, ਨਾਏ ਮੰਨੇ ਪਦ ਪਾਈਐ, ਫਿਰ ਦੇ ਘਰ ਸੋਈ, ਨਾਏ ਮੰਨੇ ਭਵਜਲ ਲੰਘੀਐ, ਫਿਰ ਵਿਘਨ ਨਾ ਹੋਈ, ਨਾਏ ਮੰਨੇ ਪੰਥ ਪ੍ਰਗਟਾ, ਨਾਮੇ ਸਭ ਲੋਈ, ਨਾਨਕ ਸਤਿਗੁਰ ਮਿਲਿਐ, ਨਾਉ ਮੰਨੀਐ ਜਿਨ ਦੇਵੈ ਸੋਈ। ਸਲੋਕ ਮਹੱਲਾ ਪਹਿਲਾ। ਪੁਰੀਆ ਖੰਡਾ ਸਿਰ ਕਰੇ, ਇੱਕ ਪੈਰ ਤੇ ਆਏ, ਪਾਉਣ ਮਾਰ ਮਨ ਜਪ ਕਰੇ, ਸਿਰ ਮੁੰਡੀ ਤਲੈ ਦੇ, ਇਸ ਉੱਪਰ ਉਹ ਟਿਕ ਟਿਕੈ।

ਨਾ ਠਾਕੀਆ ਇਬੜ ਰੱਖੇ ਜੋਤ, ਨਾਨਕ ਚਸਿਓ ਚੁਖ ਬਿੰਦ, ਉੱਪਰ ਆਖਣ ਦੋਸ ਪੌੜੀ, ਨਾਇ ਮੰਨਿਆ ਕੁਲ ਉਧਰ ਸਭ ਕੁਟੰਬ ਸਵਾਇਆ, ਨਾਇ ਮੰਨਿਆ ਸੰਗਤ ਉਧਰ ਜੇਨ ਹਿਰਦੇ ਵਸਾਇਆ, ਨਾਇ ਮੰਨਿਆ ਸੁਣ ਉਧਰ ਜੇਨ ਰਸਨ ਰਸਾਇਆ, ਨਾਇ ਮੰਨਿਆ ਦੁੱਖ ਭੁੱਖ ਗਈ ਜਿਨ ਨਾਮ ਚਿਤ ਲਾਇਆ, ਨਾਨਕ ਨਾਮ ਤਿਨੀ ਸਾਰਾਇਆ ਜਿਨ ਗੁਰੂ ਮਿਲਾਇਆ। ਸਲੋਕ ਮਹੱਲਾ ਪਹਿਲਾ, ਸਭੇ ਰਾਤੀ ਸਭ ਦੇ ਸਭ ਥਿਤੀ ਸਾਵਾਰ, ਸਭੇ ਰੁੱਤੀ ਮਹਾ ਸਭ ਸਭ ਧਰਤੀ ਸਭ ਭਾਰ, ਸਭੇ ਪਾਣੀ ਪਾਉਣ ਸਭ ਸਭ ਅਗਨੀ ਪਾਤਾਲ, ਸਭੇ ਪੁਰੀਆ ਖੰਡ ਸਭ ਸਭ ਲੋ ਲੋ ਆਕਾਰ। ਹੁਕਮ ਨ ਜਾਪੀ ਕੇਤੜ ਕਹਿ ਨਾ ਸਕੀ ਜੈਕਾਰ, ਆਖੇ ਥੱਕੇ ਆਖ ਆਖ ਕਰ ਸਿਫਤੀ ਵਿਚਾਰ, ਤਿਰਣ ਨਾ ਪਾਇਓ ਬੱਪੜੀ ਨਾਨਕ ਕਹੇ ਗੁਵਾਰ। ਮਹੱਲਾ ਪਹਿਲਾ, ਅੱਖੀ ਪਰਣੇ ਜੇ ਫਿਰਾਂ

ਕੱਚ ਪਿੱਚ ਅੰਧਿਆ ਅੰਧ ਵਿਚਾਰ ਨਾਨਕ ਕਰਮੀ ਬੰਦਗੀ ਨਜ਼ਰ ਲੰਘਾਏ ਪਾਰ ਪੌੜੀ ਨਾਇ ਮੰਨਿਆ ਦੁਰਮਤ ਗਈ ਮਦ ਪ੍ਰਗਟੀ ਆਇਆ ਨਾਉ ਮੰਨਿਆ ਹਉਮੈ ਗਈ ਸਬਰ ਉਹ ਗਵਾਇਆ ਨਾਇ ਮੰਨਿਆ ਨਾਮ ਉਪਜੈ ਸਹਿਜੇ ਸੁਖ ਪਾਇਆ ਨਾਇ ਮੰਨਿਆ ਸਾਧ ਉਪਜੈ ਹਰ ਮਨ ਵਸਾਇਆ ਨਾਨਕ ਨਾਮ ਰਤਨ ਹੈ ਗੁਰਮੁਖ ਘਰ ਧਿਆਇਆ ਸਲੋਕ ਮਹੱਲਾ ਪਹਿਲਾ ਹੋਰ ਸਰੀਕ ਹੋਵੇ ਕੋਈ ਤੇਰਾ ਇਸ ਅੱਗੇ ਤੁਦੇ ਆਖਾਂ ਤੁਦ ਅੱਗੇ ਤੁਦੇ ਸਾਲਾਹੀ ਮੈਂ ਅੰਧੇ ਨਾਓ ਸੁਜਾਖਾ ਜੇ ਤਾਂ ਆਖਣ ਸਾਹੀ ਸਬਦੀ ਭਾਖਿਆ ਪਾਏ ਸੁਭਾਈ ਨਾਨਕ।

ਸਭ ਮੰਗਤੇ ਫਿਰ ਦੇਖੇ ਆਕਾਰ ਨਾਨਕ ਏ ਵੈ ਜਾਣੀਐ ਜੀਵੈ ਦੇਵਣ ਹਾਰ ਪੌੜੀ ਨਾਏ ਮੰਨੇ ਸੁਰਤ ਉਪਜੈ ਨਾਮੇ ਮਤ ਹੋਈ ਨਾਏ ਮੰਨੇ ਗੁਣ ਉਚਰੈ ਨਾਮੇ ਸੁਖ ਹੋਈ ਨਾਏ ਮੰਨੇ ਭ੍ਰਮ ਕੱਟੀਐ ਫਿਰ ਦੁੱਖ ਨ ਹੋਈ ਨਾਏ ਮੰਨੇ ਸਾਰਾਈਐ ਪਾਪਾ ਮਤ ਧੋਈ ਨਾਨਕ ਪੂਰੇ ਗੁਰਤੇ ਨਾਉ ਮੰਨੀਐ ਜਿਨ ਦੇਵੈ ਸੋਈ। ਸਲੋਕ ਮਹੱਲਾ ਪਹਿਲਾ। ਸਤਿ ਵੇਦ ਪੁਰਾਣ ਪੜੰਤਾ ਪੂਕਾਰੰਤਾ ਅਜਾਣੰਤਾ ਜਾਂ ਬੂਝੇ ਤਾਂ ਸੂਝੇ ਸੋਈ ਨਾਨਕ ਆਖੇ ਕੂਕ ਨਾ ਹੋਈ। ਮਹੱਲਾ ਪਹਿਲਾ। ਜਾ ਹੋ ਤੇਰਾ ਤਾਂ ਸਭ ਕੁਛ ਮੇਰਾ ਹੋ ਨਾ ਹੀ ਤੂੰ ਹੋਵੇ ਆਪੇ ਸਗਤਾ ਆਪੇ ਸੁਰਤਾ ਸਗਤੀ ਜਗਤ ਪਰੋਵੇ ਆਪੇ ਭੇਜੇ ਆਪੇ ਸੱਦੇ ਰਚਨਾ ਰਚ ਰਚ ਵੇਖੇ ਨਾਨਕ ਸੱਚਾ ਸੱਚੀ ਨਾਈ ਸੱਚ ਪਵੇ ਤੁਰ ਲੇਖੇ ਪੌੜੀ ਨਾਮ ਨਿਰੰਜਨ ਅਲਖ ਹੈ ਕਿਉਂ ਲਿਖਿਆ ਜਾਈ ਨਾਮ ਨਿਰੰਜਨ ਨਾਲ ਹੈ ਕਿਉਂ ਪਾਈ ਗੇ ਪਾਈ

ਨਾਨਕ ਨਦਰੀ ਕਰਮ ਹੋਏ ਗੁਰ ਮਿਲੀਏ ਪਾਈ। ਸਲੋਕ ਮਹੱਲਾ ਪਹਿਲਾ। ਕਲ ਹੋਈ ਕੁੱਤੇ ਮੋਹੀ, ਖਾਜ ਹੋਆ ਮੁਰਦਾਰ, ਕੂੜ ਬੋਲ ਬੋਲ ਪਾਉ।

ਸੀਲ ਸੰਜਮ ਸਚ ਪੰਨੀ ਖਾਣਾ ਖਾਜ ਆਹਾਜ ਸਰਮ ਗਿਆ ਕਰ ਆਪਣੇ ਪਾਤ ਉੜ ਚੱਲੀ ਨਾਲ ਨਾਨਕ ਸੱਚਾ ਏਕ ਹੈ

ਪ੍ਰੀਤ ਹੋਵੇ ਲਖ ਜੀਵਨ, ਕਿਆ ਖੁਸ਼ੀਆਂ ਕਿਆ ਚਾਓ, ਵਿਛੜਿਆ ਵਿਸ ਹੋਏ ਵਿਛੋੜਾ, ਏਕ ਘੜੀ ਮੈਂ ਜਾਏ, ਜੇ ਸੋ ਵਰਿਆ ਮਿੱਠਾ ਖਾਜੇ, ਪੀ ਫਿਰ ਕੌੜਾ ਖਾਏ, ਮਿੱਠਾ ਖਾਧਾ ਚੇਤਨ ਆਵੇ, ਕੌੜਤਨ ਧਾਏ ਜਾਏ, ਮਿੱਠਾ ਕੌੜਾ ਦੋਵੇਂ ਰੋਗ, ਨਾਨਕ ਅੰਤ ਵਿਗੁੱਤੇ ਭੋਗ, ਚਗ ਚਗ ਚਖਣਾ।

ਨਾਨਕ ਸ਼ਬਦ ਮਿਲੇ ਨਾ ਵਿਛੜੇ, ਜਿਨ੍ਹਾਂ ਸੇਵਿਆ ਹਰ ਦਾਤਾਰ ਪੌੜੀ, ਗੁਰਮੁਖ ਹਿਰਦੇ ਸਾਂਤ ਹੈ ਨਾਉ ਉਗਵਿਆਇਆ, ਜਪ ਤਪ ਤੀਰਥ ਸੰਜਮ ਕਰੇ ਮੇਰੇ ਪ੍ਰਾਪਾਇਆ, ਹਿਰਦਾ ਸੁਧ ਘਰ ਸੇਵਦੇ ਸੋ ਹੈ ਗੁਣ ਗਾਇਆ, ਮੇਰੇ ਹਰ ਜੀਉ ਏਵੇ ਭਾਵਦਾ ਗੁਰਮੁਖ ਤਰਾਇਆ, ਨਾਨਕ ਗੁਰਮੁਖ ਮੇਲਿਆਂ ਹਰ ਦਰ ਸੋਹਾਇਆ। ਸਲੋਕ ਮਹੱਲਾ ਪਹਿਲਾ, ਧਨਵੰਤਾ ਇਹੀ ਕਹੇ ਅਵਰੀ ਤਨ ਕਉ ਜਾਓ, ਨਾਨਕ ਨਿਰਤਾਨ ਤਿਤ ਦੇਨ ਜਿਤ ਦਿਨ ਵਿਸਰੇ ਨਾਉ ਮਹੱਲਾ ਪਹਿਲਾ। ਸੂਰਜ ਚੜੇ ਵਿਜੋਗ

ਆਪ ਹੂਕ ਕਢਾਏ ਟੈ ਪਵੇ ਪੌੜੀ, ਸਤਸੰਗਤ ਨਾਮ ਨਿਧਾਨ ਹੈ ਜਿਥੋਂ ਹਰ ਪਾਇਆ, ਗੁਰ ਪ੍ਰਸਾਦੀ ਕੜ ਚਾਨਣਾ ਆਨੇਰ ਗਵਾਇਆ, ਲੋਹਾ ਪਾਰਸ ਪੇਟੀ ਹੈ ਕੰਚਨ ਹੋਏ ਆਇਆ, ਨਾਨਕ ਸਤਿਗੁਰ ਮਿਲੇ ਨਾਉ ਪਾਈ ਹੈ ਮਿਲ ਨਾਮ ਤੇ ਆਇਆ, ਜਿਣਕੈ ਪੋਤੈ ਪੁੰਨ ਹੈ ਤਿਨੀ ਦਰਸ਼ਨ ਪਾਇਆ। ਸਲੋਕ ਮਹੱਲਾ ਪਹਿਲਾ, ਤ੍ਰਿਗ ਤਿਨਾ ਕਾ ਜੀਵਿਆ ਜੇ ਲਿਖ ਲਿਖ ਵਿੱਚ ਨਾਓ, ਖੇਤੀ ਜਿਨ ਕੀ ਉਜੜੈ

ਇੰਗ ਨੈ ਹੋਵੇ ਐਸੀ ਕਹੀਏ ਸੂਰਤ ਜੋ ਉਸ ਇੱਛੇ ਸੋ ਫਲ ਪਾਏ ਤਾਂ ਨਾਨਕ ਕਹੀਏ ਮੂਰਤ ਪੌੜੀ ਸਤਿਗੁਰ ਅੰਮ੍ਰਿਤ ਬਿਰਖ ਹੈ ਅੰਮ੍ਰਿਤ ਰਸ ਫਲਿਆ ਜਿਦ ਪ੍ਰਾਪਤ ਸੋ ਲਹੇ ਗੁਰ ਸਬਦੀ ਮਿਲਿਆ ਸਤਿਗੁਰ ਕੇ ਪਹਾਣੇ ਜੋ ਚੱਲੇ ਹਰ ਸੇ ਤੀਰ ਲਿਆ ਜਮਕਾਲ ਜੋਹੇ ਨਾ ਸਕਈ ਘਟ ਚਾਨਣ ਬਲਿਆ ਨਾਨਕ ਬਖਸ ਮਿਲਾਇਨ ਫਿਰ ਗਰਭ ਨਾ ਗਲਿਆ ਸਲੋਕ ਮਹੱਲਾ ਪਹਿਲਾ ਸੱਚ ਵਰਤ ਸੰਤੋਖ ਤੀਰਥ ਗਿਆਨ ਧਿਆਨ ਇਸਨਾਨ ਦਇਆ ਦੇਵਤਾ ਖਿਮਾ ਜਪ ਮਾਲੀ ਤੇ ਮਾਨਸ ਪ੍ਰਧਾਨ ਜੁਗਤ ਤੋਤੀ ਸੁਰਤ ਚੌਂਕਾ।

ਕ੍ਰੋਧ ਤ੍ਰਿਸ਼ਨਾ ਉਚਰੇ, ਦਸਵੀਂ ਦਸੇ ਦੁਆਰ ਜੇ ਠਾਕੇ, ਇਹ ਕਾਸੀ ਇਹ ਕਰ ਜਾਣੇ, ਦੁਆਸੀ ਪੰਚ ਵਸਗਤ ਘਾ ਰੱਖੇ, ਤਉ ਨਾਨਕ ਮਨ ਮਾਨੇ, ਐਸਾ ਵਰਤ ਰਹੀ ਜੇ ਪਾਂਡੇ, ਹੋਰ ਬਹੁਤ ਸਿੱਖ ਕਿਆ ਦੀਜੇ ਪੌੜੀ, ਪੂਬ ਤਰਾ ਜੇ ਰੰਗ ਰਾਏ, ਸੰਚੇ ਬਿਖ ਮਾਇਆ, ਕਰ ਕਰ ਹੇਤ ਪਧਾਏ ਦੇ, ਪਰ ਦਰਬ ਚੁਰਾਇਆ, ਪੁੱਤਰ ਕਲੱਤਰ ਨਾ ਵਿਸਹਿ, ਬਹੁ ਪ੍ਰੀਤ ਲਗਾਇਆ, ਵੇਖਦਿਆਂ ਹੀ ਮਾਇਆ ਧੋਏ ਗਈ, ਪਛਤੇ ਪਛਤਾਇਆ।

ਪੜਾਏ, ਫਗਰ ਕਰੇ ਹੋਰ ਜਾਤ ਗਵਾਏ, ਗੁਰ ਪੀਰ ਸਦਾਏ ਮੰਗਣ ਜਾਏ, ਤਾਂ ਕਿ ਮੂਲ ਨਾ ਲੱਗੀਏ ਪਾਏ, ਕਾਲ ਖਾਏ ਕਿਸ ਹੱਥੋਂ ਦੇ, ਨਾਨਕ ਰਾਉ ਪਛਾਣੇ ਸੇ ਮਹੱਲਾ ਪਹਿਲਾ, ਮਨੋ ਜੇ ਅੰਧੇ ਕੂਪ ਕਹਿਆ ਬਿਰਧ ਨਾ ਜਾਣਨੀ, ਮਨ ਅੰਧੇ ਉਂਦੇ ਕਬਲ ਦਿਸਨ ਖਰੇ ਕਰੂਪ, ਇੱਕ ਕਹਿ ਜਾਣ ਹੈ ਕਹਿਆ ਬੁੱਝੇ ਤੇ ਨਰ।

ਨਾ ਬੁੱਧ ਨਾ ਅਕਲਸਾਰ ਅਖਰ ਕਾ ਪਿਓ ਨਾਲ ਹੰਤ ਨਾਨਕ ਸੇ ਨਾਰ ਅਸਲ ਖਾਰ ਜੇ ਬਿਨ ਗੁਣ ਗਰਭ ਕਰੰਤ ਪੌੜੀ ਗੁਰਮੁਖ ਸਭ ਪਵਿੱਤ ਹੈ ਤਨ ਸੰ ਪੈ ਮਾਇਆ ਹਰ ਅਰਥ ਜੋ ਖਰਚ ਦੇ ਦਿਨ ਦੇ ਸੁਖ ਪਾਇਆ ਜੋ ਹਰ ਨਾਮ ਧਿਆਏ ਦੇ ਤਿੰਨ ਤੋਟ ਨਾ ਆਇਆ ਗੁਰਮੁਖਾ ਨਦਰੀ ਆਵੰਦਾ ਮਾਇਆ ਸੁੱਟ ਪਾਇਆ ਨਾਨਕ ਭਗਤਾਂ ਹੋਰ ਚਿੱਤ ਨ ਆਵਈ ਹਰ ਨਾਮ ਸਮਾਇਆ ਸਲੋਕ ਮਹੱਲਾ ਚੌਥਾ ਸਤਿਗੁਰ ਸੇਵਨ ਸੇਵੜ ਭਾਗੀ ਸੱਚੇ ਸ਼ਬਦ ਜਿਨ੍ਹਾਂ ਏਕਲੇ ਲਾਗੀ ਗ੍ਰਹਿ ਕੁਟੰਬ ਸਹਿਜ ਸਮਾਧੀ ਨਾਨਕ ਨਾਮ ਰਤੇ ਸੇ ਸੱਚੇ ਬੈਰਾਗੀ ਮਹੱਲਾ ਚੌਥਾ ਗਣਤੇ ਸੇਵ ਨ ਹੋਵਈ ਕੀਤਾ ਥਾਏ ਨ ਪਾਏ ਸਬਦੇ ਸਾਧਨ ਆਇਓ ਸੱਚ ਨ ਲੱਗੋ ਭਾਉ ਸਤਿਗੁਰ ਪਿਆਰਾ ਨ ਲੱਗਈ ਮਨ ਆਵੇ ਜਾਏ ਜੇ ਇੱਕ ਵਿਖ ਅਗਾਹਾਂ

ਆਪ ਗਵਾਏ ਸਤਿਗੁਰੂ ਨੂੰ ਮਿਲੇ ਸਹਿਜੇ ਰਹੇ ਸਮਾਏ ਨਾਨਕ ਤਿਨਾ ਨਾਮ ਨਾ ਵਿਸਰੇ ਸੱਚੇ ਮੇਲ ਮਿਲਾਏ ਪੌੜੀ ਖਾਨ ਮਲੂਕ ਕਹਾਏ ਦੇ ਕੋ ਰਹਿਣ ਨਾ ਪਾਈ ਗੜ ਮੰਦਰ ਗਜ ਗੀਰੀ ਕਿਸ ਸਾਥ ਨਾ ਜਾਈ ਸੋਇਨ ਸਾਗਤ ਪੌਣ ਵੇਗ ਤ੍ਰਿਗ ਤ੍ਰਿਗ ਚਤੁਰਾਈ ਛੱਤੀ ਅੰਮ੍ਰਿਤ ਪ੍ਰਕਾਰ ਕਰੇ ਬਹੁਮਹਿਲ ਵਧਾਈ ਨਾਨਕ ਜੋ ਦੇਵੈ ਤਿਸੇ ਨਾ ਜਾਣਨੀ ਮਨਮੁਖ ਦੁਖ ਪਾਈ ਸਲੋਕ ਮਹੱਲਾ ਤੀਜਾ ਪੜ ਪੜ ਪੰਡਿਤ

ਤੀਜਾ ਸਹਿਜੇ ਸੁਖ ਸੁੱਤੀ ਸ਼ਬਦ ਸਮਾਏ ਆਪੇ ਪ੍ਰਾਮੇਲ ਲਈ ਗੱਲ ਆਏ ਦੁਬਦਾ ਚੁੱਕੀ ਸਹਿਜ ਸੁਪਾਏ ਅੰਤਰ ਨਾਮ ਸਿਆ ਮਨ ਆਏ ਸੇ ਕੰਠ ਲਾਏ ਜੇ ਪੰਨ ਕੜਾਏ ਨਾਨਕ ਜੋ ਤੁਰ ਮਿਲੇ ਸੇ ਹੁਣ ਆਣ ਮਿਲਾਏ ਮਹੱਲਾ ਤੀਜਾ ਜਿੰਨੀ ਨਾਮ ਸਾਰਿਆ ਕਿਆ ਜਬ ਜਾਪੇ ਹੋਰ ਬਿਸ਼ਟਾ ਅੰਦਰ ਕੀਟ ਸੇ ਮੁੱਠੇ ਤੰਦੇ ਚੋਰ ਨਾਨਕ ਨਾਮ ਨਾ ਵਿਸਰੈ ਝੂਠੇ ਲਾਲਚ ਹੋਰ ਪੌੜੀ ਨਾਮ ਸਲਾਹਨ ਨਾਮ ਮਨ ਅਸਥਿਰ ਜਗ ਸੋਈ ਹਿਰਦੇ ਹਰ ਹਰ ਚਿਤਵੈ ਦੂਜਾ ਨਹੀਂ ਕੋਈ ਰੋਮ ਰੋਮ ਹਰ ਉਚਰੈ ਖਿਣ ਖਿਣ ਹਰ ਸੋਈ ਗੁਰਮੁਖ ਜਨਮ ਸਕਾਰਤਾ ਨਿਰਮਲ ਮਲਖ ਹੋਈ ਨਾਨਕ ਜੀਵ ਦਾ ਪੁਰਖ ਧਿਆਇਆ ਅਮਰਾਪਦ ਹੋਈ।

ਨਾਨਕ ਗੁਰ ਰਾਖੇ ਸੇ ਉਭਰੇ ਹਰ ਨਾਮ ਉਧਾਰੀ। ਸਲੋਕ ਮਹੱਲਾ ਤੀਜਾ। ਬਿਨ ਸਤਿਗੁਰ ਸੇਵੇ ਸੁਖ ਨਹੀਂ, ਮਰ ਜੰਮੇ ਵਾਰੋ ਵਾਰ। ਮੋਠ ਗੋਲੀ ਪਾਈਨ ਬਹੁ ਦੂਜੇ ਪਾਏ ਵਿਕਾਰ। ਇੱਕ ਗੁਰ ਪ੍ਰਸਾਦੀ ਉਭਰੇ, ਇਸ ਜਨ ਕਉ ਕਰੇ ਸਭ ਨਮਸਕਾਰ। ਨਾਨਕ ਅਨਦਿਨ ਨਾਮ ਧਿਆਏ ਤੂੰ, ਅੰਤਰ ਜਿਦ ਪਾਵੇ ਮੁਖ ਦੁਆਰ। ਮਹੱਲਾ ਤੀਜਾ। ਮਾਇਆ ਮੋਏ ਵਿਸਾਰਿਆ, ਸਚ ਮਰਨਾ ਹਰ ਨਾਮ। ਧੰਦਾ ਕਰਤਿਆਂ ਜਨਮ ਗਿਆ, ਅੰਦਰ ਦੁੱਖ ਸਹਾਮ। ਨਾਨਕ ਸਤਿਗੁਰ ਸੇਵ ਸੁਖ ਪਾਇਆ, ਜਿਨ ਪੂਰਬ ਲਿਖਿਆ ਕਰਾਮ। ਪੌੜੀ ਲੇਖਾ ਪੜੀਏ ਹਰ ਨਾਮ, ਫਿਰ ਲੇਖ ਨਾ ਹੋਈ। ਪੁੱਛ ਨਾ ਸਕੇ ਕੋਏ, ਹਾਰ ਦਰ ਸਟ ਹੋਈ। ਜਮਕਾਰ ਮਿਲੇਂਦੇ ਭੇਟ, ਸੇਵਕ ਨਿਤ ਹੋਈ। ਪੂਰੇ ਗੁਰ ਤੇ ਮਹਿਲ ਪਾਇਆ, ਪਦ ਪ੍ਰਗਟ ਲੋਈ। ਨਾਨਕ ਅਨਹਦ ਧੁਨੀ ਦਰ ਵੱਜਦੇ, ਮਿਲਿਆ ਹਰ ਸੋਈ। ਸਲੋਕ ਮਹੱਲਾ ਤੀਜਾ। ਗੁਰ ਕਾ ਕਹਿਆ ਜੇ ਕਰੇ, ਸੁਖੀ ਹੂੰ ਸੁਖਸਾਰ। ਗੁਰ ਕੀ ਕਰਨੀ ਪਉ ਕਟੀਏ, ਨਾਨਕ ਪਾਵੇ ਪਾਰ। ਮਹੱਲਾ ਤੀਜਾ। ਸੱਚ ਪੁਰਾਣਾ ਨਾਤੀਏ, ਨਾਮ ਨਾ ਮੈਲਾ ਹੋਏ। ਗੁਰ ਕੇ ਪਾਣੇ ਜੇ ਚੱਲੇ, ਬੌੜ ਨਾ ਆਵਣ ਹੋਏ। ਨਾਨਕ ਨਾਮ ਸਾਰਿਆ, ਆਵਣ ਜਾਣਾ ਦੋਏ। ਪੌੜੀ ਮੰਗਤ ਜਨ ਜਾਚੇ ਦਾਨ,

ਸਤਿਗੁਰ ਨਾਲ ਦਿਖਾ ਲਿਆ ਰਵ ਰਹੇ ਆ ਸਵਤਾਏ ਸੁੱਤਿਆਂ ਆਪ ਉਠਾਲ ਦੇ ਨਾਨਕ ਲਿਵਲਾਏ। ਸਲੋਕ ਮਹੱਲਾ ਤੀਜਾ ਮਨਮੁਖ ਬੋਲ ਨਾ ਜਾਣਨੀ ਉਹਨਾਂ ਅੰਦਰ ਕਾਮ ਕ੍ਰੋਧ ਅਹੰਕਾਰ ਥਾਉ ਕਥਾਉ ਨਾ ਜਾਣਨੀ ਸਦਾ ਚਿਤਵੇ ਵਿਕਾਰ ਦਰਗੇ ਲੇਖਾ ਮੰਗੀਏ ਉਥੇ ਹੋਏ ਕੂੜਿਆਰ ਆਪੇ ਸ੍ਰਿਸ਼ਟ ਉਪਾਈਨ ਆਪ ਕਰੇ ਵਿਚਾਰ ਨਾਨਕ ਕਿਸ ਨੂੰ ਆਖੀਏ ਸਭ ਵਰਤੇ ਆਪ ਸਤਿਆਰ। ਮਹੱਲਾ ਤੀਜਾ ਹਰ ਗੁਰਮੁਖ ਤਿਨੀ ਅਰਾਧਿਆ ਜਿਨ ਕਰਮ ਪ੍ਰਾਪਤ ਹੋਏ ਨਾਨਕ ਹੋਂ ਬਲਿਹਾਰੀ ਤਿਨ ਕਹੋ ਜਿਨ ਹਰ ਮਨਵਸਿਆ ਸੋਏ ਪੌੜੀ ਆਸ ਕਰੇ ਸਭ ਲੋਕ ਬਹੁ ਜੀਵਨ ਜਾਣਿਆ ਨਿਤ ਜੀਵਨ ਕਹੋ ਚਿੱਤ ਗੜ ਮੰਡਪ ਸਵਾਰਿਆ ਵਲ ਵੰਚ ਕਰ ਉਪਾਵ

ਹਰ ਗੁਰ ਰਖਵਾਲਿਆ। ਸਲੋਕ ਮਹੱਲਾ ਤੀਜਾ। ਪੜ ਪੜ ਪੰਡਿਤ ਵਾਦ ਵਖਾਣ ਦੇ, ਮਾਇਆ ਮੋਹ ਸਵਾਏ ਦੂਜੇ ਪਾਏ ਨਾਮ ਸਾਰਿਆ। ਮਨ ਮੂਰਖ ਮਿਲੇ ਸਜਾਏ, ਜਿਨ ਕੀਤੇ ਤਿਸੇ ਨਾ ਸੇਵਨੀ। ਦਿੰਦਾ ਰਿਜਕ ਸਮਾਏ, ਜਮ ਕਾ ਫਾਹਾ ਗਲੋਂ ਨਾ ਕੱਟੀਏ। ਫਿਰ ਫਿਰ ਆਵੇ ਜਾਏ, ਜਿਨ ਕੋ ਪੂਰਬ ਲਿਖਿਆ। ਸਤਿਗੁਰ ਮਿਲਿਆ ਤਿਨ ਆਏ, ਅਨ ਦਿਨ ਨਾਮ ਧਿਆਏ ਦੇ। ਨਾਨਕ ਸੱਚ ਸਮਾਏ ਮਹੱਲਾ ਤੀਜਾ। ਸੱਚ ਵਣਜੇ ਸੱਚ ਸੇਵਦੇ, ਜੇ ਗੁਰਮੁਖ ਪੈਰੀ ਪਾਹੇ। ਨਾਨਕ ਗੁਰ ਕੇ ਪਾਣੇ ਜੇ ਚੱਲੇ, ਸਹਿਜੇ ਸੱਚ ਸਮਾਹੇ ਪੌੜੀ। ਆਸਾ ਵਿੱਚ ਅਤ ਦੁਖ ਘਣਾ, ਮਨਮੁਖ ਚਿੱਤ ਲਾਇਆ। ਗੁਰਮੁਖ ਪਏ ਨਿਰਾਸ, ਪਰਮ ਸੁਖ ਪਾਇਆ। ਵਿੱਚੇ ਗ੍ਰਹਿ ਉਦਾਸ, ਅਲਿਪਤ ਲਿਵ ਲਾਇਆ। ਉਹ ਨਾ ਸੋਗ ਵਿਜੋਗ ਨਾ ਵਿਆਪਈ, ਹਰ ਪਾਣਾ ਪਾਇਆ। ਨਾਨਕ ਹਰ ਸੇਤੀ ਸਦਾ ਰਵ ਰਹੇ, ਤੁਰ ਲਏ ਮਿਲਾਇਆ। ਸਲੋਕ ਮਹੱਲਾ ਤੀਜਾ। ਪਰਾਈ ਅਮਾਨ ਕਿਉਂ ਰੱਖੀਏ, ਦਿੱਤੀ ਹੀ ਸੁਖ ਹੋਏ। ਗੁਰ ਕਾ ਸ਼ਬਦ ਗੁਰ ਤੇ ਟਿਕੇ, ਹੋਰ ਤੇ ਪ੍ਰਗਟ ਨਾ ਹੋਏ। ਅੰਨੇ ਵਸ ਮਾਣਕ ਪਇਆ, ਘਰ ਘਰ ਵੇਚਣ ਜਾਏ। ਉਹ ਨਾ ਪਰਖ ਨਾ ਆਵਈ, ਅੱਡ ਨਾ ਪੱਲੇ ਪਾਏ। ਜੇ ਆਪ ਪਰਖ ਨਾ ਆਵਈ, ਤਾਂ ਪਾਰਖੀਆਂ ਥਾਵੋ ਲਿਓ ਪਰਖਾਏ। ਜੇ ਉਸ ਨਾਲ ਚਿੱਤ ਲਾਏ, ਤਾਂ ਵੱਥ ਲਹੇ ਨੌਣਦ ਪੱਲੇ ਪਾਏ। ਕਰ ਹੁੰਦੇ ਤਾਨ ਜਗ ਭੁੱਖਾ ਮੋਆ, ਬਿਨ ਸਤਿਗੁਰ ਸੋਝੀ ਨਾ ਹੋਏ। ਸ਼ਬਦ ਸੀਤਲ ਮਨ ਤਨ ਵਸੈ, ਤਿੱਥੇ ਸੋਗ ਵਿਜੋਗ ਨਾ ਕੋਏ। ਵਸਤ ਪਰਾਈ ਆਪ ਗਰਬ ਕਰੇ, ਮੂਰਖ ਆਪ ਗਣਾਏ। ਨਾਨਕ ਬਿਨ ਬੂਝੇ ਕਿਨੇ ਨਾ ਪਾਇਓ, ਫਿਰ ਫਿਰ ਆਵੇ ਜਾਏ ਮਹੱਲਾ ਤੀਜਾ। ਮਨ ਅੰਧ ਪਿਆ ਮਿਲਿਆ ਹਰ ਪ੍ਰੀਤਮ, ਸਰਸੇ ਸੱਜਣ ਸੰਤ ਪਿਆਰੇ। ਜੋ ਤੁਰ ਮਿਲੇ ਨਾ ਵਿਛੜੇ ਕਬੂ, ਜੇ ਆਪ ਮਿਲੇ ਕਰਤਾਰੇ। ਅੰਤਰ ਸਬਦ ਰਵਿਆ ਗੁਰ ਪਾਇਆ, ਸਗਲੇ ਦੁੱਖ ਨਿਵਾਰੇ। ਹਰ ਸੁਖਦਾਤਾ ਸਦਾ ਸਲਾਹੀ, ਅੰਤਰ ਰੱਖਾਂ ਉਰਤਾਰੇ। ਮਨਮੁਖ ਤਿਨਕੀ ਵਕੀਲੀ ਕੇ ਕਰੇ, ਜੇ ਸੱਚੇ ਸ਼ਬਦ ਸਵਾਰੇ। ਉਹਨਾਂ ਦੀ ਆਪ ਪਦ ਰਖਸੀ ਮੇਰਾ ਪਿਆਰਾ, ਸਰਨਾਗਤ ਪਏ ਗੁਰਦੁਆਰੇ। ਨਾਨਕ ਗੁਰਮੁਖ ਸੇ ਸੁਹੇਲੇ ਭਏ, ਮੋਖੂਜਲ ਦਰਬਾਰੇ ਪੌੜੀ। ਇਸਤਰੀ ਪੁਰਖੇ ਬਹੁ ਪ੍ਰੀਤ, ਮਿਲ ਮੋਹ ਵਧਾਇਆ। ਪੁੱਤਰ ਕਲੱਤਰ ਨਿਤ ਵੇਖੇ, ਵਿਗਸੇ ਮੋਏ ਮਾਇਆ। ਦੇਸ਼ ਪਰਦੇ ਤਨ ਚੋਰਾਏ, ਆਣ ਮੋਏ ਪਾਇਆ। ਅੰਤ ਹੋਏ ਵਾਇਰ ਵਿਰੋਧ, ਕੋ ਸਕੇ ਨਾ ਛਡਾਇਆ। ਨਾਨਕ ਵਿਣ ਨਾਵੇ ਤ੍ਰਿਗ ਮੋਹ, ਜਿੱਤ ਲੱਗ ਦੁਖ ਪਾਇਆ। ਸਲੋਕ ਮਹੱਲਾ ਤੀਜਾ। ਗੁਰਮੁਖ ਅੰਮ੍ਰਿਤ ਨਾਮ ਹੈ, ਜਿਤ ਖਾਧੇ ਸਭ ਭੁੱਖ ਜਾਏ। ਤਿਸਨਾ ਮੂਲ ਨਾ ਹੋਵਈ, ਨਾਮ ਸੇ ਮਨ ਆਏ। ਬਿਨ ਨਾਵੇ ਜੇ ਹੋਰ ਖਾਣਾ, ਤੇ ਤਰੋਗ ਲੱਗੇ ਤਨ ਤਾਏ। ਨਾਨਕ ਰਸ ਕਸ ਸ਼ਬਦ ਸਲਾਹਣਾ, ਆਪੇ ਲਏ ਮਿਲਾਏ ਮਹੱਲਾ ਤੀਜਾ। ਜੀਆਂ ਅੰਦਰ ਜੀਓ ਸ਼ਬਦ ਹੈ, ਜਿੱਤ ਸਹਿ ਮੇਲਾ ਵਾ ਹੋਏ। ਬਿਨ ਸ਼ਬਦੇ ਜਗ ਅਨੇਰ ਹੈ, ਸ਼ਬਦੇ ਪ੍ਰਗਟ ਹੋਏ।

ਗੱਲ ਚੰਗੇਰੀ ਪੌੜੀ ਮਹੱਲਾ ਪੰਜਵਾਂ ਸੱਚ ਖਾਣਾ ਸੱਚ ਪਹਿਨਣਾ ਸੱਚ ਨਾਮ ਆਧਾਰ ਗੁਰਪੂਰੇ ਮੇਲਾਇਆ ਪ੍ਰਭ ਦੇ ਮਨਹਾਰ ਭਾਗ ਪੂਰਾ ਤਿਨ ਜਾਗਿਆ ਜਪਿਆ ਨਿਰੰਕਾਰ ਸਾਧੂ ਸੰਗਤ ਲੱਗਿਆ ਤਰਿਆ ਸੰਸਾਰ ਨਾਨਕ ਸਿਫਤ ਸਲਾਹ ਕਰ।

ਅਨ ਪਾਣੀ ਮੁੱਚ ਉਪਾਏ ਦੁਖ ਦਾਲਦ ਪਨ ਤਰ ਅਰਦਾਸ ਸੁਣੀ ਦਾ ਤਾਰ ਹੋਈ ਸਿਸ਼ਟ ਠਰ ਲੇਵੋ ਕੰਠ ਲਗਾਏ ਅਬਦਾ ਸਭ ਘਰ ਨਾਨਕ ਨਾਮ ਧਿਆਏ ਪ੍ਰਭ ਕਾ ਸਬਲ ਕਰ ਮਹੱਲਾ ਪੰਜਵਾਂ ਬੁੱਠੇ ਮੇਘ ਸੁਹਾਵਣੇ ਹੁਕਮ ਕੀਤਾ ਕਰਤਾਰ ਰਿਜਕ ਉਪਾਏ ਹੁਣ ਅਗਲਾ ਠਾਂਡ ਪਈ ਸੰਸਾਰ ਤਨ ਮਨ ਹਰਿਆ ਹੋਇਆ ਸਿਮਰਤ ਅਗਮ ਅਪਾਰ ਕਰ ਕਿਰਪਾ ਪ੍ਰਭ ਆਪਣੀ ਸੱਚੇ ਸਿਰਜਣਹਾਰ ਕੀਤਾ ਲੋੜੇ ਸੋ ਕਰੇ ਨਾਨਕ ਸਦ ਬਲਿਹਾਰ ਪੌੜੀ ਵੱਡਾ ਆਪ ਅਗੰਮ ਹੈ ਵੱਡੀ ਵਡਿਆਈ ਗੁਰ ਸਬਦੀ ਵੇਖ ਵਿਗਸਿਆ ਅੰਤਰ ਸਾਂਤ ਆਈ ਤਬ ਆਪੇ ਆਪ ਵਰਤਦਾ ਆਪੇ ਹੈ ਪਾਈ ਆਪ ਨਾਥ ਸਭ ਨੱਥੀਅਨ।

ਪਾਰ ਸਤਿਗੁਰ ਪ੍ਰਸਾਦ ਤੈ ਨਰ ਕਿਆ ਪੁਰਾਣ ਸੁਨਕੀਨਾ ਆਣ ਪਾਵਨੀ ਭਗਤ ਨਹੀਂ ਉਪਜੀ ਭੁੱਖੇ ਦਾਨ ਨਾ ਦੀਨਾ ਰਹਾਓ ਕਾਮ ਨਾ ਵਿਸਰਿਓ ਕ੍ਰੋਧ ਨਾ ਵਿਸਰਿਓ ਲੋਭ ਨਾ ਛੂਟਿਓ ਦੇਵਾ ਪਰ ਨਿੰਦਾ ਮੁਕਤੀ ਨਹੀਂ ਛੂਟੀ ਨਿਫਲ ਪਈ ਸਭ ਸੇਵਾ ਬਾਟ ਪਾਰ ਕਰ ਮੂਸ ਬਿਰਾਨੋ ਪੇੜ ਪਰੇ ਅਪਰਾਧੀ ਜੇ ਪਰਲੋਕ ਜਾਏ ਅਪਕੀਰਤ ਸੋਈ ਅਵਿਦਿਆ ਸਾਧੀ ਹਿੰਸਾ ਤਉ ਮਨ ਤੇ ਨਹੀਂ ਛੂਟੀ ਜੀ ਦਇਆ ਨਹੀਂ ਪਾਲੀ ਪਰਮਾਨੰਦ ਸਾਧ ਸੰਗਤ ਮਿਲ ਕਥਾ ਪੁਨੀਤ ਨਾ ਚਾਲੀ ਛਾੜ ਮਾਨ ਹਰ ਬਿਮੁਖਨ ਕੋ ਸੰਗ ਸਾਰੰਗ ਮਹੱਲਾ ਪੰਜਵਾਂ ਸੂਰਦਾਸ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਕੇ ਸੰਗ ਬਸੇ ਹਰ ਲੋਕ ਤਨ ਮਨ ਅਰਪ ਸਰਬਸ ਸਭ ਅਰਪਿਓ ਅੰਧ ਸਹਿਜ ਤੁਨ ਝੋਕ ਰਗਾਓ ਦਰਸਨ ਪੇਖ ਪਏ ਨਿਰਭਖਈ ਪਾਏ ਗਏ ਸਗਲੇ ਥੋਕ ਆਣ ਬਸ ਤਿਉਂ ਕਾਜ ਨਾ ਕਛੂਏ ਸੁੰਦਰ ਬਦਨ ਅਲੋਕ ਸਿਆਮ ਸੁੰਦਰ ਤਜ ਆਣ ਜੋ ਚਾਹਤ ਜਿਉਂ ਕੁਸ਼ਟੀ ਤਨ ਜੋਕ ਸੂਰਦਾਸ ਮਨ ਪ੍ਰਭਤ ਲੀਨੋ ਦੀਨੋ ਇਉ ਪਰਲੋਕ ਸਾਰੰਗ ਕਬੀਰ ਜੀਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਬਿਨ ਕੌਣ ਸਹਾਈ ਮਨ ਕਾ ਮਾਲ ਪਿਤਾ ਪਾਈ ਸੁਧਬੰਤਾ ਹਿਤ ਲਾਗੋ ਸਭ ਫਨਕਾ ਅਰਹਾਓ ਆਗੇ ਕਉ ਕਿਛ ਤੁਲਖਾ ਬੰਦ ਹੋ ਕਿਆ ਭਰਵਾਸਾ ਤਨਕਾ ਕਾਂ ਵਿਸਾਸਾ ਇਸ ਪਾਂਡੇ ਕਾ ਇਤ ਲੰਗ ਲਾਗੇ ਠਨਕਾ ਸਗਲ ਧਰਮ ਪੁੰਨ ਫਲ ਪਾਵੋ।

ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਪੰਗ ਗੁਰਪ੍ਰਸਾਦ ਖਾਣਾ ਪੀਣਾ ਹੱਸਣਾ ਸੋਣਾ ਵਿਸਰ ਗਿਆ ਗਏ ਮਰਣਾ ਖਸਮ ਵਿਸਾਰ ਖੁਵਾਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿ।

ਆਵੇ। ਬਰਸ ਘਨਾ ਮੇਰਾ ਮਨ ਪੀਨਾ, ਅੰਮ੍ਰਿਤ ਬੂੰਦ ਸੁਹਾਨੀ ਹੀ ਅਰੇ। ਗੁਰਮੋਹੀ ਮਨ ਹਰਸ ਲੀਨਾ ਰਹਾਉ, ਸਹਿ ਸੁਖੀ ਵਰ ਕਾਮਣ ਪਿਆਰੀ। ਜਿਸ ਗੁਰਬਚਨੀ ਮਨ ਮਾਨਿਆ, ਹਰ ਵਾਰ ਨਾਰ ਭਈ ਸੁਹਾਗਣ। ਮਨ ਤਨ ਪ੍ਰੇਮ ਸੁਖਾਨਿਆ, ਅਵਗਣ ਤਿਆਗ ਭਈ ਬੈਰਾਗਣ। ਅਸਥਿਰ ਵਰ ਸੁਹਾਗ ਹਰੀ, ਸੋਗ ਵਿਜੋਤ ਕਦੇ ਨਾ ਵਿਆਪੈ। ਹਰ ਪ੍ਰਭ ਆਪਣੀ ਕਿਰਪਾ ਕਰੀ, ਆਵਣ ਜਾਣ ਨਹੀਂ ਮਨ ਨਿਚਲ। ਪੂਰੇ ਗੁਰ ਕੀ ਓਟ ਗਹੀ, ਨਾਨਕ ਰਾਮ ਨਾਮ ਜਪ ਗੁਰਮੁਖ। ਤਨ ਸੁਹਾਗਣ ਸੱਚ ਸਹੀ, ਮਲਾਰ ਮਹੱਲਾ ਪਹਿਲਾ। ਸਾਚੀ ਸੁਰਤ ਨਾਮ ਨੇ ਤ੍ਰਿਪਤੇ, ਹਉਮੈ ਕਰਤ ਗਵਾਇਆ। ਪਰ ਤਨ ਪਰ ਨਾਰੀ ਰਤ ਨਿੰਦਾ, ਬਿਖ ਖਾਈ ਦੁਖ ਪਾਇਆ। ਸ਼ਬਦ ਚੀਨ ਭੈ ਕਪਟ ਨਾ ਛੂਟੇ, ਮਾਨ ਮੁਖ ਮਾਇਆ ਮਾਇਆ। ਅਜਗਰ ਭਾਰਲ ਦੇ ਅਧਪਾਰੀ, ਮਰ ਜਨਮੇ ਜਨਮ ਗਵਾਇਆ। ਮਨ ਭਾਵੇ ਸ਼ਬਦ ਸੁਹਾਇਆ।

ਨਾ ਨਾਤੇ, ਹਰ ਕਾ ਨਾਮ ਨਾ ਪਾਇਆ, ਰਤਨ ਪਦਾਰਥ ਪਰ ਹਰ ਤਿਆਗਿਆ, ਜਤ ਕੋ ਤਦ ਹੀ ਆਇਆ, ਵਿਸ਼ਟਾ ਕੀਟ ਪਏ ਉਤ ਹੀ ਤੇ, ਉਤ ਹੀ ਮਾਇ

ਅਲਖ ਨਾ ਲਖੀਏ ਅਗਮ ਅਜੋਨੀ, ਤੂੰ ਨਾਥਾ ਨਾਥਣ ਹਾਰਾ, ਇਸ ਪੈ ਦੇਖ ਕਹੋ ਤੂੰ ਕੈਸਾ, ਸਭ ਜਾਚ

ਪੁਰਸਿਓ ਅਨਦਿਨ ਭਗਤ ਸੁਹਾਵੀ ਮੁਗਤ ਪਏ ਗੁਰਦਰਸ ਦਿਖਾਇਆ ਜੋ ਜੁਗ ਭਗਤ ਸੁਭਾਵੀ ਹਮ ਥਾਰੇ ਤਿਰ ਪਾਵਣ ਜਗ ਤੁਮਰਾ ਤੂੰ ਮੇਰਾ ਹੋਂ ਤੇਰਾ ਸਤਿਗੁਰ ਮਿਲਿਆ ਨਿਰੰਜਨ ਪਾਇਆ ਬਹੁਰ ਨਾ ਪਵਜਲ ਫੇਰਾ ਆਪਣੇ ਪਿਰਘਰ ਦੇਖ ਵਿਗਾਸੀ ਤਉ ਤਨ ਸਾਚ ਸੀਗਾਰੋ ਅਕੁਲ ਨਿਰੰਜਨ ਸਿਉ ਸਚ ਸਾਚੀ ਗੁਰਮਤ ਨਾਮ ਆਧਾਰੋ ਮੁਗਤ ਪਈ ਬੰਧਨ ਗੁਰ ਖੋਲੇ ਸਾਬਦ

ਸੁਧ ਬੁੱਧ ਸੁਰਤ ਨਾਮ ਹਰ ਪਾਈਐ ਸਤ ਸੰਗਤ ਗੁਰ ਪਿਆਰ ਤਹਿ ਨਿਸਲਾ ਹਰ ਨਾਮ ਪਦਾਰਥ ਗੁਰਦਾਤਾ ਦੇਵਨਹਾਰ ਗੁਰਮੁਖ ਸਿੱਖ ਸੋਈ ਜਨ ਪਾਏ।

ਨਹੀਂ ਹੁਕਮ ਪਛਾਣਿਆ ਸੇ ਮੇਲੇ ਹੋਮੇ ਸ਼ਬਦ ਜਲਾਏ ਸੱਚੀ ਭਗਤ ਕਰੇ ਦਿਨ ਰਾਤੀ ਸੱਚ ਰਹੇ ਲਿਵਲਾਏ ਸਦਾ ਸੱਚ ਘਰ ਵੇਖਦੇ ਗੁਰ ਕੇ ਸ਼ਬਦ ਸੁਪਾਏ ਮਾਨ ਰੇ ਹੁਕਮ ਮਨ ਸੁਖ ਹੋਏ ਪ੍ਰਭਾਣਾ ਆਪਣਾ ਪਾਮ ਦਾ ਜਿਸ ਬਖਸੇ

ਕਰਮ ਕਮਾਵੇ। ਸਾਹਿਬ ਪਾਵੇ ਸੋਤੀਏ, ਪਏ ਕਿਰਤ ਫਿਰਾਹੇ। ਸਤਿਗੁਰ ਭੇਟਿਆ ਮਨ ਮਰ ਰਹੇ, ਹਰ ਨਾਮ ਵਸੇ ਮਨ ਆਏ। ਇਸ ਕੀ ਕੀਮਤ ਨਾ ਪਵੇ, ਕਹਿਣਾ ਕਿਸ਼ੂ ਨਾ ਜਾਏ। ਚੌਥੇ ਪਦਵਾਸਾ ਹੋਇਆ, ਸੱਚੇ ਰਹੇ ਸਮਾਏ। ਮੇਰਾ ਹਰ ਪ੍ਰਭ ਅਗਮ ਅਗੋਚਰ ਹੈ।

ਗੁਰਬਾਣ ਹਰ ਅੰਮ੍ਰਿਤ ਨਾਮ ਧਿਆਏ। ਸਤਿਗੁਰ ਪੁਰਖ ਮਿਲੇ ਨਾਉ ਪਾਈਐ ਹਰ ਨਾਮੇ ਸਦਾ ਸਮਾਏ। ਅਰਹਾਉ ਮਨਮੁਖ ਸਦਾ ਵਿਛੜੇ ਫਿਰੇ

ਸਤ ਸੰਗਤ ਨਾ ਵਿਛੜੈ ਅਨ ਦਿਨ ਨਾਮ ਸਮਾਲ ਸਭ ਨਾ ਕਰਤਾ ਏਕ ਤੂੰ ਨਿਤ ਕਰ ਦੇਖੈ ਵਿਚਾਰ ਏਕ ਗੁਰਮੁਖ ਆਪ ਮਿਲਾਇਆ ਬਖਸੇ ਭਗਤ ਭੰਡਾਰ ਤੂੰ ਆਪੇ ਸਭ ਤੇ ਜਾਣਦਾ ਕਿਸ ਆਗੇ ਕਰੀ ਪੁਕਾਰ ਹਰ ਹਰ ਨਾਮ ਅੰਮ੍ਰਿਤ ਹੈ ਨਦਰੀ ਪਾਇਆ ਜਾਏ ਅਣ ਦਿਨ ਹਰ ਹਰ ਉਚਰੈ ਗੁਰ ਕੈ ਸਹਿਜ ਸੁਪਾਏ

ਗੁਰ ਪ੍ਰਸਾਦ ਪਰਮ ਪਦ ਪਾਇਆ, ਵੱਡੀ ਵਡਿਆਈ ਹੋਈ। ਅਨ ਦਿਨ ਗੁਣ ਗਾਵੇ ਨਿਤ ਸਾਚੇ, ਸੱਚ ਸਮਾਵੇ ਸੋਈ। ਮਾਨ ਰਹੇ

ਨਾਮ ਸਮਾਹੀ ਆਨ ਦਿਨ ਹਰ ਅਵਿਆਰ ਦੇ ਅੰਤਰ ਸਹਿਜ ਸਮਾਧ ਲਗਾਹੀ। ਸਤਿਗੁਰ ਸਬਦੀ ਇਹੋ ਮਨ ਭੇਦਿਆ ਫਿਰ ਦੇ ਸਾਚੀ ਬਾਣੀ ਮੇਰਾ ਪ੍ਰਭ ਅਲੱਖ ਨਾ ਜਾਈ ਲਿਖਿਆ ਗੁਰਮੁਖ ਅਕਥ ਕਹਾਣੀ। ਆਪੇ ਦਇਆ ਕਰੇ ਸੁਖਦਾਤਾ ਜਪੀਏ ਸਾਰੰਗ ਪਾਣੀ ਆਵਣ ਜਾਣਾ ਬੌੜ ਨਾ ਹੋਵੇ ਗੁਰਮੁਖ ਸਹਿਜ ਉਸਤਿਆਇਆ। ਮਨ ਹੀ ਤੈ ਮਨ ਮਿਲਿਆ ਸੁਆਮੀ ਮਨ ਹੀ ਮਨ ਸਮਾਇਆ ਸੱਚ ਹੀ ਸੱਚ ਸਾਚ ਭਤੀਜੇ ਵਿੱਚੋਂ ਆਪ ਗਵਾਇਆ। ਏਕੋ ਏਕ ਵਸੇ ਮਨ ਸੁਆਮੀ ਦੂਜਾ ਅਵਰ ਨਾ ਕੋਈ ਏਕੋ ਨਾਮ ਅੰਮ੍ਰਿਤ ਹੈ ਮੀਠਾ ਜਗ ਨਿਰਮਲ ਸੱਚ ਸੋਈ। ਨਾਨਕ ਨਾਮ ਪ੍ਰਭੂ ਤੇ ਪਾਈਐ ਜਿਨ ਕੋ ਤੁਰ ਲਿਖਿਆ ਹੋਈ। ਮਲਾਰ ਮੁਹੱਲਾ ਤੀਜਾ ਗਣ ਗੰਧਰਵ ਨਾਮੇ ਸਭ ਉਧਰੇ ਗੁਰ ਕਾ ਸ਼ਬਦ ਵਿਚਾਰ। ਹਉਮੈ ਮਾਰ ਸਦ ਮਨ ਵਸਾਇਆ ਹਰ ਰਾਖਿਆ ਉਰਧਾਰ ਜਿਸੇ ਬੁਝਾਏ ਸੋਈ ਬੂਝੇ

ਸਤਾਏ, ਮਰ ਮਰ ਜਨਮੇ ਕਦੇ ਨਾ ਬੂਝੇ, ਵਿਸ਼ਟਾ ਮਾਏ ਸਮਾਏ, ਗੁਰਮੁਖ ਨਾਮ ਰਤੇ ਸੇ ਉਭਰੇ, ਗੁਰ ਕਾ ਸ਼ਬਦ ਵਿਚਾਰ, ਜੀਵਨ ਮੁਕਤ ਹਰ ਨਾਮ ਧਿਆਇਆ, ਹਰ ਰਾਖਿਆ ਉਰ ਧਾਰ, ਮਨ ਤਨ ਨਿਰਮਲ ਨਿਰਮਲ ਮਤ ਉਤਮ, ਉਤਮ ਬਾਣੀ ਹੋਈ, ਏਕੋ ਪੁਰਖ ਏਕੋ ਪ੍ਰਭ ਜਾਤਾ, ਦੂਜਾ ਅਵਰ ਨ ਕੋਈ, ਆਪੇ ਕਰੇ ਕਰਾਏ ਪ੍ਰਭ ਆਪੇ, ਆਪੇ ਨਦਰ ਕਰੇ, ਮੰਤਾ ਰਤਾ ਗੁਰ ਕੀ ਬਾਣੀ, ਸੇਵਾ ਸੁਰਤ ਸਮੇਤ।

ਸੱਚਾ ਤਾਂ ਇਹੋ ਮਨ ਗੁਰਮੁਖ ਤਤਕਾਲ ਵਸ ਆਵੇ। ਇਸ ਮਨ ਕੀ ਬਿਦ ਮਨ ਹੂ ਜਾਣ, ਬੂਝੇ ਸ਼ਬਦ ਵਿਚਾਰ, ਨਾਨਕ ਨਾਮ ਧਿਆ

ਪਰ ਕਰਤਾ ਗੁਰ ਕੇ ਸ਼ਬਦ ਹਰ ਤਿਹਾਈ ਰਹਾਉ। ਮਨ ਤਨ ਪੀਜੇ ਏਕ ਲਿਵ ਲਾਗੇ ਸਹਿਜੇ ਰਹੇ ਸਮਾਈ। ਗੁਰ ਪ੍ਰਸਾਦੀ ਪ੍ਰਮ ਪਉ ਪਾਗੇ ਏਕ ਨਾਮ ਨਿਵਲਾਈ। ਗੁਰ ਬਚਨੀ ਸਚਕਾਰ ਕਮਾਵੇ ਗਤ ਮਤ ਤਬ ਹੀ ਪਾਈ। ਕੋੜ ਮੱਧੇ ਕਿਸੇ ਬੁਝਾਏ ਤਿਨ ਰਾਮ ਨਾਮ ਲਿਵਲਾਈ। ਜੈ ਜੈ ਦੇਖਾਂ ਤੈ ਏਕੋ ਸੋਈ ਇਹ ਗੁਰਮਤ ਬੁਧ ਪਾਈ। ਮਨ ਤਨ ਪ੍ਰਾਣ ਤਰੀ ਆਗੇ

ਤੁਰਿਆ ਗੁਣ ਸਤ ਸੰਗਤ ਪਾਈਏ, ਨਦਰੀ ਪਾਰ ਉਤਾਰੀ। ਚੰਦਨ ਗੰਧ ਸੁਗੰਧ ਹੈ, ਬਹੁ ਬਸ ਨ ਬੈਕਾਰ। ਹਰਜਨ ਕਰਨੀ ਊਤਮ ਹੈ, ਹਰ ਕੀਰਤ ਜਗ ਵਿਸਥਾਰ। ਕਿਰਪਾ ਕਿਰਪਾ ਕਰ ਠਾਕੁਰ ਮੇਰੇ, ਹਰ ਹਰ ਹਰ ਉਤਾਰ। ਨਾਨਕ ਸਤਿਗੁਰ ਪੂਰਾ ਪਾਇਆ, ਮਨ ਜਪਿਆ ਨਾਮ ਮੁਰਾਰ। ਮਲਾਰ ਮਹੱਲਾ ਤੀਜਾ, ਧਾਰ ਦੂਜਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ, ਇਹੋ ਮਨ ਗਿਰਹੀ ਕੇ ਇਹੋ ਮਨ ਉਦਾਸੀ, ਕੇ ਇਹੋ ਮਨ ਅਵਰਨਸ ਦਾ ਅਵਿਨਾਸੀ, ਕੇ ਇਹੋ ਮਨ ਚੰਚਲ, ਕੇ ਇਹੋ ਮਨ ਬੈਰਾਗੀ। ਇਸ ਮਨ ਕੋ ਮਮਤਾ ਕਿੱਥੋਂ ਲਾਗੀ, ਪੰਡਿਤ ਇਸ ਮਨ ਕਾ ਕਰੋ ਵਿਚਾਰ। ਆਵਰ ਕੇ ਬਹੁਤਾ

ਗੁਰ ਪ੍ਰਸਾਦੀ ਬੂਝੋ ਪਾਈ, ਸਦਾ ਰਹੋ ਹਰ ਕੀ ਸਰਣਾਈ। ਤੋ ਪੰਡਤ ਜੋ ਤਿਹਾਂ ਗੁਣਾ ਕੀ ਪੰਡ ਉਤਾਰੇ, ਅੰਧਨ ਇੱਕੋ ਨਾਮ ਖਾਣ। ਸਤਿਗੁਰ ਕੀ ਉਹ ਦੀਖਿਆ ਲੇ, ਸਤਿਗੁਰ ਆਗੇ ਸੀਸ ਧਰੇ, ਸਦਾ ਅਲੱਗ ਰਹੇ ਨਿਰਵਾਣ। ਤੋ ਪੰਡਤ ਦਰਗਹਿ ਪਰਵਾਨ, ਸਭਨਾ ਮੈਂ ਏਕੋ ਏਕ ਵਖਾਣੇ, ਜਾਂ ਏਕੋ ਵੇਖੇ ਤਾਂ ਏਕੋ ਜਾਣੇ। ਜਾ ਕੋ ਬਖਸੇ ਮੇਲੇ ਸੋਏ, ਐਥੇ ਉਥੇ ਸਦਾ ਸੁਖ ਹੋਏ। ਕਹਿਤ ਨਾਨਕ ਕਮਨ ਵਿਦ ਕਰੇ ਕਿਆ ਕੋਏ, ਤੋਈ ਮੁਕਤ ਜਾ ਕੋ ਕਿਰਪਾ ਹੋਏ। ਆਨੰਦਨ ਹਰ ਗੁਣ ਗਾਵੇ ਸੋਏ, ਸ਼ਾਸਤਰ ਵੇਦ ਕੀ ਫਿਰ ਕੂਕ ਨਾ ਹੋਏ। ਮਲਾਰ ਮਹੱਲਾ ਤੀਜਾ, ਪ੍ਰਾਂਪਣ ਜੋਨ ਮਨਮੁਖ ਪਰਮਾਈ, ਜਮ ਕਾਲ ਮਾਰੇ ਨਿਤਪਾਤ ਗਵਾਈ। ਸਤਿਗੁਰ ਸੇਵਾ ਜਮ ਕੀ ਕਾਨ ਚੁਕਾਈ, ਹਰ ਭਰਾ ਮਿਲਿਆ ਮਹਿਲ ਕਰ ਪਾਈ। ਪ੍ਰਾਣੀ ਗੁਰਮੁਖ ਨਾਮ ਧਿਆਏ, ਜਨਮ ਪਦਾਰਥ ਦੁਬਧਾ ਖੋਇਆ, ਕੌਡੀ ਬਦਲੇ ਜਾਏ ਰਖਾਓ, ਕਰ ਕਿਰਪਾ ਗੁਰਮੁਖ ਲੱਗੇ ਪਿਆਰ। ਅੰਤਰ ਭਗਤ ਹਰ ਹਰ ਉਰਤਾਰ, ਭਵਜਰ ਸ਼ਬਦ ਲੰਘਾਵਣ ਹਾਰ। ਦਰ ਸਾਚੇ ਦਿਸੇ ਸਤਿਆਰ, ਬਹੁ ਕਰਮ ਕਰੇ ਸਤਿਗੁਰ ਨਹੀਂ ਪਾਇਆ, ਬਿਨ ਗੁਰ ਪਰਮ ਭੂਲੇ ਬਹੁ ਮਾਇਆ। ਹਉਮੈ ਮਮਤਾ ਬਹੁ ਮੋਹ ਵਧਾਇਆ, ਦੂਜੇ ਪਾਏ ਮਨਮੁਖ ਦੁਖ ਪਾਇਆ।

ਜਾ ਜੀਵਤ ਮੁਕਤ ਗੁਰਮਤੀ ਲਾਗੇ ਹਰ ਕੀ ਭਗਤ ਅਣ ਦਿਨ ਸਦ ਜਾਗੇ ਸਤਿਗੁਰ ਸੇਵੈ ਆਪ ਗਵਾਏ ਹਉ ਤਿਨ ਜਨ ਕੈ ਸਦ ਲਾਗੋ ਪਾਏ ਹਉ ਜੀਵਾਂ ਸਦਾ।

ਆਉ ਮਾਇਆ ਮੋਹ ਅਗਿਆਨ ਗੁਬਾਰ ਮਨਮੁਖ ਮੋਹੇ ਮੁਗਦ ਗਵਾਰ ਅਨ ਦਿਨ ਤੰਦਾ ਕਰਤ ਵਿਹਾਏ ਮਰ ਮਰ ਜੰਮੇ ਮਿਲੇ ਸਜਾਏ ਗੁਰਮੁਖ ਆਰਾਮ ਨਾਮ ਲਿਵਲਾਈ ਕੂੜੇ ਲਾਲਚ ਨਾ ਲਵਟਾਈ ਜੋ ਕਿਛ ਹੋਵੇ ਸਹਿਜ ਸੁਪਾਏ ਹਰਸ ਪੀਵੇ ਰਸਨ ਰਸਾਏ।

ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਤੂਰ ਗਵਾਈ ਤੀਰਥ 68 ਮੱਜਨ ਨਾਈ ਸਤ ਸੰਗਤ ਕੀ ਤੂਰ ਪਰੀ ਉਡਨੇ ਤਰੀ ਸਭ ਦੁਰਮ

ਮਿਲੇ ਗੁਰਸਾਧੂ, ਲੈ ਤਿਸਕੀ ਤੋਰ ਮੁਖਲਾਈ, ਜਿਤਨੀ ਸਿਰਟ ਤੁਮਰੀ ਮੇਰੇ ਸਵਾਮੀ, ਸਭ ਤਿਤਨੀ ਲੋਚੈ ਤੋਰ ਸਾਧੂ ਕੀ ਤਾਈ। ਨਾਨਕ ਲਿਲਾਟ ਹੋਵੇ ਜਿਸ ਲਿਖਿਆ, ਤੇ ਸਾਧੂ ਤੂਰ ਦੇ ਘਰ ਪਾਰ ਲੰਘਾਈ। ਮਲਾਰ ਮਹੱਲਾ ਚੌਥਾ, ਤੇ ਜਨ ਕਉ ਹਰ ਮੀਠ ਲਗਾਨਾ, ਜਿਸ ਹਰ ਹਰ ਕਿਰਪਾ ਕਰੇ, ਤਿਸਕੀ ਭੂਖ ਦੁਖ ਸਭ ਉਤਰੈ, ਜੋ ਹਰ ਗੁਣ ਹਰ ਉਚਰੈ, ਜਪ ਮਾਨ

ਜਨ ਕੇ ਹਮਹਾਟ ਬਿਹਾਜੇ, ਜਿਸ ਹਰ ਘਰ ਕਿਰਪਾ ਕਰੇ, ਹਰ ਜਨ ਕੋ ਮਿਲਿਆ ਸੁਖ ਪਾਈਏ, ਸਭ ਦੁਰਮਤ ਮਹਿਲ ਹਰੇ, ਹਰ ਜਨ ਕੋ ਹਰ ਭੂਖ ਲਗਾਨੀ, ਜਨ ਤ੍ਰਿਪੇ ਜਾਂ ਹਰ ਗੁਣ ਵਿਚਰੇ, ਹਰ ਕਾ ਜਾਨ ਹਰ ਜਲ ਕਾ ਮੀਨਾ, ਹਰ ਬਿਸਰਤ ਫੂਟ ਮਾਰੇ, ਜਿਨ ਇਹ ਪ੍ਰੀਤ ਲਾਈ ਸੋ ਜਾਣੈ, ਕਹਿ ਜਾਣੈ ਜਿਸ ਮਨ ਧਰੈ, ਜਨ ਨਾਨਕ ਹਰ ਦੇਖ ਸੁਖ ਪਾਵੇ।

ਹਰ ਦੀਨ ਵਡਾਈ, ਹਰ ਜਨ ਹਰ ਕਾਰ ਲਾਵੇ, ਸਤਿਗੁਰ ਹਰ ਹਰ ਨਾਮ ਦਿਰੜਾਵੇ, ਹਰ ਬੋਲੋ ਗੁਰ ਕੇ ਸਿੱਖ ਮੇਰੇ ਪਾਈ, ਹਰ ਫੌਜਲ ਜਗਤ ਤਰਾਵੇ ਰਹਾਓ, ਜੋ ਗੁਰ ਕੋ ਜਨ ਪੂਜੇ ਸੇਵੇ, ਸੋ ਜਨ ਮੇਰੇ ਹਰ ਪ੍ਰਾਪਾਵੇ, ਹਰ ਕੀ ਸੇਵਾ ਸਤਿਗੁਰ ਪੂਜੋ, ਕਰ ਕਿਰਪਾ ਆਪ ਤਰਾਵੇ, ਪਰਮ ਪੂਲੇ ਅਗਿਆਨੀ ਅੰਧਲੇ, ਪ੍ਰਮ ਪ੍ਰਮ ਫੂਲ ਤੋਰਾਵੇ, ਨਿਰਜੁ ਪੂਜੇ ਮੜਾ ਸਰੇਵੈ, ਸਾ ਬਿਰਤੀ ਕਾਲ ਗਵਾਵੇ, ਬ੍ਰਹਮ ਬਿੰਦੇ ਸੋ ਸਤਿਗੁਰ ਕਹੀਏ, ਹਰ ਹਰ ਕਥਾ ਸੁਣਾਵੇ, ਤੇ ਗੁਰ ਕੋ ਸਾਧਨ ਭੋਜਨ ਪਾੜ ਪਟੰਬਰ, ਬਹੁ ਵਿਦ ਸਤਕਰਮੁਖ ਸੰਚੋ, ਤਿਸ ਪੁੰਨ ਕੀ ਫਿਰ ਤੋਟ ਨ ਆਵੇ, ਸਤਿਗੁਰ ਦਿਉ ਪ੍ਰਤਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ, ਨਾਨਕ ਭਾਗ ਪਲੇ ਤਿਸ ਜਨ ਕੇ, ਜੋ ਹਰ ਚਰਣੀ ਚਿਤ ਲਾਵੇ, ਮਲਾਰ ਮੁਹੱਲਾ ਚੌਥਾ, ਜਿਨ ਕੇ ਹੀ ਰਹਿ ਬਸਿਓ ਮੇਰਾ ਸਤਿਗੁਰ, ਤੇ ਸੰਤ ਪਲੇ ਪਲ ਭਾਂਤ, ਤਿਨ ਦੇਖੇ ਮੇਰਾ ਮਨ ਵਿਸੈ, ਹਉ ਤਿਨ ਕੇ ਸਦਬਲ ਜਾਂਤ, ਗਿਆਨੀ ਹਰ ਬੋਲੋ ਦਿਨ ਰਾਤ, ਤਿਨ ਕੀ ਤ੍ਰਿਸ਼ਨਾ ਪੂਗ ਸਭ ਉਤਰੀ, ਜੋ ਗੁਰਮਤ ਰਾਮ ਰਸ ਖਾਂਤ ਰਖਾਓ, ਹਰ ਕੇ ਦਾਸ ਸਾਧ ਸਖਾ ਜਾ, ਜਿਨ ਮਿਲਿਆ ਲੈ ਜਾਏ ਭਰਾਂਤ, ਜਿਉ ਜਲ ਦੁੱਧ ਪਿੰਨ ਪਿੰਨ ਕਾਢੇ ਚੁਣ ਹੰਸਲਾ, ਤਿਉ ਦੇਹੀ ਤੇ ਚੁਣ ਕਾਢੈ ਸਾਧੂ ਹਉ ਮੈਂ ਤਾਤ, ਜਿਨ ਕੈ ਪ੍ਰੀਤ ਨਾਹੀ ਹਰ ਹਿਰਦੈ, ਤੇ ਕਪਟੀ ਨਾਰ ਨਿਤ ਕਪਟ ਕਮਾਤ, ਤਿਨ ਕੋ ਕਿਆ ਕੋਈ ਦੇਖ ਵਾਲੈ, ਕੋਈ ਆਪ ਬੀਜ ਆਪੇ ਹੀ ਖਾਂਤ, ਹਰ ਕਾ ਚਿਹਨ ਸੋਈ ਹਰ ਜਨ ਕਾ, ਹਰ ਆਪੇ ਜਨਮ ਆਪ ਰਖਾਂਤ, ਤਨ ਤਨ ਗੁਰੂ ਨਾਨਕ ਸਮਦਰਸੀ, ਜਿਨ ਨਿੰਦਾ ਉਸਤਤ ਤਰੀ ਤਰਾਂਤ, ਮਲਾਰ ਮੁਹੱਲਾ ਚੌਥਾ, ਅਗਮ ਅਗੋਚਰ ਨਾਮ ਹਰ ਉਤਮ, ਹਰ ਕਿਰਪਾ ਤੇ ਜਪ ਲਿਆ, ਸਤ ਸੰਗਤ ਸਾਧ ਪਾਈ ਵਡਭਾਗੀ, ਸੰਗ ਸਾਧੂ ਪਾਰ ਪਇਆ, ਮੇਰੇ ਮਨ ਅਨਦਿਨ ਅੰਧ ਪਇਆ, ਗੁਰ ਪ੍ਰਸਾਦ ਨਾਮ ਹਰ ਜਪਿਆ, ਮੇਰੇ ਮਨ ਕਾ ਪ੍ਰੰਪ ਹੋ ਗਇਆ ਰਹਾਓ, ਜਿਨ ਹਰ ਗਾਇਆ ਜਿਨ ਹਰ ਜਪਿਆ, ਤਿਨ ਸੰਗਤ ਹਰ ਮੇਲੋ ਕਰਮਿਆ, ਤਿਨ ਕਾ ਦਰਸ ਦੇਖ ਸੁਖ ਪਾਇਆ, ਦੁਖ ਹਉਮੈ ਰੋਗ ਗਇਆ, ਜੋ ਅਨਦਿਨ ਹਿਰਦੇ ਨਾਮ ਧਿਆਵੈ, ਸਭ ਜਨਮ ਤਿਨਾ ਕਾ ਸਫਲ ਭਇਆ, ਕੋਈ ਆਪ ਤਰੇ ਸ੍ਰਿਟ ਸਵਤਾਰੀ, ਸਭ ਕੁਲ ਪੀ ਪਾਰ ਪਇਆ, ਤੁਧ ਆਪੇ ਆਪ ਉਪਾਇਆ ਸਭ ਜਗ, ਤੁਧ ਆਪੇ ਵਸ ਕਰ ਲਿਆ, ਜਨ ਨਾਨਕ ਕੋ ਪ੍ਰ ਕਿਰਪਾ ਤਾਰੀ, ਵੇਖ ਡੁਬਦਾ

ਮਨਮੁਖ ਮੂੜ ਜਲਤ ਅੰਕਾਰੀ ਹੋਮੇ ਵਿੱਚ ਦੁੱਖ ਪਾਈ ਆਵਤ ਜਾਤ ਬਿਰਥਾ ਜਨਮ ਗਵਾਇਆ ਦੁੱਖ ਲਾਗੇ ਪਛਤਾਈ ਜਿਸ ਤੇ ਉਪਜੇ ਤਿਸੇ ਨਾ ਚਿੱਤ ਹੈ ਤ੍ਰਿਗ ਜੀਵਨ ਤ੍ਰਿਗ ਖਾਈ ਪ੍ਰਾਣੀ ਗੁਰਮੁਖ ਨਾਮ ਧਿਆਈ ਹਰ ਹਰ ਕਿਰਪਾ ਕਰੇ ਗੁਰੂ ਮੇਲੇ ਹਰ ਹਰ ਨਾਮ ਸਮਾਈ ਰਖਾਓ ਮਨਮੁਖ ਜਨਮ ਪਾਇਆ ਹੈ ਬਿਰਥਾ ਆਵਤ ਜਾਤ ਲਜਾਈ ਕਾਮ ਕ੍ਰੋਧ ਡੂਬੇ ਅਭਮਾਨੀ ਹਉਮੈ ਵਿੱਚ ਜਲ ਜਾਈ ਤੇਰ ਸਿੱਧ ਨਾ ਬੁੱਧ ਪਈ ਮਤ ਮੱਧਮ ਲੋਭ ਲਹਿਰ ਦੁਖ ਪਾਈ ਗੁਰ ਬਿਹੂਨ ਮਹਾਂ ਦੁਖ ਪਾਇਆ ਜਾਂ ਪਕਰੇ ਬਿਲ ਲਾਈ ਹਰ ਕਾ ਨਾਮ ਅਗੋਚਰ ਪਾਇਆ ਗੁਰਮੁਖ ਸਹਿਜ ਸੁਪਾਈ ਨਾਮ ਨਿਧਾਨ ਵਸਿਆ ਕੜ ਅੰਤਰ ਰਸਨਾ ਹਰ ਗੁਣ ਗਾਈ ਸਦਾ ਆਨੰਦ ਰਹੇ ਦਿਨ ਰਾਤੀ ਏਕ ਸ਼ਬਦ ਲਿਵਲਾਈ ਨਾਮ ਪਦਾਰਥ ਸਹਿਜੇ ਪਾਇਆ ਇਹ ਸਤਿਗੁਰ ਕੀ ਵਡਿਆਈ ਸਤਿਗੁਰ ਤੇ ਹਰ ਹਰ ਮਨ ਵਸਿਆ ਸਤਿਗੁਰ ਕੋ ਸਦਬਲ ਜਾਈ ਮਨ ਤਨ ਅਰਪ ਰੱਖੋ ਸਭ ਆਗੇ ਗੁਰ ਚਰਣੀ ਚਿਤ ਲਾਈ ਆਪਣੀ ਕਿਰਪਾ ਕਰੋ ਗੁਰ ਪੂਰੇ ਆਪੇ ਲਹੋ ਮਿਲਾਈ ਆਮ ਲੋ ਗੁਰ ਨਾਭ ਬੋਇਥਾ ਨਾਨਕ ਪਾਰ ਲੰਘਾਈ।

ਸ੍ਰੀ ਰਾਮ ਨਾਮਾ ਮਿਰ ਸਾਧ ਸੰਗਤ ਹਰ ਤੋਰ ਅਰਹਾਉ ਹਰ ਤਨ ਬੰਜੋ ਹਰ ਤਨ ਸੰਚੋ ਜਿਸ ਲਾਗਤ ਹੈ ਨਹੀਂ ਚੋਰ ਚਾਤ੍ਰਿਕ ਮੋਰ ਬੋਲਤ ਦਿਨ ਰਾਤੀ ਸੁਨ ਕਨ ਹਰ ਕੀ ਕੋਰ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੋ ਬਿਨ ਹਾਰ ਜਾਪਤ ਹੈ ਨਹੀਂ ਹੋਰ ਨਾਨਕ ਜਨ ਹਰ ਕੀਰਤ ਗਾਈ ਛੂਟ ਗਇਓ ਜਮਕਾ ਸਭ ਸੋਰ ਮਲਾਰ ਮਹੱਲਾ ਚੌਥਾ ਆਰਾਮ ਰਾਮ ਬੋਲ ਬੋਲ ਖੋਜ ਤੇ ਬਡਭਾਗੀ ਹਰ ਕਾ ਪੰਥ ਕੋ ਬਤਾਵੇ ਹਉ ਤਾ ਕੇ ਪਾਏ ਲਾਗੀ ਰਹਾਓ ਹਰ ਹਮਾਰੋ ਮੀਤ ਸਿਖਾਈ ਹਮ ਹਰ ਸੋ ਪ੍ਰੀਤ ਲਾਗੀ ਹਰ ਹਮ ਗਾਵੇ ਹਰ ਹਮ ਬੋਲੇ ਔਰ ਦੁਤੀਆ ਪ੍ਰੀਤ ਹਮ ਤਿਆਗੀ ਮਨ ਮੋਹਨ ਮੋਰੋ ਪ੍ਰੀਤਮ ਰਾਮ ਹਰ ਪਰਮਾਨੰਦ ਬੈਰਾਗੀ ਹਰ ਦੇਖੇ ਜੀਵਤ ਹੈ ਨਾਨਕ ਇੱਕ ਨਿਮਖ ਪਲੋ ਮੁਖ ਲਾਗੀ ਰਾਗ ਮਲਾਰ ਮਹੱਲਾ ਪੰਜਵਾਂ ਚੌਪ ਦੇ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਿਆ ਤੂੰ ਸੋਚੈ ਕਿਆ ਤੂੰ ਚਿਤਵ ਹੈ

ਪ੍ਰੇਸੰਗ ਰਾਤੀ ਇਹ ਹੋਮੇ ਕੀ ਟੀਠਾਈ ਭਾਈ ਨਿਮਾਣੀ ਸਰਨ ਇਕਤਾ ਕੀ ਗੁਰ ਸਤਿਗੁਰ ਪੁਰਖ ਸੁਖਦਾਈ ਏਕ ਨਿਮਖ ਮੈਂ ਮੇਰਾ ਸਭ ਦੁਖ ਕਾਟਿਆ ਨਾਨਕ ਸੁਖ ਰਹਿਣ ਬਿਹਾਈ ਮਲਾਰ ਮੁਹੱਲਾ ਪੰਜਵਾਂ ਬਰਸ ਮੇਘ ਜੀ ਤਿਲ ਬਿਨ ਮਨਾ ਲਾਓ ਬਰਸ ਪਿਆਰੇ ਮਨੇ ਸੁਧਾਰੇ ਹੋਏ ਆਨੰਦ ਸਦਾ ਮਨ ਚਾਓ ਰਖਾਓ ਹਮ ਤੇਰੀ ਤਰ ਸਵਾਮੀਆਂ ਮੇਰੇ ਤੂੰ ਕਿਉ ਮਨੋ ਵਿਸਾਰੇ ਇਸਤਰੀ ਰੂਪ ਚੇਰੀ ਕੀ ਨਿਆਈ ਸੋਭ ਨਹੀਂ ਬਿਨ ਪਰਤਾਰੇ ਬਿਨੋ ਸੁਨਿਓ ਜਬ ਠਾਕੁਰ ਮੇਰੇ ਦੇ ਗਿਆਓ ਕਿਰਪਾ ਤਾਰੇ ਕਉ ਨਾਨਕ ਮੇਰੋ ਬਣਿਓ ਸੁਹਾਗੋ।

ਆਤਨ ਸਾਧੂ ਸੰਗ ਉਧਾਰੇ ਰਖਾਓ। ਦੇਵ ਕੋਲ ਦੈਂਤ ਕੋਲ ਜਖ ਕਿਨਰ ਨਾਰ ਸਾਗਰ ਉਤਰੇ ਪਾਰੇ। ਜੋ ਜੋ ਭਜਨ ਕਰੇ ਸਾਧੂ ਸੰਗ ਤਾਕੇ ਦੁਖ ਬਿਦਾਰੇ। ਕਾਮ ਕ੍ਰੋਧ ਮਾਂ ਵਿਖਿਆ ਰਸ ਕਿਣਤੇ ਪਏ ਨਿਰਾਰੇ। ਦੀਨ ਦਿਆਲ ਜਪੇ ਕਰਣਾ ਮੈਂ ਨਾਨਕ ਸਦਬਲਿਹਾਰੇ। ਮਲਾਰ ਮਹੱਲਾ ਪੰਜਵਾਂ ਆਜ ਮੈਂ ਬੈਸਿਓ ਹਰ ਹਾਟ। ਨਾਮ ਰਾਸ ਸਾਂਝੀ ਕਰ ਜਮ ਸਿਉ ਜਾਉ ਨਾ ਜਮ ਕੈ ਘਾਟ। ਰਖਾਓ ਧਾਰ ਅਨੁਗ੍ਰਹ ਪਾਰ ਬ੍ਰਹਮ ਰਾਖੇ ਪ੍ਰਮ ਕੇ ਖੁੱਲੇ ਕਪਾਟ। ਬੇਸੁਮਾਰ ਸਾਹੁ ਪ੍ਰਾਪਾਇਆ ਲਾ ਚਰਨ ਨਿਦ ਖਾਟ। ਸਰਨ ਗਈ ਅਚੁੱਤ ਅਵਨਾਸੀ ਕਿਰਵ ਕਾਢੇ ਹੈ ਛਾਟ। ਕਲ ਕਲੇਸ਼ ਮਿਟੇ।

ਤਾਂ ਪਉ ਕੈਸਾ ਪਾਈ, ਤੰਗ ਸਹਾਈ ਛੋੜ ਨਾ ਜਾਈ, ਪ੍ਰਦੀਸੇ ਸਭ ਨੇ ਠਾਈ, ਅਨਾਥਾ ਨਾਥ ਦੀਨ ਦੁਖ ਪੰਜਨ, ਆਪ ਲਿਗੇ ਲੜ ਲਾਈ, ਹਰ ਕੀ ਓ

ਨਿੰਦਕ ਮਾਰ ਚਰਨ ਤਰ ਦੀਨੇ ਆਪਣੋ ਜਸ ਵਰਤਾਇਓ ਰਹਾਓ। ਜੈ ਜੈਕਾਰ ਕੀਨੂ ਸਭ ਜਗ ਮੈਂ ਦਇਆ ਜੀਅਨ ਮੈਂ ਪਾਇਓ। ਕੰਠ ਲਾਏ ਆਪਣੋ ਦਾਸ ਰਾਖਿਓ ਤਾਤੀ ਵਾਓ ਨ ਲਾਇਓ। ਅੰਗੀਕਾਰ ਕੀਓ ਮੇਰੇ ਸੁਆਮੀ ਪ੍ਰਾਂਪੋ ਮੇਟ ਸੁਖਾਇਓ। ਮਾਂ ਆਨੰਦ ਕਰੋ ਦਾਸ ਹਰ ਕੇ ਨਾਨਕ ਵਿਸ਼ਵਾਸ ਮਨ ਆਇਓ। ਰਾਗ ਮਲਾਰ ਮਹੱਲਾ ਪੰਜਵਾਂ ਚੌਪ ਦੇ ਕਰ ਦੂਜਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਗੁਰਮੁਖ ਦੀਸੇ ਬ੍ਰਹਮ ਪਸਾਰ। ਗੁਰਮੁਖ ਤ੍ਰੈ ਗੁਣੀਆਂ ਵਿਸਥਾਰ ਗੁਰਮੁਖ ਨਾਦ ਵੇਦ ਵਿਚਾਰ। ਬਿਨ ਗੁਰ ਪੂਰੇ ਕੋਰ ਅੰਧਾਰ ਮੇਰੇ ਮਨ ਗੁਰ ਗੁਰ ਕਰਤ ਸਦਾ ਸੁਖ ਪਾਈਐ। ਗੁਰ ਉਪਦੇਸ਼ ਹਰ ਹਿਰਦੇ ਵਸਿਓ ਸਾਸ ਗਰਾਸ ਆਪਣਾ ਖਸਮ ਧਿਆਈਐ। ਰਖਾਓ ਗੁਰ ਕੇ ਚਰਨ ਵਿੱਟੋਂ ਬਲ ਜਾਓ ਗੁਰ ਕੇ ਗੁਣ ਆਨ ਦੇ ਨਿਤ ਗਾਓ। ਗੁਰ ਕੀ ਤੂੜ ਕਰੋ ਇਸਨਾਨ ਸਾਚੀ ਦਰਗੇ ਪਾਈਏ ਮਾਨ। ਗੁਰ ਬੋਇਤ ਪਵਜਲ ਧਾਰਨ ਹਾਰ ਗੁਰ ਭੇਟਿਐ ਨਾ ਹੋਏ ਜੋਨ ਅਵਤਾਰ। ਗੁਰ ਕੀ ਸੇਵਾ ਸੋ ਜਨ ਪਾਏ ਜਾ ਕੋ ਕਰਮ ਲਿਖਿਆ ਤੁਰ ਆਏ। ਗੁਰ ਮੇਰੀ ਜੀਵਨ ਗੁਰ ਆਧਾਰ ਗੁਰ ਮੇਰੇ ਵਰਤਨ ਗੁਰ ਪਰਵਾਰ। ਗੁਰ ਮੇਰਾ ਖਸਮ ਸਤਿਗੁਰ ਸਰਣਾਈ ਨਾਨਕ ਗੁਰ ਪਾਰ ਬ੍ਰਹਮ।

ਸਾਵਣ ਸੋਨਣ ਸਭ ਤੇਰਾ ਪਾਣਾ, ਹੁਕਮ ਬੂਝੇ ਸੋ ਸਾਚ ਸਮਾਣਾ, ਜਪ ਜਪ ਜੀਵੇ ਤੇਰਾ ਨਾਓ, ਤੁਝ ਬਿਨ ਦੂਜਾ ਨਾਹੀ ਥਾਉ, ਦੋਸੋ ਕਰਤੇ ਹੋ ਮਰ ਜਾਏ, ਪਾਣੇ ਬਖਸ਼ ਪਾਣੇ ਦੇ ਸਜਾਏ।

ਤੂੰ ਆਪੇ ਬੂਝੇ ਸੁਣੇ ਆਪ ਵਖਾਣੇ। ਸੇਈ ਭਗਤ ਜੋ ਤੁਧ ਪਾਣੇ, ਨਾਨਕ ਤਿਨ ਕੇ ਸਤਿ ਕੁਰਬਾਣੇ।

ਨਾਨਕ ਬੋਲੇ ਤਿਸ ਕਾ ਬੋਲਾਇਆ। ਮਲਾਰ ਮਹੱਲਾ ਪੰਜਵਾਂ, ਗੁਰ ਸਰਣਾਈ ਸਗਲ ਨਿਧਾਨ, ਸਾਚੀ ਦਰਗੇ ਪਾਏ ਗਏ ਮਾਨ, ਪ੍ਰੰਪ ਦੁਖ

ਨਾਮ ਨਿਧਾਨ ਜਪੋ ਦਿਨ ਰਾਤੀ, ਮਰ ਚਿੰਦੇ ਫਲ ਪਾਏ ਰਹਾਓ। ਸਤਿਗੁਰ ਜੇਵੜ ਅਵਰ ਨਾ ਕੋਏ, ਗੁਰ ਪਾਰ ਬ੍ਰਹਮ ਪਰਮੇਸ਼ਰ ਸੋਏ। ਜਨਮ ਮਰਨ ਦੁਖ ਤੇ ਰੱਖੇ, ਮਾਇਆ ਵਿਖ ਫਿਰ ਬਹੁੜ ਨਾ ਚੱਖੇ। ਗੁਰ ਕੀ ਮਹਿਮਾ ਕਸਨ ਨਾ ਜਾਏ, ਗੁਰ ਪਰਮੇਸ਼ਰ ਸਾਚੇ ਨਾਏ। ਸਚ ਸੰਜਮ ਕਰਨੀ ਸਭ ਸਾਚੀ, ਸੋ ਮਨ ਨਿਰਮਲ ਜੋ ਗੁਰ ਸੰਗ ਰਾਚੀ।

ਬਾਜੇ ਬਜੇ ਮਿਰਦੰਗ ਅਨਾਦ ਕੋਕਲ ਰੀ ਆਰਾਮ ਨਾਮ ਬੋਲੇ ਮਦਰ ਬੈਨ ਅਤ ਸੋਈਆ ਐਸੀ ਤੇਰੇ ਦਰਸ਼ਨ ਕੀ ਸੋਭ ਅਤ ਅਪਾਰ ਪ੍ਰੇ ਅਮੋਗ ਤੈਸੇ ਹੀ ਸੰਗ ਸੰਤ ਬਣੇ ਪਾਵ ਉਤਾਰ ਨਾਮ ਪਣੇ ਰਾਮ ਰਾਮ ਰਾਮ ਮਾਲ ਮਨ ਫੇਰਤੇ ਹਰ ਸੰਗ ਸੰਗੀਆ।

ਸਕੇ ਲਾਹੇ। ਪਜ ਸਰਨ ਸਾਧੂ ਨਾਨਕਾ ਮਿਰ ਗੁਣ ਗੋਬਿੰਦੇ ਗਾਹੇ। ਮਲਾਰ ਮੁਹੱਲਾ ਪੰਜਵਾਂ ਪ੍ਰੇ ਕੀ ਸੋਭ ਸੁਹਾਵਨੀ ਨੀਕੀ। ਆਹਾ ਹੂ ਹੂ ਗੰਧਰਵ ਅਪਸਰਾ ਆਨੰਦ ਮੰਗਲ ਰਸ ਗਾਵਨੀ ਨੀਕੀ। ਰਹਾਉ ਤੁਨਤ ਲਲਤ ਗੁਨਗ ਅਣਕ ਭਾਂਤ ਬਹੁਵਿਧ ਰੂਪ ਦਿਖਾਵਨੀ ਨੀਕੀ। ਗਿਰ ਤਰ ਥਲ ਜਲ ਪਵਨ ਪਰਪੁਰ ਕੜ ਕੜ ਲਾਲਨ ਸ਼ਾਵਨੀ ਨੀਕੀ। ਸਾਧ ਸੰਗ ਰਾਮ

ਅਨ ਕਾਮਨ ਅੰਤਰ ਤਾਰੇ ਰਹਾਉ ਦਰਸ ਸਬਲਿਓ ਦਰਸ ਪੇਖਿਓ ਗਏ ਕਿਲ ਵਿਖ ਗਏ ਮਨ ਨਿਰਮਲ ਉਜਿਆਰੇ ਬਿਸਮ ਬਿਸਮੇ ਬਿਸਮ ਭਈ ਅਗ ਕੋਟ ਹਰਤੇ ਨਾਮ ਲਈ ਗੁਰ ਚਰਨ ਮਸਤਕ ਡਾਰ ਪਹੀ ਪ੍ਰਭ ਏਕ ਤੂੰ ਹੀ

ਪਹਿਲਾ ਅਸ਼ਟਪਦੀਆਂ ਕਾਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਚਕਵੀ ਨੈਣ ਨੀਂਦ ਨੈ ਚਾਹੇ

ਸਹਿਜੇ ਸਹਿਜ ਸਮਾਈ, ਆਪਣਾ ਕਾਜ ਸਵਾਰੋ ਆਪੇ, ਸੁਖ ਦਾ ਤੇ ਗੋਸਾਈ। ਗੁਰ ਪ੍ਰਸਾਦ ਕਰ ਹੀ ਪਿਰ ਪਾਇਆ, ਤਉ ਨਾਨਕ ਤਪਤ ਬੁਝਾਈ। ਮਲਾਰ ਮਹੱਲਾ ਪਹਿਲਾ, ਜਾਗਤ ਜਾਗ

ਜੁਹੀਤੇ ਤੁਮ ਸਰ ਅਵਰਨਾ ਕੋਈ ਜੀਉ ਪਾਏ ਜੁਗਤ ਵਸ ਕੀਨੀ ਆਪੇ ਗੁਰਮੁਖ ਅੰਜਨ ਅਮਰ ਅਨਾਥ ਸਰਬ ਸਿਰ ਮੋਰਾ ਕਾਲ ਵਿਕਾਲ ਭਰਮ ਪੈ ਖੰਜਨ ਕਾਗਦ ਕੋਟ ਇਹੋ ਜਗ ਹੈ ਬਪਰੋ ਅਰੰਗਨ ਚੇਨ ਚਤੁਰਾਈ ਨਾਨੀ ਸੀ ਬੂੰਦ ਪਵਨ ਪਤ ਖੋਵੈ ਜਨਮ ਮਰੇ ਖਿਨਤਾਈ ਨਦੀ ਉਪਕੰਠ ਜੈ

ਗੋਪਾਲਾ ਬਾਧੀ ਤੰਦ ਅੰਧ ਨਹੀਂ ਸੂਝੈ ਬਦਕ ਕਰਮ ਕਮਾਵੈ ਸਤਿਗੁਰ ਮਿਲੇ ਤਾਂ ਸੂਝਸ ਬੂਝਸ ਸਚ ਮਨ ਗਿਆਨ ਸਮਾਵੈ ਨਿਰਗੁਣ ਦੇਹ

ਤਨ ਥਾਕੀ ਸੱਚ ਮਤ ਹਿਰਦੇ ਸਮਾਈ ਰੁਖੀ ਬਿਰਕੀ ਊਡੋ ਭੁੱਖਾ ਪੀਵਾ ਨਾਮ ਸੁਭਾਈ ਲੋਚਨ ਤਾਰ ਲਲਤਾ ਬਿਲਲਾਤੀ ਦਰਸ਼ਨ ਪਿਆਸ ਰਜਾਈ ਪ੍ਰੇ ਬੇਨ ਸੀਗਾਰ ਕਰੀ ਤੇਤਾ ਤਨ ਤਾਪੈ ਕਾਪਰ ਅੰਗ ਨਾ ਸੁਭਾਈ ਆਪਣੇ ਪਿਆਰੇ ਬਿਨ ਇੱਕ ਖਿਨ ਰਹਿ ਨਾ ਸਕੋ ਬਿਨ ਮਿਲੇ ਨੀਂਦ ਨਾ ਪਾਈ ਫੇਰ ਨਜੀਕ ਨਾ ਬੂਝੇ ਬਪੜੀ ਸਤਿਗੁਰ ਦੀ ਆ ਦਿਖਾਈ ਸਹਿਜ ਮਿਲਿਆ ਤਬ ਹੀ ਸੁਖ ਪਾਇਆ ਤ੍ਰਿਸ਼ਨਾ ਸ਼ਬਦ ਬੁਝਾਈ ਕਹੋ ਨਾਨਕ ਤੁਝ ਤੇ ਮਨ ਮਾਨਿਆ ਕੀਮਤ ਕਹਿਣ ਨਾ ਜਾਈ ਮਲਾਰ ਮਹੱਲਾ ਪਹਿਲਾ ਅਸ਼ਟਪਦੀਆਂ ਕਾਰ ਦੂਜਾ ਇੱਕ ਓ ਅੰਕਾਰ

ਆਰ ਮੈਂ ਅੰਧਲੇ ਨਾਵੇ ਕੀ ਜੋਤ ਨਾਮ ਆਧਾਰ ਚੱਲਾਂ ਗੁਰ ਕੈ ਭੈ ਭੇਤ ਰਹਾਉ ਸਤਿਗੁਰ ਸਬਦੀ ਪਦਰ ਜਾਣ।

ਅਨਹਾਰ ਜਿਤ ਕਰ ਵਸੈ ਤੂਹੇ ਵਿਦ ਜਾਣ ਹੈ ਬੀਜੋ ਮੈਲ ਨਾ ਜਾਪੈ ਸਤਿਗੁਰ ਬਾਝੋ ਸਮਝ ਨਾ ਹੋਵੀ ਸਾਭ ਜਗ ਦੱਬਿਆ ਛਾਪੈ ਕਾਰਣ ਪਲਾਬ ਕਰੇ ਬਿਰ ਲਾਤੋ ਬਿਨ ਗੁਰ ਨਾਮ ਨਾ ਜਾਪੈ ਪਾਲ ਪੰਕਜ ਮੈ ਨਾਮ ਛਡਾਏ ਜੇ ਗੁਰ ਸ਼ਬਦ ਸੁਝਾਪੈ ਇਕ ਮੂਰਖ ਅੰਧੇ ਮੁਗਧ ਗਵਾਰ ਇਕ ਸਤਿਗੁਰ ਕੈ ਪੈ ਨਾਮ ਆਧਾਰ ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ ਜਿਨ ਪੀਤੀ ਤਿਸ ਮੋਹ ਦੁਆਰ ਨਾਮ ਪਏ ਪਾਇਰ ਦੇ ਵਸਾਹੀ ਗੁਰ ਕਰਣੀ ਸਚ ਬਾਣੀ ਇੰਦ ਵਰਸੇ ਤਰਤ ਸੁਹਾਵੀ ਕਾਟ ਕਾਟ ਜੋਤ ਸਮਾਣੀ ਕਾਲਰ ਬੀਜਸ ਦੁਰਮਤ ਐਸੀ ਨਿਗੁਰੇ ਕੀ ਨੀਸਾਣੀ ਸਤਿਗੁਰ ਬਾਝੋਂ ਕੋਰ ਅੰਧਾਰਾ ਡੂਬ ਮੁਏ ਬਿਨ ਪਾਣੀ ਜੋਗ ਯਕੀਨੋ ਸੋ ਪ੍ਰਭੂ ਰਜਾਏ ਜੋ ਤੁਰ ਲਿਖਿਆ ਸੋ ਮੇਟਣਾ ਨਾ ਜਾਏ ਹੁਕਮੇ ਬਾਧਾ ਕਾਰ ਕਮਾਏ ਏਕ ਸ਼ਬਦ ਰਾਚੇ ਸਚ ਸਮਾਏ ਚੌਹ ਦਿਸ ਹੁਕਮ ਵਰਤੇ ਪ੍ਰਭ ਤੇਰਾ ਚੌਹ ਦਿਸ ਨਾਮ ਪਤਾਲੰ ਸਾਮੇ ਸ਼ਬਦ ਵਰਤੇ ਪ੍ਰਭ ਸਾਚਾ ਕਰਮ ਮਿਲੇ ਬਿਆਲੰ ਜਾਮਣ ਮਰਣਾ ਦੀਸੇ ਸਿਰ ਉਬੋ ਖੁਦਿਆ ਨਿੰਦਰਾ ਕਾਲੰ ਨਾਨਕ ਨਾਮ ਮਿਲੇ ਮਨ ਪਾਵੇ ਸਾਚੀ ਨਦਰ ਰਸਾਲੰ ਮਲਾਰ ਮੁਹੱਲਾ ਪਹਿਲਾ ਮਰਨ ਮੁਕਤ ਗਦ ਸਾਰ ਨਾ ਜਾਣੇ ਕੰਠੇ ਬੈਠੀ ਗੁਰਸ਼ਬਦ ਪਛਾਣੇ

ਚਲ ਮਾਹੀ ਸਰਬ ਜੀ ਕੀਏ ਪ੍ਰਤਪਾਨੀ ਜਬ ਪਕੜੀ ਤਬ ਹੀ ਪਛਤਾਨੀ ਜਬ ਗਲ ਪਾਸ ਪੜੀ ਅਦ ਪਹਾਰੀ ਊੜ ਨਾ ਸਾਕੇ ਪੰਖ ਪਸਾਰੀ

ਹਰ ਕਾ ਨਾਮ ਰੱਖੇ ਉਰ ਧਾਰ, ਸੇ ਦੁਖ ਆਗੈ ਜੇ ਭੋਗ ਬਿਲਾਸੇ, ਨਾਨਕ ਮੁਕਤ ਨਹੀਂ ਬਿਨ ਨਾਵੇ ਸਾਚੇ। ਮਲਾਰ ਮਹੱਲਾ ਤੀਜਾ। ਅਸ਼ਟਪਦੀਆਂ ਕਰ ਪਹਿਲਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਕਰਮ ਹੋਵੇ ਤਾਂ ਸਤਿਗੁਰ ਪਾਈਏ, ਬਿਨ ਕਰਮੇ ਪਾਇਆ ਨਾ ਜਾਏ। ਸਤਿਗੁਰ ਮਿਲੇ

ਚਾ ਹਰ ਸਿਉ ਰਹੇ ਸਮਾਏ ਰਹਾਉ। ਸਤਿਗੁਰ ਤੇ ਗਿਆਨ ਉਪਜੈ ਤਾਂ ਇਹ ਸੰਸਾ ਜਾਏ। ਸਤਿਗੁਰ ਤੇ ਹਰ ਬੁਝੀਏ ਗਰਭ ਜੋਨੀ ਨਹਿ ਪਾਏ।

ਦੀ ਸਿਵ ਕਰ ਜੰਮੈ ਵਿੱਚੋਂ ਸਖਤ ਗਵਾਏ ਅਚਰ ਚਰੇ ਬਵੇਕ ਬੁੱਧ ਪਾਏ ਪੁਰਖੇ ਪੁਰਖ ਮਿਲਾਏ ਧਾਤੁਰ ਬਾਜੀ ਸੰਸਾਰ ਅਚੇਤ ਹੈ ਚੱਲੇ ਮੂਲ ਗਵਾਏ ਲਾਹ ਹਰ ਸਤਸੰਗਤ ਪਾਈਏ ਕਰਮੀ ਪੱਲੇ ਪਾਏ ਸਤਿਗੁਰ ਵੇਣ ਕਿਨੇ ਨਾ ਪਾਇਆ ਮਨ ਵੇਖੋ ਹਿਰਦੇ ਵਿਚਾਰ ਵਡਭਾਗੀ ਗੁਰ ਪਾਇਆ ਭਵਜਲ ਉਤਰੇ ਪਾਰ ਹਰ ਨਾਮਾ ਹਰ ਟੇਕ ਹੈ ਹਰ ਹਰ ਨਾਮ ਆਧਾਰ ਕਿਰਪਾ ਕਰੋ ਗੁਰ ਮੇਲੋ ਹਰ ਜੀਓ ਪਾਵੋ ਮੋਹ ਦੁਆਰ ਮਸਤਕ ਲਲਾਡ ਲਿਖਿਆ ਤੁਰ

ਸਭ ਦੇ ਪਿਰ ਰਾਖਿਆ ਉਰ ਧਾਰ, ਏਕ ਪਛਾਣੇ ਹੋਮੇ ਮਾਰ, ਥੋਬਾ ਬੰਤੀ ਕਹੀਏ ਨਾਰ, ਬਿਨ ਗੁਰਦਾ ਤੇ ਕਿਨੇ ਨਾ ਪਾਇਆ, ਮਾਨਮੁਖ ਲੋਭ ਦੂਜੇ ਲੋਭ ਆਇਆ, ਐਸੇ ਗਿਆਨੀ ਬੂਝੋ ਕੋਏ, ਬਿਨ ਗੁਰ ਪੇਟੇ ਮੁਕਤ ਨ ਹੋਏ, ਕਹੇ ਕਹਿ ਕਹਿਣ ਕਹੇ ਸਭ ਕੋਏ, ਬਿਨ ਮਨਮੂਏ ਭਗਤ ਨ ਹੋਏ, ਗਿਆਨ ਮਤੀ ਕਮਲ ਪ੍ਰਗਾਸ, ਤੇਤ ਕਟ ਨਾਮੇ ਨਾਮ ਨਿਵਾਸ, ਹਉਮੈ ਭਗਤ ਕਰੇ ਸਭ ਕੋਏ, ਨਾ ਮਨ ਪੀਜੇ ਨਾ ਸੁਖ ਹੋਏ।

ਗੁਰ ਕਿਰਪਾ ਤੇ ਇਹੋ ਰੋਗ ਜਾਏ, ਨਾਨਕ ਸਾਚੇ ਸਾਚ ਸਮਾਏ। ਰਾਗ ਮਲਾਰ ਸ਼ੰਤ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪ੍ਰੀਤਮ ਪ੍ਰੇਮ ਭਗਤ ਕੇ ਦਾਤੇ, ਆਪਣੇ ਜਨ ਸੰਗ ਰਾਤੇ, ਜਨ ਸੰਗ ਰਾਤੇ ਦਿਨ ਸਰਾਤੇ, ਇੱਕ ਨਿਮਖ ਮਨੋ ਨਾਮ ਵਿਸਰੈ। ਗੋਪਾਲ ਗੁਣਨਿਤ ਸਦਾ ਸੰਗੇ, ਸਰਬ ਗੁਣ ਜਗਦੀਸਰੈ। ਮਨ ਮੋਹੇ ਲੀਨਾ ਚਰਨ ਸੰਗੇ,

ਸਤਿਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ ਗੁਰ ਮਿਲੇ ਮਨ ਰਹਿਸੀਏ ਜੋ ਉੱਠੇ ਤਰਨ ਸੀਗਾਰ ਸਭ ਦਿਸੇ ਹਰੀਆਵਲੀ ਸਰ ਪਰੇ ਸੁਭਰ ਤਾਲ ਅੰਦਰ ਰਚੇ ਸਚ ਰੰਗ ਜਿਉ ਮਜੀਠੇ ਲਾਲ ਕਮਲ ਵਿਗਸੇ ਸਚ ਮਨ ਗੁਰ ਕੇ ਸ਼ਬਦ ਨਿਹਾਲ ਮਨਮੁਖ ਦੂਜੀ ਤਰਫ ਹੈ ਵੇਖੋ ਨਦਰ ਨਿਹਾਲ ਪਾਈ ਫਾਤੇ ਮਿਰਗ ਜਿਉਂ

ਨਾਨਕਾ ਸਭ ਸੁਖ ਸਾਚੋ ਨਾਮ ਪੌੜੀ, ਆਪੀ ਨੇ ਆਪ ਸਾਜ ਆਪ ਪਛਾਣਿਆ, ਅੰਬਰ ਤਰਤ ਵਿਛੋੜ ਚਿੰਦੂ ਆਤਾਣਿਆ, ਵਿਰਥੰਮਾ ਗਗਨ ਰਹਾਏ ਸ਼ਬਦ ਨੀਸਾਣਿਆ, ਸੂਰਜ ਚੰਦ ਉਪਾਏ ਜੋਤ ਸਮਾਣਿਆ, ਕੀਏ ਰਾਤ ਦਿਨੰਤ ਚੋਜ ਵਿਡਾਣਿਆ, ਤੀਰਥ ਧਰਮ ਵਿਚਾਰ ਨਾਵਣ ਪੁਰਬਾਣਿਆ, ਤੁਸਰ ਅਵਰ ਨਾ ਕੋਏ ਇਹ ਆਖ ਵਖਾਣਿਆ, ਸੱਚੇ ਤਖਤ ਨਿਵਾਸ ਹੋਰ ਆਵਣ ਜਾਣਿਆ। ਸਲੋਕ ਮਹੱਲਾ ਪਹਿਲਾ। ਨਾਨਕ ਸਾਵਣ ਜੇ ਵਸੈ ਚਉ ਉਹ ਮਾਹਾ ਹੋਏ, ਨਾਗਾ ਮਿਰਗਾ ਮਛੀਆਂ ਰਸੀਆਂ ਕਰਤਨ ਹੋਏ। ਮਹੱਲਾ ਪਹਿਲਾ। ਨਾਨਕ ਸਾਵਣ ਜੇ ਵਸੈ ਚਉ ਵਿਛੋੜਾ ਹੋਏ, ਗਾਈ ਪੁੱਤਾਂ ਨਿਰਤਨਾ ਪੰਥੀ ਚਾਕਰ ਹੋਏ। ਪੌੜੀ ਤੂੰ ਸੱਚਾ ਸਤਿਆਰ ਜਿਨ ਸਚ ਵਰਤਾਇਆ, ਬੈਠਾ ਤਾੜੀ ਲਾਏ ਕਵਲ ਛਪਾਇਆ, ਬ੍ਰਹਮੇ ਵੱਡਾ ਕਹਾਏ ਅੰਤ ਨਾ ਪਾਇਆ, ਨਾ ਤਿਸ ਬਾਪ ਨਾ ਮਾਏ ਕਿਨ ਤੂੰ ਜਾਇਆ, ਨਾ ਤਿਸ ਰੂਪ ਨਾ ਰੇਖ ਵਰਨ ਸੁਭਾਇਆ, ਨਾ ਤਿਸ ਭੁੱਖ ਪਿਆਸ ਰੱਜਾ ਥਾਇਆ, ਗੁਰਮੈ ਆਪ ਸਮੋਏ ਸ਼ਬਦ ਵਰਤਾਇਆ, ਸੱਚੇ ਹੀ ਪਤੀ ਆਏ ਸੱਚ ਸਮਾਇਆ। ਸਲੋਕ ਮਹੱਲਾ ਪਹਿਲਾ। ਵੈਦ ਬੁਲਾਇਆ ਵੈਦਗੀ ਪਕੜ ਟੰਡੋਲੇ ਬਹਾਂ, ਓਲਾ ਵੈਦ ਨਾ ਜਾਣਈ ਕਰਕ ਕਲੇਜੇ ਮਾਹੇ। ਮਹੱਲਾ ਦੂਜਾ। ਵੈਦਾ ਵੈਦ ਸੋ ਵੈਦ ਤੂੰ ਪਹਿਲਾ ਰੋਗ ਪਛਾਣ, ਐਸਾ ਦਾਰੂ ਲੋੜ ਲਹੋ ਜਿਤ ਵੰਜੇ ਰੋਗਾਂ ਕਾਣ, ਜਿਤ ਦਾਰੂ ਰੋਗ ਉੱਠੇ ਤਨ

ਸਾਵਣ ਆਇਆ ਹੈ ਸਖੀ ਜਲ ਹਰ ਬਰਸਨਹਾਰ ਨਾਨਕ ਸੁਖ ਸਵਨ ਸੁਹਾਗਣੀ ਜਿਨ ਸਹਿ ਨਾਲ ਪਿਆਰ ਪੌੜੀ ਆਪੇ ਛਿੰਝ ਪਵਾਏ ਮੱਲਾਂ ਖਾੜਾ ਰਚਿਆ ਲੱਤੇ ਪੜਥੂ ਪਾਏ ਗੁਰਮੁਖ ਮਚਿਆ।

ਰਚਿਆ। ਸਭਨਾ ਖਸਮ ਏਕ ਹੈ ਗੁਰਮੁਖ ਜਾਣੀਐ, ਹੁਕਮੀ ਲਿਖੇ ਸਿਰਲੇਖ ਵਿਣ ਕਲਮ ਮਸਵਾਣੀਐ। ਸਤ ਸੰਗਤ ਮੇਲਾਪ ਜਿੱਥੇ ਹਰ ਗੁਣ ਸਦਾ ਵਖਾਣੀਐ, ਨਾਨਕ ਸੱਚਾ ਸ਼ਬਦ ਸਲਾਹੇ ਸੱਚ ਪਛਾਣੀਐ। ਸਲੋਕ ਮਹੱਲਾ ਤੀਜਾ। ਊਨਵ ਊਨਵ ਆਇਆ ਅਵਰ ਕਰਿੰਦਾ ਵਨ, ਕਿਆ ਜਾਣਾ ਤਿਸ ਸਾਹ ਸਿਓ

ਤੇ ਸਿਉ ਮਨ ਭੰਗ ਪੌੜੀ ਦੋਵੇਂ ਤਰਫਾਂ ਉਪਾਏ ਇੱਕ ਵਰਤਿਆ ਵੇਦ ਬਾਣੀ ਵਰਤਾਏ ਅੰਦਰ ਵਾਦ ਕਤਿਆ

ਵਸ ਸੀ। ਵਾਣ ਤ੍ਰੈਣ ਹਰਿਆ ਹੋਏ, ਗੁਰ ਪ੍ਰਸਾਦੀ ਪਾਈਐ ਵਿਰਲਾ ਬੂਝੇ ਕੋਏ। ਬਹਿੰਦਿਆਂ ਉੜਦਿਆਂ ਨਿਤ ਧਿਆਈਐ ਸਦਾ ਸਦਾ ਸੁਖ ਹੋਏ। ਨਾਨਕ ਅੰਮ੍ਰਿਤ ਸਦਗੀ ਵਰਸਦਾ, ਗੁਰਮੁਖ ਦੇਵੈ ਹਰ ਸੋਏ। ਮਹੱਲਾ ਤੀਜਾ। ਕਾਲਮਲ ਹੋਈ ਮੇਦਨੀ,

ਆਮ ਸਲਾਹੇ ਤੂੰ ਸਭਨਾ ਜੀਆਂ ਦਿੰਦਾ ਰਿਜਕ ਸੰਬਾਹੇ ਜਿਤ ਖਾਦੇ ਸੁਖ ਉਪਜੈ ਫਿਰ ਦੁੱਖ ਨਾ ਲਾਗੇ ਆਏ ਪੌੜੀ ਹਰਜੂ ਸੱਚਾ ਸੱਚ ਤੂੰ ਸੱਚੇ ਲਹਿ ਮਿਲਾਏ ਦੂਜੇ ਦੂਜੀ ਤਰਫ ਹੈ ਕੂੜ ਮਿਲੇ ਨਾ ਮਿਲੇ ਆ ਜਾਏ ਆਪੇ ਜੋੜ ਵਿਛੋੜੇ ਆਪੇ ਕੁਦਰਤ ਦੇ ਦਿਖਾਏ ਮੋਹ ਸੋਗ ਵਿਜੋਗ ਹੈ ਪੂਰਬ ਲਿਖਿਆ ਕਮਾਏ ਹੌਂਬ ਲਿਖਾਰੀ ਤਿੰਨ ਕਉ ਜੋ ਹਰ ਚਰਣੀ ਰਹਿ ਲਿਵਲਾਏ ਜਿਉਂ ਜਲ ਮੈਂ ਕਮਲ ਅਲਿਪਤ ਹੈ ਐਸੀ ਬਣਤ ਬਣਾਏ ਸੇ ਸੁਹੀਏ ਸਦਾ ਸੋਹਣੇ ਜਿਨ ਵਿੱਚੋਂ ਆਪ ਗਵਾਏ ਤਿੰਨ ਸੋਗ ਵਿਜੋਗ ਕਦੇ ਨਹੀਂ ਜੋ ਹਰ ਕੇ ਅੰਕ ਸਮਾਏ ਸਲੋਕ ਮਹੱਲਾ ਤੀਜਾ ਨਾਨਕ ਸੋ ਸਾਲਾਈਐ ਜਿਸ ਵਸ ਸਭ ਕਿਛ ਹੋਏ ਤਿਸੇ ਸਰੇਬ ਹੋ ਪ੍ਰਾਣੀਓ ਤਿਸ ਬਿਨ ਅਵਰ ਨਾ ਕੋਏ ਗੁਰਮੁਖ ਹਰ ਪ੍ਰਾ ਮਨ ਵਸੈ ਤਾਂ ਸਦਾ ਸਦਾ ਸੁਖ ਹੋਏ ਸਹਿਸਾ ਮੂਲ ਨਾ ਹੋਵਈ ਤਾਂ ਚਿੰਤਾ ਵਿੱਚੋਂ ਜਾਏ ਜੋ ਕਿਛ ਹੋਏ ਸੋ ਸਹਿਜੇ ਹੋਏ ਕਹਿਣਾ ਕਿਛੂ ਨਾ ਜਾਏ ਸੱਚਾ ਸਾਹਿਬ ਮਨ ਵਸੈ ਤਾਂ ਮਨ ਚਿੰਦਿਆ ਫਲ ਪਾਏ ਨਾਨਕ ਤਿਨਕਾ ਆਖਿਆ ਆਪ ਸੁਣੇ ਜੇ ਲੈਣ ਪੰਨੇ ਪਾਏ ਮਹੱਲਾ ਤੀਜਾ ਅੰਮ੍ਰਿਤ ਸਦਾ ਵਰਸਦਾ ਬੂਝਣ ਬੂਝਣ ਹਾਰ ਗੁਰਮੁਖ ਜਿਨੀ ਬੁਝਿਆ ਹਰ ਅੰਮ੍ਰਿਤ ਰੱਖਿਆ ਉਰ ਧਾਰ ਹਰ ਅੰਮ੍ਰਿਤ ਪੀਵੇ ਸਦਾ ਰੰਗ ਰਾਤੇ ਹਉਮੈ ਤ੍ਰਿਸ਼ਨਾ ਮਾਰ ਅੰਮ੍ਰਿਤ ਹਰ ਕਾ ਨਾਮ ਹੈ ਵਰਸੈ ਕਿਰਪਾ ਧਾਰ ਨਾਨਕ ਗੁਰਮੁਖ ਨਦਰੀ

ਗੁਰ ਕੇ ਸ਼ਬਦ ਵਿਚਾਰੀਏ, ਗੁਣ ਮੈਂ ਰਹਿ ਸਮਾਏ, ਆਪਣਾ ਆਪ ਆਪ ਤੋਲਸੀ, ਆਪੇ ਮਿਲੇ ਮਿਲਾਏ, ਤਿਸਕੀ ਕੀਮਤ ਨਾ ਪਵੇ, ਕਹਿਣਾ ਕਿਸ਼ੂ ਨਾ ਜਾਏ, ਹਉ ਬਲਿਹਾਰੀ ਗੁਰੇ ਆਪਣੇ, ਜੇ ਸੱਚੀ ਬੂਝ ਦਿੱਤੀ ਬੁਝਾਏ, ਜਗਤ ਮੁਸਤੇ ਅੰਮ੍ਰਿਤ ਲੁੱਟੀਏ, ਮਨਮੁਖ ਬੂਝ ਨਾ ਪਾਏ, ਵਿਣ ਨਾਵੇ ਨਾਲ ਨਾ ਚਰਸੀ, ਜਾਸੀ ਜਨਮ ਗਵਾਏ, ਗੁਰਮਤੀ ਜਾਗੇ ਤਿਨੀ ਕਰ ਰੱਖਿਆ, ਦੂਤਾਂ ਕਾ ਕਿਛ ਨਾ ਵਸਾਏ। ਸਲੋਕ ਮਹੱਲਾ ਤੀਜਾ। ਬਾ ਬੀਹਾ ਨਾ ਬਿਲ ਲਾਏ ਨਾ ਤਰਸਾਏ, ਕਿਉ ਮਨ ਖਸਮ ਕਾ ਹੁਕਮ ਮੰਨ, ਨਾਨਕ ਹੁਕਮ ਮੰਨਿਆ ਤਿਖ ਪੁੱਤਰ ਹੈ, ਚੜੇ ਚਵਗਲ ਵੰਨ। ਮਹੱਲਾ ਤੀਜਾ। ਬਾਬੀਹਾ ਜਲ ਮੈਂ ਤੇਰਾ ਵਾਸ ਹੈ, ਜਲ ਹੀ ਮਾਏ ਫਿਰਾਹੇ, ਜਲ ਕੀ ਸਾਰ ਨਾ ਜਾਣਈ, ਤਾਂ ਤੂੰ ਕੁੱਕਣ ਪਾਹੇ, ਜਲ ਥਲ ਚੌਦਸ ਵਰਸ ਦਾ, ਖਾਲੀ ਕੋਥਾ ਓ ਨਾਹੇ, ਏਤੇ ਜਲ ਵਰਸ ਦੈ ਤਿਖ ਮਰੈ, ਭਾਗ ਤਿਨਾ ਕੇ ਨਾਹੇ, ਨਾਨਕ ਗੁਰਮੁਖ ਤਿਨ ਸੋਝੀ ਪਈ, ਜਿਨ ਵਸਿਆ ਮਨ ਮਾਹੇ ਪੌੜੀ, ਨਾਥ ਜਤੀ ਸਿਧ ਪੀਰ ਕਿਨੇ ਅੰਤ ਨਾ ਪਾਇਆ, ਗੁਰਮੁਖ ਨਾਮ ਪਿਆਏ ਤੁਝੇ ਸਮਾਇਆ, ਜੋ ਛੱਤੀ ਗੁਬਾਰ ਤਿਸ ਹੀ ਪਾਇਆ, ਜਲਾ ਬਿੰਬ ਅਸਰਾਲ ਤਿਰੇ ਵਰਤਾਇਆ, ਨੀਲ ਅਨੀਲ ਅਗੰਮ ਸਰਜੀਤ ਸਵਾਇਆ, ਅਗਨ ਉਪਾਈ ਵਾਦ ਭੁੱਖ ਤਿਹਾਇਆ, ਦੁਨੀਆਂ ਕੈ ਸਿਰ ਕਾਲ ਦੂਜਾ ਪਾਇਆ, ਰੱਖੇ ਰੱਖਣਹਾਰ ਜਿਨ ਸ਼ਬਦ ਬੁਝਾਇਆ। ਸਲੋਕ ਮਹੱਲਾ ਤੀਜਾ। ਇਉ ਜਲ ਸਭ ਤੇ ਵਰਸਦਾ, ਵਰਸੇ ਪਾਏ ਸੁਖਾਏ, ਸੇ ਬਿਰਖਾ ਹਰੀਆਵਲੇ, ਜੋ ਗੁਰਮੁਖ ਰਹੇ ਸਮਾਏ, ਨਾਨਕ ਨਦਰੀ ਸੁਖ ਹੋਏ, ਇਨ੍ਹਾਂ ਜਨਤਾ ਕਾ ਦੁਖ ਜਾਏ। ਮਹੱਲਾ ਤੀਜਾ। ਪਿੰਨੀ ਰਹਿਣ ਚਮਕਿਆ, ਵੁੱਠਾ ਸ਼ੈਬਰ ਲਾਏ, ਜਿਤ ਵੁੱਠੇ ਅਨ ਤਨ ਬਹੁਤ ਉਪਜੇ, ਜਾਂ ਸੋ ਘਰੇ ਰਜਾਏ, ਜਿਰ ਖਾਦੇ ਮਨ ਤ੍ਰਿਪਤੀਏ, ਜੀਆਂ ਜੁਗਤ ਸਮਾਏ। ਇਉ ਤਨ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ ਜਾਏ, ਗਿਆਨੀਆਂ ਕਾ ਤਨ ਨਾਮ ਹੈ, ਤਦ ਹੀ ਰਹੇ ਸਮਾਏ, ਨਾਨਕ ਜਿਨ ਕੋ ਨਦਰ ਕਰੇ,

ਲੇਖਾ ਮੰਗਸੀ ਆਪ ਕਰਾਏ ਕਾਰ ਜੋਤ ਪਾਵੇ ਸੋਤੀਏ ਹੁਕਮ ਕਰੇ ਗਾਵਾਰ ਆਪ ਛੜਾਏ ਛੁੱਟੀਏ ਆਪੇ ਬਖਸਣਹਾਰ ਆਪੇ ਵੇਖੇ ਸੁਣੇ ਆਪ ਸਬਸੇ ਦੇ ਆਧਾਰ ਸਭ ਮੈਂ ਏਕ ਵਰਤਦਾ ਸਿਸਰ ਕਰੇ ਵਿਚਾਰ ਗੁਰਮੁਖ ਆਪ ਵਿਚਾਰੀਏ ਲੱਗੇ ਸੱਚ ਪਿਆਰ ਨਾਨਕ ਕਿਸ ਨੂੰ ਆਖੀਏ ਆਪੇ ਦੇ ਮਨਹਾਰ ਸਲੋਕ ਮਹੱਲਾ ਤੀਜਾ ਬਾਬੀਆ ਇਹੋ ਜਗਤ ਹੈ ਮਤ ਕੋ ਭਰਮ ਭੁਲਾਏ ਇਹੋ ਬਾਬੀਗਾ ਪਸ਼ੂ ਹੈ ਇਸ ਨੂੰ ਬੂਝਣ ਨਾਹੇ ਅੰਮ੍ਰਿਤ ਹਰ ਕਾ ਨਾਮ ਹੈ ਜਿਦ

ਕਿਰਪਾ ਕਰੇ ਤਾਂ ਵਰਤੇ ਸਭ ਲੋਏ, ਵੁੱਠੇ ਜੀਆਂ ਜੁਗਤ ਹੋਏ, ਧਰਣੀ ਨੂੰ ਸੀਗਾਰ ਹੋਏ। ਨਾਨਕ ਇਹੋ ਜਗਤ ਸਭ ਜਲ ਹੈ, ਜਲ ਹੀ ਤੇ ਸਭ ਕੋਏ, ਗੁਰਪ੍ਰਸਾਦੀ ਕੋ ਵਿਰਲਾ ਬੂਝੈ, ਸੋ ਜਨ ਮੁਕਤ ਸਦਾ ਹੋਏ ਪੌੜੀ। ਸੱਚਾ ਵੇ ਪਰਵਾਹ ਇੱਕੋ ਤੂੰ ਧਣੀ, ਤੂੰ ਸਭ ਕਿਸੇ ਆਪੇ ਆਪ, ਦੂਜੇ ਕਿਸ ਗਣੀ।

ਜੇ ਹੋਮੇ ਵਿੱਚੋਂ ਜਾਏ ਤਾਂ ਕੇਹੀ ਗਣਤ ਗਣੀ, ਮਨਮੁਖ ਮੋਏ ਗੁਬਾਰ ਜੋ ਫੁੱਲਾ ਮੰਝ ਬਣੀ, ਕੱਟੇ ਪਾਪ ਅਸੰਖ ਨਾਵੇ ਇੱਕ ਕਣੀ। ਸਲੋਕ ਮਹੱਲਾ ਤੀਜਾ। ਬਾਬੀਆ ਖਸਮੇ ਕਾ ਮਹਿਲ ਨਾ ਜਾਣਹੀ, ਮਹਿਲ ਦੇਖ ਅਰਦਾਸ ਪਾਏ, ਆਪਣੇ ਪਾਣੇ ਬਹੁਤਾ ਬੁੱਲੇ, ਬੁੱਲਿਆ ਥਾਏ ਨਾ ਪਾਏ। ਖਸਮ ਵੱਡਾ ਦਾਤਾਰ ਹੈ, ਜੋ ਇੱਛੇ ਸੋ ਫਲ ਪਾਏ। ਬਾਬੀਆ ਕਿਆ ਬਪੜਾ, ਜਗਤੇ ਕੀ ਤਿਖ ਜਾਏ। ਮਹੱਲਾ ਤੀਜਾ। ਬਾਬੀਹਾ ਤਿੰਨੀ ਰਹਿਣ ਬੋਲਿਆ, ਸਹਿਜੇ ਸੱਚ ਸੁਭਾਏ, ਇਹੋ ਜਲ ਮੇਰਾ ਜੀਉ ਹੈ, ਜਲ ਬਿਨ ਰਹਿਣ ਨਾ ਜਾਏ। ਗੁਰ ਸਬਦੀ ਜਲ ਪਾਈ ਹੈ, ਵਿੱਚੋਂ ਆਪ ਗਵਾਏ, ਨਾਨਕ ਜਿਸ ਮਨ ਚਸਾ ਨਾ ਜੀਵਦੀ।

ਬੇਨਤੀ ਕਰੇ ਕਰ ਕਿਰਪਾ ਦਿਓ ਜੀ ਦਾਨ। ਜਲ ਬਿਨ ਪਿਆਸ ਨਾ ਉਤਰੈ ਚੁਟਕ ਜਾਹੇ ਮੇਰੇ ਪ੍ਰਾਨ। ਤੂੰ ਸੁਖਦਾਤਾ ਬੇਅੰਤ ਹੈ ਗੁਣਦਾਤਾ ਨਿਧਾਨ। ਨਾਨਕ ਗੁਰਮੁਖ ਬਖਸਲੈ ਅੰਤ ਬੇਲੀ ਹੋਏ ਭਗਵਾਨ। ਪੌੜੀ ਆਪੇ ਜਗਤ ਉਪਾਇਕ ਗੁਣ ਔਗੁਣ ਕਰੇ ਵਿਚਾਰ। ਤ੍ਰੈ ਗੁਣ ਸਰਬ ਜੰਜਾਲ ਹੈ ਨਾਮ ਨਾ ਤਰੇ ਪਿਆਰ। ਗੁਣ ਛੋੜ ਔਗੁਣ ਕਮਾਮ ਦੇ

ਪਿਆਰਿਆ ਤਾਹੇ ਸੁਨਾਮ ਪਿਆਰ ਜਿੰਨੀ ਪੁਰਖੀ ਉਰਤਾਰਿਆ ਸੱਚਾ ਅਲਖ ਅਪਾਰ ਤੂੰ ਗੁਣਦਾਤਾ ਨਿਦਾਨ ਹੈ ਅਸੀਂ ਅਵਗੁਣਿਆਰ ਜੇ ਬਖਸੇ ਸੋ ਪਾਏ ਸੀ ਗੁਰਸਬਦੀ ਵਿਚਾਰ ਸਲੋਕ ਮਹੱਲਾ ਪੰਜਵਾਂ ਰਾਤ ਨਾ ਵਿਹਾਵੀ ਸਾਗਤਾਂ ਜਿੰਨਾ ਵਿਸਰੈ ਨਾਉ ਰਾਤੀ ਦਿਨ ਸੋਹਿਲੀਆ ਨਾਨਕ ਹਰ ਗੁਣ ਗਾਓ ਮਹੱਲਾ ਪੰਜਵਾਂ।

ਪੌੜੀ ਸੱਚਾ ਸਤਿਗੁਰ ਸੇਵ ਸੱਚ ਸੰਭਾਲਿਆ ਅੰਤ ਖਲੋਆ ਆਏ ਜੇ ਸਤਿਗੁਰ ਅੱਗੇ ਕਾਲਿਆ ਹੋਇ ਨਾ ਸਕੇ ਜਮਕਾਲ ਸੱਚਾ ਰਖਵਾਲਿਆ ਗੁਰਸਾਖੀ ਜੋਤ ਜਗਾਏ ਦੀਵਾ ਬਾਲਿਆ ਮਨਮੁਖ ਵਿਣ ਨਾਵੇ ਕੂੜਿਆਰ ਫਿਰੇ ਬੇਤਾਲਿਆ ਪਸ਼ੂ ਮਾਨਸ ਚਮ ਪਲੇਟੇ ਅੰਦਰ ਹੋਂ ਕਾਲਿਆ ਸਭੋ ਵਰਤੇ ਸੱਚ ਸੱਚੇ ਸ਼ਬਦ ਨਿਹਾਲਿਆ ਨਾਨਕ ਨਾਮ ਨਿਧਾਨ ਹੈ ਪੂਰੇ ਗੁਰਦੇ ਖਾਲਿਆ ਸਲੋਕ ਮਹੱਲਾ ਤੀਜਾ ਵਾ ਵੀ ਹੈ ਹੁਕਮ ਪਛਾਣਿਆ ਗੁਰ ਕੈ ਸਹਿਜ ਸੁਪਾਏ ਮੇਘ ਵਰਸਤੇ ਦਇਆ ਕਰ ਗੂੜੀ ਸ਼ੈਬਰ ਲਾਏ ਬਾਬੀ ਕੇ ਕੂਕ ਪੁਕਾਰ ਰਹਿ ਗਈ ਸੁਖ ਵਸਿਆ ਮਨ ਆਏ ਨਾਨਕ ਸੋ ਸਾਲ ਆਈ ਏ ਜੇ ਦਿੰਦਾ ਸਭਨਾ ਜੀਆਂ ਰਿਜਕ ਸਮਾਏ ਮਹੱਲਾ ਤੀਜਾ ਚਾਤਰਕ ਤੂੰ ਨਾ ਜਾਣਹੀ ਕਿਆ ਤੁਧ ਵਿੱਚ ਤਿਖਾ ਹੈ ਕਿਰ ਪੀਤੇ ਤਿਖ ਜਾਏ ਦੂਜੇ ਪਾਏ ਪਰਮਿਆਂ ਅੰਮ੍ਰਿਤ ਜਲ ਪੱਲੇ ਨਾ ਪਾਏ ਨਦਰ ਕਰੇ ਜੇ ਆਪਣੀ ਤਾਂ ਸਤਿਗੁਰ ਮਿਲੇ ਸੁਪਾਏ ਨਾਨਕ ਸਤਿਗੁਰ ਤੇ ਅੰਮ੍ਰਿਤ ਜਲ ਪਾਇਆ ਸਹਿਜੇ ਰਹਿਆ ਸੁਮਾਏ ਪੌੜੀ ਇੱਕ ਵਣਖਣ ਬੈਸੇ ਜਾਏ ਸਾਧਨਾ ਦੇਵ ਹੀ ਇੱਕ ਪਾਲਾ ਕੱਕਰ ਭੰਨ ਸੀਤਲ ਜਲ ਹੇਵ ਹੀ ਇੱਕ ਪਸਮ ਚਿੜਾਵੇ ਅੰਗ ਮੈਲ ਨਾ ਧੋਵ ਹੀ ਇੱਕ ਜਟਾ ਵਿਗਟ ਵਿਗਰਾਲ ਕੋਲ ਕਰ ਖੋਵਹੀ ਇੱਕ ਨਗਨ ਫਿਰੇ ਦਿਨ ਰਾਤ ਨੀਂਦ ਨਾ ਸੋਵਹੀ ਇੱਕ ਅਗਨ ਜਲਾਵੇ ਅੰਗ ਆਪ ਵਿਗੋਵਹੀ ਵਿਣ ਨਾਵੇ ਤਨਸ਼ਾਰ ਯਾ ਕੈ ਰੋਵਹੀ ਸੋਹਨ ਖਸਮ ਦੁਆਰ ਜੇ ਸਤਿਗੁਰ ਸੇਵਹੀ

ਨੂੰ ਫੁਰਮਾਨ ਹੋਆ ਵਰਸੋ ਕਿਰਪਾ ਧਾਰ ਹਉ ਤਿਨ ਕੈ ਬਲਿਹਾਰਣ ਜਿਨੀ ਸਚ ਰਖਿਆ ਉਰ ਧਾਰ ਨਾਨਕ ਨਾਮੇ ਸਭ ਹਰੀਆਵਲੀ ਗੁਰ ਕੈ ਸ਼ਬਦ ਵਿਚਾਰ ਮਹੱਲਾ ਤੀਜਾ ਬਾ ਬੀਗਾ ਇਵ ਤੇਰੀ ਤਿਖਾ ਨਾ ਉਤਰ ਜੇ ਸੋ ਕਰੇ ਪੁਕਾਰ ਨਦਰੀ ਸਤਿਗੁਰ ਪਾਈਐ ਨਦਰੀ ਉਪਜੇ ਪਿਆਰ ਨਾਨਕ ਸਾਹਿਬ ਮਨ ਵਸੈ ਵਿੱਚੋਂ ਜਾਏ ਵਿਕਾਰ ਪੌੜੀ ਇਕ ਜੈਨੀ ਉੱਜੜ ਪਾਏ ਤੁਰੋਂ ਖਵਾਇਆ ਤਿੰਨ ਮੁਖ ਨਾਹੀ ਨਾਮ ਨਾ ਤੀਰਥ ਨਹਾਇਆ ਹੱਥੀ ਸਿਰ ਖੁਹਾਇਨ ਪਦ ਕਰਾਇਆ ਉਚਲ ਰਹਿ ਦਿਨ ਰਾਤ ਸ਼ਬਦ ਨਾ ਪਾਇਆ ਤਿੰਨ ਜਾਤ ਨਾ ਪਤ ਨਾ ਕਰਮ ਜਨਮ ਗਵਾਇਆ ਮਨ ਜੂਠੇ ਵੇ ਜਾਤ ਜੂਠਾ ਖਾਇਆ ਬਿਨ ਸ਼ਬਦੇ ਆਚਾਰ ਨਾ ਕਿਨਹੀ ਪਾਇਆ ਗੁਰਮੁਖ ਓਅੰਕਾਰ ਸੱਚ ਸਮਾਇਆ ਸਲੋਕ ਮਹੱਲਾ ਤੀਜਾ ਸਾਵਣ ਸਰਸੀ ਕਾਮਣੀ ਗੁਰ ਸ਼ਬਦੀ ਵਿਚਾਰ ਨਾਨਕ ਸਦਾ ਸੁਹਾਗਣੀ ਗੁਰ ਕੈ ਹੇਤ ਅਪਾਰ ਮਹੱਲਾ ਤੀਜਾ ਸਾਵਣ ਦੱਜੇ ਗੁਣ ਬਾਰੀ ਜਿਸ ਦੂਜੇ ਪਾਏ ਪਿਆਰ ਨਾਨਕ ਤਿਰ ਕੀ ਸਾਰ ਨਾ ਜਾਣਈ ਸਭ ਸੀਗਾਰ ਖੁਆਰ ਪੌੜੀ ਸੱਚਾ ਅਲਖ ਅਪੇਓ ਹਠ ਨਾ ਪਤੀਜਈ ਇਕ ਗਾਵੇ ਰਾਗ ਪਰੀਆਂ ਰਾਗ ਨਾ ਪੀਜਈ ਇਕ ਨੱਚ ਨਚ ਪੂਰੇ ਤਾਲ ਭਗਤ ਨਾ ਕੀਜਈ ਇਕ ਅੰਨ ਨਾ ਖਾਹੇ।

ਤੀਜੀ ਸਲੋਕ ਮੁਹੱਲਾ ਤੀਜਾ ਗੁਰਮੁਖ ਮਲਾਰ ਰਾਗ ਜੋ ਕਰੇ ਤਿਨ ਮਨ ਤਨ ਸੀਤਲ ਹੋਏ। ਗੁਰ ਸ਼ਬਦੀ ਏਕ ਪਛਾਣਿਆ ਏਕੋ ਸੱਚਾ ਸੋਏ, ਮਨ ਤਨ ਸੱਚਾ ਸੱਚ ਮਨ ਸੱਚੇ ਸੱਚੀ ਸੋਏ। ਅੰਦਰ ਸੱਚੀ ਭਗਤ ਹੈ ਸਹਿਜੇ ਹੀ ਪਦ ਹੋਏ। ਕਲਯੁਗ ਮੈਂ ਕੋਰ ਅੰਧਾਰ ਹੈ ਮਨਮੁਖ ਰਹੋ ਨਾ ਕੋਏ। ਸੇਵੜ ਭਾਗੀ ਨਾਨਕਾ ਜਿਨ ਗੁਰਮੁਖ ਪ੍ਰਗਟ ਹੋਏ ਮਹੱਲਾ।

ਜਾਓ। ਗੁਰਮੁਖ ਸ਼ਬਦ ਸੰਭਾਲੀਏ, ਸੱਚੇ ਕੇ ਗੁਣ ਗਾਓ। ਨਾਨਕ ਨਾਮ ਰਤੇ ਜਨ ਨਿਰਮਲੇ, ਸਹਿਜੇ ਸੱਚ ਸਮਾਓ ਪੌੜੀ। ਪੂਰਾ ਸਤਿਗੁਰ ਸੇਵ ਪੂਰਾ ਪਾਇਆ, ਪੂਰੇ ਕਰਮ ਤਿਆਏ ਪੂਰਾ ਸ਼ਬਦ ਮਨ ਮਸਾਇਆ।

ਆਰ ਸੱਚਾ ਆਇਆ ਪੁੱਛ ਨਾ ਸਕੈ ਕੋਏ ਜਾਂ ਖਸਮੇ ਪਾਇਆ ਨਾਨਕ ਸੱਚ ਸਲਾਹੇ ਲਿਖਿਆ ਪਾਇਆ।

ਟਿਕਲ ਬੰਨੇ ਛੱਜ ਦੇਣ ਦੁਆਈ ਸੇ ਮਰੇ ਜਿਨ ਕੋ ਦੇਣ ਸੇ ਜਾਹੇ ਨਾਨਕ ਹੁਕਮ ਨਾ ਜਾਪਈ ਕਿੱਥੇ ਜਾਏ ਸਮਾਹੇ ਫਸਲ ਅਹਾੜੀ ਏਕ ਨਾਮ ਸਾਹਮਣੀ ਸਚਨਾਓ ਮੈਂ ਮਹਿਦੂਦ ਲਿਖਾਇਆ ਖਸਮੈ ਕਹਿ ਦਰ ਜਾਏ ਦੁਨੀਆ ਕੇ ਦਰ ਕੇਤੜੇ ਕੇਤੇ ਆਵੇ ਜਾਹੇ ਕੇਤੇ ਮੰਗੇ ਮੰਗਤੇ ਕੇਤੇ ਮੰਗ ਮੰਗ ਜਾਹੇ ਮਹੱਲਾ ਪਹਿਲਾ ਸੋਮਣ ਹਸਤੀ ਕਿਉਂ ਗੁੜ ਖਾਵੇ

ਖਸਮ ਮੂਲ ਨਾ ਭਾਵੈ ਅਕ ਸਿਉ ਪ੍ਰੀਤ ਕਰੇ ਅਕ ਤਿੱਡਾ ਅਕ ਡਾਲੀ ਬਹਿ ਖਾਏ ਖਸਮੇ ਪਾਵੇ ਉਹ ਚੰਗਾ ਜੇ ਕਰੇ ਖੁਦਾਏ ਖੁਦਾਏ ਨਾਨਕ ਦੁਨੀਆਂ ਚਾਰ ਦਿਹਾੜੇ

ਪਿਆਰ ਗੁਰ ਕੇ ਸ਼ਬਦ ਸਲਾਹੀਏ ਅੰਤਰ ਪ੍ਰੇਮ ਪਿਆਰ ਬਿਨ ਪ੍ਰੀਤੀ ਭਗਤ ਨਾ ਹੋਵਈ ਬਿਨ ਸਤਿਗੁਰ ਨਾ ਲੱਗੇ ਪਿਆਰ ਤੂੰ ਪ੍ਰਭ ਸਭ ਤੋਂ ਸੇਮ ਦੇ ਇੱਕ ਢਾਡੀ ਕਰੇ ਪੁਕਾਰ ਦੇ ਦਾਨ ਸੰਤੋਖੀਆ ਸੱਚਾ ਨਾਮ ਮਿਲੇ ਆਧਾਰ

ਫਿਰ ਬਿਨ ਬੂਝੇ ਕੇ ਸੂਝੇ ਨਾਹੀ ਮਾਇਆ ਰੋਹੇ ਰੋਂਦੇ ਮਰ ਜਾਹੀ ਨਾਨਕ ਖਸਮੇ ਇਹ ਵੈ ਭਾਵੇ ਸਹੀ ਮੋਏ ਜਿਨ ਚੇਤਨ ਆਵੇ ਮੁਹੱਲਾ ਪਹਿਲਾ ਮੁਆ ਪਿਆਰ ਪ੍ਰੀਤ ਮੋਈ ਮੁਆ ਵੈਰਵਾਦੀ ਵਨ ਗਿਆ ਰੂ ਵਿਣਸਿਆ ਦੁਖੀ ਦੇ ਰੁਲੀ ਕਿਥੋਂ ਆਇਆ ਕਹਿ ਗਿਆ ਕਿਉ ਨਾ ਸੀਓ ਕਿਉ ਸੀ ਮਾਂ ਨੇ ਮੁਖ ਗੱਲਾਂ ਗੋਈਆਂ ਕੀਤਾ ਚਾਉ ਰਲੀ ਨਾਨਕ ਸੱਚੇ ਨਾਮ ਬੇਨ ਸਿਰ ਖੁਰ ਪਦ ਪਾਟੀ ਪੌੜੀ ਅੰਮ੍ਰਿਤ ਨਾਮ ਸਦਾ ਸੁਖਦਾਤਾ ਅੰਤੇ ਹੋਏ ਸਖਾਈ ਵਾਜਗੁਰੂ ਜਗਤ ਬੌਰਾਨਾ ਨਾਵੇ ਸਾਰ ਨਾ ਪਾਈ ਸਤਿਗੁਰ ਸੇਵੇ ਸੇ ਪ੍ਰਵਾਨ ਜਿਨ ਜੋਤੀ ਜੋਤ ਮਿਲਾਈ ਸੋ ਸਾਹਿਬ ਸੋ ਸੇਵਕ ਤੇਹਾ ਜਿਸ ਪਾਣਾ ਮਨ ਵਸਾਈ ਆਪਣੇ ਭਾਣੇ ਕਉ ਕਿਨ ਸੁਖ ਪਾਇਆ ਅੰਧਾ ਅੰਧ ਕਮਾਈ ਵਿਖਿਆ ਕਦੇ ਹੀ ਰੱਜੇ ਨਾਹੀ ਮੂਰਖ ਭੁੱਖ ਨਾ ਜਾਈ ਦੂਜੇ ਸਭ ਕੋ ਲੱਗ ਵਿਗੁੱਤਾ ਬਿਨ ਸਤਿਗੁਰ ਬੂਝ ਨ ਪਾਈ ਸਤਿਗੁਰ ਸੇਵੇ ਸੋ ਸੁਖ ਪਾਏ ਜਿਸਨੂੰ ਕਿਰਪਾ ਕਰੇ ਰਜਾਈ ਸਲੋਕ ਮਹੱਲਾ ਪਹਿਲਾ ਸਰਮ ਧਰਮ ਦੁਇ ਨਾਨਕਾ ਜੇ ਤਨ ਪੱਲੇ ਪਾਏ ਤੋ ਤਨ ਮਿੱਤਰ ਨਾ ਕਾਂਡੀਏ ਜਿਤ ਸਿਰ ਝੋਟਾਂ ਖਾਏ ਜਿਨ ਕੇ ਪੱਲੇ ਤਨ ਵਸੈ ਤਿਨ ਕਾ ਨਾਉ ਫਕੀਰ ਜਿਨ ਕੈ ਹਿਰਦੇ ਤੂੰ ਵਸੈ ਤੇ ਨਰਗੁਣੀ ਗਹੀਰ ਮਹੱਲਾ ਪਹਿਲਾ ਦੁਖੀ ਦੁਨੀ ਸਹੇੜੀਏ ਜਾਇ ਤ ਲੱਗੇ ਦੁੱਖ ਨਾਨਕ ਸੱਚੇ ਨਾਮ ਬਿਨ ਕਿਸੇ ਨਾ ਲੱਥੀ ਭੁੱਖ ਰੂਪੀ ਭੁੱਖ ਨਾ ਉਤਰੈ ਜਾਂ ਦੇਖਾਂ ਤਾਂ ਭੁੱਖ ਜੇ ਤੇ ਰਸ

ਤੇ ਸਾਥ ਮਹੱਲਾ ਪਹਿਲਾ ਲਖਮਣ ਸੋਹਣਾ ਲਖਮਣ ਰੂਪਾ ਲਖ ਸਾਹਾਂ ਸਿਰ ਸਾਹਾ ਲਖ ਲਸਕਰ ਲਖ ਵਾਜੇ ਨੇਜੇ ਲੱਖੀ ਘੋੜੀ ਪਾਤਸ਼ਾਹ ਜਿੱਥੇ ਸਾਇਰ ਲੰਘਣਾ ਅਗਨ ਪਾਣੀ ਅਸਗਾਹਾ ਕੰਧੀ ਦਿਸਣਾ ਆਵਈ ਤਾਹੀ ਪਵੇ ਕਹਾਹਾ ਨਾਨਕ ਉਥੇ ਜਾਣੀਐ ਸਾ ਕੀ ਪਾਤਸ਼ਾਹ ਪੌੜੀ ਇਕ ਨਾ ਗਲੀ ਜੰਜੀਰ ਬੰਦ ਰਬਾਣੀਐ ਬੱਧੇ ਛੁੱਟੇ ਸੱਚ ਸੱਚ ਪਛਾਣੀਐ ਲਿਖਿਆ ਪੱਲੇ ਪਾਏ ਸੋ ਸੱਚ ਜਾਣੀਐ ਹੁਕਮੀ ਹੋਏ ਨਬੇੜ ਗਇਆ ਜਾਣੀਐ ਪੌਜਲ ਤਾਰਨਹਾਰ

ਗੁਰਮੁਖ ਸੱਚ ਸਮਾਏ ਸੋ ਦਰਗਹਿ ਜਾਣੀਐ। ਸਲੋਕ ਮਹੱਲਾ ਦੂਜਾ। ਨਾਉ ਫਕੀਰੇ ਪਾਤਸ਼ਾਹੋ ਮੂਰਖ ਪੰਡਤ ਨਾਓ, ਅੰਧੇ ਕਾ ਨਾਉ ਪਾਰਖੂ ਏਵੈ ਕਰੇ ਗੁਆਓ, ਇਲਤ ਕਾ ਨਾਉ ਚੌਧਰੀ ਕੂੜੀ ਪੂਰੇ ਥਾਓ। ਨਾਨਕ ਗੁਰਮੁਖ ਜਾਣੀਐ ਕਲ ਕਾ ਇਹੋ ਨਿਆਓ। ਮਹੱਲਾ ਪਹਿਲਾ ਹਰਣਾ ਬਾਜਾਂ ਤੈ ਸਿਕਦਾਰਾਂ ਇਨਾ ਪੜਿਆ ਨਾਓ, ਫਾਂਦੀ ਲੱਗੀ ਜਾਤ ਪਹਾਇਨ ਅੱਗੇ ਨਾਹੀਂ ਤਾਓ। ਸੋ ਪੜਿਆ ਸੋ ਪੰਡਿਤ ਬੀਨਾ ਜਿਨੀ ਕਮਾਣਾ ਨਾਓ, ਪਹਿਲੋਂ ਦੇ ਜੜ ਅੰਦਰ ਜੰਮੈ ਤਾਂ ਉੱਪਰ ਹੋਵੇ ਛਾਓ। ਰਾਜੇ ਸੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਕਾਓ। ਰਤ ਪਿੱਤ ਕੁੱਤਿਓ ਚੱਟ ਜਾਓ, ਜਿੱਥੇ ਜੀਆਂ ਹੋਸੀ ਸਾਰ ਨੱਕੀ ਵੱਡੀ ਲਾਏ ਤਬਾਰ ਪੌੜੀ।

ਪਰਵਾਹ ਸਬਦ ਸੰਤੋਖੀਆਂ ਗੈਰ ਗੰਭੀਰ ਅਥਾਹੋ ਹਾਸ ਨਾ ਲੱਭਈ ਮੋਹੇ ਮੋਹ ਚੋਟਾਂ ਖਾਹੋ ਵਿਣ ਗੁਰ ਕੋਏ ਨਾ ਛੁੜਸੀ ਪਾਤ ਸੇਤੀ ਕਰ ਜਾਹੋ ਨਾਮ ਵਖਾਣੀਐ ਹੁਕਮੀ ਸਾਗ੍ਰਹ ਦਿੰਦਾ ਜਾਣੀਐ

ਆਕਾਸੀ ਇੱਕ ਦਰ ਰਹਿਣ ਵਜ਼ੀਰ ਇੱਕ ਨਾ ਵੱਡੀ ਆਰਜਾ ਇੱਕ ਮਰ ਹੋਏ ਜ਼ਹੀਰ ਇੱਕ ਦੇ ਖਾਏ ਨੇ ਖੁੱਟੇ ਨਾਹੀਂ ਇੱਕ ਸਦਾ ਫਿਰੇ ਫਕੀਰ ਹੁਕਮੀ ਸਾਜੇ ਹੁਕਮੀ ਢਾਹੇ ਇੱਕ

ਆਖੀਏ ਜਾਪੇ ਸੱਚੋ ਸੱਚ ਕਰਣਾ ਕਥਨਾ ਕਾਰ ਸਭ ਨਾਨਕ ਆਪ ਅਕਥ ਅਕਥ ਕੀ ਕਥਾ ਸੁਣੇ ਰਿੱਧ ਬੁੱਧ ਸਿੱਧ ਗਿਆਨ ਸਿਧਾ ਸੁਖ ਹੋਏ ਮਹੱਲਾ ਪਹਿਲਾ ਅਜਰ ਜਰੇ ਤਨ ਔਕੁਰ ਬੰਦ ਪੂਜੇ ਪ੍ਰਾਣ ਹੋਵੇ ਤਿਰਕੰਦ ਕਾਂ ਤੇ ਆਇਆ ਕਾਂ ਇਓ ਜਾਣ ਜੀਵਤ ਮਰਤ ਰਹੇ ਪ੍ਰਵਾਣ ਹੁਕਮੈ ਬੂਝੇ ਤਤ ਪਛਾਣੇ ਇਓ ਪ੍ਰਸਾਦ ਗੁਰੂ ਤੇ ਜਾਣੇ ਹੁੰਦਾ ਫੜੀਗ

ਆਰ ਜਨਮ ਬਿਰਤਿਆ ਅੰਤ ਨਾ ਪਾਰਾਵਾਰ ਨਾ ਕਿਨਹੀ ਪਾਇਆ ਸਭ ਜਗ ਗਰਭ ਗੁਵਾਰ ਤਿਨ ਸੱਚ ਨਾ ਪਾਇਆ ਚੱਲੇ ਨਾਮ ਸਾਰ ਤਾਮਣ ਤੱਤਿਆ ਬਲਦੀ ਅੰਦਰ ਤੇਲ ਦੁਬਦਾ ਕੱਤਿਆ।

ਤੋੜੀ। ਹਾਂ ਕਿਆ ਆਖਾਂ ਇੱਕ ਜੀਭ, ਤੇਰਾ ਅੰਤ ਨਾ ਕਿਨਹੀਂ ਪਾਇਆ। ਸੱਚਾ ਸ਼ਬਦ ਵਿਚਾਰ ਤੇ ਤੁਝ ਹੀ ਮਾਏ ਸਮਾਇਆ। ਇੱਕ ਭਗਵਾ ਵੇਸ ਕਰ ਭਰਮ ਦੇ, ਬਿਨ ਸਤਿਗੁਰ ਕਿਨੇ ਨਾ ਪਾਇਆ। ਦੇਸ ਦਸੰਤਰ ਪਵਥਕੇ, ਤੁਧ ਅੰਦਰ ਆਪ ਲੁਕਾਇਆ। ਗੁਰ ਕਾ ਸ਼ਬਦ ਰਤਨ ਹੈ, ਕਰ ਚਾਨਣ ਆਪ ਦਿਖਾਇਆ। ਆਪਣਾ ਆਪ ਪਛਾਣਿਆ, ਗੁਰਮਤੀ ਸੱਚ ਸਮਾਇਆ। ਆਵਾ ਗਾਉਣ ਬਚਾਰੀਆ, ਬਾਜਾਰ ਜਿਨੀ ਰਚਾਇਆ। ਇੱਕ ਸਿਰ ਸੱਚਾ ਸਾਲਾਣਾ, ਜਿਨ ਮਨ ਸੱਚਾ ਪਾਇਆ। ਸਲੋਕ ਮਹੱਲਾ ਪਹਿਲਾ, ਨਾਨਕ ਮਾਇਆ ਕਰਮ ਬਿਰਖ।

ਕਾਲ ਚਲਾਏ ਬੰਨ ਕੋਈ ਨਾ ਰਖਸੀ, ਜਰ ਜਰਵਾਣਾ ਕੰਨ ਚੜਿਆ ਨਚਸੀ, ਸਤਿਗੁਰ ਬੋਹਿਤ ਬੇੜ ਸੱਚਾ ਰਖਸੀ, ਅਗਨ ਪਗੇ ਪੜਹਾਰ ਆਨ ਦਿਨ ਪਗਸੀ, ਵਾਥਾ ਚੁਗੇ ਚੋਗ ਹੁਕਮੀ ਛੁਟਸੀ, ਕਰਤਾ ਕਰੇ ਸੋ ਹੋਗ ਕੋੜ ਨਿਖੁਟਸੀ। ਸਲੋਕ ਮਹੱਲਾ ਪਹਿਲਾ, ਘਰ ਮੈਂ ਕਰ ਦਿਖਾਏ ਦੇ ਸੋ ਸਤਿਗੁਰ ਪੁਰਖ।

ਪੁਰਾਬ ਖਾਮ ਕੂਜੈ ਹਿਕਮਤ ਖੁਦਾਇਆ ਮਨ ਤੁਆਨਾ ਤੂੰ ਕੁਦਰਤੀ ਆਇਆ ਸਗ ਨਾਨਕ ਦੀ ਬਾਣ ਮਸਤਾਨਾ ਨਿਧ ਚੜ੍ਹੇ ਸਵਾਇਆ।

ਪਾਰ ਬ੍ਰਹਮ ਪਰਮੇਸ਼ਵਰ ਗੁਰਮੁਖ ਜਾਣਿਆ ਲੱਥੇ ਸਭ ਵਿਕਾਰ ਸਬਦ ਨਿਸਾਣਿਆ ਸਾਧੂ ਸੰਗ ਉਧਾਰ ਭਏ ਨਿਕਾਣਿਆ ਸਿਮਰ ਸਿਮਰ ਦਾ ਤਾਰ ਸਭ ਰੰਗ ਮਾਣਿਆ ਪ੍ਰਗਟ ਪਿਆ ਸੰਸਾਰ ਮੇਰ ਸ਼ਾਹ ਬਾਣਿਆ ਆਪੇ ਬਖਸ਼ ਮਿਲਾਏ

ਕਲਮ ਆਪ ਉਪਰ ਲੇਖ ਪੇ ਤੂੰ ਏਕੋ ਕਹੀਏ ਨਾਨਕਾ ਦੂਜਾ ਕਾਹੇ ਕੂ ਪੌੜੀ ਤੂੰ ਆਪੇ ਆਪ ਵਰਤਦਾ ਆਪ ਬਣਤ ਬਣਾਈ ਤੁਧ ਬਿਨ ਦੂਜਾ ਕੋ ਨਹੀਂ ਤੂੰ ਰਹਿਆ ਸਮਾਈ ਤੇਰੀ ਗਤ ਮਿਤ ਤੂੰ ਹੈ ਜਾਣਦਾ ਤੁਧ ਕੀਮਤ ਪਾਈ ਤੂੰ ਅਲੱਖ ਅਗੋਚਰ ਅਗਮ ਹੈ ਗੁਰਮਤ ਦਿਖਾਈ ਅੰਤਰ ਅਗਿਆਨ ਦੁਖ ਪਰਮ ਹੈ ਗੁਰ ਗਿਆਨ ਗਵਾਈ ਜੇ ਕਿਰਪਾ ਕਰੇ ਤਿਸ ਮੇਲ ਲਹਿ ਸੋ ਨਾਮ ਧਿਆਈ ਤੂੰ ਕਰਤਾ ਪੁਰਖ ਅਗਮ ਹੈ ਰਵਿਆ ਸਭ ਠਾਈ ਜਿਤ ਤੂੰ ਲਾਏ ਸਤਿਆ ਤਿਤ ਕੋ ਲੱਗੈ

ਕੁਵਾਰੀ ਚੰਦ ਸੂਰਜ ਦੀਵੜੇ ਕੌਤਕ ਕਾਲ ਬੱਪੜਾ ਕੋਟਵਾਲ ਸੋ ਕਰਾ ਸ੍ਰੀ ਸੋ ਐਸਾ ਰਾਜਾ ਸ੍ਰੀ ਨਰਹਰੀ ਜਾਂ ਤੇ ਕਰ ਕੁਲਾਲ ਬ੍ਰਹਮਾ ਚਤੁਰਮੁਖ ਡਾਮੜਾ ਜਿਨ ਬਿਸ

ਪੌਣ ਪਤੀ ਜਾਂ ਚੇ ਕਾਰ ਕੂਰਮਾ ਪਾਲ ਸਹਿਸਰ ਫਨੀ ਬਾਸਕ ਸੇਜ ਵਾਲੂਆ ਅਠਾਰੇ ਪਾਰ ਬਨਸਪਤੀ ਮਾਲਣੀ ਛਿਨਵੇਂ ਕਰੋੜੀ ਮੇਘਮਾਲਾ ਪਾਣੀ ਹਾਰੀਆ ਨਖ ਪਰਸੇਵ ਜਾਚੇ ਸੁਰਸਰੀ ਸਬਤ ਸਮੁੰਦ ਜਾਂਚੇ ਕੜਥਲੀ ਏਤੇ ਜੀ ਜਾਂਚੇ ਵਰਤਣੀ ਸੋ ਐਸਾ ਰਾਜਾ ਤਿਰ ਪਵਣ ਤਣੀ ਜਾਂਚੇ ਕਾਰ ਨਿਟ ਵਰਤੀ ਅਰਜਨ ਤਰੂ ਪ੍ਰਹਿਲਾਦ ਅਮਰੀਕ ਨਾਰਦ ਨਿਜ ਸਿੱਧ ਬੁੱਧ ਗਣ ਗੰਧਰਵ ਬਾਣ ਵਹਿਲਾ ਏਤੇ ਜੀ ਜਾਂਚੇ ਹੈ ਘਰੀ ਸਰਬ ਵਿਆਪਕ ਅੰਤਰ ਹਰੀ

ਨਾਗਰ ਜਨਾ ਮੇਰੀ ਜਾਤ ਬਖਿਆਤ ਚੰਮਾਰੰ ਹਿਰਦੇ ਰਾਮ ਗੋਬਿੰਦ ਗੁਣ ਸਾਰੰ ਹਰਹਾਉ ਸੁਰਸਰੀ ਸਲਲ ਕਿਰਤ ਬਾਰ ਨੀਰੇ ਸੰਤ ਜਨ ਕਰਤ ਨਹੀਂ ਪਾਨੰ ਤੁਰਾ ਅਪਵਿੱਤਰ ਨਤ ਅਵਰ ਜਲ ਰੇ ਸੁਰਸਰੀ ਮਿਲਤ ਨਹਿ ਹੋਏ ਆਨੰ ਤਰ ਤਾਰ ਅਪਵਿੱਤਰ ਕਰ ਮਾਨੀਏ ਰੇ

ਮਲਾਰ ਹਰ ਜਪਤ ਤੇਊ ਜਨਾ ਪਦਮ ਕਵਲਾਸ ਪਤ ਤਾਸ ਸਾਮ ਤੁਲ ਨਹੀਂ ਆਨ ਕੋ ਏਕ ਹੀ ਏਕ ਅਨੇਕ ਹੋਏ ਬਿਸਥਰਿਓ ਆਨ ਰੇ ਆਨ ਭਰਪੂਰ ਸੋ ਅਰਹਾਓ ਜਾ ਕੇ ਭਾਗਵਤ ਲੇਖੀਏ ਅਵਰ ਨਹੀਂ ਪੇਖੀਏ।

ਸ਼ਹੀਦ ਕੁਲ ਗਊਰੇ ਬਦ ਕਰੇ ਮਾਨੀਏ ਸੇਖ ਸ਼ਹੀਦ ਪੀਰਾ ਜਾ ਕੇ ਬਾਪ ਵੈਸੀ ਕਰੀ ਊਤ ਐਸੀ ਸਰੀ ਪਿਹੂਰੇ ਲੋਕ ਪ੍ਰਸਿੱਧ ਕਬੀਰਾ ਜਾ ਕੇ ਕੁਟੰਬ ਕੇ ਢੇਡ ਸਭ ਟੋਰ ਟੋਹੰਤ ਫਿਰ ਹੈ।

ਬਹੁ ਬਹੁ ਬਿਧ ਮੇਰ ਸਾਧੂ ਵਸਗਤ ਕਰਿਆ। ਜਿਉਂ ਜਲ ਤੰਤ ਪਸਾਰਿਓ ਬਦਕ ਗ੍ਰਸ ਮੀਨਾ ਵਸਗਤ ਖਰਿਆ। ਹਰ ਕੇ ਸੰਤ ਸੰਤ ਪਲ ਨੀਕੇ ਮੇਰ ਸੰਤ ਜਨਾ ਮਲ ਲਹੀਆ। ਹੋਮੇ ਦੁਰਤ ਗਿਆ ਸਭ ਨੀਕਰ ਜਿਉਂ ਸਾਬਨ ਕਾਪਰ ਕਰਿਆ। ਮਸਤਕ ਲਾੜ ਲਿਖਿਆ ਤੁਰ ਠਾਕੁਰ ਗੁਰ ਸਤਗੁਰ ਚਰਨ ਉਰ ਧਰਿਆ। ਸਭ ਦਾਲਦ ਦੁਖ ਪੰਜ ਪ੍ਰਾਪਾਇਆ।

ਹਰ ਕੇ ਸੰਤ ਮਿਲੇ ਹਰ ਮਿਲਿਆ, ਹਮ ਕੀਏ ਪਤਤ ਪਵੇਨ। ਹਰ ਕੇ ਜਨ ਉਤਮ ਜਗ ਕਹੀਏ, ਜਿਨ ਮਿਲਿਆ ਪਾਥਰ ਸੇਨ। ਜਨ ਕੀ ਮਹਿਮਾ ਵਰਨ ਨਾ ਸਕੋ,

ਹਰ ਕੇ ਸੰਤ ਮਿਲ ਪ੍ਰੀਤ ਲਗਾਨੀ, ਵਿਚੇ ਗਰੇ ਉਦਾਸ ਰਹਾਉ। ਹਮ ਹਰ ਹਿਰਦੇ ਜਪਿਓ ਨਾਮ ਨਰ ਹਰ, ਪ੍ਰਕਿਰਪਾ ਕਰੀ ਕਿਰਪਾਸ। ਅਣ ਦਿਨ ਅੰਧ ਭਇਆ ਮਨ ਬਿਗਸਿਆ, ਉਦਮ ਭਏ ਮਿਲਨ ਕੀ ਆਸ। ਹਮ ਹਰ ਸਵਾਮੀ ਪ੍ਰੀਤ ਲਗਾਈ, ਜਿਤਨੇ ਸਾਸ ਲਿਗੇ ਹਮ ਗ੍ਰਾਸ। ਕਿਰ ਬਿਖ ਦੈਨ ਪਏ ਖਿਰੇ ਅੰਤਰ, ਤੂੜ ਗਏ ਮਾਇਆ ਕੇ ਵਾਸ। ਕਿਆ ਹਮ ਕਿਰਮ ਕਿਆ ਕਰਮ ਕਮਾਵ ਹੈ, ਮੂਰਖ ਮੁਗਧ ਰੱਖੇ ਪ੍ਰਤਾਸ। ਅਵਗਨਿਆਰੇ ਪਾਥਰ ਪਾਰੇ, ਸਤ ਸੰਗਤ ਮਿਲ ਤਰੇ ਤਰਾਸ। ਜੇਤੀ ਸ੍ਰਿਸ਼ਟ ਕਰੀ ਜਗਦੀਸਰ, ਤੇ ਸਭ ਊਚ ਹਮ ਨੀਚ।

ਕਰ ਕੇਰੇ, ਹਰ ਕੜ ਰਾਮ ਰਵਿਓ ਗੁਪਲਾਕ, ਹਰ ਕੇ ਸੰਤ ਮਿਲੇ ਹਰ ਪ੍ਰਗਟੇ, ਉਗਰ ਗਏ ਵਿਖਿਆ ਕੇ ਤਾਕ, ਸੰਤ ਜਿਨਾ ਕੀ ਬਹੁਤ ਬਹੁ ਸੋਭਾ, ਜਿਨ ਉਰ ਧਾਰਿਓ ਹਰ ਰਸਕ ਰਸਾਕ, ਹਰ ਕੇ ਸੰਤ ਮਿਲੇ ਹਰ ਮਿਲਿਆ, ਜੈਸੇ ਗਊ ਦੇਖ ਬਸ਼ਰਾਕ, ਹਰ ਕੇ ਸੰਤ ਜਿਨਾ ਮੈਂ ਹਰ ਹਰ, ਤੇ ਜਨ ਊਤਮ ਜਨਕ ਜਨਾਕ, ਤਿਨ ਹਰ ਹਿਰਦੈ ਬਾਸ ਬਸਾਨੀ, ਛੂੜ ਗਈ ਮੁਸਕੀ ਮੁਸਕਾਕ, ਤੁਮਰੇ ਜਾਨ ਤੁਮ ਹੀ ਪ੍ਰਭ ਕੀਏ, ਹਰ ਰਾਖ ਲਿਓ ਆਪਣ ਆਪਣਾਕ, ਜਨ ਨਾਨਕੇ ਸਖਾ ਹਰ ਪਾਈ, ਮਾਤ ਪਿਤਾ ਬੰਧ ਪਹਰ ਸਾਕ, ਕਾਨੜਾ ਮੁਹੱਲਾ ਚੌਥਾ ਮੇਰੇ ਮਾਨ, ਹਰ ਹਰ ਰਾਮ ਨਾਮ ਜਪ ਚੀਤ, ਹਰ ਹਰ ਵਸਤ ਮਾਇਆ ਗੜ ਵੇੜੀ, ਗੁਰ ਕੈ ਸ਼ਬਦ ਲਿਓ ਗੜ ਜੀਤ, ਰਹਾਉ ਮਿਥਿਆ ਭਰਮ ਭਰਮ ਬਹੁ ਭਰਮਿਆ, ਲੁਭਦੋ ਪੁੱਤਰ ਕਲੱਤਰ ਮੋਹ ਪ੍ਰੀਤ, ਜੈਸੇ ਤਰਵਰ ਕੀ ਤੁਸ਼ ਛਾਇਆ, ਫਿਰ ਮੈਂ ਬਿਨਸ ਜਾਏ ਦੇ ਪੀਤ, ਹਮਰੇ ਪ੍ਰਾਣ ਪ੍ਰੀਤਮ ਜਨ ਊਤਮ, ਜਿਨ ਮਿਲਿਆ ਮਨ ਹੋਏ ਪ੍ਰਤੀਤ, ਪਰਚੇ ਰਾਮ ਰਵਿਆ ਕਟ ਅੰਤਰ, ਅਸਥਿਰ ਰਾਮ ਰਵਿਆ ਰੰਗ ਪ੍ਰੀਤ, ਹਰ ਕੇ ਸੰਤ ਸੰਤ ਜਨ ਨੀਕੇ, ਜਿਨ ਮਿਲਿਆ ਮਨ ਰੰਗ ਰੰਗੀਤ, ਹਰ ਰੰਗ ਲਹੇ ਨਾ ਉਤਰੈ ਕਬਹੂ, ਹਰ ਹਰ ਜਾਏ ਮਿਲੇ ਹਰ ਪ੍ਰੀਤ, ਹਾਂਬੋ ਪਾਪ ਕੀਏ ਅਪਰਾਧੀ, ਗੁਰ ਕਾਟੇ ਕਟਤ ਕਟੀਤ, ਹਰ ਹਰ ਨਾਮ ਦੀ ਓ ਮੁਖ ਔਹਦ, ਜਨ ਨਾਨਕ ਪਤਤ ਪੁਨੀਤ, ਕਾਨੜਾ ਮੁਹੱਲਾ ਚੌਥਾ ਜਪ ਮਾਨ, ਰਾਮ ਨਾਮ ਜਗਨਨਾਥ, ਘੁੰਮਣ ਘੇਰ ਪਰੇ ਬਿਖ ਬਿਖਿਆ, ਸਤਿਗੁਰ ਕਾਢ ਲਿਗੇ ਦੇ ਹਾਥ ਰਖਾਓ, ਸਵਾਮੀ ਅਪਏ ਨਿਰੰਜਨ ਨਰ ਹਰ, ਤੁਮ ਰਾਖ ਲਿਓ ਅੰਪਾ ਪੀ ਪਾਥ, ਕਾਮ ਕ੍ਰੋਧ ਬਿਖਿਆ ਲੋਭ ਲੁਭਤੇ, ਕਾਸ਼ਟ ਲੋ ਤਰੇ ਸੰਗ ਸਾਥ, ਤੁਮ ਵੜ ਪੁਰਖ ਵੜ ਅਗਮ ਅਗੋਚਰ, ਹਮ ਢੂੰਡ ਰਹੇ ਪਾਈ ਨਹੀਂ ਹਾਥ, ਤੂੰ ਪਰੈ ਪਰੈ ਪਰਮ ਪਰ ਸਵਾਮੀ, ਤੂੰ ਆਪਨ ਜਾਣੇ ਆਪ ਜਗਨਨਾਥ, ਅਦ੍ਰਿਸ਼ਟ ਅਗੋਚਰ ਨਾਮ ਧਿਆਏ, ਸਤ ਸੰਗਤ ਮਿਲ ਸਾਧੂ ਪਾਥ, ਹਰ ਹਰ ਕਥਾ ਸੁਣੀ ਮਿਲ ਸੰਗਤ, ਹਰ ਹਰ ਜਪਿਓ ਅਕਥ ਕਥ ਕਾਥ, ਹਮਰੇ ਪ੍ਰਭ ਜਗਦੀਸ਼ ਗੁਸਾਈ, ਹਮ ਰਾਖ ਲਿਹੋ ਜਗਨਨਾਥ, ਜਨ ਨਾਨਕ ਦਾਸ ਦਾਸ ਦਾਸਨ ਕੋ, ਪ੍ਰਭ ਕਰੋ ਕਿਰਪਾ ਰਾਖੋ ਜਨ ਸਾਥ।

ਪਿਆਰ ਸਤਿਗੁਰ ਪ੍ਰਸਾਦ ਮਨ ਜਾਪੋ ਰਾਮ ਗੋਪਾਲ ਹਰ ਰਤਨ ਜਵੇ ਹਰ ਲਾਲ ਹਰ ਗੁਰਮੁਖ ਕਰ ਟਕਸਾਲ ਹਰ ਹੋ ਕਿਰਪਾਲ ਰਹਾਉ ਤੁਮਰੇ ਗੁਣ।

ਲਖ ਬੀਸ, ਜਪ ਹਰ ਹਰ ਸ਼ਬਦ ਜਪੀਸ, ਹਰ ਹੋ ਹੋ ਕਿਰਪੀਸ ਰਖਾਓ, ਹਰ ਕਿਰਪਾ ਕਰ ਸਵਾਮੀ ਹਮ ਲਾਏ ਹਰ ਸੇਵਾ, ਹਰ ਜਪ ਜਪੇ ਹਰ ਜਪ ਜਪੇ, ਜਪ ਜਪੋ ਜਗਦੀਸ, ਤੁਮਰੇ ਜਨ ਰਾਮ ਜਪੇ ਤੇ ਊਤਮ, ਤਿਨ ਕਹੋ ਕੁਮ ਕੁਮੇ ਕੁਮ ਕੁਮ ਜੀਸ, ਹਰ ਤੁਮ ਵੱਡ ਵੱਡੇ ਵੱਡੇ ਵੱਡ ਉੱਚੇ, ਸੋ ਕਰੇ ਜੇ ਤੁਧ ਪਾਵੀਸ, ਜਨ ਨਾਨਕ ਅੰਮ੍ਰਿਤ ਪੀਆ ਗੁਰਮਤੀ,

ਪਰੇਖ ਵਡਾਮ ਸਤਸੰਗਤ ਮਿਲ ਪਜ ਰਾਮ ਬਾੜ ਹੋ ਪਾਗਮ ਥਾਮ ਰਖਾਓ ਜਿਤ ਗ੍ਰਹਿ ਮੰਦਰ ਹਰ ਹੋਤ ਜਾਸ ਤਿਤ ਕਰ ਆਨ ਦੋ ਆਨੰਦ ਪਾਜ ਰਾਮ ਰਾਮ ਰਾਮ ਰਾਮ ਨਾਮ ਗੁਣ ਗਾਓ ਹਰ ਪ੍ਰੀਤਮ ਉਪਦੇਸ਼ ਗੁਰੂ ਗੁਰ ਸਤਗੁਰਾ ਸੁਖ ਹੋਤ ਹਰ ਹਰੇ ਹਰ ਹਰੇ ਹਰੇ ਪਜ ਰਾਮ ਰਾਮ ਰਾਮ ਸਭ ਸਿਸ਼ਟ ਧਾਰ ਹਰ ਤੁਮ ਕਿਰਪਾਲ ਕਰਤਾ ਸਭ ਤੂੰ ਤੂੰ ਤੂੰ ਰਾਮ ਰਾਮ ਰਾਮ ਜਨ ਨਾਨਕੋ ਸਰਣਾਗਤੀ ਦਿਓ ਗੁਰਮਤੀ

ਪਾਜ ਹਰ ਰਸ ਰਸ ਹਰ ਗਾਟ ਹਰ ਹੋ ਹੋ ਲਿਖੇ ਲਲਾਟ ਰਹਾਉ ਖੜ ਕਰਮ ਕਿਰਿਆ ਕਰ ਬਹੁ ਬਹੁ ਵਿਸਥਾਰ ਸਿੱਧ ਸਾਧਕ ਜੋਗੀਆ ਕਰ ਜੜ ਜਟਾ ਜੜ ਜਾਟ ਕਰ ਪੇਖ ਨਾ ਪਾਈਏ ਹਰ ਬ੍ਰਹਮ ਜੋਗ ਹਰ ਪਾਈਏ ਸਤ ਸੰਗਤੀ ਉਪਦੇਸ਼ ਗੁਰੂ ਗੁਰ ਸੰਤ ਜਨਾ ਖੋਲ ਖੋਲ ਕਪਾਟ ਤੂੰ ਅਪਰੰਪਰ ਸਵਾਮੀ ਅਤ ਅਗਾਹੋ ਤੂੰ ਭਰਪੁਰ ਰਹੇ ਆ ਜਲ ਥਲੇ ਹਰ ਇੱਕ ਇੱਕੋ ਇੱਕ ਇੱਕੇ ਹਰ ਥਾਟ ਤੂੰ ਜਾਣੇ ਸਾਬਿਤ ਬੂਝੇ ਆਪੇ ਜਨ ਨਾਨਕ ਕੇ ਪ੍ਰਭ ਕੱਟ ਘਟੇ ਕੱਟ ਘਟੇ ਕੱਟ ਹਰ ਘਾਟ ਕਾਨੜਾ ਮਹੱਲਾ ਚੌਥਾ ਜਪ ਮਨ ਗੋਬਿੰਦ ਮਾਧੋ ਹਰ ਹਰ ਅਗਮ ਅਗਾਧੋ ਮਤ ਗੁਰਮਤ ਹਰ ਪ੍ਰਭ ਲਾਧੋ ਤੋਰ ਹੋ ਹੋ ਲਿਖੇ ਲਾਧੋ ਰਹਾਓ ਬਿਖ ਮਾਇਆ ਸੰਚ ਬਹੁ ਚਿਤੇ ਵਿਕਾਰ ਸੁਖ ਪਾਏਗੀ ਹਰ ਫਾਜ ਸੰਤ ਸੰਤ ਸੰਗਤੀ ਮਿਲ ਸਤਿਗੁਰੂ ਗੁਰਸਾਧੋ ਜਿਉਂ ਛੋਹੇ ਪਾਰਸ ਮਨੂਰ ਪਏ ਕੰਚਨ ਤਿਉਂ ਪਤ ਜਾਨ ਮਿਲ ਸੰਗਤੀ ਸੁਧ ਹੋਵਤ ਗੁਰਮਤੀ ਸੁਧ ਹੱਦ ਜੋ ਕਾਸ਼ਟ ਸੰਗ ਲੋਹਾ ਬੋ ਤਰਤਾ ਤਿਉ ਪਾਪੀ ਸੰਗ ਤਰੇ ਸਾਧ ਸਾਧ ਸੰਗਤੀ ਗੁਰ ਸਤਿਗੁਰੂ ਗੁਰਸਾਧੋ ਚਾਰ ਵਰਨ ਚਾਰ ਆਸ਼ਰਮ ਹੈ ਕੋਈ ਮਿਲੇ ਗੁਰੂ ਗੁਰ ਨਾਨਕ ਤੋ ਆਪ ਤਰੈ ਕੁਲ ਸਗਲ ਤਰਾਦੋ ਕਾਨੜਾ ਮਹੱਲਾ ਚੌਥਾ ਹਰ ਜਗਾਓ ਭਗਵਾਨ ਜਗਾਵਤ ਪਾਪ ਲਹਾਨ ਮਤ ਗੁਰਮਤ ਸੁਨ ਜਸ ਕਾਨ ਹਰ ਹੋ ਹੋ ਕਿਰਪਾਨ ਰਖਾਓ ਤੇਰੇ ਜਨ ਧਿਆਵੇ ਇੱਕ ਮਾਨ ਇੱਕ ਚਿੱਤ ਤੇ ਸਾਧੂ ਸੁਖ ਪਾਵੇ ਜਪ ਹਰ ਹਰ ਨਾਮ ਨਿਧਾਨ ਉਸਤ ਕਰੇ ਪ੍ਰਭ ਤੇਰੀਆ ਮਿਰ ਸਾਧੂ ਸਾਧ ਜਨਾ ਗੁਰ ਸਤਿਗੁਰੂ ਭਗਵਾਨ ਜਿਨ ਕੈ ਹਿਰਦੇ ਤੂੰ ਸਵਾਮੀ ਤੇ ਸੁਖ ਬਲ ਪਾਵੇ ਤੇ ਤਰੇ ਭਵ ਸਿੰਧ ਤੇ ਭਗਤ ਹਰ ਜਾਨ ਤਿਨ ਸੇਵਾ ਹਮ ਲਾਏ ਹਰੇ ਹਮ ਲਾਏ ਹਰੇ ਜਨ ਨਾਨਕ ਕੇ

ਕਾਰ ਸਤਿਗੁਰ ਪ੍ਰਸਾਦ ਗਾਈਏ ਗੁਣ ਗੋਪਾਲ ਕਿਰਪਾ ਨਿਧ ਦੁੱਖ ਬਦਾਰਨ ਸੁਖਦਾਤੇ ਸਤਿਗੁਰ ਜਾ ਕੋ ਭੇਟਤ ਹੋਏ ਸਗਲ ਸਿੱਧ ਰਹਾਓ ਸਿਮਰਤ ਨਾਮ ਮਨੇ ਸਾਧਾਰੈ ਓੜ ਪਰਾ ਦੀਖਿਨ ਮੈਂ ਤਾਰੈ ਜਾ ਕੋ ਚੀਤ ਆਵੇ ਗੁਰ ਆਪਣਾ ਤਾ ਕੋ ਦੁਖ ਨਹੀਂ ਤਿਲ ਸੁਪਨਾ ਜਾ ਕੋ ਸਤਿਗੁਰ ਆਪਣਾ ਰੱਖੈ ਸੋ ਜਾਨ ਹਰ ਰਸ ਰਸਨਾ ਚਾਖੈ ਕਹੋ ਨਾਨਕ ਗੁਰ ਕੀ

ਸਤਾਸ ਸਤਾਸ ਸਤਾਸ ਕਰ ਜਪਨੇ ਅਰਹਾਉ ਤਾਕੇ ਹਿਰਦੇ ਬਸਿਓ ਨਾਮ ਜਾ ਕੋ ਸਵਾਮੀ ਕੀਨੋ ਦਾਨ ਤਾਕੇ ਹਿਰਦੇ ਆਈ ਸਾਂਤ ਠਾਕੁਰ ਪੇਟੇ ਗੁਰਬਚਨਾਤ ਸਰਬ ਕਲਾ ਸੋਈ ਪਰਬੀਨ ਨਾਮ ਮੰਤਰ ਜਾ ਕਹੋ ਗੁਰਦੀਨ ਕਹੋ ਨਾਨਕ ਤਾਕੇ ਬਲ ਜਾਓ ਕਲ ਯੁਗ ਮੈਂ ਪਾਇਆ ਜਿਨ ਨਾਓ ਕਾਨੜਾ ਮੁਹੱਲਾ ਪੰਜਵਾਂ ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ ਅਨਕ ਬਾਰ ਕਰ ਬੰਧਨ ਸੰਤਨ ਊਹਾਂ ਚਰਨ ਗੋਬਿੰਦ ਜੀ ਕੇ ਬਸਨਾ ਰਹਾਓ ਅਨਕ ਭਾਂਤ ਕਰ ਦੁਆਰ ਨਾ ਪਾਵੋ ਹੋਏ ਕਿਰਪਾਲ ਤਾਂ ਹਰ ਹਰ ਤਿਆਵ ਕੋੜ ਕਰਮ ਕਰ ਦੇ ਨਾ ਸੋਧਾ ਸਾਧ ਸੰਗਤ ਮੈਂ ਮਨ ਪਰਬੋਧਾ ਤ੍ਰਿਸ਼ਨ ਨਾ ਬੂਝੀ ਬਹੁ ਰੰਗ ਮਾਇਆ ਨਾਮ ਲੈਤ ਸਰਬ ਸੁਖ ਪਾਇਆ ਪਾਰ ਬ੍ਰਹਮ ਜਾ ਭਏ ਦਿਆਲ ਕਹੋ ਨਾਨਕ ਤੋਂ ਛੂਟੇ ਜੰਜਾਲ ਕਾਨੜਾ ਮੁਹੱਲਾ ਪੰਜਵਾਂ ਐਸੀ ਮਾਂਗ ਗੋਬਿੰਦ ਤੇ ਤੈਰ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਾ ਪਰਮ ਗਤੇ ਰਹਾਓ ਪੂਜਾ ਚਰਨਾ ਠਾਕੁਰ ਸਰਨਾ ਤੋਈ ਕੁਸਲ ਜੋ ਪ੍ਰਭ ਜੀ ਉਪਰਨਾ ਸਬਰ ਹੋ ਤੇ ਦੁਰਲਭ ਦੇਹੀ ਜਾ ਕੋ ਸਤਿਗੁਰ ਮਯਾ ਕਰੇਹੀ ਅਗਿਆਨ ਪਰਮ ਬਿਨਸੇ ਦੁਖ ਡੇਰਾ ਜਾ ਕੇ ਹਿਰਦੇ ਬਸੇ ਗੁਰ ਪੈਰਾ।

ਤ੍ਰਿਪਤਾਰ ਅਨਕ ਸਵਾਂਗ ਕਾਸ਼ੇ ਪੇਖ ਧਾਰੀ ਜੈਸੋ ਸਾ ਤੈਸੋ ਦ੍ਰਿਟਾਰੀ ਕਹਿਣ ਕਹਾਵਨ ਸਗਲ ਜੰਜਾਰ ਨਾਨਕ ਦਾਸ ਤਦ ਕਰਨੀ ਸਾਰ ਕਾਨੜਾ ਮੁਹੱਲਾ ਪੰਜਵਾਂ ਤੇਰੋ ਜਨ ਹਰ ਜਸ ਸੁਨ ਤੁਮਾਇਓ ਰਹਾਓ ਮਨੇ ਪ੍ਰਗਾਸ ਪੇ ਪ੍ਰਭ ਕੀ ਸੋਭਾ ਜਲ ਕਦ ਪੇਖੋ ਆਇਓ ਸਭ ਤੇ ਪਰੇ ਪਰੇ ਤੇ ਉੱਚਾ ਗਹਿਰ ਗੰਭੀਰ ਅਥਾਇਓ ਓਤ ਪੋਤ ਮਿਲਿਓ ਭਗਤਨ ਕਉ ਜਨ ਸਿਉ ਪਰਦਾ ਲਾਇਓ ਗੁਰ ਪ੍ਰਸਾਦ ਗਾਵੇ ਗੁਣ ਨਾਨਕ ਸਹਿਜ ਸਮਾਜ ਸਮਾਇਓ ਕਾਨੜਾ ਮੁਹੱਲਾ ਪੰਜਵਾਂ ਸੰਤਨ ਪੈ ਆਪ ਉਦਾਹਰਨ ਆਇਓ ਰਹਾਓ ਦਰਸ਼ਨ ਪੇਟਤ ਹੋਤ ਪੁਨੀਤਾ ਹਰ ਹਰ ਮੰਤਰ ਦ੍ਰਿੜਾਇਓ ਕਾਟੇ ਰੋਗ ਪਏ ਮਨ ਨਿਰਮਲ ਹਰ ਹਰ ਔਖਦ ਖਾਇਓ ਅਸਤ ਪਏ ਬਸੇ ਸੁਖਤਾਨਾ ਬੌਰ ਨਕਤ ਹੂ ਤਾਇਓ

ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ ਰਹਾਉ। ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕਉ ਬਣ ਆਈ। ਜੋ ਪ੍ਰਕੀਨੋ ਸੋ ਪਲ ਮਾਨਿਓ, ਏਸ ਮਤ ਸਾਧੂ ਤੇ ਪਾਈ। ਸਭ ਮੈਂ ਰਵ ਰਹਿਆ ਪ੍ਰਭ ਇਕ ਹੈ, ਪੇਖ ਪੇਖ ਨਾਨਕ ਬਿਗਸਾਈ। ਕਾਨੜਾ ਮਹੱਲਾ ਪੰਜਵਾਂ, ਠਾਕਰ ਜੀਓ ਤੁਹਾਰੋ ਪਰਨਾ। ਮਾਨ ਮਹੱਤ ਤੁਮਾਰੇ ਉਪਰ, ਤੁਮਰੀ ਓਟ ਤੁਮਾਰੀ ਸਰਨਾ ਰਹਾਉ। ਤੁਮਰੀ ਆਸ ਭਰੋਸਾ ਤੁਮਰਾ, ਤੁਮਰਾ ਨਾਮ ਹਿਰਦੇ ਲੈ ਤਰਨਾ। ਤੁਮਰੋ ਬਾਲ ਤੁਮ ਸੰਗ ਸੁਹੇਲੇ,

ਨਾਮ ਹਰ ਪਾਇਓ ਸਿਰ ਡਾਰਿਓ ਨਾਨਕ ਸੰਤ ਚਰਨਾ ਕਾਨੜਾ ਮਹੱਲਾ ਪੰਜਵਾਂ ਸਾਧ ਸਰਨ ਚਰਨ ਚਿਤ ਲਾਇਆ ਸੁਭਨ ਕੀ ਬਾਤ ਸੁਣੀ ਪੇਖੀ ਸੁਪਨਾ ਨਾਮ ਮੰਤਰ ਸਤਿਗੁਰੂ ਦਰੜਾਇਆ ਰਹਾਓ ਨਹਿ ਤ੍ਰਿਪਤਾਨੋ ਰਾਜ ਜੋਬਨ ਧਨ ਬਹੁਰ ਬਹੁਰ ਫਿਰ ਤਾਇਆ ਸੁਖ ਪਾਇਆ ਤ੍ਰਿਸ਼ਨਾ ਸਾ ਬੁਝੀ ਹੈ ਸਾਧ ਪਾਈ ਗੁਣ ਗਾਇਆ ਬਿਨ ਬੂਝੇ ਪਸ਼ੂ ਕੀ ਨਿਆਈ ਪ੍ਰਮ ਹੋਏ ਬਿਆ ਪਿਓ ਮਾਇਆ ਸਾਧ ਸੰਗ ਜਮ ਜੇਵਰੀ ਕਾਟੀ ਨਾਨਕ ਸਹਿਜ ਸਮਾਇਆ ਕਾਨੜਾ ਮਹੱਲਾ ਪੰਜਵਾਂ ਹਰ ਕੇ ਚਰਨ ਹਿਰਦੈ ਗਾਏ ਸੀਤਲਾ ਸੁਖ ਸਾਂਤ ਮੂਰਤ ਸਿਮਰ ਸਿਮਰ ਨਿਤ ਧਿਆਏ ਰਹਾਓ ਸਗਲ ਆਸ ਹੋਤ ਪੂਰਨ ਕੋੜ ਜਨਮ ਦੁਖ ਜਾਏ ਪੁੰਨ ਦਾਨ ਅਨੇਕ ਕਿਰਿਆ ਸਾਧੂ ਸੰਗ ਸਮਾਏ

ਸਤਿਕਾਰ ਸਤਿਗੁਰ ਪ੍ਰਸਾਦ ਕਥੀਏ ਸੰਤ ਸੰਗ ਪ੍ਰਭ ਗਿਆਨ ਪੂਰਨ ਪਰਮ ਜੋਤ ਪਰਮੇਸ਼ਰ ਸਿਮਰਤ ਪਾਈਏ ਮਾਨ ਰਖਾਉ ਆਵਤ ਜਾਤ ਰਹੇ ਸ਼ਰਮ ਨਾਸੇ ਸਿਮਰਤ ਸਾਧੂ ਸੰਗ ਪਤਤ ਪੁਨੀਤ ਹੋਏ ਖਿਨ ਪੀਤਰ ਪਾਰ ਬ੍ਰਹਮ ਕੈ ਰੰਗ ਜੋ ਜੋ ਕਥੈ ਸੁਨੇ ਹਰ ਕੀਰਤਨ ਤਾਕੀ ਦੁਰਮਤ ਨਾਸ ਸਗਲ ਮਨੋਰਥ ਪਾਵੇ ਨਾਨਕ ਪੂਰਨ ਹੋਵੇ ਆਸ ਤਾਨੜਾ ਮਹੱਲਾ ਪੰਜਵਾਂ ਸਾਧ ਸੰਗਤ ਨਿਧ ਹਰ ਕੋ ਨਾਮ ਸੰਗ ਸਹਾਈ ਜੀ ਕੈ ਕਾਮ ਰਖਾਉ ਸੰਤਰੇਨ ਨਿਤ ਮੱਜਨ ਕਰੈ ਜਨਮ ਜਨਮ ਕੇ ਕਿਲ ਬਿਖ ਹਰੈ ਸੰਤ ਜਨਾ ਕੀ ਉੱਚੀ ਬਾਣੀ ਸਿਮਰ ਸਿਮਰ ਤਰੇ ਨਾਨਕ ਪ੍ਰਾਨੀ ਕਾਨੜਾ ਮਹੱਲਾ ਪੰਜਵਾਂ ਸਾਧੂ ਹਰ ਹਰੇ ਗੁਣ ਗਾਏ ਮਾਨ ਤਨ ਤਨ ਪ੍ਰਾਨ ਪ੍ਰਭ ਕੇ ਸਿਮਰਤ ਦੁਖ ਜਾਏ ਰਖਾਉ ਈ ਪੂਤ ਕਾਂ ਲੋ ਭਾਵੈ ਏਕ ਸਿਉ ਮਨ ਲਾਏ ਮਾਂ ਪਵਿੱਤਰ ਸੰਤ ਆਸਨ ਮਿਲ ਸੰਗ ਗੋਬਿੰਦ ਤਿਆਏ ਸਗਲ ਤਿਆਗ ਸਰਨ ਆਇਓ ਨਾਨਕ ਲਿਓ ਮਿਲਾਏ ਕਾਨੜਾ ਮਹੱਲਾ ਪੰਜਵਾਂ ਪੇਖ ਪੇਗ ਬਿਸਾਓ ਸਾਜਨ ਪ੍ਰਭ ਆਪਣਾ ਇਕਾਂਤ ਰਖਾਓ ਆਨ ਦਾ ਸੁਖ ਸਹਿਜ ਮੂਰਤ ਤਿਸ ਆਨ ਨਾਹੀ ਭਾਂਤ ਸਿਮਰਤ ਇਕ ਬਾਰ ਹਰ ਹਰ ਮਿਟ ਕੋਟ ਕਸਮਲ ਜਾਂਤ ਗੁਣ ਰਵੰਤ ਦੁਖ ਨਸ ਹੈ ਰਿਧ ਪੈ ਅੰਤ ਸਾਂ।

ਆਣ ਦਾ ਗੁਣ ਗਾਏ ਮੰਗਲ, ਖਸਮ ਲਾ ਮਿਟ ਜਾਏ ਪਰੇ ਰਹਿ, ਸੰਤ ਚਰਨ ਧਰੋ ਮੱਥ, ਚਾਂਦਰਾਂ ਗ੍ਰਹਿ ਹੋਏ ਅੰਧੇਰੈ, ਸੰਤ ਪ੍ਰਸਾਦ ਕਮਲ ਬਿਕਸੈ, ਗੋਵਿੰਦ ਭਜੋ ਪੇਖ ਨੇਰੈ, ਪ੍ਰਭ ਕਿਰਪਾ ਤੇ ਸੰਤ ਪਾਏ, ਵਾਰ ਵਾਰ ਨਾਨਕ ਉਹ ਬੇਰੈ, ਕਾਨੜਾ ਮਹੱਲਾ ਪੰਜਵਾਂ, ਚਰਨ ਸਰਨ ਗੋਪਾਲ ਤੇਰੀ, ਮੋਹ ਮਾਨ ਤੋ ਪਰਮ, ਰਾਖ ਲੀਜੇ ਕਾਟ ਬੇਰੀ ਰਖਾਓ, ਬੂੜਤ ਸੰਸਾਰ ਸਾਗਰ, ਉਧਰੇ ਹਰ ਸਿਮਰ ਰਤਨਾਗਰ, ਸੀਤਲਾ ਹਰ ਨਾਮ ਤੇਰਾ, ਪੂਰਨੋ ਠਾਕੁਰ ਪ੍ਰਾ ਮੇਰਾ, ਦੀਨ ਦਰਦ ਨਿਵਾਰ ਤਾਰਨ, ਹਰ ਕਿਰਪਾ ਨਿਧ ਪਤਤ ਉਧਾਰਨ, ਕੋੜ ਜਨਮ ਦੁਖ ਕਰ ਪਾਇਓ, ਤੁਹੀ ਨਾਨਕ ਗੁਰ ਨਾਮ ਦਿਰੜਾਇਓ, ਕਾਨੜਾ ਮਹੱਲਾ ਪੰਜਵਾਂ, ਤਨ ਉਹ ਪ੍ਰੀਤ ਚਰਨ ਸੰਗ ਲਾਗੀ, ਕੋੜ ਜਾਪਤਾ ਸੁਖ ਪਾਏ, ਆਏ ਮਿਲੇ ਪੂਰਨ ਬੜਭਾਗੀ ਰਹਾਓ, ਮੋਏ ਅਨਾਥ ਦਾਹ ਜਨ ਤੇਰਾ, ਅਵਰ ਓਟ ਸਗਲੀ ਮੋਏ ਤਿਆਗੀ, ਭੋਰ ਪਰਮ ਕਾਟੇ ਪ੍ਰਸਿਮਰਤ, ਗਿਆਨ ਅੰਜਨ ਮਿਲ ਸੋਭਤ ਜਾਗੀ, ਤੂੰ ਅਥਾਹੋ ਅਦ ਵੱਡੋ ਸਵਾਮੀ, ਕਿਰਪਾ ਸਿੰਧ ਪੂਰਨ ਰਤਨਾਗੀ, ਨਾਨਕ ਜਾਚਕ ਹਰ ਹਰ ਨਾਮ ਮੰਗੈ, ਮਸਤਕ ਆਣ ਤਰਿਉ ਪ੍ਰਾਪਾਗੀ, ਕਾਨੜਾ ਮਹੱਲਾ ਪੰਜਵਾਂ, ਕੁਚਲ ਕਠੋਰ ਕਪਟ ਕਾਮੀ, ਜਿਉ ਜਾਣੇ ਤਿਉ ਤਾਰ ਸੁਆਮੀ ਰਖਾਓ, ਤੂੰ ਸਮਰੱਥ ਸਰਨ ਯੋਗ, ਤੂੰ ਰਾਖੇ ਆਪਣੀ ਕਲ ਧਾਰ, ਜਾਪ ਤਾਪ ਨੇਮ ਸੁਸੰਜਮ, ਨਾਹੀ ਇਨ ਵਿਦੇ ਛੁਟਕਾਰ, ਗਰਤ ਘੋਰ ਅੰਧ ਤੇ ਕੱਢ ਹੋ, ਪ੍ਰਭ ਨਾਨਕ ਨਦਰ ਨਿਹਾਰ, ਕਾਨੜਾ ਮਹੱਲਾ ਪੰਜਵਾਂ, ਕਾਰ ਚੌਥਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ।

ਮਹਲਾ ਪੰਜਵਾਂ ਸਾਜਨ ਮੀਤ ਸੁਵਾਮੀ ਨੇਰੋ ਪੇਖਤ ਸੁਨਤ ਸਭਨ ਕੈ ਸੰਗੇ ਥੋਰੇ ਕਾਜ ਬੁਰੋ ਕੈ ਫੇਰੋ ਅਰਹਾਓ ਨਾ ਬਿਨਾ ਜੇਤੋ ਲਪਟਾਇਓ ਕਛੂ ਨਹੀਂ ਨਾਹੀ ਕਜ ਤੇਰੋ ਆਗੇ ਦ੍ਰਿਸ਼ਟ ਆਪਤ ਸਾ ਪ੍ਰਗਟ ਈ ਗਾਮ ਹੋਇਓ ਪਰਮ ਅੰਧੇਰੋ ਅਟਕਿਓ ਸੁਬੰਤਾ ਸੰਗ ਮਾਇਆ ਦੇਵਨ ਹਾਰ ਦਾ ਤਾਰ ਬਸੇਰੋ ਕਹੋ ਨਾਨਕ ਏਕੇ ਪਾਰੂ ਸੋ ਬੰਧਨ ਕਾਟਨ ਹਾਰ ਗੁਰਮੇਰੋ। ਕਾਨੜਾ ਮਹੱਲਾ ਪੰਜਵਾਂ ਵਿਖੇ ਦਾਲ

ਨਾਨਕ ਹਰ ਜਸ ਸੁਣਾ ਤਾਨੜਾ ਮੁਹੱਲਾ ਪੰਜਵਾਂ ਮੇਰੇ ਮਨ ਪ੍ਰੀਤ ਚਰਨ ਪ੍ਰਾਪਰਸਨ ਰਸਨਾ ਹਰ ਹਰ ਪੂਜਨ ਤ੍ਰਿਪਤਾਨੀ ਆਖੀਆਂ ਕਉ ਸੰਤੋਖ ਪ੍ਰਦਰਸ਼ਨ ਰਖਾਓ ਕਰਨਨ ਪੂਰਿਓ ਜਸ ਪ੍ਰੀਤਮ ਕਰਮਲ ਦੋਖ ਸਗਲ ਮਲ ਹਰਸਨ ਪਾਵਨ ਧਾਮਨ ਸੁਆਮੀ ਸੁਖ ਪੰਥਾ ਅੰਗ ਸੰਗ ਕਾਇਆ ਸੰਤ ਸਰਸਨ ਸਰਨ ਗਈ ਪੂਰਨ ਅਬਨਾਸੀ ਆਨ ਉਪਾਵ ਫਗਤ ਨਹੀਂ ਕਰਸਨ ਕਰ ਗਏ ਲੀਏ ਨਾਨਕ ਜਨ ਆਪਣੇ ਅੰਧ ਘੋਰ ਸਾਗਰ ਨਹੀਂ ਮਰਸਨ ਕਾਨੜਾ ਮੁਹੱਲਾ ਪੰਜਵਾਂ ਉਹ ਕਤ ਕਪਟ ਖਪਟ ਖਲ ਗਰਜਤ ਮਰਜਤ ਮੀਚ ਅਨਕ ਬਰੀਆ ਅਰਹਾਉ ਅੰਗ ਮਤ ਅਨਰਤ ਕੋਮਿਤ ਹਿਤ ਪ੍ਰੀਤਮ ਪੇਖਤ ਪ੍ਰਮਤ ਲਾਹ ਗਰੀਆ ਅਨਿਤ ਵਿਵਹਾਰ ਅਚਾਰ ਵਿਧਹੀਨਤ ਮਮ ਮਦ ਮਾਤ ਕੋਪ ਜਰੀਆ ਕਰਨ ਕਿਰਪਾਲ ਗੋਪਾਲ ਦੀਨ ਬੰਦ ਨਾਨਕ ਉਧਰ ਸਰਨ ਪਰੀਆ ਕਾਨੜਾ ਮੁਹੱਲਾ ਪੰਜਵਾਂ ਜੀ ਪ੍ਰਾਨ ਮਾਨ ਦਾਤਾ ਹਰ ਬਿਸਰ ਤੇ ਹੀ ਹਾਨ ਰਹਾਓ ਗੋਬਿੰਦ ਤਿਆਗ ਆਨ ਲੱਗ ਹੈ ਅੰਮ੍ਰਿਤੋ ਡਾਰ ਭੂਮ ਪੱਗ ਹੈ ਬਿਖੇ ਰਸ ਆਸਕਤ ਮੂੜੇ ਤਾਹੇ ਸੁਖਮਾਨ ਤਾਮ ਕ੍ਰੋਧ ਲੋਭ ਵਿਆਪਿਓ ਜਨਮ ਹੀ ਕੀ ਖਾਨ ਪਤਿਤ ਪਾਵਨ ਸਰਨ ਆਇਓ।

ਸੰਬੰਧ ਸਾਧ ਸੰਗਮ ਲਾਭ ਪਾਇਓ ਨਾਨਕ ਫਿਰਨਾ ਮਰੰਦ ਕਾਨੜਾ ਮੁਹੱਲਾ ਪੰਜਵਾਂ ਕਰ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪ੍ਰਭ ਪੂਜ ਹੋ ਨਾਮ ਅਰਾਧ ਗੁਰ ਸਤਿਗੁਰ ਚਰਨੀ ਲਾਗ ਹਰ ਪਾਵੋ ਮਨ ਅਗਾਧ ਜਗ ਜੀਤੋ ਹੋ ਹੋ ਗੁਰ ਕਿਰਪਾਦ ਰਖਾਓ ਅਨਕ ਪੂਜਾ ਮੈਂ ਬਹੁਵਿਧ ਖੋਜੀ

ਸਤਿਕਾਰ ਸਤਿਗੁਰ ਪ੍ਰਸਾਦ ਤਿਆਗੀਏ ਗੁਮਾਨ ਮਾਨ ਪੇਖਤਾ ਦਿਆਲ ਲਾਲ ਹਾਂ ਹਾਂ ਮਨ ਚਰ ਨਰੇਨ ਰਖਾਓ ਹਰ ਸੰਤ ਮੰਤ ਗੋਪਾਲ ਗਿਆਨ ਧਿਆਨ

ਤਟਨ ਖਟਨ ਜਟਨ ਹੋਮਨ ਨਾਹੀ ਡੰਡ ਤਾਰ ਸਵਾਉ ਜਤਨ ਪੰਤਨ ਤਪਨ ਪ੍ਰਮਨ ਆਨਕ ਕਸਨ ਕਸਤੇ।

ਓਂਕਾਰ ਸਤਿਗੁਰ ਪ੍ਰਸਾਦ ਭਗਤ ਪਾਵਨ ਭਗਤ ਬਛਲ ਪੈ ਹਰਨ ਤਾਰਨ ਤਰਨ ਰਹਾਉ ਨੈਣ ਤਿਵਤੇ ਦਰਸ ਪੇਖ ਜੈ ਤੋਖ ਸੁਨਤ ਕਰਨ ਪ੍ਰਾਣ ਨਾਥ ਅਨਾਥ ਦਾਤੇ ਦੀਨ ਗੋਬਿੰਦ ਸਰਨ ਆਸ ਪੂਰਨ ਦੁਖ ਬਿਨਾਸਨ ਗਹੀ ਓਟ ਨਾਨਕ ਹਰ ਚਰਨ ਕਾਨੜਾ ਮਹੱਲਾ ਪੰਜਵਾਂ ਚਰਨ ਸਰਨ ਦਿਆਲ ਠਾਕੁਰ

ਕਾਰ ਸਾਗਰ ਪਤਤ ਮੋਹ ਮਾਨ ਅੰਧ ਬਿਕਲ ਮਾਇਆ ਸੰਗ ਧੰਦ ਕਰ ਗਏ ਪ੍ਰਭ ਆਪ ਕੱਢ ਹੋ ਰਾਖ ਲਿਓ ਗੋਬਿੰਦ ਰਾਏ ਅਨਾਥ ਨਾਥ ਸਨਾਥ ਸੰਤ।

ਜਾਪ ਮਨਾ ਹਰ ਜਾਪ ਜੋ ਸੰਤ ਬੇਦ ਕੈਦ ਪੰਥ ਗਾ ਕਰੋ ਮੋਹ ਮਗਨ ਅਹੰਤਾਪ ਰਹਾਓ ਜੋ ਰਾਤੇ ਮਾਤੇ ਸੰਗ ਬਪਰੀ ਮਾਇਆ ਮੋਹ ਸੰਤਾਪ ਨਾਮ ਜਪਤ ਸੋ ਜਨ ਉਧਰੈ ਜਿਸੇ ਉਧਾਰੋ ਆਪ ਬਿਨ ਸਜਾਏ ਮੋਹ ਪੈ ਭਰਮਾ ਨਾਨਕ ਸੰਤ ਪ੍ਰਤਾਪ ਕਾਨੜਾ ਮਹੱਲਾ ਪੰਜਵਾਂ ਕਾਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਐਸੋ ਦਾਨ ਦੇਹੋ ਜੀ ਸੰਤ ਹੋ ਜਦ ਜੀਓ ਬਲਿਹਾਰ ਮਾਨ ਮੋਹੀ ਪੰਚ ਦੋਹੀ ਉਰਜ ਨਿਕਟ ਬਸਿਓ ਤਾਕੀ ਸਰਣ ਸਾਧੂਆਂ ਦੂਤ ਸੰਗ ਨਿਵਾਰ ਰਹਾਓ ਕੋੜ ਜਨਮ ਜੋਨ ਭਰਮਿਓ ਹਾਰ ਪਰਿਓ ਦੁਆਰ ਕਿਰਪਾ ਗੋਬਿੰਦ ਭਈ ਮਿਲਿਓ ਨਾਮ ਆਧਾਰ ਦੁਲੱਭ ਜਨਮ ਸਫਲ ਨਾਨਕ ਪਾਉ ਉਤਾਰ ਪਾਰ ਕਾਨੜਾ ਮਹੱਲਾ ਪੰਜਵਾਂ ਘਰ ਗਿਆਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਹਿਜ ਸੁਭਾਏ ਆਪਨ ਆਏ ਕਛੂ ਨਾ ਜਾਨੋ ਕਛੂ ਦਿਖਾਏ ਪ੍ਰਾ ਮਿਲਿਓ ਸੁਖ ਬਾਲੇ ਭੋਲੇ ਰਹਾਉ ਸੰਯੋਗ ਮਿਲਾਏ ਸਾਧ ਸੰਗਾਏ ਕਥੂ ਨ ਜਾਏ ਕਰੇ ਬਸਾਏ ਗੁਣ ਨਿਧਾਨ ਪ੍ਰਟਿਓ ਏ ਚੋਲੈ ਚਰਨ ਲੁਭਾਏ ਆਨਤ ਜਾਏ ਥਾਨ ਥਨਾਏ ਸਰਬ ਸਮਾਏ ਰਸਕ ਰਸਕ ਨਾਨਕ ਗੁਣ ਬੋਲੈ ਕਾਨੜਾ ਮਹੱਲਾ ਪੰਜਵਾਂ ਗੋਬਿੰਦ ਠਾਕੁਰ ਮਿਲਨ ਦੁਰਾਈ ਪਰਮਿਤ ਰੂਪ ਅਗੰਮ ਅਗੋਚਰ ਰਹਿਓ ਸਰਬ ਸਮਾਈ ਰਹਾਓ ਕੈਨ ਪਵਨ ਨਾਹੀ ਪਾਇਓ ਪਾਇਓ ਅਨਕ ਉਗਤ ਚਤੁਰਾਈ ਜਤਨ ਜਤਨ ਅਨਕ ਉਪਾਵਰੇ ਤੋ ਮਿਲਿਓ ਜੋ ਕਿਰਪਾਈ ਪ੍ਰਭੂ ਦਿਆਰ ਕਿਰਪਾਰ ਕਿਰਪਾ ਨਿਧ ਜਨ ਨਾਨਕ ਸੰਤਰੇ ਨਾਈ ਕਾਨੜਾ ਮਹੱਲਾ ਪੰਜਵਾਂ ਮਾਈ ਸਿਮਰਤ ਰਾਮ ਰਾਮ ਰਾਮ ਪ੍ਰਾ ਬਿਨਾ ਨਾਹੀ ਹੋਰ ਚਿਤਵੋ ਚਰਨਾਰ ਬਿੰਦ ਸਾਸਨ ਨਿਸਪੋਰ ਰਗਾਓ ਲਾਏ ਪ੍ਰੀਤ ਕੀਨ ਆਪਨ ਤੂੜਤ ਨਹੀਂ ਜੋਹਰ ਪ੍ਰਾਣ ਮਨ ਤਨ ਸਰਬਸੋ ਹਰ ਗੁਣ ਦੇ ਸੁਖ ਮੋਰ ਈਤ ਊਤ ਰਾਮ ਪੂਰਨ ਨਿਰਖਤ ਰਿਦਖੋਰ ਸੰਤ ਸਰਨ ਤਰਨ ਨਾਨਕ ਬਿਨਸਿਓ ਦੁਖ ਕੋਰ ਕਾਨੜਾ ਮਹੱਲਾ ਪੰਜਵਾਂ ਜਨ ਕੋ ਪ੍ਰਸੰਗੇ ਅਸਨੇਹੋ ਸਾਜਨੋ ਤੂੰ ਮੀਤ ਮੇਰਾ ਗ੍ਰਹਿ ਤੇਰੇ ਸਭ ਕੇ ਹੋ ਰਹਾਓ ਮਾਣ ਮੰਗੋ ਤਾਣ ਮੰਗੋ ਤਾਂ ਲਖਮੀ ਸੁਧ ਦੇਹੇ ਮੁਗਤ ਜੁਗਤ ਭੁਗਤ ਪੂਰਨ ਪਰਮਾਨੰਦ ਪਰਮ ਨਿਧਾਨ ਭਏ ਭਾਏ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ ਕਾਨੜਾ ਮਹੱਲਾ ਪੰਜਵਾਂ ਕਰਤ ਕਰਤ ਚਰਚ ਚਰਚ ਚਰਚਰੀ

ਲਾਗਾ ਗੁਰ ਮਿੱਠੇ ਬਜਨ ਕਢਾਵੇ ਗੋ ਸਤਿਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸਿਉ ਚਿਤ ਲਾਵੇ ਗੋ ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਮਨ ਪੀਨਾ ਨਿਜ ਕਰ ਆਵੇ ਗੋ ਤੈ ਅਨਹਤ ਧੁਨੀ ਬਾਜੇ ਨਿਤ ਬਾਜੇ ਨੀਜਰ ਧਾਰ ਚੁਵਾਵੇ ਗੋ ਰਾਮ ਨਾਮ ਇਕ ਤਿਲ ਤਿਲ ਗਾਵੇ ਮਨ ਗੁਰਮਤ ਨਾਮ ਸਮਾਵੇ ਗੋ ਨਾਮ ਸੁਣੇ ਨਾਮੋ ਮਨ ਪਾਵੇ ਨਾਮੇ ਹੀ ਤ੍ਰਿਪਤਾਵੇ ਗੋ ਕਣਕ ਕਣਕ ਪੈਰੇ ਬਹੁ ਕੰਗਣਾ ਕਾਪਰ ਭਾਂਤ ਬਣਾਵੇ ਗੋ ਨਾ ਬਿਨਾ ਸਾ ਫੀਕ ਫਿਖਾਨੇ ਜਨਮ ਮਰੇ ਫਿਰ ਆਵੇ ਗੋ ਮਾਇਆ ਪਟਲ ਪਟਲ ਹੈ ਭਾਰੀ ਕਰ ਘੁੰਮਣ ਘੇਰ ਖੁਲਾਵੇ ਗੋ ਪਾਪ ਕਾਰ ਮਨੂਰ ਸਾ ਪਾਰੇ ਫਿਰ ਦੁੱਤਰ ਤਰਿਓ ਨਾ ਜਾਵੇ ਗੋ ਪਾਉ ਬੈਰਾਗ ਭਇਆ ਹੈ ਬੋਹਿਤ ਗੁਰ ਖੇਵਟ ਸ਼ਬਦ ਤਰਾਵੇ ਗੋ ਰਾਮ ਨਾਮ ਹਰ ਪੇਟੀਏ ਹਰ ਰਾਮੇ ਨਾਮ ਸਮਾਵੇ ਗੋ ਅਗਿਆਨ ਲਾਏ ਸਵਾਲਿਆ।

ਆਵੋ ਮੇਰੇ ਸਤਿਗੁਰ ਨਾਮ ਧਿਆਵੇ ਗੋ ਜਨਮ ਜਨਮ ਕੀ ਹੋਮੇ ਮਲ ਲਾਗੀ ਮਿਲ ਸੰਗਤ ਮਲ ਲੈ ਜਾਵੇ ਗੋ ਜੋ ਲੋਹਾ ਤਰਿਓ ਸੰਕਾਸ਼ਟ ਲਗ ਸਬਦ ਗੁਰੂ ਹਰ ਪਾਵੇ ਗੋ ਸੰਗਤ ਸੰਤ ਮਿਲੋ ਸਤ ਸੰਗਤ ਮਿਲ ਸੰਗਤ ਹਰਸ ਆਵੇ ਗੋ ਬਿਨ ਸੰਗਤ ਕਰਮ ਕਰੇ ਅਬ ਮਹਾਨੀ

ਦੇ ਵਡਿਆਈ ਸਤਿਗੁਰ ਉਪਦੇਸ਼ ਸਮਾਵੇ ਗੋ ਭਗਤ ਜਿਨਾ ਕੋ ਸਦਾ ਨਿਵਰਹੀਐ ਜਾਂ ਨਿਵੇ ਤਫਲ ਗੁਣ ਪਾਵੇ ਗੋ ਜੋ ਨਿੰਦਾ ਦੁਸ਼ਟ ਕਰੇ ਭਗਤਾਂ ਕੀ ਹਰ ਨਾਸ ਜਿਉ ਪਜ ਜਾਵੇ ਗੋ ਬ੍ਰਹਮ ਕਮਲ ਪੁਤ ਮੀਨ ਬਿਆਸਾ ਤਬ ਤਾਪਨ ਪੂਜ ਕਰਾਵੇ ਗੋ ਜੋ ਜੋ ਭਗਤ ਹੋਏ ਸੋ ਪੂਜੋ ਭਰਮਨ ਪਰਮ ਚੁਕਾਵੇ ਗੋ ਜਾਤ ਨਜਾਤ ਦੇਖ ਮਤ ਭਰਮ ਹੋ ਸੁਖ ਜਨਕ ਪਗੀ ਲਗ ਤਿਆਵੇ ਗੋ ਜੂਠਨ ਜੂਠ ਪਈ ਸ੍ਰੀ ਉਪਰ ਖਿਨ ਮਨੁਆ ਤਿਲ ਨਾ ਡੋਲਾਵੇ ਗੋ ਜਨਕ ਜਨਕ ਬੈਠੇ ਸਿੰਘਾਸਨ

ਹੋਵੇ ਉਲਟਿਓ ਜਨਮ ਹੋਵੇ ਗੁਰਬਚਨੀ ਗੁਰਪੁਰਖ ਮਿਲੇ ਰੰਗ ਲਾਵੇ ਗੋ ਇੰਦਰੀ ਦਸੇ ਦਸੇ ਹੁਣ ਧਾਵਤ ਤ੍ਰੈ ਗੁਣੀਆਂ ਖਿਰਨਾ ਟਿਕਾਵੇ ਗੋ ਸਤਿਗੁਰ ਪਰਚੇ ਵਸਗਤ ਆਵੇ ਮੋ

ਸੰਗਤ ਸਨੇੜ ਨਾ ਆਵੇ, ਬਿਗ ਚਾਰ ਚਾਰ ਲਿਵਲਾਵੇ ਗੋ। ਸਵਾਨ ਲੋਭ ਨਗਰ ਮੈਂ ਸਬਲਾ, ਗੁਰਖਿਨ ਮੈਂ ਮਾਰ ਕਢਾਵੇ ਗੋ। ਸਤ ਸੰਤੋਖ ਧਰਮ ਆਨ ਰਾਖੇ, ਹਰ ਨਗਰੀ ਹਰ ਗੁਣ ਗਾਵੇ ਗੋ। ਪੰਕਜ ਮੋਹ ਨਿਗਰਤ ਹੈ ਪ੍ਰਾਨੀ, ਗੁਰ ਨਿਗਰਤ ਕਾਢ ਕਢਾਵੇ ਗੋ। ਤਰਾਹੇ ਤਰਾਏ ਸਰਨ ਜਨ ਆਏ।

ਪਦ ਪਾਏ। ਸਤਿਗੁਰ ਮੁਖ ਬਚਨ ਧਿਆਵੈ ਗੋ, ਸਤਿਗੁਰ ਸਰਨ ਸਰਨ ਮਨ ਭਾਈ, ਸੁਧਾ ਸੁਧਾ ਕਰ ਧਿਆਵੈ ਗੋ, ਦਿਆਲ ਦੀਨ ਪਏ ਹੈ ਸਤਿਗੁਰ, ਹਰ ਮਾਰਗ ਪੰਥ ਦਿਖਾਵੈ ਗੋ, ਸਤਿਗੁਰ ਸਰਨ ਪਏ ਸੇ ਥਾਪੇ, ਤਿਨ ਰਾਖਨ ਕਉ ਪ੍ਰਵੇ ਆਵੈ ਗੋ, ਜੇ ਕੋ ਸਰ ਸੰਦੇ ਜਨੀ ਉਪਰ,

ਪਿਆਰ ਸਤਿਗੁਰ ਪ੍ਰਸਾਦ ਸੇ ਉਧਰੇ ਜਿਨ ਰਾਮ ਧਿਆਏ ਜਤਨ ਮਾਇਆ ਕੇ ਕਾਮ ਨ ਆਏ ਰਾਮ ਧਿਆਏ ਸਫਲ ਪਾਏ ਅਨ ਧਨ ਤੇ ਬੜਭਾਗੀਆ ਸਤ ਸੰਗ ਜਾਗੇ ਨਾਮ ਲਾਗੇ ਏਕ ਚੋਨ ਲਿਵ ਲਾਗੀਆ ਤਜਮਾਨ ਮੋਹ ਵਿਕਾਰ ਸਾਧੂ ਲਗ ਤਰੋ ਤਿਨ ਕੈ ਪਾਏ ਬਿਨਵੰਤ ਨਾਨਕ ਸਰਣ ਸੁਆਮੀ ਬੜਭਾਗ ਦਰਸ਼ਨ ਪਾਏ ਮਿਲ ਸਾਧੂ ਨਿਤ ਭਜੇ ਨਾਰਾਇਣ ਰਸਕ ਰਸਕ ਸੁਆਮੀ ਗੁਣ ਗਾਇਣ ਗੁਣ ਗਾਏ ਜੀਵੈ ਹਰ ਅਮਿਓ ਪੀਵੈ ਜਨਮ ਮਰਣਾ ਪਾਗੈ ਸਤਸੰਗ ਪਾਈਏ।

ਨਾਨਕਾ ਜਿਨ ਗੁਰਮਤ ਹਰ ਰਸਾਰ ਮਹੱਲਾ ਚੌਥਾ ਗੋਵਿੰਦ ਗੋਵਿੰਦ ਗੋਵਿੰਦ ਹਰ ਗੋਵਿੰਦ ਗੁਣੀ ਨਿਧਾਨ ਗੋਵਿੰਦ ਗੋਵਿੰਦ ਗੁਰਮਤ ਤਿਆਈਐ ਤਾਂ ਦਰਗਹਿ ਪਾਈਏ ਮਾਨ ਗੋਵਿੰਦ ਗੋਵਿੰਦ ਗੋਵਿੰਦ ਜਪ ਮੁਖ ਉਜਲਾ ਪ੍ਰਧਾਨ ਨਾਨਕ ਗੁਰ ਗੋਵਿੰਦ ਹਰ ਜਿਤ ਮਿਰ ਹਰ ਪਾਇਆ ਨਾਮ ਪੌੜੀ ਤੂੰ ਆਪੇ ਹੀ ਸਿਧ ਸਾਧਕੋ ਤੂੰ ਆਪੇ ਹੀ ਜੁਗ ਜੋਗੀਆ ਤੂੰ ਆਪੇ ਹੀ ਰਸ ਰਸੀਅੜਾ ਤੂੰ ਆਪੇ ਹੀ ਭੋਗ ਭੋਗੀਆ ਤੂੰ ਆਪੇ ਆਪ ਵਰਤਦਾ ਤੂੰ ਆਪੇ ਕਰੇ ਸੋਹੋਗੀਆ ਸਤ ਸੰਗਤ ਸਤਗੁਰ ਧਨ ਧਨੋ ਧਨ ਧਨ ਧਨੋ ਜਿਤ ਮਿਲ ਹਰ ਬੁਲਗ ਬਲੋਗੀਆ ਸਭ ਕਹੋ ਮੁਖੋ ਹਰ ਹਰ।

ਦੁਰਮਤ ਕੱਢੇ ਤੋਏ, ਨਾਨਕ ਅਨਦਿਨ ਗੁਣ ਉਚਰੈ, ਜਿਨ ਕਉ ਤੁਰ ਲਿਖਿਆ ਹੋਏ ਮਹੱਲਾ ਚੌਥਾ। ਹਰ ਆਪੇ ਆਪ ਦਇਆਲ ਹਰ, ਆਪੇ ਕਰੇ ਸੋਏ, ਹਰ ਆਪੇ ਆਪ ਵਰਤਦਾ, ਹਰ ਜੇਵੜ ਅਵਰ ਨਾ ਕੋਏ। ਜੋ ਹਰ ਪ੍ਰਭ ਭਾਵੇ ਸੋ ਥੀਐ, ਜੋ ਹਰ ਪ੍ਰਭ ਕਰੇ ਸੋਏ, ਕੀਮਤ ਕਿਨੇ ਨਾ ਪਾਈਆ, ਬੇਅੰਤ ਪ੍ਰਭੂ ਹਰ ਸੋਏ। ਨਾਨਕ ਗੁਰਮੁਖ ਹਰ ਸਾ ਲਾਇਆ, ਤਨ ਮਨ ਸੀਤਲ ਹੋਏ ਪੌੜੀ, ਸਭ ਜੋਤ ਤੇਰੀ ਜਗ ਜੀਵਨਾ, ਤੂੰ ਘਟ ਘਟ ਹਰ ਰੰਗ ਰੰਗਨਾ, ਸਭ ਧਿਆਵੇ ਤੁਧ ਮੇਰੇ ਪ੍ਰੀਤਮਾ, ਤੂੰ ਸਤ ਸਤ ਪੁਰਖ ਨਿਰੰਜਨਾ। ਇਕ ਦਾਤਾ ਸਭ ਜਗਤ ਪਿਖਾਰੀਆ, ਹਰ ਜਾਚੇ ਸਭ ਮੰਗ ਮੰਗਣਾ, ਸੇਵਕ ਠਾਕੁਰ

ਮਾਨ ਗੁਰਮੁਖ ਕਮਲ ਵਿਗਸਿਆ ਸਭ ਆਤਮ ਬ੍ਰਹਮ ਪਛਾਣ ਹਰ ਹਰ ਕਿਰਪਾ ਧਾਰ ਪ੍ਰਭ ਜਨ ਨਾਨਕ ਜਪ ਹਰ ਨਾਮ ਮਹੱਲਾ ਚੌਥਾ ਹਰ ਹਰ ਨਾਮ ਪਵਿੱਤਰ ਹੈ ਨਾਮ ਜਪਤ ਦੁਖ ਜਾਏ ਜਿਨ ਕੋ ਪੂਰਬ ਲਿਖਿਆ ਤਿਨ ਮਨ ਵਸਿਆ ਆਏ ਸਤਿਗੁਰ ਕੈ ਭਾਣੇ ਜੋ ਚਲੇ ਤਿਨ ਦਾਲ ਦੇ ਦੁਖ ਲੈ ਜਾਏ ਆਪਣੇ ਭਾਣੇ ਕਿਨੇ ਨਾ ਪਾਇਓ ਜਨ ਵੇਖੋ ਮਨ ਪਤੀ ਆਏ ਜਨ ਨਾਨਕ ਦਾਸਨ ਦਾਸ ਹੈ ਜੋ ਸਤਿਗੁਰ ਲਾਗੇ ਪਾਏ ਪੌੜੀ ਤੂੰ ਥਾਨ ਸਰੰਤਰ ਭਰਪੂਰ ਹੈ ਕਰਤੇ ਸਭ ਤੇਰੀ ਬਣਤ ਬਣਾਵਣੀ ਰੰਗ ਪਰੰਗ ਸਿੱਟ ਸਭ ਸਾਜੀ ਬਹੁ ਬਹੁ ਵਿਦ ਭਾਂਤ ਉਪਾਵਣੀ ਸਭ ਤੇਰੀ ਜੋਤ ਜੋਤੀ ਵਿਚ ਵਰਤ ਹੈ ਗੁਰਮਤੀ ਤੁਧੇ ਲਾਵਣੀ ਜਿਨ ਹੋਏ ਦਿਆਲ ਤਿਨ ਸਤਿਗੁਰ ਮਿਲ ਹੈ ਮੁਖ ਗੁਰਮੁਖ ਹਰ ਸਮਝਾਵਣੀ ਸਭ ਬੋਲੋ ਰਾਮ ਰਮੋ ਸ੍ਰੀ ਰਾਮ ਰਮੋ ਜਿਤ ਦਾਲਦ ਦੁਖ ਭੁਖ ਸਭ ਲੈ ਜਾਵਣੀ ਸਲੋਕ ਮਹੱਲਾ ਚੌਥਾ ਹਰ ਹਰ ਅੰਮ੍ਰਿਤ ਨਾਮ ਰਸ ਹਰ ਅੰਮ੍ਰਿਤ ਹਰ ਉਰਧਾਰ ਵਿਚ ਸੰਗਤ ਹਰ ਪ੍ਰਵਰਤਦਾ

ਤਾਇਆ ਹਰ ਨਾਮਾ ਹਰ ਉਰਧਾਰ ਜਨ ਨਾਨਕ ਤੇ ਮੁਖ ਉਜਲੇ ਇਤ ਸੱਚੇ ਦਰਬਾਰ ਮਹੱਲਾ ਚੌਥਾ ਹਰ ਕੀਰਤ ਉੱਤਮ ਨਾਮ ਹੈ ਵਿੱਚ ਕਲਯੁਗ ਕਰਨੀ ਸਾਰ ਮਤ ਗੁਰਮਤ ਕੀਰਤ ਪਾਈ ਹੈ ਹਰ ਨਾਮਾ ਹਰ ਉਰਹਾਰ ਵਡਭਾਗੀ ਜਿਨ ਹਰ ਧਿਆਇਆ ਤਿਨ ਸੌਂਪਿਆ ਹਰ ਭੰਡਾਰ ਬਿਨ ਨਾਵੇ ਜੇ ਕਰਮ ਕਮਾਵਣੇ ਨਿਤ ਹੋਮੇ ਹੋਏ ਖੁਆਰ ਜਲ ਹਸਤੀ ਮਲ ਨਾ ਵਾਲੀਏ ਸਿਰ ਪੀ ਫਿਰ ਪਾਵੇ ਸ਼ਾਰ ਹਰ ਮਿਲ ਹੋ ਸਤਿਗੁਰ ਦਇਆ ਕਰ ਮਨ ਵਸੈ ਏਕੰਕਾਰ ਜਿਨ ਗੁਰਮੁਖ ਸੁਣ ਹਰ ਮੰਨਿਆ ਜਨ ਨਾਨਕ ਤਿਨ ਜੈਕਾਰ ਪੌੜੀ ਆਰਾਮ ਨਾਮ ਵੱਖਰ ਹੈ ਊਤਮ ਹਰ ਨਾਇਕ ਪੁਰਖ ਹਮਾਰਾ ਹਰ ਖੇਲ ਕੀਆ ਹਰ ਆਪੇ ਵਰਤੈ ਸਭ ਜਗਤ ਕੀਆ ਵਣਜਾਰਾ ਸਭ ਜੋਤ ਤੇਰੀ ਜੋਤੀ ਵਿਚ ਕਰਤੇ ਸਭ ਸੱਚ ਤੇਰਾ ਪਾਸਾਰਾ ਸਭ ਧਿਆਵ ਹੈ ਤੁਸ

ਸਾ ਹਮਰੀ ਜੇਬਾ ਏਕ ਪ੍ਰਭ ਹਰ ਕੇ ਗੁਣ ਅਗਮ ਅਥਾਹ ਹਮ ਕਿਉ ਕਰ ਜਪੇ ਏ ਆਣਿਆ ਹਰ ਤੁਮੜ ਅਗਮ ਅਗਾਹ ਹਰ ਦਿਉ ਪ੍ਰਭੂ ਮਤ ਊਤਮਾ ਗੁਰ ਸਤਿਗੁਰ ਕੈ ਪਗ ਪਾਹ ਸਤ ਸੰਗਤ ਹਰ

ਹਰਲਾਰ ਭਗਤ ਵਸਿੱਖਿਆ। ਸਲੋਕ ਮੁਹੱਲਾ ਚੌਥਾ। ਰਾਮ ਨਾਮ ਰਾਮ ਰਵ ਰਹੇ, ਰਮ ਰਾਮੋ ਰਾਮ ਰਮੀਤ, ਘੜ ਘੜ ਆਤਮ ਰਾਮ ਹੈ, ਪ੍ਰਭ ਖੇਲ ਕੀਓ ਰੰਗ ਰੀਤ, ਹਰ ਨਿਟ ਬਸੇ ਜਗ ਜੀਵਨ।

ਹਰ ਪ੍ਰਭ ਸੱਜਣ ਲੋੜ ਲਹੋ, ਭਾਗ ਸੇਵੜ ਭਾਗ, ਗੁਰ ਪੂਰੇ ਦੇਖਾ ਲਿਆ, ਨਾਨਕ ਹਰ ਲਿਵ ਲਾਗ ਪੌੜੀ, ਤਨ ਤਨ ਸੁਹਾਵੀ ਸਫਲ ਘੜੀ, ਜਿਤ ਹਰ ਸੇਵਾ ਮਨ ਪਾਣੀ, ਹਰ ਕਥਾ ਸੁਣਾਓ ਮੇਰੇ ਗੁਰਸਿੱਖੋ, ਮੇਰੇ ਹਰ ਪ੍ਰਭ ਅਕਥ ਕਹਾਣੀ, ਕਿਉਂ ਪਾਈਏ ਕਿਉਂ ਦੇਖੀਏ, ਮੇਰਾ ਹਰ ਪ੍ਰਭ ਸੁਗੜ ਸੁਜਾਣੀ, ਹਰ ਮੇਲ ਦਿਖਾਏ ਆਪ ਹਰ, ਗੁਰ ਬਚਨੀ ਨਾਮ ਸਮਾਣੀ, ਤਿਨ ਵਿਟੋ ਨਾਨਕ ਵਾਰਿਆ, ਜੋ ਜਪਦੇ ਹਰ ਨਿਰਬਾਣੀ। ਸਲੋਕ ਮੁਹੱਲਾ ਚੌਥਾ। ਹਰ ਪ੍ਰਵਰਤੇ ਲੋਇਣਾ, ਗਿਆਨ ਅੰਜਨ ਗੁਰ ਦੇ, ਮੈਂ ਪ੍ਰਭ ਸੱਜਣ ਪਾਇਆ, ਜਨ ਨਾਨਕ ਸਹਿਜ ਮਿਲੇ। ਮੁਹੱਲਾ ਚੌਥਾ। ਗੁਰਮੁਖ ਅੰਤਰ ਸਾਤ ਹੈ।

ਉਪਜੈ ਤ੍ਰਿਸ਼ਨਾ ਭੁੱਖ ਸਭ ਜਾਏ ਨਾਨਕ ਨਾਮੇ ਰਤਿਆ ਨਾਮੋ ਪੱਲੇ ਪਾਏ ਪੌੜੀ ਤੁਧ ਆਪੇ ਜਗਤਿਓ ਪਾਏ ਕਹਿ ਤੁਧ ਆਪੇ ਵਸਗਤ ਕੀਤਾ ਇਕ ਮਨਮੁਖ ਕਰ ਹਾਰਾਇਣ ਇਕ ਨਾ ਮੇਲ ਗੁਰੂ ਤਿਨ ਜੀਤਾ ਤਾਰੂਤਮ ਗਰ ਪ੍ਰਭ ਨਾਮ ਹੈ ਗੁਰਭਜਨ ਸੁਭਾਗੇ ਲੀਤਾ ਦੁਖ ਦਾਲ ਦਿਲ ਸਭੋ ਲਹਿ ਗਿਆ ਜਾਂ ਨਾਉ ਗੁਰੂ ਹਰ ਦੀਤਾ ਸਭ ਸੇਵੋ ਮੋਹਨੋ ਮਨ ਮੋਹਨੋ ਜਗ ਮੋਹਨੋ ਜਿਨ ਜਗਤਿਓ ਪਾਏ ਸਭੋ ਵਸ ਕੀਤਾ ਸਲੋਕ ਮਹੱਲਾ ਚੌਥਾ ਮਨ ਅੰਤਰ ਹੋਮੇ ਰੋਗ ਹੈ ਬ੍ਰਹਮ ਫੂਲੇ ਮਨਮੁਖ ਦੁਰਜਨਾ ਨਾਨਕ ਰੋਗ ਵਿਨਾਇ ਮਿਲ ਸਤਿਗੁਰ ਸਾਧੂ ਸੱਜਣਾ ਮਹੱਲਾ ਚੌਥਾ ਮਨ ਤਨ ਤਾਮ ਸਗਾਰਵਾ ਜਾਂ ਦੇਖਾ ਹਰ ਨੈਣੇ ਨਾਨਕ ਸੋ ਪ੍ਰਾ ਮੈਂ ਮਿਲੇ ਹੋ ਜੀਵਾਂ ਸਾਧ ਸੁਣੇ ਪੌੜੀ ਜਗਨਨਾਥ ਜਗਦੀਸ਼ਰ ਕਰਤੇ ਅਪਰੰਪਰ ਪੁਰਖ ਅਤੋਲ।

ਘਟ ਘਟ ਅੰਤਰ ਰਵ ਰਹਿਆ, ਜਪਿਓ ਜਨ ਕੋਈ, ਸਗਲ ਜਪੋ ਗੋਪਾਲ ਗੁਣ, ਪ੍ਰਗਟ ਸਭ ਲੋਈ। ਸਲੋਕ ਮਹੱਲਾ ਚੌਥਾ। ਗੁਰਮੁਖ ਮਿਲੇ ਸੇ ਸੱਜਣਾ, ਹਰ ਪ੍ਰਪਾਇਆ ਰੰਗ, ਜਨ ਨਾਨਕ ਨਾਮ ਸਲਾਹੇ ਤੂੰ, ਲੁੜ ਲੁੜ ਦਰ ਗਏ।

ਆਵੇ ਕੋ ਸੁਣੇ, ਕੋ ਉਚਰ ਸੁਣਾਵੇ। ਜਨਮ ਜਨਮ ਕੀ ਮਲ ਉਤਰੈ, ਮਨ ਚਿੰਦਿਆ ਪਾਵੇ। ਆਵਣ ਜਾਣਾ ਮੇਟੀਏ, ਹਰ ਕੇ ਗੁਣ ਗਾਵੇ। ਆਪ ਤਰਹਿ ਸੰਗੀ ਤਰਾਹੇ, ਸਭ ਕੁਟੰਬ ਤਰਾਵੇ। ਜਨ ਨਾਨਕ ਤਿਸ ਬਲਿਹਾਰਣੈ, ਜੋ ਮੇਰੇ ਹਰ ਪ੍ਰਭਾਵੈ। ਸੁਧ ਰਾਗ ਕਾਨੜਾ ਬਾਣੀ ਨਾਮ ਦੇਵ ਜੀਓ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਐਸੋ ਰਾਮ ਰਾਏ ਅੰਤਰਜਾਮੀ, ਜੈਸੇ ਦਰਪਨ ਮਾਹੇ ਬਦਨ ਪਰਵਾਨੀ। ਰਗਾਓ ਬਸੇ ਘਟਾ ਕੱਢ ਲੀਪਨਾ ਸ਼ੀਪੈ, ਬੰਧਨ ਮੁਕਤਾ ਜਾਤ ਨਾ ਦੀਸੈ। ਪਾਣੀ ਮਾਹੇ ਦੇਖ ਮੁਖ ਜੈਸਾ, ਨਾਮੇ ਕੋ ਸਵਾਮੀ ਬੀਠਲ ਐਸਾ। ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈ ਭੰਗ ਗੁਰ ਪ੍ਰਸਾਦ। ਰਾਮਾ ਰਾਮ ਰਾਮੇ ਅੰਤ ਨ ਪਾਇਆ, ਹਮ ਬਾਰਕ ਪ੍ਰਦਪਾਰੇ ਤੁਮਰੇ। ਤੂੰ ਬੜ ਪੁਰਖ ਪਿਤਾ ਮੇਰਾ ਮਾਇਆ, ਅਰਹਾਉ ਹਰ ਕੇ ਨਾਮ ਅਸੰਗ ਅਗਮ ਹੈ। ਅਗਮ ਅਗਮ ਹਰ ਰਾਇਆ, ਗੁਣੀ ਗਿਆਨੀ ਸੁਰਤ ਬਹੁ ਕੀਨੀ। ਇੱਕ ਤਿਲ ਨੀ ਕੀਮਤ ਪਾਇਆ, ਗੋਬਿੰਦ ਗੁਣ ਗੋਬਿੰਦ ਸਤ ਗਾਵੇ। ਗੁਣ ਗੋਬਿੰਦ ਅੰਤ ਨ ਪਾਇਆ, ਤੂੰ ਅਮਿਤ ਅਤੋਲ ਅਪਰੰਪਰ ਸਵਾਮੀ। ਬਹੁ ਜਪਗੇ ਥਾ ਨ ਪਾਇਆ, ਉਸਤ ਕਰੇ ਤੁਮਰੀ ਜਨਮਾਦੋ। ਗੁਣ ਗਾਵੇ ਹਰ ਰਾਇਆ, ਤੁਮ ਜਲ ਨਿਧ ਹਾਂ ਮੀਨੇ ਤੁਮਰੇ। ਤੇਰਾ ਅੰਤ ਨ ਕਤਹੂ ਪਾਇਆ, ਜਨ ਕਉ ਕਿਰਪਾ ਕਰੋ ਮਸੂਦਨ। ਹਰ ਦੇਵੋ ਨਾਮ ਜਪਾਇਆ, ਮੈਂ ਮੂਰਖ ਅੰਧਲੇ ਨਾਮ ਟੇਕ ਹੈ। ਜਨ ਨਾਨਕ ਗੁਰਮੁਖ ਪਾਇਆ, ਕਲਿਆਣ ਮਹੱਲਾ ਚੌਥਾ। ਹਰ ਜਨ ਗੁਣ ਗਾਵਤ ਹੱਸਿਆ, ਹਰ ਹਰ ਭਗਤ ਬਣੀ ਮਤ ਗੁਰਮਤ। ਤੁਰ ਮਸਤਕ ਪ੍ਰਭ ਲਿਖਿਆ ਰਹਾਉ, ਗੁਰ ਕੇ ਪਾਗ ਸਿਮਰੋ ਦਿਨ ਰਾਤੀ। ਮਨ ਹਰ ਹਰ ਹਰ ਵਸਿਆ, ਹਰ ਹਰ ਹਰ ਕੀਰਤ ਜਗ ਸਾਰੀ। ਘਸ ਚੰਦਨ ਜਸ ਕਸਿਆ, ਹਰ ਜਨ ਹਰ ਹਰ ਹਰ ਲਿਵਲਾਈ। ਸਭ ਸਾਗਤ ਖੋਜ ਪਿਆ, ਜਿਉ ਕਿਰਤ ਸੰਜੋਗ ਚੱਲਿਓ ਨਰ ਨਿੰਦਕ। ਭਗ ਨਾਗਨ ਛੋਏ ਜਲਿਆ, ਜਨ ਕੇ ਤੁਮ ਹਰ ਰਾਖੇ ਸਵਾਮੀ। ਤੁਮ ਜੁਗ ਜੁਗ ਜਨ ਰੱਖਿਆ, ਕਾਂ ਪਿਆ ਦੈਤ ਕਰੀ ਵਖੀਲੀ। ਸਭ ਕਰ ਕਰ ਚਰ ਪਰਿਆ, ਜੇਤੇ ਜੀ ਜਨ ਪ੍ਰਭ ਕੀਏ। ਸਭ ਕਾਲੇ ਮੋਹ ਗ੍ਰਸਿਆ, ਹਰ ਜਨ ਹਰ ਹਰ ਹਰ ਪ੍ਰਭ ਰਾਖੇ।

ਆਪੇ ਜਗਨਨਾਥੇ ਗੁਰ ਉਪਦੇਸ਼ਵਰ ਨਾਮ ਤੇ ਆਇਓ, ਸਭ ਕਿਲ ਵਿਖ ਦੁਖ ਲਾਥੇ ਰਖਾਓ, ਰਸਨਾ ਏਕ ਜਗ ਗਾਏ ਨਾ ਸਾਕੈ, ਬਹੁ ਕੀਜੈ ਬਹੁ ਰਸਨ ਥੇ, ਬਾਰ ਬਾਰ ਖਿਨ ਪਲ ਸਭ ਗਾਵੈ, ਗੁਣ ਕਹਿ ਨਾ ਸਕੇ ਪ੍ਰਭ ਤੁਮਨ ਥੇ, ਹਮ ਬੋ ਪ੍ਰੀਤ ਲੱਗੀ ਪ੍ਰਭ ਸਵਾਮੀ, ਹਮ ਲੋਚੇ ਪ੍ਰਭ ਦਿਖਨ ਥੇ।

ਓਂਕਾਰ ਸਤਿਗੁਰ ਪ੍ਰਸਾਦ ਪਾਰਬ੍ਰਹਮ ਪਰਮੇਸ਼ਵਰ ਸੁਆਮੀ ਦੁੱਖ ਨਿਵਾਰਣ ਨਾਰਾਇਣ ਸਗਲ ਭਗਤ ਜਾਚੇ ਸੁਖ ਸਾਗਰ ਭਵਨ ਤਰਨ ਹਰ ਚਿੰਤਾ ਮਣੇ ਰਖਾਓ ਦੀਨ ਦਿਆਲ ਜਗਦੀਸ਼ ਦਮੋਦਰ ਹਰ ਅੰਤਰਜਾਮੀ ਗੋਬਿੰਦ ਤੇ ਨਿਰਭਉ ਜਿਨ ਸ੍ਰੀ ਰਾਮ ਧਿਆਇਆ ਗੁਰਮਤ ਮੁਰਾਰ ਹਰ ਮੁਕੰਦੇ ਜਗਦੀਸ਼ਰ ਚਰਨ ਸਰਨ ਜੋ ਆਏ ਤੇ ਜਨ ਪਾਵਨ ਪਾਰ ਪਰੇ ਭਗਤ ਜਿਨਾ ਕੀ ਪੈਜ ਹਰ ਰਾਖੈ ਜਿਨ ਨਾਨਕ ਆਪ ਹਰ ਕਿਰਪਾ ਕਰੇ ਰਾਗ ਕਲਿਆਣ ਮਹੱਲਾ ਪੰਜਵਾਂ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮਾਰੇ ਇਹ ਕਿਰਪਾ ਕੀਜੈ ਅਲਮ ਕਰੰਦ ਚਰਨ ਕਮਲ ਸਿਉਂ ਮਨ ਫੇਰ ਫੇਰ ਰੀਜੈ ਰਖਾਓ ਆਣ ਜਲਾ ਸਿਉ ਕਾਜਨਾ ਕਛੂਐ ਹਰ ਬੂੰਦ ਚਾਤਰਕ ਕਉ ਦੀਜੈ ਬਿਰ ਮਿਲਬੇ ਨਾਹੀ ਸੰਤੋਖਾ ਪੇਖ ਦਰਸਨ ਨਾਨਕ ਜੀਜੈ ਕਲਿਆਣ ਮਹੱਲਾ ਪੰਜਵਾਂ ਜਾਚਕ ਨਾਮ ਜਾਚੈ ਜਾਚੈ ਸਰਬ ਧਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦਾਤੇ ਰਖਾਓ ਕੇਤੀ ਕੇਤੀ ਮੰਗਨ ਮੰਗੈ ਭਾਵਨੀਆਂ ਸੋ ਪਾਈਏ ਸਫਲ ਸਫਲ ਸਫਲ ਦਰਸਰੇ ਪਰਸ ਪਰਸ ਗੁਣ ਗਾਈਏ ਨਾਨਕ ਤਤ ਤਤ ਸੋ ਮਿਲੀਏ ਹੀਰੇ ਹੀਰ ਵਧਾਈਏ ਕਲਿਆਣ ਮਹੱਲਾ ਪੰਜਵਾਂ ਮੇਰੇ ਲਾਲਨ ਕੀ ਸੋਭਾ ਸਦ ਨਵਤਨ ਮਨ ਰੰਗੀ ਸੋਭਾ ਰਖਾਓ ਬ੍ਰਹਮ ਮਹੇਸ਼ ਸਿਧ ਮੁਨ ਇੰਦਰਾ ਭਗਤ ਦਾਨ ਜਸ ਮੰਗੀ ਜੋ ਗਿਆਨ ਧਿਆਨ ਸੇਖ ਨਾਗੇ ਸਗਲ ਜਪ

ਸ਼ਰਮਨ ਸੁਣੀਏ ਅੰਗ ਅੰਗੇ ਸੁਖ ਪ੍ਰਾਨ ਰਹਾਓ ਇਤ ਉਤ ਦਹਿ ਦਿਸ ਰਵਿਓ ਮੇਰ ਤਿਨੇ ਸਮਾਨ ਜਦ ਕਥਾ ਤਦ ਪੇਖੀਏ ਹਰ ਪੁਰਖ ਪਤ ਪ੍ਰਧਾਨ ਸਾਧ ਸੰਗ ਭ੍ਰਮ ਪੈ ਮਿਟੇ ਕਥੇ ਨਾਨਕ ਬ੍ਰਹਮ ਗਿਆਨ ਕਲਿਆਣ ਮਹੱਲਾ ਪੰਜਵਾਂ ਗੁਰਨਾਦ ਤੁਨ ਆਨੰਦ ਵੇਦ।

ਨਾਮ ਜਪਤ ਪਾਪ ਖੰਡਲੀ ਜੋਗ ਜੁਗਤ ਗਿਆਨ ਪੁੱਤ ਸੁਰਖਤ ਸ਼ਬਦ ਤਤ ਬੇਤੇ ਜਪ ਤਪ ਅਖੰਡਲੀ ਓਤ ਪੋਤ ਮਿਲ ਜੋਤ ਨਾਨਕ ਕਸ਼ੂ ਦੁੱਖ ਨਾ ਡੰਡਲੀ ਕਲਿਆਣ ਮਹੱਲਾ ਪੰਜਵਾਂ ਕੌਣ ਵੇ ਤਾਕੀ ਕਹਾਂ ਕਰੋ ਹਰਤ ਧਿਆਨ ਗਿਆਨ ਸਸਤਰ ਗਿਆ ਅਜਰ ਪਦ ਕੈਸੇ ਜਰ ਓ ਰਖਾਓ ਬੇਸਨ ਮਹੇਸ਼ ਸਿੱਧ ਮੁਨ ਇੰਦਰਾ ਕੈਦਰ ਸਰਨ ਪਰੋ ਕਾਹੂ ਪੈ ਰਾਜ ਕਾਹੂ ਪੈ ਸੁਰਗਾ ਕੋੜ ਮੱਧੇ ਮੁਕਤ ਕਹੋ ਕਹੋ ਨਾਨਕ ਨਾਮ ਰਸ ਪਾਈਏ ਸਾਧੂ ਚਰਨ ਗਹੋ ਕਲਿਆਣ ਮਹੱਲਾ ਪੰਜਵਾਂ ਪ੍ਰਾਣ ਪਦ ਦਿਆਲ ਪੁਰਖ ਪ੍ਰਭ ਸਕੇ ਗਰਭ ਜੋਨ ਕਲ ਕਾਲ ਜਾਲ ਦੁੱਖ ਬਿਨਾਸਨ ਹਰ ਰੱਖੇ ਰਖਾਓ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਦ ਦੀਨ ਆਸਵੰਤ ਨਾਮ ਸਵਾਮੀ ਮਨੇ ਮੰਤ ਤੁਧ ਬਿਨਾ ਪ੍ਰਭ ਕਿਸ਼ੂ ਨਾ ਜਾਨੂ ਸਰਬ ਜੁਗ ਮੈਂ ਤੁਮ ਪਛਾਨੂ ਹਰ ਮਨ ਬਸੇ ਨਿਸਬਾਸਰੋ ਗੋਬਿੰਦ ਨਾਨਕ ਆਸਰੋ ਕਲਿਆਣ ਮਹੱਲਾ ਪੰਜਵਾਂ ਮਨ ਤਨ ਜਾਪੀਏ ਭਗਵਾਨ ਗੁਰ ਪੂਰੇ ਸੋ ਪ੍ਰਸੰਨ ਭਏ ਸਦਾ ਸੂ ਕਲਿਆਣ ਰਖਾਓ ਸਰਬ ਕਾਰਜ ਸਿੱਧ ਭਏ ਗਾਏ ਗੁਣ ਗੋਪਾਲ ਮਿਲ ਸਾਧ ਸੰਗਤ ਪ੍ਰਭੂ ਸਿਮਰੇ ਨਾਠਿਆ ਦੁਕਾਲ ਕਰ ਕਿਰਪਾ ਪ੍ਰਭ ਮੇਰਿਆ ਕਰੋ ਦਿਨ ਰਹਿਣ ਸੇਵ ਨਾਨਕ ਦਾਸ ਸਰਣਾਗਤੀ ਹਰ ਪੁਰਖ ਪੂਰਨ ਦੇਵ ਕਲਿਆਣ ਮਹੱਲਾ ਪੰਜਵਾਂ ਪ੍ਰਭ ਮੇਰਾ ਅੰਤਰਜਾਮੀ ਜਾਨ ਕਰ ਕਿਰਪਾ ਪੂਰਨ ਪਰਮੇਸ਼ਰ ਨਿਚਲ ਸੱਚ ਸ਼ਬਦ ਨੀਸਾਨ ਰਖਾਓ ਹਰ ਬਿਨ ਆਨਾ ਕੋਈ ਸਮਰਥ ਤੇਰੀ ਆਸ ਤੇਰਾ ਮਨ ਤਾਣ ਸਰਬ ਘਟਾਂ ਕੇ ਦਾਤੇ ਸੁਆਮੀ ਦੇਸੋ ਪੈਰਨ ਖਾਣ ਸੁਰਤ ਮਤ ਚਿਤਰਾਈ ਸੋਭਾ ਰੂਪ ਰੰਗ ਤਨ ਮਾਣ ਸਰਬ ਸੁਖ ਆਨੰਦ ਨਾਨਕ ਜਪ ਰਾਮ ਨਾਮ ਕਲਿਆਣ ਕਲਿਆਣ ਮਹੱਲਾ ਪੰਜਵਾਂ ਹਰ ਚਰਨ ਸਰਨ ਕਲਿਆਣ ਕਰਨ ਪ੍ਰਭ ਨਾਮ ਪਤਿਤ ਪਾਵਨੋ ਰਖਾਓ ਸਾਧ ਸੰਗ ਜਪਨ ਸੰਗ ਜਮ ਕਾਲ ਤਿਸ ਨਾ ਖਾਵਨੋ ਮੁਗਤ ਜੁਗਤ ਅਨਕ ਸੁਖ ਹਰ ਭਗਤ ਲਵੇ ਨਾ ਲਾਵਨੋ ਪ੍ਰਭ ਦਰਸ ਲੁਭਦ ਦਾਸ ਨਾਨਕ ਬਹੁੜ ਜੋਨ ਨਾ ਤਾਵਨੋ ਕਲਿਆਣ ਮਹੱਲਾ ਚੌਥਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਰਾਮਾ ਰਾਮ ਰਾਮੋ ਸੁ ਮਨ ਪੀਜੈ ਹਰ ਹਰ ਨਾਮ ਅੰਮ੍ਰਿਤ ਰਸ ਮੀਠਾ ਗੁਰਮਤ ਸਹਿਜੇ ਪੀਜੈ ਰਖਾਓ ਕਾਸ਼ਟ ਮੈਂ ਜੋ ਹੈ ਬੈਸੰਤਰ ਮਥ ਸੰਜਮ ਕਾਢ ਕਢੀਜੈ ਆਰਾਮ ਨਾਮ ਹੈ ਜੋ ਤਸਬਾਈ ਤਤ ਗੁਰਮਤ ਕਾਢ ਲਈਜੈ ਨੌ ਦਰਵਾਜ ਨਵੇਂ ਦਰ ਫੀਕੇ ਰਸ ਅੰਮ੍ਰਿਤ ਦਸਵੇਂ ਚੋਈਜੈ ਕਿਰਪਾ ਕਿਰਪਾ ਕਿਰਪਾ ਕਰ ਪਿਆਰੇ ਗੁਰਸਬਦੀ ਹਰਸ ਪੀਜੈ ਕਾਇਆ ਨਗਰ ਨਗਰ ਹੈ ਨਿਕੋ ਵਿੱਚ ਸੌਦਾ ਹਰਸ ਕੀਜੈ ਰਤਨ ਲਾਲ ਅਮੋਲ ਅਮੋਲ ਸਤਿਗੁਰ ਸੇਵਾ ਲੀਜੈ ਸਤਿਗੁਰ ਅਗਮ ਅਗਮ ਹੈ ਠਾਕੁਰ ਪਰ ਸਾਗਰ ਭਗਤ ਕਰੀਜੈ ਕਿਰਪਾ ਕਿਰਪਾ ਕਰ ਦੀਨ ਹਮ ਸਾਰੰਗ ਇੱਕ ਬੂੰਦ ਨਾ ਮੁਖ ਦੀਜੈ ਲਾਲਨ ਲਾਲ ਲਾਲ ਹੈ ਰੰਗਨ ਮਾਨ ਰੰਗਨ ਕਉ ਗੁਰ ਦੀਜੈ ਆਰਾਮ ਰਾਮ ਰਾਮ ਰੰਗ ਰਾਤੇ ਰਸ ਰਸਕ ਗਟਕ ਨਿਧ ਪੀਜੈ ਬਸਤਾ ਸ਼ਬਦ ਦੀਪ ਹੈ ਸਾਗਰ

ਪਾਨੀ ਸ ਭੁਖੇ ਨਿਧ ਭੁਖਾ ਨ ਭੂਖ ਕਰੀਜੈ ਧਾਵਤ ਧਾਏ ਤਾਵੇ ਪ੍ਰੀਤ ਮਾਇਆ ਲੱਖ ਕੁਸਨ ਕਉ ਬਿਥ ਦੀਜੈ ਹਰ ਹਰ ਹਰ ਹਰ ਹਰ ਜਨ ਉਤਮ ਕਿਆ ਉਪਮਾ ਤਨ ਦੀਜੈ ਰਾਮ ਨਾਮ ਤੁਲ ਔਰ ਨ ਉਪਮਾ ਜਨ ਨਾਨਕ ਕਿਰਪਾ ਕਰੀਜੈ ਕਲਿਆਣ ਮਹੱਲਾ ਚੌਥਾ ਰਾਮ ਗੁਰ ਪਾਰਸ ਪਰਸ ਕਰੀਜੈ ਹਮ ਨਿਰਗੁਣੀ ਮਨੂਰ ਅਦਭੀ ਕੇ ਮਿਲ ਸਤਗੁਰ ਪਾਰਸ ਕੀ ਜੈ ਰਹਾਉ ਸੁਰਗ ਮੁਕਤ ਬੈਕੁੰਠ ਸਾ ਬਾਂਛੈ ਨਿਤ ਆਸਾ ਆਸ ਕਰੀ ਜੈ ਹਰ ਦਰਸ਼ਨ ਕੇ ਜਾਨ ਮੁਕਤ ਨਾ ਮੰਗੈ ਮਿਲ ਦਰਸ਼ਨ ਤ੍ਰਿਪਤ ਮਨ ਤੀਜੈ ਮਾਇਆ ਮੋਹ ਸਬਲ ਹੈ ਪਾਰੀ ਵੋ ਕਾਲਖ ਦਾਗ ਲਗੀ ਜੈ ਮੇਰੇ ਠਾਕੁਰ ਕੇ ਜਾਨ ਅਲਿਪਤ ਹੈ ਮੁਕਤੇ ਜੋ ਮੁਰਗਾਈ ਪੰਕ ਨਾ ਪੀਜੈ ਚੰਦਨ ਵਾਸ ਭੁਯੰਗਮ ਵੇੜੀ ਕਿਵ ਮਿਲ ਗਏ ਚੰਦਨ ਲੀਜੈ ਕਾਢ ਖੜਗ ਗੁਰ ਗਿਆਨ ਕਰਾਰਾ ਬਿਖ ਛੇਦ

ਧਰੀਜੇ ਪਰਸ ਨਿਪਰਸ ਪਏ ਸਾਧੂ ਜਨ ਜਨ ਹਰ ਭਗਵਾਨ ਦਿਖੀਜੇ ਸਾਗਤ ਸੂਤ ਬਹੁ ਗੁਰਜੀ ਪਰਿਆ ਕਿਉਂ ਕਰਤਾਨ ਤਨੀਜੇ ਤੰਤ ਸੂਤ ਕੇਸ਼ ਨਿਕਸੇ ਨਾਹੀ ਸਾਗਤ ਸੰਗ ਨਾ ਕੀਜੇ ਸਤਿਗੁਰ ਸਾਧ ਸੰਗਤ ਹੈ ਨੀਕੀ ਮਿਰ ਸੰਗਤ ਰਾਮ ਰਵੀਜੇ ਅੰਤ ਰਤਨ ਜਵੇ ਹਰਮਾਨ ਗੁਰ ਕਿਰਪਾ ਤੇ ਲੀਜੇ ਮੇਰਾ ਠਾਕੁਰ ਵੱਡਾ ਵੱਡਾ।

ਤਲ ਦੀਜੈ ਗੁਰਮੁਖ ਜੋਧ ਪਲੀ ਸਿਵ ਨੀਕੀ ਆਨ ਪਾਣੀ ਸਖਤ ਭਰੀਜੈ ਮੈਨ ਦੰਤ ਨਿਕਸੇ ਗੁਰਬਚਨੀ ਸਾਰ ਚਬ ਚਬ ਹਰਸ ਪੀਜੈ ਰਾਮ ਨਾਮ ਅਨੁਗ੍ਰਹ ਬੋਕੀਆ ਗੁਰ ਸਾਧੂ ਪੁਰਖ ਮਲੀਜੇ ਗੁਣ ਰਾਮ ਨਾਮ ਵਿਸਤੀਰਨ ਕੀਏ ਹਰ ਸਗਲ ਭਵਨ ਜਸ ਦੀਜੈ ਸਾਧੂ ਸਾਧ ਸਾਧ ਮਨ ਪ੍ਰੀਤਮ ਬਿਨ ਦੇਖੇ ਰਹੇ ਨਾ ਸਕੀਜੈ ਜਿਉ ਜਲ ਮੀਨ ਜਲੰਗ ਜਲ ਪ੍ਰੀਤ ਹੈ ਖਿਨ ਜਲ ਬਿਨ ਫੂਟ ਮਰੀਜੈ ਮਹਾ ਅਭਾਗ ਅਭਾਗ ਹੈ ਜਿਨਕੇ ਜਿਨ ਸਾਧੂ ਤੂਰ ਨਾ ਪੀਜੈ ਤਿਨਾ ਤਿਸਨਾ ਜਲਤ ਜਲਤ ਨਹੀਂ ਬੂਝੈ ਡੰਡ ਧਰਮ ਰਾਏ ਕਾ ਦੀਜੇ ਸਭ ਤੀਰਥ ਵਰਤ ਜਗ।

ਬਾਸ ਬਸੀਜੇ ਨਿਰਮਲ ਨਿਰਮਲ ਕਰਮ ਬਹੁ ਕੀਨੇ ਨਿਤ ਸਾਖਾ ਹਰੀ ਜੜੀਜੇ ਧਰਮ ਫੁੱਲ ਫਲ ਗੁਰ ਗਿਆਨ ਦ੍ਰਿੜਾਇਆ ਬੇਕਾਰ ਬਾਜਗ ਦੀਜੇ ਏਕ ਜੋਤ ਏਕੋ ਮਨ ਵਸਿਆ ਸਭ ਬ੍ਰਹਮ ਦ੍ਰਿਸ਼ਟ ਇਕ ਕੀਜੇ ਆਤਮ ਰਾਮ ਸਭ ਏਕੇ ਹੈ ਪਸਰੇ ਸਭ ਚਰਨ ਤਲੇ ਸਿਰ ਦੀਜੇ ਨਾ ਬਿਨਾ ਨਗਟੇ ਨਰ ਦੇਖੋ ਤਿਨ ਕਸ ਕਸ ਨਾਕ ਵਢੀਜੇ ਸਾਗਤ ਨਰ ਅੰਕਾਰੀ ਕਹੀਏ ਬਿਨ ਨਾਵੇ ਤ੍ਰਿਗ ਜੀਵੀਜੇ ਜਬ ਲਗ ਸਾਸ ਸਾਸ ਮਨ ਅੰਤਰ ਤਦ ਬੇਗਲ ਸਰਨ ਪਰੀਜੇ ਨਾਨਕ ਕਿਰਪਾ ਕਿਰਪਾ ਕਰ ਧਾਰੋ ਮੈਂ ਸਾਧੂ ਚਰਨ ਪਖੀਜੇ ਕਲਿਆਣ ਮਹੱਲਾ ਚੌਥਾ ਰਾਮਾ ਮੈਂ ਸਾਧੂ ਚਰਨ ਧੁਵੀਜੇ ਕਿਲ ਬਿਖ ਦੈਨ ਹੋਏ ਖਿਨ ਅੰਤਰ ਮੇਰੇ ਠਾਕੁਰ ਕਿਰਪਾ ਕੀਜੇ ਰਖਾਓ ਮੰਗਤ ਜਨ ਦੀਨ ਖਰੇ ਦਰ ਠਾਡੇ ਆਤਰਸਨ ਕੋ ਦਾਨ ਦੀਜੇ ਤ੍ਰਾਹੇ ਤ੍ਰਾਏ ਸਰਨ ਪ੍ਰਵਿਆਏ ਮੁਕ ਗੁਰਮਤ ਨਾਮ ਦਿਰੜੀਜੇ ਕਾਮ ਕ੍ਰੋਧ ਨਗਰ ਮੈਂ ਸਬਲਾ ਨਿਤ ਉਠ ਉੜਜੂਜ ਕਰੀਜੇ ਅੰਗੀਕਾਰ ਕਰੋ ਰਖ ਲੇ ਵੋ ਗੁਰਪੂਰਾ ਕਾੜ ਕਢੀਜੇ ਅੰਤਰ ਅਗਨ ਸਬਲ ਅਦ ਬਿਖਿਆ ਹਿਵ ਸੀਤਲ ਸਬਦ ਗੁਰ ਦੀਜੇ ਤਨ ਮਨ ਸਾਂਤ ਹੋਏ ਅਦਕਾਈ ਰੋਗ ਕਾਟੇ ਸੂਖ ਸਵੀਜੇ ਜਿਉਂ ਸੂਰਜ ਕਿਰਨ ਰਵਿਆ ਸਰਬਠਾਈ ਸਭ ਘਟ ਘਟ ਰਾਮ ਰਵੀਜੇ ਸਾਧੂ ਸਾਧ ਮਿਲੇ ਰਸ ਪਾਵੇ ਤਤ ਨਿਰਕਰ ਬੈਠਿਆ ਪੀਜੇ ਜਨ ਕੋ ਪ੍ਰੀਤ ਲੱਗੀ ਗੁਰਸੇਤੀ ਕਿਉ ਚਕਵੀ ਦੇਖ ਸੁਰੀਜੇ ਨਿਰਖਤ ਨਿਰਖਤ ਰਹਿਣ ਸਭ ਨਿਰਖੀ ਮੋਹ ਕਾਢੇ ਅੰਮ੍ਰਿਤ ਪੀਜੇ ਸਾਗਤ ਸਵਾਨ ਕਹੀ

ਸਾਧ ਸਰਨ ਮਿਲ ਸੰਗਤ ਜੇਤ ਹਰਸ ਕਾਢ ਕਢੀਜੇ ਪਰ ਉਪਕਾਰ ਬੋਲੇ ਬਹੁ ਗੁਣੀਆਂ ਮੁਖ ਸੰਤ ਭਗਤ ਹਰ ਦੀਜੇ ਤੂੰ ਅਗਮ ਦਿਆਲ ਦਇਆ ਪਦ ਦਾਤਾ ਸਭ ਦਇਆ ਤਾ ਰਖ ਲੀਜੇ ਸਰਬ ਜੀ ਜਗ ਜੀਵਨ ਏਕੋ ਨਾਨਕ ਪ੍ਰਤਪਾਲ ਕਰੀਜੇ ਕਲਿਆਣ ਮਹੱਲਾ ਚੌਥਾ ਆਰਾਮਾ ਹਮ ਦਸਨ ਦਾਸ ਕਰੀਜੇ ਜਬ ਲਗ ਸਾਸ ਹੋਏ ਮਨ ਅੰਤਰ ਸਾਧੂ ਤੂਰ ਪਵੀਜੇ ਰਗਾਓ ਸੰਕਰ ਨਾਰਦ ਸੇਖ ਨਾਗਮੁਨ ਤੂਰ ਸਾਧੂ ਕੀ ਲੋਚੀ ਜੈ ਭਾਵਨ ਭਾਵਨ ਪਵਿੱਤ ਹੋਏ ਸਭ ਜੇ ਸਾਧੂ ਚਰਨ ਧਰੀਜੇ ਤਜ ਲਾਜ ਅੰਕਾਰ ਸਭ ਤਜੀਏ ਮਿਲ ਸਾਧੂ ਸੰਗ ਰਹੀਜੇ ਧਰਮ ਰਾਏ ਕੀ ਕਾਨ ਚੁਕਾਵੇ ਬਿਗ ਡੁਬਦਾ ਕਾਢ ਕਢੀਜੇ ਪਰਮ ਸੂਕੇ ਬਹੁ ਉਭ ਸੁਗ ਕਹੀਏ ਮਿਲ ਸਾਧੂ ਸੰਗ ਹਰੀਜੇ ਤਾ ਤੇ ਬਿਲਮ ਪਲ ਟਿਲ ਨਾ ਕੀਜੇ ਜਾਏ ਸਾਧੂ ਚਰਨ ਲਗੀਜੇ ਆਰਾਮ ਨਾਮ ਕੀਰਤਨ ਰਤਨ ਵੱਥ ਹਰ ਸਾਧੂ ਪਾਸ ਰਖੀਜੇ ਜੋ ਬਚਨ ਗੁਰ ਸਤ ਸਤ ਕਰਮਾਨੇ ਆਗੇ ਕਾਢ ਧਰੀਜੇ ਸੰਤੋ ਸੁਨੋ ਸੁਨੋ ਜਨ ਪਾਈ ਗੁਰ ਕਾਢੀ ਬਾਂਹ ਕੋ ਪੀਜੇ ਜੇ ਆਤਮ ਕਉ ਸੁਖ ਸੁਖ ਨਿਤ ਲੋੜੋ ਤਾਂ ਸਤਿਗੁਰ ਸਰਨ ਪਵੀਜੇ ਜੇ ਵਡਭਾ ਹੋਏ ਅਤਨੀਕਾ ਤਾਂ ਗੁਰਮਤ ਨਾਮ ਗਰੜੀਜੇ ਸਭ ਮਾਇਆ ਮੋਹ ਬਿਖਮ ਜਗਤ ਤਰੀਏ ਸਹਿਜੇ ਹਰਸ ਪੀਜੇ ਮਾਇਆ ਮਾਇਆ ਕੇ ਜੋ ਅਧਕਾਈ ਵਿੱਚ ਮਾਇਆ ਪਜੇ ਪਚੀਜੇ ਅਗਿਆਨ ਅੰਧੇਰ ਮਹਾਂਪੰਥ ਵਿਗੜਾ ਅਹੰਕਾਰ ਪਾਰ ਲਦ ਲੀਜੇ ਨਾਨਕ ਰਾਮ ਆਰਾਮ ਰਾਮ ਰਾਮ।

ਨਿਰੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪਹੰ ਗੁਰਪ੍ਰਸਾਦਿ।

ਤੇਰਾ ਗਹਿਣਾ ਮਤ ਮਕਸੂਦ ਨਾਏ ਤੇਰੇ ਨਾਓ ਮੰਨੇ ਸਭ ਕੋਏ ਵਿਣ ਨਾਵੇ ਪਦ ਕਬੋ ਨਾ ਹੋਏ ਅਵਰ ਸਿਆਣ ਸਗਲੀ ਪਾਜ ਜੈ ਬਖਸੇ ਤੈ ਪੂਰਾ ਕਾਜ ਰਖਾਓ ਨਾਓ ਤੇਰਾ ਤਾਣ ਨਾਓ ਦੀਬਾਣ ਨਾਓ ਤੇਰਾ ਲਸਕਰ ਨਾਓ ਸੁਲਤਾਨ ਨਾਏ ਤੇਰੇ ਮਾਣ ਮਹੱਤ ਪ੍ਰਵਾਨ ਤੇਰੀ ਨਦਰੀ ਕਰਮ ਪਵੇ ਨਿਸ਼ਾਨ ਨਾਏ ਤੇਰੇ ਸਹਿਜ ਨਾਏ ਸਾਲਾਹ ਨਾਓ ਤੇਰਾ ਅੰਮ੍ਰਿਤ ਬਿਖ ਉੱਠ ਜਾਏ ਨਾਏ ਤੇਰੇ ਸਭ ਸੁਖ ਵਸੇ ਮਨ ਆਏ ਬਿਨ ਨਾਵੇ ਵਾਧੀ ਜਮ ਪੁਰ ਜਾਏ ਨਾਰੀ ਬੇਰੀ ਘਰ ਦਰ ਦੇਸ ਮਨ ਕੀਆਂ ਖੁਸ਼ੀਆਂ ਕੀ ਚੈਵੇਸ ਜਾਂ ਸੱਦੇ ਤਾਂ ਢਿੱਲ ਨਾ ਪਾਏ ਨਾਨਕ ਕੂੜ ਕੂੜੋ ਹੋਏ ਜਾਏ ਪ੍ਰਭਾਤੀ ਮਹੱਲਾ ਪਹਿਲਾ ਤੇਰਾ ਨਾਮ ਰਤਨ ਕਰਮ ਚਾਨਣ ਸੁਰਤ ਤਿੱਥੇ ਲੋਏ ਅੰਧੇਰ ਅੰਧੀ ਵਾਪਰੇ ਸਗਲ ਲੀਜੇ ਖੋਏ ਇਹੋ ਸੰਸਾਰ ਸਗਲ ਬੇਕਾਰ ਤੇਰਾ ਨਾਮ ਦਾਰੂ ਅਵਰਨਾਸਤ ਕਰਨਹਾਰ ਅਪਾਰ ਰਖਾਓ ਪਾਤਾਲ ਪੁਰੀਆਂ ਏਕ ਪਾਰ ਹੋਵੇ ਲੱਖ ਕਰੋੜ ਤੇਰੇ ਲਾਲ ਕੀਮਤ ਤਾਂ ਪਵੇ ਜਾਂ ਸਿਰੇ ਹੋਵੇ ਹੋਰ ਦੁੱਖਾਂ ਤੇ ਸੁਖ ਉਪਜੈ ਸੁਖੀ ਹੋਵੇ ਦੁੱਖ ਜਿਤ ਮੁਖ ਤੂੰ ਸਾਲਾਹੀਏ ਤਿਤ ਮੁਖ ਕੈਸੀ ਭੂਖ ਨਾਨਕ ਮੂਰਖ ਏਕ ਤੂੰ ਅਵਰ ਭਲਾ ਸਹਿਸਾਰ ਜਿਤ ਨਾਮ ਨਾ ਉਪਜੈ ਸੇ ਤਨ ਹੋਏ ਖੁਆਰ ਪ੍ਰਭਾਤੀ ਮਹੱਲਾ ਪਹਿਲਾ ਜੈ ਕਾਰਨ ਬੇ ਬ੍ਰਹਮੇ ਉਚਰੇ ਸੰਕਰ ਛੋਡੀ ਮਾਇਆ ਜੈ ਕਾਰਨ ਸਿਧ ਪਏ ਉਦਾਸੀ ਦੇਵੀ ਮਰਮ ਨ ਪਾਇਆ ਬਾਬਾ ਮਨ ਸਾਚਾ ਮੁਖ ਸਾਚਾ ਕਹੀਏ ਸਰਗੇ ਸਾਚਾ ਹੋਈ ਦੁਸ਼ਮਨ ਦੁਖ ਨ ਆਵੇ ਨੇੜੇ ਹਾਰ ਮਤ ਪਾਵੇ ਕੋਈ ਰਖਾਓ ਅਗਨ ਬਿੰਬ ਪਵਣੇ ਕੀ ਬਾਣੀ ਤੀਨ ਨਾਮ ਕੇ ਦਾਸਾ ਤੇ ਤਸਕਰ ਜੋ ਨਾਮ ਨਾ ਲੇਵੇ ਵਾਸੇ ਕੋੜ ਪੰਚਾਸਾ ਜੇ ਕੋ ਏਕ ਕਰੇ ਚੰਗਿਆਈ ਮਨ ਚਿੱਤ ਬਹੁਤ ਬਭਾਵੇ ਏਤੇ ਗੁਣ ਏਤੀਆਂ ਚੰਗਿਆਈਆਂ ਦੇ ਨਾ ਪਛੋਤਾਵੇ ਤੁਸ ਸਾਲਾਹਨ ਤਿੰਨ ਤਨ ਪੱਲੇ ਨਾਨਕ ਕਾ ਤਨ ਸੋਈ ਜੇ ਕੋ ਜੀਉ ਕਹੇ ਓਨਾ ਕਹੋ ਜਮ ਕੀ ਤਲਬ ਨਾ ਹੋਈ ਪ੍ਰਭਾਤੀ ਮਹੱਲਾ ਪਹਿਲਾ ਜਾ ਕੇ ਰੂਪ ਨਾਹੀ ਜਾਤ ਨਾਹੀ ਨਾਹੀ ਮੁਖ ਮਾਸਾ

ਲੈਣਾ ਸੁਣਨਾ ਅਕਥ ਕਰ ਜਾਏ ਕਸਨੀ ਬਦਨੀ ਨਾਨਕ ਜਲ ਜਾਏ ਪ੍ਰਭਾਤੀ ਮਹੱਲਾ ਪਹਿਲਾ ਅੰਮ੍ਰਿਤ ਨੀਰ ਗਿਆਨ ਮਨ ਮੱਜਨ ਅੜਸੜ ਤੀਰਥ ਸੰਗ ਗਹਿ ਗੁਰ ਉਪਦੇਸ਼ ਜਵਾਹਰ ਮਾਨ ਸੇਵੇ ਸਿਖ ਸੋ ਖੋਜ ਲਹਿ ਗੁਰ ਸਮਾਨ ਤੀਰਥ ਨਹੀਂ ਕੋਏ ਸਰ ਸੰਤੋਖ ਤਾਸ ਗੁਰ ਹੋਏ ਰਖਾਓ ਗੁਰ ਦਰਿਆਉ ਸਦਾ ਜਲ ਨਿਰਮਲ ਮਿਲਿਆ ਦੁਰਮਤ ਮੈਲ ਹਰੇ।

ਜਿਟ ਬਕਾਰੀ ਦੁਰਮਤ ਭਾਗੀ ਐਸਾ ਬ੍ਰਹਮ ਗਿਆਨ ਜਤ ਸਤ ਚਾਵਲ ਦਇਆ ਕਣਕ ਕਰ ਪ੍ਰਾਪਤ ਪਾਤੀ ਧਾਨ ਦੂਧ ਕਰਮ ਸੰਤੋਖ ਕੀਓ ਕਰ ਐਸਾ ਮੰਗੋ ਦਾਨ ਖਿਮਾ ਧੀਰਜ ਕਰ ਗਊ ਲਵੇਰੀ ਸਹਿਜੇ ਬਛਰਾ ਖੀਰ ਪੀਏ ਸਿਫਤ ਸਰਮ ਕਾ ਕਪੜਾ ਮੰਗੋ ਹਰ ਗੁਣ ਨਾਨਕ ਰਵ ਤਰਹਿ ਪ੍ਰਭਾਤੀ ਮਹਲਾ ਪਹਿਲਾ ਆਵਤ ਕਿਨੇ ਨਾ ਰਾਖਿਆ ਜਾਵਤ ਕਿਉਂ ਰਾਖਿਆ ਜਾਏ ਜਿਸ ਤੇ ਹੋਵਾ ਸੋਈ ਪਰ ਜਾਣੇ ਜਾਂ ਉਸ ਹੀ ਮਾਏ ਸਮਾਏ ਤੂੰ ਹੈ ਵਾਹ ਤੇਰੀ ਰਜਾਏ ਜੋ ਕਰੇ ਸੋਈ ਪਰ ਹੋਏ ਬਾ ਅਵਰਣ ਕਰਨਾ ਜਾਏ ਰਹਾਓ ਜੈਸੇ ਹਰ ਕੀ ਮਾਲਾ ਟਿੰਡ ਲਗਤ ਹੈ ਇੱਕ ਸੱਖਣੀ ਹੋਰ ਫੇਰ ਭਰੀਤ ਹੈ ਤੈ ਸੋਹੀ ਉਹ ਖੇਲ ਖਸਮ ਕਾ ਜੋ ਉਸ ਕੀ ਵਡਿਆਈ ਸੁਰਤੀ ਕੈ ਮਾਰਗ ਚੱਲ ਕੈ ਉਲਟੀ ਨਦਰ ਪ੍ਰਗਾਸੀ ਮਨ ਵਿਚਾਰ ਦੇਖ ਬ੍ਰਹਮ ਗਿਆਨੀ ਕੌਣ ਗਿਰੀ ਕੌਣ ਉਦਾਸੀ ਜਿਸ ਕੀ ਆਸਾ ਤੇਜੀ ਸੌਂਪ ਕੈ ਇਉ ਰਹਿਆ ਨਿਰਵਾਣ ਜਿਤੇ ਹੋਵਾ ਸੋਈ ਕਰ ਮਾਨਿਆ ਨਾਨਕ ਗਿਰਹੀ ਉਦਾਸੀ ਸੋ ਪ੍ਰਵਾਨ ਪ੍ਰਭਾਤੀ ਮਹੱਲਾ ਪਹਿਲਾ ਦਿੱਟ ਬਕਾਰੀ ਬੰਧਨ ਬੰਦ ਹਉਂ ਤਿਸ ਕੈ ਬਲ ਜਾਈ ਪਾਪ ਉਨ ਕੀ ਸਾਰ ਨਾ ਜਾਣੇ ਭੁੱਲਾ ਫਿਰੇ ਅਜਾਈ ਬੋਲੋ ਸਚ ਨਾਮ ਕਰਤਾਰ ਹੁਣ ਬੋੜ ਨਾ ਆਵਣ ਵਾਰ ਰਹਾਉ ਊਚਾ ਤੇ ਫੁਨ ਨੀਚ ਕਰਤ ਹੈ ਨੀਚ ਕਰੇ ਸੁਲਤਾਨ ਜਿੰਨੀ ਜਾਣ ਸੁਜਾਣਿਆ ਜਗ ਤੇ ਪੂਰੇ ਪ੍ਰਵਾਨ ਤਾ ਕੋ ਸਮਝਾਵਣ ਜਾਈਏ ਜੇ ਕੋ ਭੁੱਲਾ ਹੋਈ ਆਪੇ ਖੇਲ ਕਰੇ ਸਭ ਕਰਤਾ ਐਸਾ ਬੂਝੇ ਕੋਈ ਨਾਉ ਪ੍ਰਭਾਤ ਸਬਦ ਤਿਆਈਏ ਛੋਡੋ ਦੁਨੀ ਪਰੀਤਾ ਪ੍ਰਣਤ ਨਾਨਕ ਦਸਨ ਦਾਸਾ ਜਗ ਹਾਰਿਆ ਤਿਨ ਜੀਤਾ ਪ੍ਰਭਾਤੀ ਮਹੱਲਾ ਪਹਿਲਾ ਮਨ ਮਾਇਆ ਮਨ ਤਾਇਆ ਮਨ ਪੰਖੀ ਆਕਾਸ ਤਸਕਰ ਸਬਦ ਨਿਵਾਰਿਆ ਨਗਰ ਉੱਠਾ ਸਾਬਾਸ ਜਾਂ ਤੂੰ ਰੱਖ ਹੈ ਰਾਖ ਲਹਿ ਸਾਬਤ ਹੋ ਵੇ ਰਾਸ ਐਸਾ ਨਾਮ

ਏ ਪਰਮੇਸ਼ਰ ਕਰਮੀ ਮਿਲੇ ਵਡਾਈ, ਦਿਨ ਦਿਨ ਆਵੇ ਤਿਲ ਤਿਲ ਸ਼ੀਜੇ, ਮਾਇਆ ਮੋਹ ਘਟਾਈ, ਬਿਨ ਗੁਰ ਬੂਡੋ ਠੌਰ ਨਾ ਪਾਵੇ, ਜਬ ਲਗ ਦੂਜੀ ਰਾਈ, ਪਹਿਨਸ ਜੀਆਂ ਦੇਖ ਸੰਭਾਲੇ, ਸੁਖ ਦੋ ਪੁਰਬ ਕਮਾਈ, ਕਰਮਹੀਨ ਸਚ ਭੀਖਿਆ ਮੰਗੇ, ਨਾਨਕ ਮਿਲੇ ਵਡਾਈ, ਪ੍ਰਭਾਤੀ ਮਹੱਲਾ ਪਹਿਲਾ, ਮਸ਼ਟ ਕਰੋ ਮੂਰਖ ਜਾ ਕਹੀਆ।

ਜਿਨਿੰਦੇ ਸੋਈ ਵਿਦ ਜਾਣੇ, ਗੁਰ ਕੇ ਸਬਦੇ ਦਰ ਨੀਸਾਣੇ, ਕਾਰਨ ਨਾਮ ਅੰਤਰਗਤ ਜਾਣੇ, ਜਿਸ ਨੂੰ ਨਦਰ ਕਰੇ ਸੋਈ ਵਿਦ ਜਾਣੇ, ਮੈਂ ਮੈਲੋ ਉਜਲ ਸਸ ਹੋਏ, ਊਤਮ ਆਖ ਨਾ ਉੱਚਾ ਹੋਏ, ਮਨਮੁਖ ਖੂਲ

ਸਾਚ ਸਹਿਜ ਸੁਖ ਨਾਮ ਵਸਾਈ, ਕਿਆ ਜਾਨਾ ਕਿਆ ਕਰੈ ਕਰਾਵੇ, ਨਾ ਬਿਨਾ ਤਨ ਕਿਸ਼ਨਾ ਸੁਖਾਵੇ ਰਖਾਓ, ਜੋਗ ਬਿਨੋਦ ਸਵਾਦ ਆਨੰਦਾ, ਮਤ ਸਦ ਪਾਏ ਭਗਤ ਗੋਬਿੰਦਾ, ਕੀਰਤ ਕਰਮ ਕਾਰ ਨਿਸੰਦਾ, ਅੰਤਰ ਰਪਤਵ ਰਾਜ ਰਵੰਦਾ, ਪ੍ਰਿਉ ਪ੍ਰਿਉ ਪ੍ਰੀਤ ਪ੍ਰੇਮ ਉਰਤਾਰੀ, ਦੀਨਾ ਨਾਦ ਪਿਓ ਬਨਵਾਰੀ, ਅਨਦਿਨ ਨਾਮ ਦਾਨ ਬ੍ਰਤਕਾਰੀ।

ਦੂਜਾ ਨਹੀਂ ਹੋਰ ਗੁਰ ਕਾ ਸ਼ਬਦ ਮਾਨਸ ਮੀਠਾ ਐਸਾ ਅੰਮ੍ਰਿਤ ਅੰਤਰ ਡੀਠਾ ਜਿਨ ਚਾਖਿਆ ਪੂਰਾ ਪਦ ਹੋਏ ਨਾਨਕ ਧਰਾਪਿਓ ਤਨ ਸੁਖ ਹੋਏ ਪ੍ਰਭਾਤੀ ਮਹੱਲਾ ਪਹਿਲਾ ਅੰਤਰ ਦੇਹ ਸ਼ਬਦ ਮਨ ਮਾਨਿਆ ਔਰ ਨਾਰੰਗ ਨਹਾਰਾ ਤੈਨਸ ਜੀਆਂ ਦੇਗ ਸੰਭਾਲੇ ਤੇਸੀ ਕੀ ਸਰਕਾਰਾ ਮੇਰਾ ਪ੍ਰਭ ਰਾਂਗ ਕਣੋ ਅਤ ਰੂੜੋ ਦੀਨ ਦਿਆਲ ਪ੍ਰੀਤਮ ਮਨਮੋਹਨ ਅਤ ਸਲਾਰ ਸਗੂੜ ਔ ਰਹਾਉ ਉਪਰ ਕੂਪ ਗਗਨ ਪਨਿਹਾਰੀ ਅੰਮ੍ਰਿਤ ਪੀਵਣਹਾਰਾ ਜਿਸ ਕੀ ਰਚਨਾ ਸੋਭਿਤ ਜਾਣੇ ਗੁਰਮੁਖ ਗਿਆਨ ਵਿਚਾਰਾ ਪਸਰੀ ਕਿਰਨ ਰਥ ਕਮਲ ਬੇਗਾਸੇ ਸਤਕਰ ਸੂਰ ਸਮਾਇਆ ਕਾਲ ਵਿਧੋਂਸ ਮਨਸਾ ਮਨ ਮਾਰੀ ਗੁਰ ਪ੍ਰਸਾਦ ਪ੍ਰਾਪਾਇਆ ਆਤ ਰੰਗ ਚਲੂਲੇ ਰਾਤੀ ਦੂਜਾ ਰੰਗ ਨਾ ਕੋਈ ਨਾਨਕ ਰਸਨ ਰਸਾਏ ਰਾਤੇ ਰਵ ਰਹਿਆ ਪ੍ਰਸੋਈ ਪਸਰੀ ਕਿਰਨ ਰਥ ਕਮਲ ਬੇਗਾਸੇ ਸਤਕਰ ਸੂਰ ਸਮਾਇਆ ਕਾਲ ਵਿਧੋਂਸ ਮਨਸਾ ਮਨ ਮਾਰੀ ਗੁਰ ਪ੍ਰਸਾਦ ਪ੍ਰਾਪਾਇਆ ਆਤ ਰੰਗ ਚਲੂਲੇ ਰਾਤੀ ਦੂਜਾ ਰੰਗ ਨਾ ਕੋਈ ਨਾਨਕ ਰਸਨ ਰਸਾਏ ਰਾਤੇ ਰਵ ਰਹਿਆ ਪ੍ਰਸੋਈ ਪ੍ਰਭਾਤੀ ਮਹੱਲਾ ਪਹਿਲਾ ਬਾਰਹਿ ਮਹਿ ਰਾਵਲ ਖਬ ਜਾਵਹਿ ਚੌਸ਼ੇ ਮਹਿ ਸੁਨਿਆ।

ਕਰਮ ਕਮਾਏ ਬਿਨ ਬੂਝੇ ਕੇ ਸੂਝੇ ਨਾਹੀ ਮਨਮੁਖ ਵਿਛੜ ਦੁਖ ਪਾਏ ਸ਼ਬਦ ਮਿਲੇ ਸੇ ਸੂਚਾ ਚਾਰੀ ਸਾਚੀ ਦਰਗਹਿ ਮਾਨੇ ਅਨ ਦਿਨ ਨਾਮ ਰਤਨ ਲਿਵ ਲਾਗੇ ਜੁਗ ਜੁਗ ਸਾਚ ਸਮਾਨੇ ਸਗਲੇ ਕਰਮ ਧਰਮ ਸੁਚ ਸੰਜਮ ਜਪ ਤਪ ਤੀਰਥ ਸ਼ਬਦ ਵਸੇ।

ਆਵੇ ਸਾਇਰ ਸਬਦ ਪਰੇ ਜਲ ਨਿਰਮਲ ਉਲਟੀ ਨਾਭ ਤਰਾਵੇ ਬਾਹਰ ਜਾਤੋ ਠਾਕ ਰਹਾਵੇ ਗੁਰਮੁਖ ਸਹਿਜ ਸਮਾਵੇ ਸੋ ਗਿਰਹੀ

ਇਕ ਸੋਈ ਤੁਧ ਜਪੀ ਤੁਧੇ ਸਾਲਾਹੀ ਗਤ ਮਤ ਤੁਝ ਤੇ ਹੋਈ ਰਹਾਉ। ਗੁਰਮੁਖ ਸਾਲਾਹਨ ਸੇ ਸਾਧ ਪਾਇਨ ਮੀਠਾ ਅੰਮ੍ਰਿਤ ਸਾਰ, ਸਦਾ ਮੀਠਾ ਕਦੇ ਨਾ ਫੀਕਾ ਗੁਰਸਬਦੀ ਵਿਚਾਰ। ਜੇ ਮੀਠਾ ਲਾਇਆ ਸੋਈ ਜਾਣੇ ਤਿਸ ਵਿਟੋਂ ਬਲ ਜਾਈ, ਸ਼ਬਦ ਸਲਾਹੀ ਸਦਾ ਸੁਖਦਾਤਾ ਵਿਚੋਂ ਆਪ ਗਵਾਈ। ਸਤਿਗੁਰ ਮੇਰਾ ਸਦਾ ਹੈ ਦਾਤਾ, ਜੋ ਇੱਛੈ ਸੋ ਫਲ ਪਾਏ, ਨਾਨਕ ਨਾਮ ਮਿਲੇ ਵਡਿਆਈ ਗੁਰਸਬਦੀ ਸਚ ਪਾਏ। ਪ੍ਰਭਾਤੀ ਮਹੱਲਾ ਤੀਜਾ, ਜੋ ਤੇਰੀ ਸਰਣਾਈ ਹਰ ਜੀਓ, ਤਿੰਨ ਤੂੰ ਰੱਖਣ ਜੋਗ ਤੁਧ ਜੇਵੜ ਮੈਂ ਅਵਰਨਾ।

ਤੈ ਸ਼ਬਦ ਸਮਾਹਿ ਪ੍ਰਭਾਤੀ ਮਹੱਲਾ ਤੀਜਾ। ਗੁਰਮੁਖ ਹਰ ਜੀ ਉਸਦਾ ਧਿਆਵ, ਜਬ ਲਗ ਜੀ ਪ੍ਰਾਨ, ਗੁਰ ਸ਼ਬਦੀ ਮਨ ਨਿਰਮਲ ਹੋਆ, ਚੂਕਾ ਮਾਨ ਅਭਮਾਨ, ਸਫਲ ਜਨਮ ਤਿਸ ਪ੍ਰਾਨੀ ਕੇਰਾ, ਹਰ ਕੈ ਨਾਮ ਸਮਾਨ, ਮੇਰੇ ਮਾਨ ਗੁਰ ਕੀ ਸਿੱਖ ਸੁਣੀਜੈ, ਹਰ ਕਾ ਨਾਮ ਸਦਾ ਸੁਖਦਾਤਾ, ਹੈਜੇ ਹਾਰਸ ਪੀਜੈ ਰਹਾਉ, ਮੂਲ ਪਛਾਣ ਤਿੰਨ ਘਰ ਵਾਸਾ, ਸਹਿਜੇ ਹੀ ਸੁਖ ਹੋਈ, ਗੁਰ ਕੈ ਸ਼ਬਦ ਕਮਲ ਪ੍ਰਗਾਸਿਆ, ਹੋਮੇ ਦੁਰਮਤ ਖੋਈ, ਸਭਨਾ ਮੈਂ ਏਕੋ ਸਚ ਵਰਤੈ, ਵਿਰਲਾ ਬੂਝੈ ਕੋਈ, ਗੁਰਮਤੀ ਮਨ ਨਿਰਮਲ ਹੋਆ, ਅੰਮ੍ਰਿਤ ਤਤਵ ਖਾਨੈ, ਹਰ ਕਾ ਨਾਮ ਸਦਾ ਮਨ ਵਸਿਆ, ਵਿੱਚ ਮਨ ਹੀ ਮਨ ਮਾਨੈ, ਸਭ ਬਲਿਹਾਰੀ ਗੁਰ ਆਪਣੇ ਵਿਟਹੋ, ਜਿਤ ਆਤਮ ਰਾਮ ਪਛਾਨੈ, ਮਾਨਸ ਜਨਮ ਸਤਿਗੁਰੂ ਨਾ ਸੇਵਿਆ, ਬਿਰਥਾ ਜਨਮ ਗਵਾਇਆ, ਨਦਰ ਕਰੇ ਤਾਂ ਸਤਿਗੁਰ ਮੇਲੇ।

ਗੁਪਤਾ ਨਾਮ ਵਰਤੇ ਵਿਚ ਕਲ ਯੁਗ ਕੜ ਕੜ ਹਰ ਭਰਪੂਰ ਰਹਿਆ ਨਾਮ ਰਤਨ ਤਿਨਾ ਹਿਰਦੇ ਪ੍ਰਗਟਿਆ ਜੋ ਗੁਰਸਰਣ ਆਈ ਭਜ ਪਿਆ ਇੰਦਰੀ ਪੰਚ ਪੰਚੇ ਵਸਿਆਣ ਖਿਮਾ ਸੰਤੋਖ ਗੁਰਮਤ ਪਾਵੇ ਸੋ ਧਨ ਧਨ ਹਰ ਜਨ ਵੜ।

ਜੋ ਕੁਛ ਕਰੇ ਸੋ ਨਰਕ ਪਰ ਏਕੋ ਸਬਦ ਏਕੋ ਪ੍ਰਵਰਤ ਸਭ ਏਕ ਸਤੇ ਉਤਪਤ ਚੱਲੈ ਨਾਨਕ ਗੁਰਮੁਖ ਮੇਲ ਮਿਲਾਏ ਗੁਰਮੁਖ ਹਰ ਹਰ ਜਾਏ ਰਲੈ।

ਕੋਜਨ ਹਰ ਦੇ ਕੋੜ ਮਧੇ ਕੋਈ ਵਿਰਲਾ ਲੇ ਜਿਸ ਨੂੰ ਆਪਣੀ ਨਜ਼ਰ ਕਰੇ ਗੁਰ ਕੇ ਚਰਨ ਮਨ ਮਾਏ ਵਿਸਾਏ ਦੁੱਖ ਅਨੇਰਾ ਅੰਦਰੋਂ ਜਾਏ।

ਸਾਕਤ ਕਉ ਦਿਨ ਰੈਨ ਅੰਧਾਰੀ, ਮੋਹੇ ਫਾਥੇ ਮਾਇਆ ਜਾਲ, ਖਿਨ ਪਲ ਹਰ ਪ੍ਰਾਵਰ ਦੇ ਨਾ ਵਸਿਓ, ਰਿਨ ਬੰਧੇ ਬਹੁ ਵਿਦ ਬਾਲ, ਸਤ ਸੰਗਤ ਮੇਲ ਮਤ ਬੁਧ ਪਾਈ, ਹਾਂ ਛੂਟੇ ਮਮਤਾ ਜਾਲ, ਹਰ ਨਾਮਾ ਹਰ ਮੀਠ ਲਗਾਨਾ, ਗੁਰ ਕੀਏ ਸ਼ਬਦ ਨਿਹਾਲ, ਹਮ ਬਾਰਕ ਗੁਰ ਅਗਮ ਗੁਸਾਈ, ਗੁਰ ਕਰ ਕਿਰਪਾ ਪ੍ਰਤਪਾਲ, ਬਿਖ ਭੌਜਲ ਡੁਬਦੇ ਕਾਢ ਲਿਓ ਪ੍ਰਭ, ਗੁਰ ਨਾਨਕ ਬਾਲ ਗੋਪਾਲ, ਪ੍ਰਭਾਤੀ ਮੁਹੱਲਾ ਚੌਥਾ, ਇਕ ਖੇਨ ਹਰ ਪ੍ਰਭ ਕਿਰਪਾ ਤਾਰੀ, ਗੁਣ ਗਾਏ ਰਸਕਰ ਸੀਕ, ਗਾਵਤ ਸੁਨਤ ਦੋ ਪੈ ਮੁਕਤੇ, ਜਿਨ੍ਹਾਂ ਗੁਰਮੁਖ ਖਿਨ ਹਰ ਪੀਕ, ਮੇਰੇ ਮਨ ਹਰ ਹਰ ਰਾਮ ਨਾਮ ਰਸ ਟੀਕ, ਗੁਰਮੁਖ ਨਾਮ ਸੀਤਲ ਜਲ ਪਾਇਆ, ਹਰ ਹਰ ਨਾਮ ਪੀਆ ਰਸ ਚੀਕ ਰਖਾਓ, ਜਿਨ ਹਰ ਹਿਰਦੇ ਪ੍ਰੀਤ ਲਗਾਨੀ, ਤਿਨਾ ਮਸਤਕ ਉਜਲ ਟੀਕ, ਹਰ ਦਿਨ ਸੋਭਾ ਸਭ ਜਗ ਉਪਰ, ਜਿਉ

ਘੜਕੜ ਰਮਈਆ ਰਮਤ ਰਾਮ ਰਾਏ ਸਭ ਵਰਤੇ ਸਭ ਮੈਂ ਈਕ ਜਨ ਨਾਨਕ ਕਉ ਹਰ ਕਿਰਪਾ ਤਾਰੀ ਗੁਰਭਜਨ ਧਿਆਇਓ ਕਰੀ ਮੀਕ। ਪ੍ਰਭਾਤੀ ਮਹੱਲਾ ਚੌਥਾ ਆਗਮ ਦਿਆਲ ਕਿਰਪਾ ਪ੍ਰਵਤਾਰੀ ਮੁਖ ਹਰ ਹਰ ਨਾਮ ਕਹੇ ਪਾਤਿਤ ਪਾਵਨ ਹਰ ਨਾਮ ਤਿਹਾਇਓ ਸਭ ਕਿਲ ਬਿਖ ਪਾਪ ਲਹੇ ਜਪ ਮਨ ਰਾਮ ਨਾਮ ਰਵ ਰਹੇ ਦੀਨ ਦਿਆਲ ਦੁਖ ਪੰਜਨ ਗਾਇਓ ਗੁਰਮਤ ਨਾਮ ਪਦਾਰਥ ਲਹੇ ਰਹਾਓ ਕਾਇਆ ਨਗਰ ਨਗਰ ਹਰ ਬਸਿਓ ਮਤ ਗੁਰਮਤ ਹਰ ਹਰ ਸਹੇ ਸਰੀਰ ਸਰੋਵਰ ਨਾਮ ਹਰ ਪ੍ਰਟਿਓ ਕਰ ਮੰਦਰ ਹਰ ਪ੍ਰਭ ਲਹੇ ਜੋ ਨਰ ਪਰਮ ਪਰਮ ਉਦਿਆਨੇ ਤੇ ਸਾਗਤ ਮੂੜ ਮੋਹੇ ਜਿਉ ਮ੍ਰਿਗ ਨਾਭ ਬਸੇ ਬਾਸ ਬਸਨਾ ਪ੍ਰਮ ਪ੍ਰਮਿਉ ਚਾਰ ਗਹੇ ਤਉ ਵਟ ਅਗਮ ਅਗਾਧ ਬੋਧ ਪ੍ਰਭ ਮਤ ਦੇਵੋ ਹਰ ਪ੍ਰਭ ਲਹੇ ਜਨ ਨਾਨਕ ਕਉ ਗੁਰਹਾ ਸਿਰ ਧਰਿਓ ਹਰ ਰਾਮ ਨਾਮ ਰਵ ਰਹੇ। ਪ੍ਰਭਾਤੀ ਮਹੱਲਾ ਚੌਥਾ ਮਨ ਲਾਗੀ ਪ੍ਰੀਤ ਰਾਮ ਨਾਮ ਹਰ ਹਰ ਜਪਿਓ ਹਰ ਪ੍ਰਭ ਵਡਫਾ ਸਤਿਗੁਰ ਬਚਨ ਸੁਖਾ ਨੇ ਹੀ ਅਰੇ ਹਰ ਧਾਰੀ ਹਰ ਪ੍ਰਭ ਕਿਰਪਫਾ ਮੇਰੇ ਮਾਨ ਭਾਜ ਰਾਮ ਨਾਮ ਹਰ ਨਿਮਖਫਾ ਹਰ ਹਰ ਦਾਨ ਦਿਓ ਗੁਰਪੂਰੇ ਹਰ ਨਾਮਾ ਮਨ ਤਨ ਬਸਫਾ ਰਹਾਓ ਕਾਇਆ ਨਗਰ ਵਸਿਓ ਕਰ ਮੰਦਰ ਜਬ ਸੋਭਾ ਗੁਰਮੁਖ ਕਰਪਫਾ ਹਲਤ ਪਲਤ ਜਨ ਭਏ ਸੁਹੇਲੇ ਮੁਖ ਉਜਲ ਗੁਰਮੁਖ ਤਰਫਾ ਆਨ ਪਉ ਹਰ ਹਰ ਹਰ ਲਿਵ ਲਾਗੀ ਹਰ ਉਰਧਾਰਿਓ ਗੁਰ ਨਿਮਖਫਾ ਕੋੜ ਕੋੜ ਕੇ ਦੋ ਸਭ ਜਨ ਕੇ ਹਰ ਦੂਰ ਕੀਏ ਇੱਕ ਪਲਫਾ ਤੁਮਰੇ ਜਾਨ ਤੁਮ ਹੀ ਤੇ ਜਾਨੇ ਪ੍ਰਭ ਜਾਨਿਓ ਜਨ ਤੇ ਮੁਖਫਾ ਹਰ ਹਰ ਆਪ ਤਰਿਓ ਹਰ ਜਨਮਹਿ ਜਨ ਨਾਨਕ ਹਰ ਪ੍ਰਭ ਇਕਫਾ। ਪ੍ਰਭਾਤੀ ਮਹੱਲਾ ਚੌਥਾ ਗੁਰ ਸਤਿਗੁਰ ਨਾਮ ਦਿਰੜਾਇਓ ਹਰ ਹਰ ਹਮ ਹੋਏ ਜੀਵੇ ਹਰ ਜਪ ਪਹਾ ਧਨ ਧਨ ਗੁਰੂ ਗੁਰ ਸਤਿਗੁਰ ਪੂਰਾ ਬਿਖ ਡੁਬਦੇ ਬਾਂ ਦੇ ਕੱਢ ਪਹਾ ਜਪ ਮਨ ਰਾਮ ਨਾਮ ਅਰਧੰਬਾ ਉਪਜਾਮ ਉਪਾਏ ਨਾ ਪਾਈਏ ਕਤਹੂ ਗੁਰਪੂਰੇ ਹਰ ਪ੍ਰਭ ਲਾਭਾ ਰਹਾਓ ਰਾਮ ਨਾਮ ਰਸ ਰਾਮ ਰਸਾਇਣ ਰਸ ਪੀਆ ਗੁਰਮਤ ਰਸ ਪਹਾ ਲੋ ਮਨੂਰ ਕੰਚਨ ਮਿਲ ਸੰਗਤ ਹਰ ਉਰਧਾਰਿਓ ਗੁਰ ਹਰ ਪਹਾ ਹੋਮੇ ਬਿਖਿਆਨਤ ਲੋਭ ਲੁਭਾਨੇ ਉਤ ਕਲਤ ਹੋਏ ਲੁਭ ਪਹਾ ਤੇਰ ਪਗ ਸੰਤਨ ਸੇ ਵੇ ਕਬਹੂ ਤੇ ਮਨਮੁਖ ਭੂੰਬਰ ਪਰਫਾ ਤੁਮਰੇ ਗੁਣ ਤੁਮ ਹੀ ਪ੍ਰਭ ਜਾਨੋ ਹਮ ਪਰੇ ਹਾਰ ਤੁਮ ਸਰਨ ਪਾ।

ਸਤਿਗੁਰ ਪ੍ਰਸਾਦ ਜਪ ਮਨ ਹਰ ਹਰ ਨਾਮ ਨਿਧਾਨ ਹਰ ਦਰਗਹਿ ਪਾਵੇ ਮਾਨ ਜਿਨ ਜਪਿਆ ਤੇ ਪਾਰ ਪ੍ਰਾਨ ਰਹਾਉ ਸੁਰ ਮਨ

ਤਨ ਸਭ ਸਾਜਿਆ, ਪੰਚ ਤਤ ਰਚ ਜੋਤ ਨਿਵਾਜਿਆ, ਸੇਜਾ ਧਰਤ ਬਰਤਨ ਕੋ ਪਾਨੀ, ਨਿਮਖ ਨਾ ਵਿਸਾਰ ਹੋ ਸੇਵ ਉਹ ਸਾਰਗ ਪਾਨੀ, ਮਨ ਸਤਿਗੁਰ ਸੇਵ ਹੋਏ ਪਰਮ ਗਤੇ, ਹਰਕ ਸੋਗ ਤੇ ਰਹਿ ਨਿਰਾਰਾ, ਤਾਂ ਤੂੰ ਪਾਵੇ ਪ੍ਰਾਨ ਪਤੇ ਰਖਾਓ, ਕਾਪੜ ਭੋਗ ਰਸ ਅਨਕ ਪੁੰਚਾਏ, ਮਾਤ ਪਿਤਾ ਕੁਟੰਬ ਸਗਲ ਬਣਾਏ, ਨਿਜਕ ਸਮਾਗੇ ਜਲ ਥਲ ਮੀਤ, ਸੋ ਹਰ ਸੇਵੋ ਨੀਤਾ ਨੀਤ, ਤਾਂ ਸਖਾਈ ਜੇ ਕੋਈ ਨਾ ਹੋਵੇ, ਕੋੜ ਅਪਰਾਧ ਇਕ ਖਿਰ ਮੈਂ ਤੋਵੇ, ਦਾਤ ਕਰੇ ਨੀ ਪਛੋਤਾਵੇ, ਏਕਾ ਬਖਸ ਫਿਰ ਬਹੁਰ ਨਾ ਬੁਲਾਵੇ।

ਔਰ ਬ੍ਰਹਮ ਅਰਾਧੀ ਆਪਣੇ ਸਤਿਗੁਰ ਕੈ ਬਲ ਜਾਈ, ਆਗਮ ਅਗੋਚਰ ਬੇਅੰਤ ਸੁਵਾਮੀ, ਤਾਕਾ ਅੰਤ ਨ ਪਾਈਏ, ਲਾਹ ਖਾਟ ਹੋਈਏ ਧਨਵੰਤਾ, ਆਪਣਾ ਪ੍ਰਭੂ ਧਿਆਈਏ, ਆਠ ਪੈਰ ਪਾਰ ਬ੍ਰਹਮ ਧਿਆਈ, ਸਦਾ ਸਦਾ ਗੁਣ ਗਾਇਆ, ਕਹੋ ਨਾਨਕ ਮੇਰੇ ਪੂਰੇ ਮਨੋਰਥ, ਪਾਰ ਬ੍ਰਹਮ ਗੁਰ ਪਾਇਆ, ਪ੍ਰਭਾਤੀ ਮੁਹੱਲਾ ਪੰਜਵਾਂ, ਸਿਮਰਤ ਨਾਮ ਕਿਲਬਗ ਸਭ ਨਾਸੇ, ਸਚ ਨਾਮ ਗੁਰ ਦੀ ਨੀ ਰਾਸੇ, ਪ੍ਰਭ ਕੀ ਦਰਗਹਿ ਸੋਭਾ ਬੰਤੇ, ਸੇਵ ਸੇਵ ਸਦਾ ਸੋਹੰਤੇ, ਹਰ ਹਰ ਨਾਮ ਜਪੋ ਮੇਰੇ ਪਾਈ, ਸਗਲੇ ਰੋਗ ਦੋਗ ਸਾ ਬਿਨਸਹਿ, ਅਗਿਆਨ ਅੰਧੇਰਾ ਮਨ ਤੇ ਜਾਈ ਰਹਾਓ, ਜਨਮ ਮਰਨ ਗੁਰ ਰਾਖੇ ਮੀਤ, ਹਰ ਕੇ ਨਾਮ ਸਿਉ ਲਾਗੀ ਪ੍ਰੀਤ, ਕੋਟ ਜਨਮ ਕੇ ਗਏ ਕਲੇਸ਼, ਜੋ ਤਿਸ ਭਾਵੈ ਸੋ ਫਲ ਹੋਸ, ਤੇ ਗੁਰ ਕਉ ਹਉ ਸਦ ਬਲ ਜਾਈ, ਜਿਸ ਪ੍ਰਸਾਦ ਹਰ ਨਾਮ ਤੇ ਆਈ, ਐਸਾ ਗੁਰ ਪਾਈਏ ਵਡਭਾਗੀ, ਜਿਸ ਮਿਲਤੇ ਰਾਮ ਲਿਵ ਲਾਗੀ, ਕਰ ਕਿਰਪਾ ਪਾਰ ਬ੍ਰਹਮ ਸੁਵਾਮੀ, ਸਗਲ ਕਠਾਂ ਕੇ ਅੰਤਰ ਜਾਮੀ, ਆਠ ਪੈਰ ਆਪਣੀ ਲਿਵ ਲਾਏ, ਜਨ ਨਾਨਕ ਪ੍ਰਭ ਕੀ ਸਰਣਾਏ।

ਆਏ ਭਗਤ ਹਰਸੋ ਮਨ ਮਾਨਾ। ਸੁਣ ਸੱਜਣ ਸੰਤ ਮੀਤ ਸੁਹੇਲੇ, ਨਾਮ ਰਤਨ ਹਰ ਅਗੇ ਅਤੋਲੇ, ਸਦਾ ਸਦਾ ਪ੍ਰਗੁਣਿਤ ਗਾਈਏ, ਕਹੋ ਨਾਨਕ ਵਡਭਾਗੀ ਪਾਈਏ। ਪ੍ਰਭਾਤੀ ਮਹੱਲਾ ਪੰਜਵਾਂ, ਚੇਤਨਵੰਤ ਸੇਈ ਸਚ ਸਾਹਾ, ਹਰ ਕੀ ਦਰਗਹਿ ਨਾਮ ਸਾਹਾ, ਹਰ ਹਰ ਨਾਮ ਜਪੋ ਮਨ ਮੀਤ, ਗੁਰਪੂਰਾ ਪਾਈਗੇ ਵਡਭਾਗੀ, ਨਿਰਮਲ ਪੂਰਨ ਰੀਤ ਰਖਾਓ, ਪਾਇਆ ਲਾਭ ਵਜੀ ਵਾਧਾਈ, ਸੰਤ ਪ੍ਰਸਾਦ ਹਰ ਕੇ ਗੁਣਗਾਈ, ਸਫਲ ਜਨਮ ਜੀਵਨ ਪ੍ਰਵਾਨ, ਗੁਰਪ੍ਰਸਾਦੀ ਹਰ ਅੰਗਮਾਨ, ਬਿਨਸੇ ਕਾਮ ਕ੍ਰੋਧ ਅਹੰਕਾਰ, ਨਾਨਕ ਗੁਰਮੁਖ ਉਤਰ ਹੈ ਪਾਰ। ਪ੍ਰਭਾਤੀ ਮਹੱਲਾ ਪੰਜਵਾਂ, ਗੁਰਪੂਰਾ ਪੂਰੀ ਤਾਕੀ ਕਲਾ, ਗੁਰ ਕਾ ਸ਼ਬਦ ਸਦਾ ਸਦ ਅਟੱਲਾ, ਗੁਰ ਕੀ ਬਾਣੀ ਜਿਸ ਮਨ ਵਸੈ, ਦੁਖ ਦਰਦ ਸਭ ਤਾਕਾ ਨਸੈ,

ਆਵੇ ਨੇਰੇ, ਗੁਰ ਪੂਰੇ ਆਪਣੇ ਕਰ ਰਾਖੇ, ਹਰ ਨਾਮ ਜਪਤ ਕੇਲਬਗ ਸਭ ਲਾਥੇ, ਸੰਤ ਸਾਜਨ ਸਿੱਖ ਪਏ ਸੁਹੇਲੇ, ਗੁਰ ਪੂਰੇ ਪ੍ਰਭ ਸਿਉ ਲੈ ਮੇਲੇ, ਜਨਮ ਮਰਨ ਦੁਖ ਫਾਹਾ ਕਾਟਿਆ, ਕਹੋ ਨਾਨਕ ਗੁਰ ਪੜਦਾ ਠਾਕਿਆ, ਪ੍ਰਭਾਤੀ ਮੁਹੱਲਾ ਪੰਜਵਾਂ, ਸਤਿਗੁਰ ਪੂਰੇ ਨਾਮ ਦੀਆ, ਅਨੰਦ ਮੰਗਲ ਕਲਿਆਣ ਸਦਾ ਸੁਖ, ਕਾਰਜ ਸਗਲਾ ਰਾਸ ਤੀਆ, ਰਹਾਉ ਚਰਨ ਕਮਲ ਗੁਰ ਕੇ ਮਨ ਉਠੇ, ਦੁਖ ਦਰਦ ਭ੍ਰਮ ਵਿਰਸੇ ਝੂਠੇ, ਨਿਤ ਉਠ ਗਾਵੋ ਪ੍ਰਭ ਕੀ ਬਾਣੀ, ਆਠ ਪੈਰ ਹਰ ਸਿਮਰੋ ਪ੍ਰਾਣੀ, ਕਾਰ ਬਾਹਰ ਪ੍ਰਭ ਸਭ ਨੀਤਾਈ, ਤੰਗ ਸਹਾਈ ਜਹ ਹੋ ਜਾਈ, ਦੋਇ ਕਰ ਜੋੜ ਕਰੀ ਅਰਦਾਸ, ਸਦਾ ਜਪੇ ਨਾਨਕ ਗੁਣਤਾਸ, ਪ੍ਰਭਾਤੀ ਮੁਹੱਲਾ ਪੰਜਵਾਂ, ਪਾਰ ਬ੍ਰਹਮ ਪ੍ਰਭ ਸੁਗੜ ਸੁਜਾਨ, ਗੁਰ ਪੂਰਾ ਪਾਏਗੇ ਵਡਭਾਗੀ, ਦਰਸ਼ਨ ਕੋ ਜਾਏਗੇ ਕੁਰਬਾਨ ਰਖਾਓ, ਕਿਲਫ ਮੇਟੇ ਸਭ ਸੰਤੋਖ।

ਭਰਪੂਰ ਨਾਨਕ ਉਧਰਸ ਇਸ ਜਨ ਕੀ ਤੂਰ ਪ੍ਰਭਾਤੀ ਮੁਹੱਲਾ ਪੰਜਵਾਂ ਕੁਰਬਾਨ ਜਾਈ ਗੁਰਪੂਰੇ ਆਪਣੇ ਜਿਸ ਪ੍ਰਸਾਦ

ਆਓ ਸੰਤ ਸੰਗਤ ਮਿਲ ਭਇਆ ਪ੍ਰਗਾਸ ਹਰ ਘਰ ਜਪਤ ਪੂਰਨ ਪਈਆਸ ਸਰਬ ਕਲਿਆਣ ਸੁਖ ਮਨ ਉਠੇ ਹਰ ਗੁਣ ਗਾਏ ਗੁਰੂ ਨਾਨਕ ਤੂਠੇ ਪ੍ਰਭਾਤੀ ਮੁਹੱਲਾ ਪੰਜਵਾਂ ਕਰ ਦੂਜਾ ਵਿਭਾਸ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਵਰਨਾ ਦੂਜਾ ਠਾਓ ਨਾਹੀ ਬਿਨ ਹਰ ਨਾਓ ਸਰਬ ਸਿੱਧ ਕਲਿਆਣ ਪੂਰਨ ਹੋਹੇ ਸਗਲ ਕਾ

ਸੁਖ ਪੱਗ ਤਰਨ ਪਾਲਨ ਜੋਗ ਸਤਿਗੁਰ ਭੇਟੈ ਜਮਨਾ ਤੇਟੈ ਜਿਸ ਤੁਰ ਹੋਵੇ ਸੰਜੋਗ ਰੈਨ ਦਿਨਸ ਧਿਆਏ ਹਰ ਹਰ ਤਜੋ ਮਨ ਕੇ ਪਰਮ ਸਾਧ ਸੰਗਤ ਹਰ ਮਿਲੇ ਜਿਸ ਹੈ ਪੂਰਨ ਕਰਮ ਜਨਮ ਜਨਮ ਵਿਖਾਦ ਬਿਨਸੇ ਰਾਖ ਲੀ ਨੇ ਆਪ ਮਾਤ ਪਿਤਾ ਮੀਤ ਪਾਈ ਜਨ ਨਾਨਕ ਹਰ ਹਰ ਜਾਪ ਪ੍ਰਭਾਤੀ ਮਹੱਲਾ ਪੰਜਵਾਂ ਵਿਪਾਸ ਪੜਤਾਲ

ਇਸ ਲੋਭ ਮੋਹ ਬਿਨਸ ਜਾਏ ਅਹੰਤਾ ਪ੍ਰਗਾਉ ਆਪ ਤਿਆਗ ਸੰਤ ਚਰਨ ਲਾਗ ਮਨ ਪਵਿੱਤ ਜਾਹੇ ਪਾਪ ਨਾਨਕ ਬਾਰਕ ਕਛੂ ਨਾ ਜਾਣੈ ਰਾਖਣ ਕੋ ਪ੍ਰਮਾਈ ਬਾਪ ਪ੍ਰਭਾਤੀ ਮਹੱਲਾ ਪੰਜਵਾਂ ਚਰਨ ਕਮਲ ਸਰਨ ਟੇਕ ਊਚ ਮੂਚ ਬੇਨਤ ਠਾਕੁਰ ਸਰਬ ਉਪਰ ਤੁਹੀ ਏਕ ਰਹਾਉ ਪ੍ਰਾਣ ਆਧਾਰ ਦੁਖ ਬਿਦਾਰ।

ਸੰਗੀ ਬਿਨ ਨਾਵੇ ਕੋ ਸਾਥ ਨਾ ਸੰਗੀ ਜਿਉ ਮਨ ਦੇਖੈ ਪਰ ਮਨ ਤੈਸਾ ਜੈਸੀ ਮਨਸਾ ਤੈਸੀ ਦਸਾ ਜੈਸਾ ਕਰਮ ਤੈਸੀ ਲਿਵਲਾਵੇ ਸਤਿਗੁਰ ਪੂਛ ਸਹਿਜ ਕਰ ਪਾਵੇ ਰਾਗਨਾਥ ਮਨ ਦੂਜੇ ਪਾਏ ਅੰਤਰ ਕਪਟ ਮਹਾ ਦੁਖ ਪਾਏ ਸਤਿਗੁਰ ਭੇਟੈ ਸੋਜੀ ਪਾਏ ਸੱਚੇ ਨਾਮ ਰਹੇ ਲਿਵਲਾਏ ਸੱਚੇ ਸ਼ਬਦ ਸੱਚ ਕਮਾਵੇ ਸੱਚੀ ਬਾਣੀ ਹਰ ਗੁਣ ਗਾਵੇ ਨਿਰਕਰਵਾਸ ਅਮਰ ਪਦ ਪਾਵੇ ਤਾਂ ਦਰ ਸੱਚੈ ਸੋਭਾ ਪਾਵੇ ਗੁਰ ਸੇਵਾ ਬਿਨ ਭਗਤ ਨ ਹੋਈ ਅਨੇਕ ਜਤਨ ਕਰੈ ਜੇ ਕੋਈ ਹਉਮੈ ਮੇਰਾ ਸਭ ਦੇਖੋਈ ਨਿਰਮਲ ਨਾਮ ਵਸੇ ਮਨ ਸੋਈ

ਆਰਾਮ ਨਾਮ ਊਤਮ ਗਤ ਹੋਈ, ਨਾਨਕ ਖੋਜ ਲਹਿ ਜਨ ਕੋਈ, ਪ੍ਰਭਾਤੀ ਮੁਹੱਲਾ ਪਹਿਲਾ, ਮਾਇਆ ਮੋਹਿ ਸਗਲ ਜਗ ਛਾਇਆ, ਕਾਮਣ ਦੇਖ ਕਾਮ ਲੋਭਾਇਆ, ਸੁਤ ਕੰਚਨ ਸੋ ਖੇਤ ਵਧਾਇਆ, ਸਭ ਕੁਛ ਆਪਣਾ ਇਕ ਰਾਮ ਪਰਾਇਆ, ਐਸਾ ਜਾਪ ਜਪੋ ਜਪ ਮਾਲੀ, ਦੁਖ ਸੁਖ ਪਰਹਾਰ ਭਗਤ ਨਿਰਾਲੀ, ਰਖਾਓ ਗੁਣ ਨਿਧਾਨ ਤੇਰਾ ਅੰਤ ਨ ਪਾਇਆ, ਸਾਚ ਸ਼ਬਦ ਤੁਝ ਮਾਏ ਸਮਾਇਆ, ਆਵਾ ਗੌਣ ਤੁਧ ਆ ਪਰਚਾਇਆ, ਸੇਈ ਭਗਤ ਜਿਨ ਸਚ ਚਿਤ ਲਾਇਆ, ਗਿਆਨ ਧਿਆਨ ਨਰਹਰ ਨਿਰਬਾਣੀ, ਬਿਨ ਸਤਗੁਰ ਭੇਟੇ ਕੋਈ ਨ ਜਾਣੀ, ਸਗਲ ਸਰੋਵਰ ਜੋ ਸਮਾਣੀ, ਆਨੰਦ ਰੂਪ ਵਿਟੋਂ ਕੁਰਬਾਣੀ, ਭਾਓ ਭਗਤ ਗੁਰਮਤੀ ਪਾਏ, ਹਉਮੈ ਵਿਚੋਂ ਸ਼ਬਦ ਜਲਾਏ, ਤਾਪਤ ਰਾਖੇ ਠਾਕ ਰਖਾਏ, ਸੱਚਾ ਨਾਮ ਮਨ ਵਸਾਏ, ਬਿਸਮ ਬਿਨੋਤ ਰਹਿ ਪਰਮਾਦੀ, ਗੁਰਮਤ ਮਾਨਿਆ ਏਕ ਲਿਵਲਾਗੀ, ਦੇਖ ਨਿਵਾਰਿਆ ਜਲ ਮੈਂ ਆਗੀ, ਸੋ ਬੂਝੇ ਹੋਵੇ ਬੜਭਾਗੀ, ਸਤਿਗੁਰ ਸੇਵੇ ਪਰਮ ਚੁਕਾਏ, ਅੰਧਨ ਜਾਗੇ ਸੱਚ ਲਿਵਲਾਏ, ਏਕੋ ਜਾਣੇ ਅਵਰ ਨਾ ਕੋਏ, ਸੁਖਦਾਤਾ ਸੇਵੇ ਨਿਰਮਲ ਹੋਏ, ਸੇਵਾ ਸੁਰਤ ਸ਼ਬਦ ਵਿਚਾਰ, ਜਬ ਤਬ ਸੰਜਮ ਹੋ ਮੈਂ ਮਾਰ, ਜੀਵਨ ਮੁਕਤ ਜਾਂ ਸ਼ਬਦ ਸੁਣਾਏ, ਸੱਚੀ ਰਹਿਤ ਸੱਚਾ ਸੁਖ ਪਾਏ, ਸੁਖਦਾਤਾ ਦੁਖ ਮੇਟਣਹਾਰਾ,

ਉਯੰਗਮ ਭਾਠੀ ਰੇਚਕ ਪੂਰਕ ਕੁੰਭ ਕਰੇ ਬੇਨ ਸਤਿਗੁਰ ਕੇ ਸੋਜੀ ਨਾਹੀ ਪਰਮੇ ਭੂਲਾ ਬੂੜ ਮਾਰੇ ਅੰਧਾ ਪਰਿਆ ਪਰ ਪਰਤ ਹੋਵੇ ਅੰਤਰ ਕੀ ਮਾਲ ਕਦੇ ਨਾ ਲਹੇ ਨਾ ਬਿਨਾ ਹੋੜ ਸਾ ਕਰਮਾ ਜਿਉ ਬਾਜੀਗਰ ਭਰਮ ਫੁੱਲੇ ਖਟ ਕਰਮ ਨਾਮ ਨਿਰੰਜਨ ਸੋਈ

ਖਾਰ ਮਨਸਾ ਮਾਇਆ ਮੋਹਣੀ ਮਨਮੁਖ ਬੋਰ ਖੁਆਰ ਮੱਜਨ ਝੂਠਾ ਚੰਡਾਲਕਾ ਹੋਗਡ ਚਾਰ ਸਿੰਗਾਰ ਝੂਠੀ ਮਨ ਕੀ ਮਤ ਹੈ

ਇਹ ਪ੍ਰਾਂ ਭੁੱਲੇ ਮਰੋ ਨਾ ਕੋਈ, ਸਤਿਗੁਰ ਸੇਵ ਸਦਾ ਸੁਖ ਹੋਈ, ਬਿਨ ਸਤਿਗੁਰ ਮੁਕਤ ਕਿਨੇ ਨਾ ਪਾਈ, ਆਵੇ ਜਾਏ ਮਰੇ ਮਰ ਜਾਈ, ਇਹੋ ਸਰੀਰ ਹੈ ਤ੍ਰੈ ਗੁਣ ਧਾਤ, ਇਸ ਨੂੰ ਵਿਆਪੇ

ਕੀਮ ਨਾ ਪਾਈ। ਔਗੁਣ ਜਾਣੇ ਤਾਂ ਪੁੰਨ ਕਰੇ ਕਿਉਂ, ਕਿਉਂ ਨੇਗਾਸ ਵਿਕਾਈ। ਕਰੋ ਅਢਾਈ ਧਰਤੀ ਮੰਗੀ ਬਾਮਨ ਰੂਪ ਬਹਾਨੇ, ਕਿਉਂ ਪਿਆਲ ਜਾਏ ਕਿਉਂ ਸ਼ਰੀਏ। ਜੇ ਬਲ ਰੂਪ ਪਛਾਨੇ ਰਾਜਾ ਜਨਮੇਜਾ ਦੇ ਮਤੀ, ਬਰਜ ਬਿਆਸ ਪੜਾਇਆ ਤਿਨ ਕਰ ਜਗ ਅਠਾਰੇ ਕਾਏ। ਕਿਰਤਨਾ ਚੱਲੇ ਚਲਾਇਆ ਗਣਤ ਨਾ ਗਣੀ ਹੁਕਮ ਪਛਾਣਾ, ਬੋਲੀ ਭਾਏ ਸੁਭਾਈ। ਜੋ ਕੁਛ ਵਰਤੈ ਤੁਧੇ ਸਲਾਹੀ ਸਭ ਤੇਰੀ ਵਡਿਆਈ। ਗੁਰਮੁਖ ਅਲਿਪਤ ਲੇਪ ਕਦੇ ਨਾ ਲਾਗੇ ਸਦਾ ਰਹੇ ਸਰਣਾਈ। ਮਨਮੁਖ ਮੁਗਧ ਆਗੇ ਚੇਤੇ ਨਾਹੀ ਦੁਖ ਲਾਗੇ ਪਛਤਾਈ। ਆਪੇ ਕਰੇ ਕਰਾਏ ਕਰਤਾ ਜਿਨ ਇਹ ਰਚਨਾ ਰਚੀਏ, ਹਰ ਅਭਮਾਨ ਨਾ ਜਾਈ ਜੀਓ ਅਭਮਾਨੇ ਪਏ ਪਚੀਏ। ਭੁੱਲਣ ਵਿਚ ਕੀਆ ਸਭ ਕੋਈ ਕਰਤਾ ਆਪ ਨਾ ਭੁੱਲੈ। ਨਾਨਕ ਸੱਚ ਨਾਮ ਨਿਸਤਾਰਾ ਕੋ ਗੁਰ ਪ੍ਰਸਾਦ ਅਕੁੱਲੈ। ਪ੍ਰਭਾਤੀ ਮੁਹੱਲਾ ਪਹਿਲਾ ਆਖਣਾ ਸੁਣਨਾ ਨਾਮ ਆਧਾਰ, ਧੰਦਾ ਛੁੱਟ ਗਿਆ ਵੇਕਾਰ। ਜੋ ਮਨਮੁਖ ਦੂਜੇ ਪਦ ਖੋਈ ਬਿਨ ਨਾਵੇ ਮੈਂ ਅਵਰ ਨਾ ਕੋਈ। ਸੁਣ ਮਨ ਅੰਧੇ ਮੂਰਖ ਗਵਾਰ ਆਵਤ ਜਾਤ ਲਾਜ ਨੀ ਲਾਗੈ, ਬਿਨ ਗੁਰ ਬੂਡੇ ਬਾਰੋ ਬਾਰ ਰਖਾਓ। ਇਸ ਮਨ ਮਾਇਆ ਮੋਹੇ ਬਿਨਾਸ ਤੁਰ ਕਰਮ ਲਿਖਿਆ ਤਾਂ ਕਹੀਏ ਕਾਸ। ਗੁਰਮੁਖ ਵਿਰਲਾ ਚੀਨੇ ਕੋਈ ਨਾ ਵਿਹੂਨਾ ਮੁਕਤ ਨਾ ਹੋਈ। ਭਰਮ ਭਰਮ ਡੋਲੇ ਲਖ ਚੌਰਾਸੀ ਬਿਨ ਗੁਰ ਬੂਝੇ ਜਮ ਕੀ ਫਾਸੀ। ਇਹੋ ਮਨੁਆ ਖਿਨ ਖਿਨ ਉਬ ਪਿਆਲ ਗੁਰਮੁਖ ਛੂਟੇ ਨਾਮ ਸਮਾਲ। ਆਪੇ ਸੱਦੇ ਢਿੱਲ ਨਾ ਹੋਏ ਸ਼ਬਦ ਮਰੇ ਪਹਿਲਾ ਜੀਵੇ ਸੋਏ। ਬਿਨ ਗੁਰ ਸੋਝੀ ਕਿਸੇ ਨਾ ਹੋਏ ਆਪੇ ਕਰੇ ਕਰਾਵੇ ਸੋਏ। ਝਗੜ ਚੁਕਾਵੇ ਹਰ ਗੁਣ ਗਾਵੇ ਪੂਰਾ ਸਤਿਗੁਰ ਸਹਿਜ ਸਮਾਵੇ। ਇਹੋ ਮਨ ਡੋਲਤ ਤਉ ਠਹਿਰਾਵੇ ਸੱਚ ਕਰਨੀ ਕਰਕਾਰ ਕਮਾਵੇ। ਅੰਤਰ ਜੂਠਾ ਕਿਉਂ ਸੁਚ ਹੋਏ ਸਬਦੀ ਤੋਵੇ ਵਿਰਲਾ ਕੋਏ। ਗੁਰਮੁਖ ਕੋਈ ਸੱਚ ਕਮਾਵੇ ਆਵਣ ਜਾਣਾ ਠਾਕ ਰਖਾਵੇ। ਪਉ ਖਾਣਾ ਪੀਣਾ ਸੁਰਸਾਰ ਹਰ ਜਨ ਸੰਗਤ ਪਾਵੇ ਪਾਰ। ਸੱਚ ਬੋਲੇ ਬੋਲਾਵੇ ਪਿਆਰ ਗੁਰ ਕਾ ਸ਼ਬਦ ਕਰਨੀ ਹੈ ਸਾਰ। ਹਰ ਜਸ ਕਰਮ ਧਰਮ ਪਦ ਪੂਜਾ ਕਾਮ ਕ੍ਰੋਧ ਅਗਨੀ ਮੈਂ ਪੂੰਜਾ। ਹਰ ਚਾਖਿਆ ਤਉ ਮਨ ਪੀਜਾ ਪਰਮਤ ਨਾਨਕ ਅਵਰ ਨਾ ਦੂਜਾ। ਪ੍ਰਭਾਤੀ ਮਹੱਲਾ ਪਹਿਲਾ ਰਾਮ ਨਾਮ ਜਪ ਅੰਤਰ ਪੂਜਾ।

ਜਿਉਂ ਭਾਵੇ ਤਿਉਂ ਰੱਖੋ ਅਰਦਾਸ। ਸੱਚ ਜੇਵਾ ਹਰ ਰਸਨ ਰਸਾਈ, ਗੁਰਮਤ ਛੂਟਸ ਪ੍ਰਭ ਸਰਣਾਈ। ਕਰਮ ਧਰਮ ਪ੍ਰਭ ਮੇਰੇ ਕੀਏ, ਨਾਮ ਡਾਈ ਸਿਰ ਕਰਮਾ ਕੀਏ। ਸਤਿਗੁਰ ਕੇਵਲ ਚਾਰ ਪਦਾਰਥ, ਤੀਨ ਸਮਾਏ ਏਕ ਕਿਰਤਾਰਥ। ਸਤਿਗੁਰ ਦੀਏ ਮੁਕਤ ਧਿਆਨਾ, ਹਰ ਪਲ ਚੀਨ ਪਏ ਪ੍ਰਧਾਨਾ। ਮਨ ਤਨ ਸੀਤਲ ਗੁਰ ਬੂਝ ਬੁਝਾਈ, ਪ੍ਰਭ ਨਿਵਾਜੇ ਕਿਨ ਕੀਮਤ ਪਾਈ। ਕਹੋ ਨਾਨਕ ਗੁਰ ਬੂਝ ਬੁਝਾਈ, ਨਾ ਬਿਨਾ ਗਤ ਕਿਨੇ ਨਾ ਪਾਈ। ਪ੍ਰਭਾਤੀ ਮਹੱਲਾ ਪਹਿਲਾ, ਇਕ ਤੁਰ ਬਖਸ ਲਏ ਗੁਰਪੂਰੇ। ਸੱਚੀ ਬਣਤ ਬਣਾਈ, ਹਰ ਰੰਗ ਰਾਤੇ ਸਦਾ ਰੰਗ ਸਾਚਾ। ਦੁਖ ਵਿਸਰੇ ਪਦ ਪਾਈ, ਝੂਠੀ ਦੁਰਮਤ ਕੀ ਚਤੁਰਾਈ। ਬਿਨ ਸਤਬਾਰ ਨਾ ਲਾਗੇ ਕਾਈ ਰਹਾਉ। ਮਨਮੁਖ ਕਉ ਦੁਖ ਦਰਦ ਵੇ ਆਪਸ, ਮਨਮੁਖ ਦੁਖ ਨਾ ਜਾਈ। ਸੁਖ ਦੁਖ ਦਾਤਾ ਗੁਰਮੁਖ ਜਾਤਾ, ਮੇਲ ਲਏ ਸਰਣਾਈ। ਮਨਮੁਖ ਤੇ ਆਪ ਭਗਤ ਨਾ ਹੋਵਸ, ਹੋਮੇ ਪਜੇ ਦੇਵਾਨੇ। ਇਹੋ ਮਨੁਆ ਖਿਨ ਊਬ ਪਿਆਲੀ, ਜਬ ਲਗ ਸ਼ਬਦ ਨਾ ਜਾਣੇ। ਭੂਖ ਪਿਆਸਾ ਜਗ ਪਿਆ, ਤਿਪਤ ਨਹੀਂ ਬਿਨ ਸਤਿਗੁਰ ਪਾਏ। ਸਹਿਜੇ ਸਹਿਜ ਮਿਲੇ ਸੁਖ ਪਾਈਏ।

ਪਰਖ ਖਜ਼ਾਨੇ ਪਾਇਆ, ਜਾਤ ਵਰਨ ਤੇ ਪਏ ਅਤੀਤਾ, ਮਮਤਾ ਲੋਭ ਚੁਕਾਇਆ, ਨਾਮ ਰਤੇ ਤੀਰਥ ਸੇ ਨਿਰਮਲ, ਦੁਖ ਹੋਮੇ ਮੈਲ ਚੁਕਾਇਆ, ਨਾਨਕ ਤਿਨਕੇ ਚਰਨ ਪਖਾਲੇ, ਜਿਨ੍ਹਾਂ ਗੁਰਮੁਖ ਸਾਚਾ ਪਾਇਆ, ਪ੍ਰਭਾਤੀ ਮਹੱਲਾ ਤੀਜਾ ਵਿਭਾਸ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਗੁਰਪ੍ਰਸਾਦੀ ਵੇਖ ਤੂੰ ਹਰ ਮੰਦਰ ਤੇਰੇ ਨਾਲ, ਹਰ ਮੰਦਰ ਸਬਦੇ ਖੋਜੀਏ, ਹਰ ਨਾਮੋ ਲਿਓ ਸਮਾਲ, ਮਨ ਮੇਰੇ ਸਬਦ ਰਪੇ ਰੰਗ ਹੋਏ, ਸੱਚੀ ਭਗਤ ਸੱਚਾ ਹਰ ਮੰਦਰ, ਪ੍ਰਗਟੀ ਸਾਚੀ ਸੋਏ ਰਹਾਓ, ਹਰ ਮੰਦਰ ਇਹੋ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ, ਮਨ ਮੁਕਮੂਲ ਨਾ ਜਾਣਨੀ, ਮਾਨਸ ਹਰ ਮੰਦਰ ਨਾ ਹੋਏ, ਹਰ ਮੰਦਰ ਹਰ ਜੀਓ ਸਾਜਿਆ, ਰੱਖਿਆ ਹੁਕਮ ਸਵਾਰ, ਤੁਰ ਲੇਖ ਲਿਖਿਆ ਸੋ ਕਮਾਵਣਾ, ਓਏ ਨਾ ਮੇਟਣ ਹਾਰ, ਸ਼ਬਦ ਚੀਨ ਸੁਖ ਪਾਇਆ, ਸੱਚੇ ਨਾਏ ਪਿਆਰ, ਹਰ ਮੰਦਰ ਸਬਦੇ ਸੋਹਣਾ, ਕੰਚਨ ਕੋਟ ਅਪਾਰ, ਹਰ ਮੰਦਰ ਇਹੋ ਜਗਤ ਹੈ, ਗੁਰਬਿਨ ਘੋਰ ਅੰਧਾਰ, ਦੂਜਾ ਪਾਉ ਕਰ ਪੂਜਦੇ ਮਨਮੁਖ ਅੰਧ ਗਵਾਰ, ਜਿੱਥੇ ਲੇਖਾ ਮੰਗੀਏ ਜਿੱਥੇ ਦੇਹ ਜਾਤ ਨਾ ਜਾਏ, ਸਾਜਰ ਤੇ ਸੇ ਉਭਰੇ ਦੁਹੇ ਦੂਜੇ ਪਾਏ, ਹਰ ਮੰਦਰ ਮੈਂ ਨਾ ਮਨਧਾਨ ਹੈ ਨਾ ਬੂਝੇ ਮੁਗਧ ਗਵਾਰ, ਗੁਰਪ੍ਰਸਾਦੀ ਚੀਨਿਆ ਹਰ ਰਾਖਿਆ ਉਰ ਤਹਾਰ, ਗੁਰ ਕੀ ਬਾਣੀ ਗੁਰ ਤੇ ਜਾਤੀ, ਜੇ ਸ਼ਬਦ ਤੇ ਰੰਗ ਲਾਏ, ਪਵਿੱਤ ਪਾਵਨ ਸੇਜਨ ਨਿਰਮਲ, ਹਰ ਕੈ ਨਾਮ ਸਮਾਏ, ਹਰ ਮੰਦਰ ਹਰ ਕਾ ਹਾਟ ਹੈ, ਰੱਖਿਆ ਸ਼ਬਦ ਸਵਾਰ, ਤਿਸ ਸੌਦਾ ਏਕ ਨਾਮ, ਗੁਰਮੁਖ ਲੈਨ ਸਵਾਰ, ਹਰ ਮੰਦਰ ਮੈਂ ਮਨ ਲੋਟ ਹੈ।

ਦੂਜੇ ਕਰਮ ਕਮਾਏ, ਤ੍ਰਿਗ ਖਾਣਾ ਤ੍ਰਿਗ ਪਹਿਨਣਾ, ਜਿਨ੍ਹਾਂ ਦੂਜੇ ਪਾਏ ਪਿਆਰ, ਵਿਸ਼ਟਾ ਕੇ ਕੀੜੇ ਵਿਸ਼ਟਾ ਰਾਤੇ, ਮਰ ਜੰਮੇ ਹੋਏ ਖੁਆਰ, ਜਿਨ ਕੋ ਸਤਿਗੁਰ ਪੇਟਿਆ।

ਕਿਤੇ ਨਾ ਪਾਇਆ ਜਾਏ। ਸਤਿਗੁਰ ਤੇ ਸਹਿਜ ਉਪਜੈ, ਹੋਮੇ ਸ਼ਬਦ ਜਲਾਏ, ਹਰ ਸਰਣਾਈ ਪਜ ਮਨ ਮੇਰੇ, ਸਭ ਕੁਛ ਕਰਨੇ ਜੋਗ, ਨਾਨਕ ਨਾਮ ਨਾ ਵਿਸਰੈ, ਜੋ ਕੁਛ ਕਰੈ ਸੋ ਹੋਗ। ਵਿਭਾਸ ਪ੍ਰਭਾਤੀ ਮਹੱਲਾ ਪੰਜਵਾਂ, ਅਸ਼ਟਪਦੀਆਂ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਮਾਤ ਪਿਤਾ ਭਾਈ ਸੁਧਬੰਤਾ, ਚੁਗੈ ਚੋਗ ਅਨਸਿਓ ਜੋਤਾ, ਉਰਜ ਪਰਿਓ ਮਨ ਮੀਠ ਮੁਹਾਰਾ, ਗੁਣ ਗਾਕ ਮੇਰੇ ਪ੍ਰਾਨ ਅਧਾਰਾ, ਏਕ ਹਮਾਰਾ ਅੰਤਰ ਜਾਮੀ, ਦਰ ਏਕਾ ਮੈਂ ਟਿਕ ਏਕ ਸਕੀ, ਸਿਰ ਸਾਂ ਵੜ ਪੁਰਖ ਸੁਵਾਮੀ ਰਖਾਓ। ਛਲ ਨਾਗਰ ਸਿਉ ਮੇਰੀ ਟੂਟਨ ਹੋਈ, ਗੁਰ ਕਹਿਆ ਇਹ ਝੂਠੀ ਤੋਹੀ, ਮੁਖ ਮੀਠੀ ਖਾਈ ਕੌਰਾਏ, ਅੰਮ੍ਰਿਤ ਨਾਮ ਮਨ ਰਹਿਆ ਅਗਾਏ।

ਨਾ ਬਣਿਆ ਗੁਰ ਉਪਦੇਸ਼ ਮੁਹਿ ਕਾਨੀ ਸੁਣਿਆ ਜੈ ਦੇਖੋ ਐ ਮਾਂ ਚੰਡਾਲ ਰਾਖ ਲੀਗੇ ਆਪਣੇ ਗੁਰ ਗੋਪਾਲ ਦਸ ਨਾਰੀ ਮੈਂ ਕਰੀ ਦੁਹਾਗਨ ਗੁਰ ਕਹਿਆ ਏ ਰਸੇ ਬਖਾਗਨ ਇਨ ਸਰਬੰਧੀ ਸਤ ਲਜਾਏ ਹਮ ਗੁਰ ਰਾਖੇ ਘਰ ਲਿਵਲਾਏ ਅੰਗ ਮੇਵ ਸਿਉ ਮਸਲਤ ਛੋਡੀ ਗੁਰ ਕਹਿਆ ਇਹ ਮੂਰਖ ਹੋਡੀ ਇਹ ਨੀ ਘਰ ਕਰ ਕਹੀ ਨਾ ਪਾਏ ਹਮ ਗੁਰ ਰਾਖ ਲੀਗੇ ਲਿਵਲਾਏ ਇਨ ਲੋਗਨ ਸਿਉ ਹਮ ਪੈ ਬੈਰਾਈ ਇਹ ਗ੍ਰਹਿ ਮੈਂ ਦੋਏ ਨਾ ਖਟਾਈ ਆਏ ਪ੍ਰਾਪੇ ਅੰਚਲ ਲਾਗ ਕਰੋ ਤਪਾਵਸ ਪ੍ਰਭ ਸਭਾਗ ਪ੍ਰਭ ਹਸ ਬੋਲੇ ਪੀਏ ਨਿਆਏ।

ਚੂਕਾ ਬੰਤਾ ਛੋੜ ਬਾਦ ਨਦਰ ਪਰਨਾਰੀ ਵੇਸ ਨਾ ਪਾਈਗੇ ਮਹਾਂ ਦੁਖਿਆਰੀ ਬੋਲੇ ਨਾਹੀ ਹੋਏ ਬੈਠਾ ਮੋਨੀ ਅੰਤਰ ਕਲਪ ਭਵਾਈਗੇ ਜੋਨੀ ਅੰਤੇ ਰਹਿਤਾ ਦੁਖ ਦੇਹੀ ਸਹਿਤਾ ਹੁਕਮ ਨਾ ਬੂਝੇ ਵਿਆਪਿਆ ਮਮਤਾ ਬਿਨ ਸਤਿਗੁਰ ਕਿਨੇ ਨਾ ਪਾਈ ਪਰਮ ਗਤੇ।

ਗਾਂਢਾ ਜਪ ਤਪ ਸੰਜਮ ਨਾਮ ਸੰਭਾਲਿਆ ਆਪਣੇ ਠਾਕੁਰੋ ਨਜ਼ਰ ਨਿਹਾਲਿਆ ਮੰਗਲ ਸੁਖ ਕਲਿਆਣ ਤਸਾਈ ਜੈ ਸੇਵਕ ਗੋਪਾਲ ਕੁਸਾਈ ਪ੍ਰਸੋ ਪ੍ਰਸੰਨ ਭਏ ਗੋਪਾਲ ਜਨਮ ਜਨਮ ਕੇ ਮਿਟੇ ਬੇਤਾਲ ਹੋਮ ਜਗ ਪੁਰਤਾ ਪੂਜਾ ਕੋਟ ਤੀਰਥ ਇਸ਼ਨਾਨ ਕਰੀਜਾ ਚਰਨ ਕਮਲ ਨਿਮਖ ਹਿਰਦੇ ਤਾਰੇ ਗੋਬਿੰਦ ਜਬ ਸਭ ਕਾਰਜ ਸਾਰੇ ਉੱਚੇ ਤੇ ਉੱਚਾ ਪ੍ਰਵਥਾਨ ਹਰ ਜਨ ਲਾਵੇ ਸਹਿਜ ਧਿਆਨ ਦਾਸ ਦਾਸਨ ਕੀ ਬਾਛੋ ਤੂਰ ਸਰਬ ਕਲਾ ਪ੍ਰੀਤਮ ਭਰਪੂਰ ਮਾਤ ਪਿਤਾ ਹਰ ਪ੍ਰੀਤਮ ਨੇਰਾ ਮੀਤ ਸਾਜਨ ਪਰਵਾਸਾ ਤੇਰਾ ਕਰ ਗਏ ਲੀਨੇ ਆਪਣੇ ਦਾਸ ਜਪ ਜੀਵੇ ਨਾਨਕ ਗੁਣਤਾਸ ਵਿਭਾਸ ਪ੍ਰਭਾਤੀ ਬਾਣੀ ਭਗਤ ਕਬੀਰ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਰਨ ਜੀਵਨ ਕੀ ਸੰਕਾ ਨਾਸੀ ਆਪਣਾ ਰੰਗ ਸਹਿਜ ਪ੍ਰਗਾਸੀ ਪ੍ਰਗਟੀ ਜੋਤ ਮਿਟਿਆ ਅੰਧਿਆਰਾ ਰਾਮ ਰਤਨ ਪਾਇਆ ਕਰਤ ਵਿਚਾਰਾ ਰਹਾਓ ਜੈ ਆਨੰਦ ਦੁਖ ਦੂਰ ਪਿਆਨਾ ਮਨ ਮਾਨਕ ਲਿਵਤਾ ਤੁਲਕਾਨਾ ਜੋ ਕਿਛ ਹੋਆ ਤੋ ਤੇਰਾ ਭਾਣਾ ਜੋ ਇਹ ਬੂਝੇ ਸੋ ਸਹਿ ਸਮਾਣਾ ਕਹਿਤ ਕਬੀਰ ਕੇਲ ਬਖ ਗਏ ਖੀਣਾ ਮਨ ਭਇਆ ਜਗ ਜੀਵਨ ਲੀਣਾ ਪ੍ਰਭਾਤੀ ਅਲੋ ਏਕ ਮਸੀਤ ਬਸਤ ਹੈ ਅਵਰ ਮੁਰਖ ਕਿਸ ਕੇਰਾ ਹਿੰਦੂ ਮੂਰਤ ਨਾਮ ਨਿਵਾਸੀ

ਐਤ ਕਬੀਰ ਸੁਨੋ ਨਰ ਨਰਵੈ ਪਰੋ ਏਕ ਕੀ ਸਰਨਾ ਕੇਵਲ ਨਾਮ ਜਪੋ ਰੇ ਪ੍ਰਾਨੀ ਤਬ ਕੀ ਨਿਹਚੇ ਤਰਨਾ ਪ੍ਰਭਾਤੀ ਅਵਲ ਅਲਹੇ ਨੂਰ ਉਪਾਇਆ ਕੁਦਰਤ ਕੇਸਾ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਲੋਗਾ ਪਰਮ ਨਾ ਭੁੱਲੋ ਪਾਈ ਖਾਲ

ਗੁਸਾਈ ਮੇਰਾ ਪ੍ਰਭ ਰਵਿਆ ਸਰ ਬੈਠਾਈ ਗਾਓ ਮਾਨੇ ਹਾਟ ਮਾਨੇ ਪਾਠ ਮਾਨੇ ਹੈ ਪਾਸਾਰੀ ਮਾਨੇ ਬਾਸੇ ਨਾਨਾ ਭੇਦੀ ਪਰਮਤ ਹੈ ਸੰਸਾਰੀ ਗੁਰ ਕੇ ਸ਼ਬਦ ਇਹੋ ਮਨ ਰਾਤਾ ਦੁਬਦਾ ਸਹਿ ਸੁਮਾਣੀ ਸਭ ਹੁਕਮ ਹੁਕਮ ਆਪੇ ਨਿਰਭਉ ਸਮਤ ਵਿਚਾਰੀ ਜੋ ਜਨ ਜਾਨ ਪਦੇ ਪੁਰਖੋਤਮ ਤਾਚੀ ਅਵਗਤ ਬਾਣੀ ਨਾਮਾ ਕਹੇ ਜਗ ਜੀ ਮਨ ਪਾਇਆ ਹਿਰਦੇ ਅਲਖ ਬਿਡਾਣੀ ਪ੍ਰਭਾਤੀ ਆਦ ਜੁਗਾਦ ਜੁਗਾਦ ਜੁਗੋ ਜੁਗ ਤਾਕਾ ਅੰਤ ਨਾ ਜਾਣਿਆ ਸਰਬ ਨਿਰੰਤਰ ਰਾਮ ਰਵਿਆ ਰਾਵ ਐਸਾ ਰੂਪ ਵਿਖਾਨਿਆ ਗੋਬਿੰਦ ਗਾਜੇ ਸ਼ਬਦ ਬਾਜੇ ਆਨੰਦ ਰੂਪੀ ਮੇਰੋ ਰਾਮਈਆ ਰਹਾਓ ਬਾਵਨ ਬੀਖੂ ਬਾਨੇ ਬੀਖੇ ਪਾਸਤੇ ਸੁਖ ਲਾਗਲਾ।

ਅਮਾ ਸਾਚ ਸਮਾਇਲਾ ਪ੍ਰਭਾਤੀ ਅਕੁਲ ਪੁਰਖ ਇਕ ਚਲ ਉਪਾਇਆ ਗੜ ਗੜ ਅੰਤਰ ਬ੍ਰਹਮ ਲੁਕਾਇਆ ਜੀ ਕੀ ਜੋਤ ਨਾ ਜਾਣੇ ਕੋਈ ਤੈ ਮੈਂ ਕੀਆ ਸੋ ਮਾਲੂਮ ਹੋਈ ਰਹਾਓ ਜਿਉ ਪ੍ਰਗਾਸਿਆ ਮਾਟੀ ਕੁੰਭੇਓ ਆਪ ਹੀ ਕਰਤਾ ਬੀਠਲ ਦੇਓ ਜੀ ਕਾ ਬੰਧਨ ਕਰਮ ਵਿਆਪੇ ਜੋ ਕੀਆ ਸੋ ਆਪੇ ਆਪੇ ਪਰਮਤ ਨਾਮ ਦਿਓ ਇਹੋ ਜਿਉ ਚਿਤਵੇ ਸੋ ਲਹੇ ਅਮਰ ਹੋਏ ਸਦ ਆਕੁਲ ਰਹੇ ਪ੍ਰਭਾਤੀ ਭਗਤ ਬੇਣੀ ਜੀ ਕੀ ਇਕ ਓਅੰਕਾਰ ਸਤਿਗੁਰ ਪ੍ਰਸਾਦ ਤਾਨ ਚੰਦਨ ਮਸਤਕ ਪਾਤੀ ਹਿਰਦ ਅੰਤਰ ਕਰ ਤਲਕਾਤੀ ਠੱਗ ਦਿਸ਼ਟ ਬੱਗਾ ਲਿਵ ਲਾਗਾ ਦੇਖ ਬੈਸਨੋ ਪ੍ਰਾਣ ਮੁਖ ਭਾਗਾ ਕਰ ਭਗਵਤ ਬੰਦ ਚਿਰਾਮੰ ਕਰੂਰ ਦਿਸ਼ਟਰਤਾ ਨਿਸਬਾਦੰ ਰਹਾਉ ਨਿਤ ਪ੍ਰਤ ਇਸਨਾਨ ਸਰੀਰੰ ਦੁਇ ਧੋਤੀ ਕਰਮ ਮੁਖ ਖੀਰੰ ਹਿਰਦੇ ਸ਼ੁਰੀ ਸੰਦੇਹਾਨੀ ਪਰ ਦਰਬ ਹਿਰਨ ਕੀ ਬਾਨੀ ਛਿਲ ਪੂਜਸ ਚੱਕਰ ਗਣੇਸੰ ਨਿਸ ਜਾਗਸ ਭਗਤ ਪਰਵੇਸੰ ਪਗ ਨਾਚਸ ਚਿਤ ਅਕਰਮੰ ਏ ਲੰਪਟ ਨਾਚ ਅਧਰਮੰ ਮ੍ਰਿਗ ਆਸਣ ਤੁਲਸੀ ਮਾਲਾ ਕਰ ਉਜਰ ਤਿਲਕ ਕਪਾਲਾ ਹਿਰਦੇ ਕੂੜ ਕੰਠ ਰੁਦਰਾਖੰ ਰੇ ਲੰਪਟ ਕ੍ਰਿਸ਼ਨ ਅਪਾਖੰ ਜਿਨ ਆਤਮ ਤਤ ਨਾ ਚੀਨਿਆ ਸਭ ਭੋਗਟ ਧਰਮ ਅਬੀਨਿਆ ਕਉ ਬੇਣੀ ਗੁਰਮੁਖ ਧਿਆਵੇ ਬਿਨ ਸਤਿਗੁਰ

ਔਰ ਪ੍ਰਸਾਦ ਰਾਗ ਜੈ ਜਾਵੰਤੀ ਮਹੱਲਾ ਨਾਮਾ ਰਾਮ ਸਿਮਰ ਇਹ ਹੈ ਤੇਰੇ ਕਾਜ ਹੈ ਮਾਇਆ ਕੋ ਸੰਗ ਤਿਆਗ ਪ੍ਰਭ ਜੂ ਕੀ ਸਰਨ ਲਾਗ ਜਗਤ ਸੁਖ ਮਾਨ ਮਿਥਿਆ ਝੂਠੋ ਸਭ ਸਾਜ ਹੈ ਹਰਹਾਉ ਸੁਪਨੇ ਜੋ ਤਨ ਪਛਾਣ ਕਾਹੇ ਪਰ ਕਰਤਮਾਨ ਬਾਰੂ ਕੀ ਭੀਤ ਜੈਸੇ ਬਸਦਾ ਕੋ ਰਾਜ ਹੈ ਨਾਨਕ ਜਨ ਕਹਿਤ ਬਾਤ ਬਿਨਸ ਜੈ ਹੈ ਤੇਰੋ ਗਾਤ ਛਿਨ ਛਿਨ ਕਰ ਗਯੋ ਕਾਲ ਤੈਸੇ ਜਾਦ ਆਜ ਹੈ ਜੈ ਜਾਵੰਤੀ ਮਹੱਲਾ ਨਾਵਾਂ ਆਰਾਮ ਭਜ ਜਨਮ ਸਰਾ।

ਏਕ ਜਾਤ ਹੈ ਵਿਖਿਆ ਵਿਖ ਜਿਉਂ ਵਿਸਾਰ ਪ੍ਰਭ ਕਉ ਜਸਹੀਏ ਧਾਰ ਨਾਨਕ ਜਨ ਕਹਿ ਪੁਕਾਰ ਔਸਰ ਵਿਹਾਤ ਹੈ ਜੈ ਜਾਵੰਤੀ ਮਹੱਲਾ ਨਾਵਾਂ ਰੇ ਮਨ ਕੌਣ ਗਦ ਹੋਏ ਹੈ ਤੇਰੀ ਇਹ ਜਗ ਮੈਂ ਰਾਮ ਨਾਮ ਸੋ ਤੋ ਨਹੀਂ ਸੁਣਿਓ ਕਾਨ ਵਿਖੇ ਸੋ ਅਤ ਲੁਭਾਨ ਮਤ ਨਾਹਿਨ ਫੇਰੀ ਰਹਾਓ ਮਾਸ ਕੋ ਜਨਮ ਲੀਨ।

ਮਹੱਲਾ ਪਹਿਲਾ ਪੜ ਪੁਸਤਕ ਸੰਧਿਆ ਬਾਦੰ ਛਿਲ ਪੂਜਸ ਬਗਲ ਸਮਾਧੰ ਮੁਗ ਝੂਠ ਬਪੂਖਨ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲਮਾਲਾ ਤਿਲਕ ਲਿਲਾਟੰ ਦੁਇ ਧੋਤੀ ਬਸਤਰ ਕਪਾਟੰ ਜੋ ਜਾਣਸ ਬ੍ਰਹਮੰ ਕਰਮੰ ਸਾ ਭੋਟ ਨਿਸ਼ਚੈ ਕਰਮੰ ਕਹੋ ਨਾਨਕ ਨਿਚੋ ਤਿਹਾਵੇ ਬਿਨ ਸਤਗੁਰ ਪਾਟ ਨਾ ਪਾਵੇ ਨਿਫਲੰ ਤਸ ਜਿਨਮਸ ਜਾਵਦ ਬ੍ਰਹਮਣਾ ਬਿੰਦ ਤੇ ਸਾਗਰੰ ਸੰਸਾਰਸ ਗੁਰਪ੍ਰਸਾਦੀ ਤਰਹਿ ਕੇ ਕਰਨ ਕਾਰਨ ਸਮਰੱਥ ਹੈ।

ਕਤੰਚ ਪਿਤਾ ਕਤੰਚ ਬਣਤਾ ਵਿਨੋਦ ਸੁਤ ਕਤੰਚ ਭਰਾਤ ਮੀਤ ਹਿਤ ਬੰਧਵ ਕਤੰਚ ਮੋਹ ਕੁਟੰਬ ਅਤੇ ਕਤੰਚ ਚਪਲ ਮੋਹਨੀ ਰੂਪੰ ਪੇਖੰਤੇ ਤਿਆਗੰ ਕ੍ਰੋਧ ਰਹੰਤ ਸੰਗ ਭਗਵਾਨ ਸਿਮਰਨ ਨਾਨਕ ਲਭਦਿਨ ਅਚੁੱਤ ਤਨ ਤ੍ਰਿਗੰਤ ਮਾਤ ਪਿਤਾ ਸੁਨੇਹੰ ਤ੍ਰਿਗ ਸੁਨੇਹੰ ਭਰਾਤ ਬਾਂਧਵ ਤ੍ਰਿਗ ਸੁਨੇਹੰ ਬਨਤਾ ਬਿਲਾਸ ਸੁਤ ਤ੍ਰਿਗ ਸੁਨੇਹੰ ਗਿਰਹਾਰਥ ਕਹਿ ਸਾਧ ਸੰਗ ਸੁਨੇਹ ਸਤਿਅੰ ਸੁਖਿੰ ਬਸੰਤ ਨਾਨਕ ਮਿਥਿਅੰਤ ਦੇਹੰ ਖੀਣੰਤ ਬਲਨੰ ਵਰਧੰਤ ਜਰੂਆ ਹਿਤਅੰਤ ਮਾਇਆ ਅਤਿਅੰਤ ਆਸਾ ਅਥਿਤ ਪਵਨੰ ਗਣੰਤ ਸੁਵਾਸਾ ਪਯਾਨ ਧਰਮੰ ਪਤੰਤ ਮੋਕੂਪ ਦੁਰਲਭ ਦੇਹੰ ਤਤ ਆਸਰਿੰਗ ਨਾਨਕ ਗੋਬਿੰਦ ਗੋਬਿੰਦ ਗੋਬਿੰਦ ਗੋਪਾਲ ਕਿਰਪਾ ਕਾਜ ਕੋਟੰ ਰਚੰਤ ਤੋਇੰ ਲੇਪਨੰ ਰਗਤ ਚਰਮਣ ਨਵੰਤ ਦੁਆਰੰ ਪੀ ਤਰਹਿਤੰ ਬਾਏ ਰੂਪੰ ਅਸਥੰਬਨ ਗੋਬਿੰਦ ਨਾਮੰ ਨੈ ਸਿਮਰੰਤ ਅਗਿਆਨੀ ਜਾਣੰਤ ਅਸਥਿਰੰ ਦੁਰਲਭ ਦੇ ਉਦਰਹੰਤ ਸਾਧ ਸਰਨ ਨਾਨਕ ਹਰ ਹਰ ਹਰ ਹਰ ਹਰ ਹਰੇ ਜਪੰਤ ਸੁਭੰਤ ਤੋਇੰ ਅਚੁੱਤ ਗੁਣਗਿਅੰ ਪੂਰਨ ਬਹੁਲੋ ਕਿਰਪਾਲਾ ਗੰਭੀਰੰ ਉੱਚੇ ਸਰਬਗ ਅਪਾਰਾ ਧ੍ਰਿਤਿਆ ਪ੍ਰਿਯੰ ਵਿਸਰਾਮ ਚਰਣੰ ਅਨਾਥ ਨਾਥੇ ਨਾਨਕ ਸਰਣੰ ਮਿਰਗੀ ਪੇਖੰਤ ਬਦਕ

ਪੂਰਾ ਚਦਰ ਦਿਸੈ ਬੇਖਮ ਥਾਨ ਬਸੰਤ ਉੱਚੈ ਨੈ ਸਿਮਰੰਤ ਮਰਣੰ ਕਦਾਂਚੈ ਹੋਵੰਤ ਆਗਿਆ ਭਗਵਾਨ ਪੁਰਖ ਹੈ ਨਾਨਕ ਕੀਟੀ ਸਾਸ ਅਕਰਖਤੇ ਸਬਦੰ ਰਤੰ ਹਿਤੰ ਮਾਇਆ ਕੀਰਤੰ ਕਲੀ ਕਰਮ ਕ੍ਰਿਤਵਾ ਮਿਟੰਤ ਤਤਰਾਗਤ ਪਰਮ ਮੋਹੰ ਭਗਵਾਨ ਰਮਣੰ ਸਰਬਤਰਥਾਨਿੰ ਦ੍ਰਿਟ ਤੋਯੰ ਅਮੋਘ ਦਰਸਨੰ ਬਸੰਤ ਸਾਧ ਰਸਨਾ ਹਰ ਹਰ ਹਰ ਹਰੇ ਨਾਨਕ ਪਿਰਿੰਗ ਜਾਪ ਜਪਨਾ ਪਟੰਤ ਰੂਪੰ ਕਟੰਤ ਦੀਪੰ ਪਟੰਤ ਰਵ ਸਸੀਅਰ ਨਖੇਤਰ ਗਗਨੰ ਪਟੰਤ ਬਸਦਾ ਗਿਰ ਤਰਸੇ ਖੰਡੰ ਪਟੰਤ ਲਲਨਾ

ਨੈ ਬਿਲੰਬ ਧਰਮੰ ਬਿਲੰਬ ਪਾਪੰ ਦਿਰਣਤ ਨਾਮੰ ਤਜੰਤ ਲੋਭੰ ਸਰਣ ਸੰਤੰ ਕਿਲਭਗਨਾਸੰ ਪ੍ਰਾਪਤੰ ਧਰਮ ਲਖੇਣ ਨਾਨਕ ਜੇ ਸੋ ਪ੍ਰਸੰਨ ਮਾਧਵ ਮਿਰਤ ਮੋਹੰ ਅਲਪ ਬੁੱਧਿੰ ਰਚੰਤ ਬਨਤਾ ਬਿਨੋਦ ਸਾਹੰ ਜੌਬਨ ਬਹਿਕਰਮ ਕਨਕ ਕੁੰਡਲੈ ਬਚਿੱਤਰ ਮੰਦਰ ਸੁਭੰਤ ਵਸਤਰਾ ਇਤਿਅੰਤ ਮਾਇਆ ਵਿਆਪਤੰ ਹੇ ਅਚੁੱਤ ਸਰਣ ਸੰਤ ਨਾਨਕ ਜਨਮ ਤਾਂ ਮਰਣੰ ਹਰਖੰ ਤਾਂ ਸੋਗੰ ਹੋਗੰ ਤਾਂ ਰੋਗੰ ਊਚੰ ਤਾਂ ਨੀਚੰ ਨਾਨਾ ਸੋ ਮੂਚੰ ਰਾਜੰ ਤਾਂ ਮਾਨੰ ਅਭਮਾਨੰ ਤਾਂ ਹੀਨੰ ਪਰਵਿਰਤ ਮਾਰਗੰ ਵਰਤੰਤ ਬਿਨਾਸਨੰ ਗੋਬਿੰਦ ਭਜਨ ਸਾ ਸੰਗੇ।

ਤਮ ਪ੍ਰਖੋਤਮੰ ਤਪ ਪ੍ਰਸਾਦ ਸਿਮਰਤੇ ਨਾਮੰ ਨਾਨਕ ਕਿਰਪਾਲ ਹਰ ਹਰ ਗੁਰੰ ਪਰਨ ਪੋਖਣ ਕਰੰਤ ਜੀਆ ਵਿਸਰਾਮ ਸ਼ਾਦਨ ਦੇਵੰਤ ਦਾਨੰ ਸਿਰਜੰਤ ਰਤਨ ਜਨਮ ਚਤੁਰ ਚੇਤਨੈ ਵਰਤੰਤ ਸੁਖ ਆਨੰਦ ਪ੍ਰਸਾਦ ਹੈ ਸਿਮਰੰਤ ਨਾਨਕ ਹਰ ਹਰ ਹਰੇ ਅਨਿਤ ਰਚਨਾ ਨਿਰਮੋਤ ਦਾਨੰ ਪਰਾਪੂਰ ਬੇਣ ਹੁੰਚੰਤੇ ਮਹੀਪਤੇ ਵਿਪਰੀਤ ਬੁੱਧ।

ਦੁਰਮ ਛਾਇਆ ਰਚ ਦੁਰਮਤ ਹੈ ਤਤੇ ਕੁਟੰਬ ਮੋਹ ਮਿਥਿਆ ਸਿਮਰੰਤ ਨਾਨਕ ਰਾਮ ਰਾਮ ਨਾਮ ਹੈ ਨਚ ਵਿਦਿਆ ਨਿਧਾਨ ਨਿਗਮੰ ਨਚ ਗੁਣਗ।

ਭੁੱਖ ਹਰੋ, ਹੇ ਸਰਣ ਜੋਗ ਦਇਆਲ ਹੈ, ਦੀਨਾ ਨਾਥ ਮਯਾ ਕਰੋ, ਸਰੀਰ ਸਵਸਥ ਖੀਣ ਸਮੈ, ਸਿਮਰੰਤ ਨਾਨਕ ਰਾਮ ਦਾਮੋਦਰ ਮਾਧਵ ਹੈ, ਚਰਨ ਕਮਲ ਸਰਣੰ ਰਮਣੰ ਕੋਪਾਲ ਕੀਰਤਨ ਹੈ, ਸਾਲ ਸੰਗੇਣ ਤਰਣੰ ਨਾਨਕ ਮਹਾਸਾਗਰ ਪੈ ਦੁੱਤਰ ਹੈ, ਸਿਰ ਮਸਤਕ ਰੱਖਿਆ ਪਾਰ ਬ੍ਰਹਮੰ, ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ।

ਕਰਨ ਨਾਨਕ ਪੁਰਖ ਅਚੁੱਤ ਹੈ, ਜੇਨ ਕਲਾ ਧਾਰਿਓ ਆਕਾਸੰ ਭੈ ਸੰਤਰੰ ਕਾਸ਼ਟ ਬੇਸ਼ਟੰ, ਜੇਨ ਕਲਾ ਸਜ ਸੂਰ ਨਖੇਤਰ ਜੋਤਿਅੰ ਤਾਸੰ ਸਰੀਰ ਧਾਰਣੰ, ਜੇਨ ਕਲਾ ਮਾਦ ਗਰਭ ਪ੍ਰਤਪਾਲੰ ਨੈ ਛਜੰਤ ਜਠਰ ਰੋਗਣ, ਤੇਨ ਕਲਾ ਅਸਥੰਭੰ ਸਰੋਵਰੰ ਨਾਨਕ ਨੈ ਛਜੰਤ ਤਰੰਗ ਤੋਯਣ, ਗੁਸਾਈ ਗ੍ਰਿਸ਼ਟ ਰੂਪੇਣ ਸਿਮਰਣੰ ਸਰਬਤਰ ਜੀਵਣ, ਲਭਜੰ ਸੰਤ ਸੰਗੇਣ ਨਾਨਕ ਸਵਸ਼ ਮਾਰਗ ਹਰ ਭਗਤਣ, ਮਸਕੰ ਭਗਨੰਤ ਸੈਲੰ ਕਰਦਮੰ ਤਰੰਤ ਪਪੀਲਕੈ, ਸਾਗਰੰ ਲੰਘੰਤ ਪਿੰਗੰ ਤੰ ਪ੍ਰਗਾਸ ਅੰਧਕੈ, ਸਾਧ ਸੰਗੇਣ ਸਿਮਰੰਤ ਗੋਬਿੰਦ ਸਰਣ ਨਾਨਕ ਹਰ ਹਰ ਹਰੇ।

ਤਹੰਤ ਜਨਮੰ ਨੇਤ ਨੇਤ ਕਥੰਤ ਬੇਦ ਊਚ ਮੂਚ ਅਪਾਰ ਗੋਬਿੰਦ ਬਸੰਤ ਸਾਧ ਹਿਰਦਿੰ ਅਚੁੱਤ ਬੁਝੰਤ ਨਾਨਕ ਬੜਭਾਗੀ ਹੈ ਉਦਿਆਨ ਬਸਨੰ ਸੰਸਾਰੰ ਸੰਬੰਧੀ ਸਵਾਨ ਸਿਆਲ ਖਰ ਹੈ ਵਿਖਮ ਸਥਾਨ ਮਨ ਮੋਹ ਮਦਰੰ ਮਾਂ ਅਸਾਧ ਪੰਜ ਤਸਕਰ ਹੈ ਹੀਤ ਮੋਹ ਭਏ ਪਰਮ ਪ੍ਰਾਹਮਣੰ ਅੰ ਫਾਂਸ ਤੀਖਿਣ ਕਠਨ ਪਾਵਕ ਤੋ ਅਸਾਧ ਘੋਰੰ ਅਗਮ ਤੀਰ ਨੈ ਲੰਘਨ ਹੈ ਭਜ ਸਾਧ ਸੰਗ ਗੋਪਾਲ ਨਾਨਕ ਹਰ ਚਰਨ ਸਰਣ ਉਧਰਨ ਕਿਰਪਾ ਕਿਰਪਾ ਕਰੰਤ ਗੋਬਿੰਦ ਗੋਪਾਲ ਹੈ ਸਗਲਿੰਗ ਰੋਗ ਖੰਡਣ ਸਾ ਸੰਗੇਣ ਗੁਣ ਰਮਤ ਨਾਨਕ ਸਰਣ ਪੂਰਨ ਪਰਮੇਸ਼ਵਰ ਹੈ ਸਿਆਮਲੰਗ ਮਦਰ ਮਾਨੁਖਿਅੰ ਹਿਰਦਿੰ ਭੂਮ ਵਾਇਰਣ ਨਿਵੰਤ ਹੋਵੰਤ ਮਿਥਿਆ ਚੇਤਨੰ ਸੰਤ ਸਵਜਨ ਅਚੇਤ ਮੂੜਾ ਨਾ ਜਾਣੰਤ ਕਟੰਤ ਸਾਸਾ ਨਿਤ ਪ੍ਰਤ ਛਿਜੰਤ ਮਹਾਸੁੰਦਰੀ ਕਾਇਆ ਕਾਲ ਕੰਨਿਆ ਗ੍ਰਾਸਤੇ ਅਚੰਤ ਪੁਰਖ ਕੁਟੰਬ ਲੀਲਾ ਨਿਤ ਅਸ ਵਿਖਿਆ ਵਿਨੋਦ ਪ੍ਰਮੰਤ ਪ੍ਰਮੰਤ ਬੋਜਨ ਮਹਾਰਿਓ ਸਰਣ ਨਾਨਕ ਕਰਣਾਮਯ ਹੇ ਜੇਬੇ ਹੇ ਰਸਗੇ ਮਦਰ ਪ੍ਰਿਆ ਤੋਇੰ ਸਤ ਹਦੰ ਪਰਮ ਬਾਦੰ ਅਵਰਤਿਥ ਹੈ ਸੁਧ ਅਸ਼ਰਣ ਗੋਬਿੰਦ ਦਾਮੋਦਰ ਮਾਧਵੇ ਗਰਬੰਤ ਨਾਰੀ ਮਦੋਨ ਮਤੰ ਬਲਵੰਤ ਬਲਾਦ ਕਾਰਣ ਚਰਨ ਕਮਲ ਨੈ ਭਜੰਤ ਤਿਰਣ ਸਮਾਨ ਤਿਗ

ਅੰਧਕਾਰ ਕੋਲ ਸੂਰ ਉਜਾਰੰ ਬਿਨਵੰਤ ਨਾਨਕ ਹਰ ਗੁਰਦਯਾਰੰ ਬ੍ਰਾਹਮਣੇ ਸੰਗ ਉਦਰਣ ਬ੍ਰਹਮ ਕਰਮ ਜੇ ਪੂਰਣ ਆਤਮ ਰਤੰ ਸੰਸਾਰ ਗਹੰ ਤੇ ਨਰ ਨਾਨਕ ਨੇਫਲ ਪਰ ਦਰਦ ਹੇਰਣ ਬਹੁ ਵਿਘਨ ਕਰਨ ਉਚਰਣ ਸਰਬ ਜੀਤ ਲਉ ਲਈ ਤ੍ਰਿਸ਼ਨਾ ਅਤਿਪਤ ਮਨ ਮਾਏ ਕਰਮ ਕਰਤ ਸੂਕਰ ਹੈ ਮਤੇ ਸੁਮੇਵ ਚਰਣ ਉਦਰਣ ਪੈ ਦੁੱਤਰ ਹੈ ਅਨੇਕ ਪਾਤਕ ਹਰਣ ਨਾਨਕ ਸਾਧ ਸੰਗਮਨਾ ਸੰਸਿਆ ਹੈ ਮਹੱਲਾ ਪੰਜਵਾਂ ਗਾਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਰਪੂਰ ਪੁਭ ਸੁਗੰਧ ਪਰਸ ਮਾਨੁਖ ਦੇਹ ਮਲੀਣ ਮੱਝਾ ਰੁਦਰ ਦੁਰਗੰਧ ਨਾਨਕ ਅਥ ਗਰਬੇਣ ਅਗਿਆਨਣ ਪ੍ਰਮਾਣੋ ਪਰਜੰਤ ਅਕਸ ਹੈ ਦੀਪ ਲੋ ਸੇ ਖੰਡਣ ਕਸ਼ੇਣ ਨੈਣ ਪਾਰੇਣ ਨਾਨਕ ਬਿਨਾ ਸਾਧੂ ਨਾ ਸਿੱਧ ਅਤੇ ਜਾਣੋ ਸਤ ਹੋਵੰਤੋ ਮਰਣੋ ਦ੍ਰਿਟੇਨ ਮਿਥਿਆ ਕੀਰਤ ਸਾਥ ਚਲੰਥੋ ਪਣੰਤ ਨਾਨਕ ਸਾਧ ਸੰਗੇਣ ਮਾਇਆ ਚਿਤ ਪਰਮੇਣ ਇਸ਼ਟ ਮਤਰੇਖ ਬਾਂਧਵ ਲਭਦਿੰ ਸਾਧ ਸੰਗੇਣ ਨਾਨਕ ਸੁਖ ਅਸਥਾਨੰ ਗੋਪਾਲ ਭਜਣ ਮੈਲਾਗਰ ਸਿੰਘੇਣ ਨਿਮ ਬਿਰਖ ਸੇ ਚੰਦਨ ਨਿਕਟ ਬਸੰਤੋ ਬਾਂਸੋ ਨਾਨਕ ਅਹੰ ਬੁੱਧ ਨਾ ਬੋਤ ਗਾਥਾ ਗੁੰਪ ਗੋਪਾਲ ਕਥੰ ਮਥੰ ਮਾਨ ਮਰਦਨ ਹਤੰ ਪੰਚ ਸਤਰੇਣ ਨਾਨਕ ਹਰ ਬਾਣੇ ਪਰਹਾਰਣ ਬਚਨ ਸਾਧ ਸੁਖ ਪੰਥ ਲਹੰਤਾ ਬੜ ਕਰਮਣ ਰਹੰਤਾ ਜਨਮ ਮਰਣੇਨ ਰਮਣ ਨਾਨਕ ਹਰ ਕੀਰਤਨ ਪਤ ਪੁਰਜਹੇਣ ਝੜੀਅੰ ਨੈ ਜੜੀਅੰ ਪੇਡ ਸੰਪਤ ਨਾ ਬਿਹੂਣ ਬਿਖਮਤਾ ਨਾਨਕ ਬਹੰਤ ਜੋਨ ਬਸਰੋ ਰੈਣੀ ਪਾਵਨੀ ਸਾ ਸੰਗੇਣ ਲਭੰਤੰ ਬੜ ਪਾਗਣ ਹਰ ਨਾਮ ਗੁਣ ਰਮਣ ਨਾਨਕ ਸੰਸਾਰ ਸਾਗਰ ਨੈ ਵਿਆਪਣ ਗਾਥਾ ਗੂੜ ਅਪਾਰੰ ਸਮਝਣ ਬਿਰਲਾ ਜਨ ਸੰਸਾਰ ਕਾਮ ਤਜਣ ਨਾਨਕ ਗੋਬਿੰਦ ਰਮਣ ਸਾਧ ਸੰਗਮ ਸੁਮੰਤਰ ਸਾਧ ਬਚਨਾ ਕੋੜ ਦੋਖ ਬਿਨਾਸਨ ਹਰ ਚਰਨ ਕਮਲ ਧਿਆਨ ਨਾਨਕ ਕੁਲ ਸਮੂਹ ਉਦਾਹਰਣ ਸੁੰਦਰ ਮੰਦਰ ਸੈਣ ਜੀਨ ਮੱਧ ਹਰ ਕੀਰਤਨ ਮੁਕਤੇ ਰਮਣ ਗੋਬਿੰਦ ਨਾਨਕ ਲਭਦਿਅੰ ਬੜ ਫਾਗਣ ਹਰ ਲਭਦੋ ਮਿੱਤਰ ਸੁਮਿੱਤੋ ਪਿਦਾਰਣ ਕਦੇ ਨਾ ਚਿੱਤੋ ਜਾ ਕਾ ਅਸਥਿਲ ਤੋਲ ਅਮਿੱਤੋ ਤੋਈ ਨਾਨਕ ਸਖਾ ਜੀ ਸੰਗ ਕਿਤੋ ਅਭਜਸੰਗ ਮਿਟੰਤ ਸਤ ਪੁੱਤਰ ਸਿਮਰਤਾਬ ਹਿਰਦੈ ਗੁਰਮੰਤਰਣ ਪ੍ਰੀਤਮ ਭਗਵਾਨ ਅਚੁੱਤ ਨਾਨਕ ਸੰਸਾਰ ਸਾਗਰ ਤਾਰਣ ਮਰਣ ਬਿਸਰਣ ਗੋਬਿੰਦ ਜੀਵਣ ਹਰ ਨਾਮ ਤਿਹਾਵਣ ਲਭਣ ਸਾ ਸੰਗੇਣ ਨਾਨਕ ਹਰ ਪੂਰਬ ਲਿਖਣ ਦਸਨ ਬਿਹੂਨ ਭੋਅੰਗੰ ਮੰਤਰੰ ਗਾਰੜੀ ਨਿਵਾਰੰ ਪਿਆਦ ਉਪਾੜਨ ਸੰਤੰ ਨਾਨਕ ਲਬਧ ਕਰਮਣ ਜਦ ਕਥ ਰਮਣ ਸਰਣੰ ਸਰਬੱਤਰ ਜੀਅਣ ਤਸ ਲਗਣ ਪ੍ਰੇਮ ਨਾਨਕ ਪ੍ਰਸਾਦੰ ਗੁਰਦਰਸਨ ਚਰਨਾਰ ਬਿੰਦ ਮਨ ਵਿਧਿਅੰ ਸਿਧਿਅੰ ਸਰਬ ਕੁਸਲਣ ਗਾਥਾ ਗਾਵੰਤ ਨਾਨਕ ਭਵਿਅੰ ਪਰਾ ਪੂਰਵਣ ਸੁਭ ਬਚਨ ਰਮਣ ਗਾਵਣ ਸਾ ਸੰਗੇਣ ਉਦਰਣ ਸੰਸਾਰ ਸਾਗਰੰ ਨਾਨਕ ਪੁਨਰਪ ਜਨਮ ਨਾ ਲਭਿਅਤ ਵੇਦ ਪੁਰਾਣ ਸਸਤ੍ਰ ਵਿਚਾਰੰ ਏਕੰਕਾਰ ਨਾਮ ਉਰਧਾਰੰ ਉਲੈ ਸਮੂਹ ਸਗਲ ਉਧਾਰੰ ਬੜਭਾਗੀ ਨਾਨਕ ਕੋ ਤਾਰੰ ਸਿਮਰਣ ਗੋਬਿੰਦ ਨਾਮੰ ਉਦਰਣ ਕੁਲ ਸਮੂਹਣ ਲਭਜੰ ਸਾ ਸੰਗੇਣ ਨਾਨਕ ਬੜਭਾਗੀ ਪੇਟੰਤ ਦਰਸਨ ਸਰਬ ਦੋਖ ਪਰੰ ਤਿਆਗੀ ਸਰਬ ਧਰਮ ਤਿਰੜੰਤਣ ਲਭਧੇਣ ਸਾ ਸੰਗੇਣ ਨਾਨਕ ਮਸਤਕ ਲਿਖਣ ਹੋਯੋ ਹੈ ਹੋਵੰਤੋ ਹਰਨ ਪਰਨ ਸੰਪੂਰਣ ਸਾਧੂ ਸਤਮ ਜਾਣੋ ਨਾਨਕ ਪ੍ਰੀਤ ਕਾਰਣ ਸੁਖੇਣ ਬੈਣ ਰਤਨ ਅਰਚਨੰ ਕਸੁੰਭਰੰਗਣ ਰੋਗ ਸੋਗ ਬਿਯੋਗੰ ਨਾਨਕ ਸੁਖ ਨਾ ਸੁਪਨ
ਉਨਹੇ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਕਲਮ ਅਗਾ

ਤੁਹਾਰੀਆ, ਮੋਈ ਦੇਖ ਦਰਸ ਨਾਨਕ ਬਲਿਹਾਰੀਆ। ਸੰਤ ਸਭਾ ਮੈਂ ਬੈਸ ਕੇ ਕੀਰਤ ਮੈਂ ਕਹਾਂ, ਅਰਤੀ ਸਭ ਸੀ ਗਾਰ ਇਹੋ ਜਿਉ ਸਭ ਦੇਵਾ। ਆਸ ਪਿਆ ਸੀ ਸੇਜ ਸੋ ਕੰਤ ਵਛਾਈਐ, ਹਰਗਾ ਮਸਤਕ ਹੋਵੇ ਭਾਗ ਤਾਂ ਸਾਜਨ ਪਾਈਐ। ਸਖੀ ਕਾਜਲ ਹਾਰ ਤੰਬੋਲ ਸਭੇ ਕਿਛ ਸਾਜਿਆ, ਤੋਲੇ ਕੀਏ ਸੀਗਾਰ ਕੇ ਅੰਜਨ ਪਾਜਿਆ। ਜੇ ਕਰ ਆਵੇ ਕੰਤ ਤਾਂ ਸਭ ਕਿਛ ਪਾਈਐ, ਹਰਗਾ ਕੰਤੇ ਬਾ ਸੀਗਾਰ ਸਾ ਬਿਰਥਾ ਜਾਈਐ। ਜਿਸ ਕਰ ਵਸਿਆ ਕੰਤ ਸਾਵੜ ਭਾਗਣੇ, ਜਿਸ ਬਣਿਆ ਹਵ ਸੀਗਾਰ ਸਾਈ ਸੋਹਾਗਣੇ। ਔ ਸੁੱਤੀ ਹੋਏ ਅਚਿੰਤ ਮਨ ਆਸ ਪੁਰਾਈਆ, ਹਰ ਹਾਂ ਜਾਂ ਕਰ ਆਇਆ ਕੰਤ ਤਾਂ ਸਭ ਕੁਛ ਪਾਈਆ। ਆਸਾ ਇੱਤੀ ਆਸਕ ਆਸ ਪੁਰਾਈਏ, ਸਤਿਗੁਰ ਪਏ ਦਿਆਲ ਤਾਂ ਪੂਰਾ ਪਾਈਏ। ਮੈਂ ਤਨ ਅਵਗਣ ਬਹੁਤ ਕੇ ਅਵਗਣ ਛਾਇਆ, ਹਰ ਹਾਂ ਸਤਿਗੁਰ ਪਏ ਦਿਆਲ ਤਾਂ ਮਨ ਠਹਿਰਾਇਆ। ਕਹੋ ਨਾਨਕ ਬੇਅੰਤ ਬੇਅੰਤ ਤਿਆਇਆ, ਤੁੱਤਰ ਇਹੋ ਸੰਸਾਰ ਸਤਿਗੁਰੂ ਤਰਾਇਆ। ਮਿਟਿਆ ਆਵਾ ਗੌਣ ਜਾਂ ਪੂਰਾ ਪਾਇਆ, ਹਰ ਹਾਂ ਅੰਮ੍ਰਿਤ ਹਰ ਕਾ ਨਾਮ ਸਤਿਗੁਰ ਤੇ ਪਾਇਆ। ਮੇਰੇ ਹਾਥ ਪਦਮ ਆਗਨ ਸੁਖ ਬਾਸਨਾ, ਸਖੀ ਮੋਰੇ ਕੰਠਰ ਤਨ ਪੇਖ ਦੁਖ ਨਾਸਨਾ। ਬਾਸੋ ਸੰਗ ਗੋਪਾਲ ਸਗਲ ਸੁਖ ਰਾਸ ਹਰ, ਹਰ ਹਾਂ ਰਿੱਧ ਸਿੱਧ ਨਵ ਨਿੱਧ ਪਸੈ ਜਿਸ ਸਦਾ ਕਾਰ। ਪਰ ਤੇਰੇ ਰਾਵਣ ਜਾਹੇ ਚੇਈ ਤਾ ਲਾਜੀਐ, ਨਿਤ ਪ੍ਰਹਿਦੇ ਪਰ ਦਰਬ ਛਿਦਰਕਦ ਟਾਕੀਐ। ਹਰ ਗੁਣ ਰਮਤ ਪਵਿੱਤਰ ਸਗਲ ਕੁਲ ਤਾਰਈ, ਹਰ ਹਾਂ ਸੁਨਤੇ ਭਏ ਪੁਨੀਤ ਪਾਰ ਬ੍ਰਹਮ ਵਿਚਾਰਈ।

ਕੀਏ ਹਰ ਗਾਂਜੇ ਮਸਤਕ ਹੋਵੇ ਭਾਗ ਤਾਂ ਦਰਸ ਸਮਾਈਏ ਸਿੱਠੇ ਸਭੇ ਥਾਵ ਨਹੀਂ ਤੁਧ ਜਿਹਾ ਪਦੋ ਪੁਰਖ ਵਿਧਤ ਤਾਂ ਤੂੰ ਸੋਇਆ ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ ਹਰ ਗਾ ਨਾਨਕ ਕਸਮਲ ਜਾਹੇ ਨਹਾਇ ਰਾਮਦਾਸ ਸਾਰ ਚਾਤਰਕ ਚਿੱਤ ਸੁਚਿਤ ਤੋ ਸਾਜਨ ਚਾਹੀਏ ਜੇ ਸੰਗ ਲਾਗੇ ਪ੍ਰਾਣ ਕਿਸੇ ਕੋ ਆਈਏ ਬਣ ਬਣ ਫਿਰ ਤਿਉ ਉਦਾਸ ਬੂੰਦ ਜਲ ਕਾਰਣੇ ਹਰ ਗਾ ਤਿਉ ਹਰ ਜਨ ਮੰਗੇ ਨਾਮ ਨਾਨਕ ਬਲਿਹਾਰਣੇ ਮਿਤਕਾ ਚਿੱਤ ਅਨੂਪ ਮਰਮ ਨਾ ਜਾਨੀਏ ਕਾਗ ਗੁਣੀ ਅਪਾਰ ਤੋ ਤਤ ਪਛਾਨੀਏ ਚਿੱਤ ਚਿੱਤ ਸਮਾਏ ਤਾਂ ਹੋਵੇ ਰੰਗ ਕਣਾ।

ਸੁੰਫਿਆ ਅੰਗ ਸੰਗ ਉਰਝਾਏ ਬਿਸਰਤੇ ਸੁੰਫਿਆ ਹੈ ਕੋਈ ਐਸਾ ਮੀਤ ਜੇ ਤੋਰੇ ਬਿਖਮ ਗਾਂਠ ਨਾਨਕ ਇੱਕ ਸ੍ਰੀ ਤਰਨਾਥ ਜੇ ਟੂਟੇ ਲੇ ਸਾਂਠ ਧਾਵੋ ਦਸਾ ਅਨੇਕ ਪ੍ਰੇਮ ਪ੍ਰਭ ਕਾਰਣੇ ਪੰਚ ਸਦਾਵੇ ਦੂਤ ਤਮਨ ਬਿਦ ਮਾਰਣੇ ਤੀਖਣ ਬਾਣ ਚਲਾਏ ਨਾਮ ਪ੍ਰਤਿਆਈਏ ਹਰ ਹਾਂ ਮਹਾਂ ਬਿਖਾ ਦੀ ਧਾਤ ਪੂਰਨ ਗੁਰ ਪਾਈਏ ਸਤਿਗੁਰ ਕੀ ਨੀ ਦਾਤ ਮੂਲ ਨਾ ਨਿਖੁੱਟਈ ਖਾਵੋ ਪੁੰਚੋ ਸਭ ਗੁਰਮੁਖ ਛੁੱਟਈ ਅੰਮ੍ਰਿਤ ਨਾਮ ਨਿਧਾਨ ਦਿੱਤਾ ਤੁਸ ਹਰ ਨਾਨਕ ਸਦਾ ਅਰਾਧ ਕਦੇ ਨਾ ਜਾਹੇ ਮਰ ਜਿੱਥੇ ਜਾਏ ਭਗਤ ਸੋ ਥਾਨ ਸੁਹਾਵਣਾ ਸਗਲੇ ਹੋਏ ਸੁਖ

ਵੀ ਹੈ ਝੂਠੇ ਰੰਗ ਖੁਆਰ ਤਾਂ ਲੱਗ ਅੱਖੇ ਵੀ ਹੈ ਹਰ ਚੰਦੌਰੀ ਪੇਖ ਤਾਹੇ ਸੁਖ ਮਾਨਿਆ ਹਰ ਖਾਂ ਹਉ ਬਲਿਹਾਰੀ ਤਿੰਨ ਜੇ ਦਰਗਹਿ ਜਾਣਿਆ ਇਨੇ ਕਰਮ ਅਨੇਕ ਗਵਾਰ ਵਿਕਾਰ ਕਾਨ ਮਾਂ ਦੁਰਗੰਧਤ ਵਾਸ ਸੜਕਾ ਸ਼ਾਰ ਤਨ ਫਿਰ ਤੋ ਗਰਭ ਗੁਵਾਰ ਮਰਨ ਨਹਿ ਜਾਨਈ ਹਰ ਖਾਂ ਹਰ ਚੰਦੌਰੀ ਪੇਖ ਤਾਹੇ ਸਚ ਮਾਨਈ ਜਿਸਕੀ ਪੂਜੇ ਔਧ ਤਿਸੇ ਕੌਣ ਰਾਖਈ ਪੈਦਕ ਅਨ ਕਿਉ ਪਾਵ ਤਹਾਂ ਲਉ ਪਖਈ ਏਕੋ ਚੇਤਕ ਵਾਰ ਤਾਜ ਤੇਰੇ ਆਵਈ ਹਰ ਹਾਂ ਬਿਨ ਨਾਵੇ ਤਨ ਸ਼ਾਰ ਪਿਰਥਾ ਸਭ ਜਾਵਈ ਔਖਦ ਨਾਮ ਅਪਾਰ ਅਮੋਰਕ ਪੀਚਈ ਮਿਲ ਮਿਲ ਖਾਵੇ ਸੰਤ ਸਗਲ ਕਉ ਦੀਜਈ ਜਿਸੇ ਪ੍ਰਾਪਤ ਹੋਏ ਤਿਸੇ ਹੀ ਪਾਵਣੇ ਹਰ ਹਾਂ ਹੋਂ ਬਲਿਹਾਰੀ ਤਿੰਨ ਜੇ ਹਰ ਰੰਗ ਰਾਵਣੇ ਵੈਦਾ ਸੰਧਾ ਸੰਗ ਇਕੱਠਾ ਹੋਇਆ ਔਖਦਿਆ ਏ ਰਾਸ ਵਿਤਿਆਪ ਖਲੋਇਆ ਜੋ ਜੋ ਉਹਨਾਂ ਕਰਮ ਤੁਕਰਮ ਹੋਏ ਪਸਰਿਆ ਹਰ ਖਾਂ ਦੁਖ ਰੋਗ

ਕਬੀਰ ਐਸਾ ਸਤਿਗੁਰ ਜੇ ਮਿਲੇ ਤੁਠਾ ਕਰੇ ਪਸਾਓ ਮੁਕਤ ਦੁਆਰਾ ਮੋਕਲਾ ਸਹਿਜੇ ਆਵੋ ਜਾਓ ਕਬੀਰ ਨਾਮ ਹੋਏ ਸ਼ਾਨ ਨਾ ਛਾਪਰੀ ਨਾਮ ਹੋਏ ਕਰ ਨਹੀਂ ਗਾਓ ਮਤ ਹਰ ਪੂਛੇ।

ਪੀਰ ਨੌਬਤ ਆਪਣੀ ਦਿਨ ਦਸ ਲਿਓ ਬਜਾਏ, ਨਦੀ ਨਾਵ ਸੰਜੋਗ ਜਿਉ ਬੋਰ ਨਾ ਮਿਲ ਗਏ ਆਏ। ਕਬੀਰ ਸਾਤ ਸਮੁੰਦੇ ਮਸ ਕਰੋ, ਕਲਮ ਕਰੋ ਬਨਰਾਏ, ਬਸਦਾ ਕਾਗਦ ਜੋ ਕਰੋ ਹਰ ਜਸ ਲਿਖਣ ਨਾ ਜਾਏ। ਕਬੀਰ ਜਾਤ ਜੁਲਾਹਾ ਕਿਆ ਕਰੇ, ਹਿਰਦੈ ਬਸੇ ਗੋਪਾਲ, ਕਬੀਰ ਰਮਈਆ ਕੰਠ ਮੇਲ ਚੂਕੈ ਸਰਬ ਜੰਜਾਲ। ਕਬੀਰ ਐਸਾ ਕੋ ਨਹੀਂ ਮੰਦਰ ਦੇ ਜਰਾਏ, ਪੰਚੋ ਲਰਕੇ ਮਾਰ ਕੇ ਰਹੇ ਰਾਮ ਲਿਓ ਲਾਏ। ਕਬੀਰ ਐਸਾ ਕੋ ਨਹੀਂ

ਕਬੀਰ ਹਰ ਕਾ ਸਿਮਰਨ ਛਾੜ ਕੇ ਪਾਲਿਓ ਬਹੁਤ ਕੁਟੰਬ। ਧੰਦਾ ਕਰਤਾ ਰਹਿ ਗਿਆ ਭਾਈ ਰਹਿਆ ਨਾ ਬੰਧ। ਕਬੀਰ ਹਰ ਕਾ ਸਿਮਰਨ ਛਾੜ ਕੇ ਰਾਤ ਜਗਾ ਮਨ ਜਾਏ। ਸਰਪਨ ਹੋਏ ਕੇ ਔਤਰ ਜਾਏ ਆਪਣੇ ਖਾਏ। ਕਬੀਰ ਹਰ ਕਾ ਸਿਮਰਨ ਛਾੜ ਕੇ ਅਹੋਈ ਰਾਖੇ ਨਾਰ। ਗਧੀ ਹੋਏ ਕੇ ਔਤਰ ਪਾਰ ਸਹੇ ਮਨ ਚਾਰ। ਕਬੀਰ ਚਤਰਾਈ ਅਤ ਘਨੀ ਹਰ ਜਪ ਹਿਰਦੇ ਮਾਹੇ। ਸੂਰੀ ਉਪਰ ਖੇਲਣਾ ਗਰੇ ਤਾਂ ਠਾਹਰ ਨਾਹੇ। ਕਬੀਰ ਸੋਈ ਮੁਖ ਧਨ ਹੈ ਜਾ ਮੁਖ ਕਹੀਏ ਰਾਮ। ਦੇਹੀ ਕਿਸ ਕੀ ਬਾਪਰੀ ਪਵਿੱਤਰ ਹੋਏ ਗੋ ਗ੍ਰਾਮ। ਕਬੀਰ ਸੋਈ ਕੁਰ ਭਲੀ ਜਾ ਕੁਲ ਹਰ ਕੋ ਦਾਸ। ਜੇ ਕੁਲ ਦਾਸ ਨਾ ਉਪਜੇ ਤੋ ਕੁਲ ਢਾਕ ਪਲਾਸ। ਕਬੀਰ ਹੈ ਗੇ ਬਾਹਨ ਸਗਨ ਕਾਨ ਲਾਗ ਤਜਾ ਪੈ ਰਾਹੇ। ਕਿਆ ਸੁਖ ਤੇ ਭਿਖਿਆ ਭਲੀ ਜੋ ਹਰ ਸਿਮਰਤ ਦਿਨ ਜਾਹੇ। ਕਬੀਰ ਸਭ ਜਗਹੋ ਫਿਰਿਓ ਮੰਦਲ ਕੰਧ ਚੜਾਏ। ਕੋਈ ਕਾਹੂ ਕੋ ਨਹੀਂ ਸਭ ਦੇਖੀ ਠੋਕ ਵਜਾਏ। ਮਾਰਗ ਮੋਤੀ ਬੀਤਰੇ ਅੰਧਾ ਨਿਗਸਿਓ ਆਏ। ਜੋਤ ਬਿਨਾ ਜਗਦੀਸ ਕੀ ਜਗਤ ਉਲੰਘੇ ਜਾਏ। ਬੂਢਾ ਬੰਸ ਕਬੀਰ ਕਾ ਉਪਜਿਓ ਪੂਤ ਕਮਾਲ। ਹਰ ਕਾ ਸਿਮਰਨ ਛਾੜ ਕੇ

ਰਹਿ ਨਾਇਰ ਬਿਸ਼ੋਰਿਆ ਰਹੋ ਰੇ ਸੰਖ ਮਜੂਰ। ਦੇਵਲ ਦੇਵਲ ਤਾੜੀ ਦਿਸ ਉਗਵਤ ਸੂਰ, ਕਬੀਰ ਸੂਤਾ ਕਿਆ ਕਰੇ ਜਾਗ ਰੋਏ ਪਏ ਦੁਖ। ਜਾ ਕਾ ਬਾਸਾ ਗੋਰ ਮੈਂ ਸੋ ਕਿਉਂ ਸੋਵੈ ਸੁਖ, ਕਬੀਰ ਸੂਤਾ ਕਿਆ ਕਰੇ ਉਠ ਕੇ ਨਾ ਜਪੇ ਮੁਰਾਰ। ਇਕ ਦਿਨ ਸੋਮਨ ਹੋਏਗੋ ਲਾਂਬੇ ਗੋਡ ਪਸਾਰ, ਕਬੀਰ ਸੂਤਾ ਕਿਆ ਕਰੇ ਬੈਠਾ ਰਹੋ ਅਰ ਜਾਗ। ਜਾ ਕੇ ਸੰਗਤੇ ਬਿਛਰਾ ਤਾਹੀ ਕੇ ਸੰਗ ਲਾਗ, ਕਬੀਰ ਸੰਤ ਕੀ ਗੈਲ ਨਾ ਛੋਡੀਏ ਮਾਰਗ ਲਾਗਾ ਜਾਓ। ਪੇਖਤ ਹੀ ਪੁਨੀਤ ਹੋਏ ਭੇਟਤ ਜਪੀਏ ਨਾਓ, ਕਬੀਰ ਸਾਕਤ ਸੰਗ ਨਾ ਕੀਜੀਏ ਦੂਰੇ ਜਾਏਗੇ ਭਾਗ। ਬਾਸਨ ਕਾਰੋ ਪਰਸੀਏ ਤਉ ਕਛ ਲਾਗੇ ਦਾਗ, ਕਬੀਰ ਰਾਮ ਨਾ ਚੇਤੇ ਹੋ।

ਫਲ ਲਾਗੇ ਫਲਨ, ਪਾਕਣ ਲਾਗੇ ਆਂਬ, ਜਾਏ ਪਹੁੰਚੇ ਖਸਮ ਕਉ, ਜੋ ਬੀਚ ਨਾ ਖਾਹੀ ਕਾਂਬ, ਕਬੀਰ ਠਾਕੁਰ ਪੂਜੇ ਮੋਲ ਲੇ,

ਜਾਣ ਤੈ ਧਰਮ ਹੈ, ਜਹਾਂ ਝੂਠ ਤੇ ਪਾਪ, ਜਹਾਂ ਲੋਭ ਤੇ ਕਾਲ ਹੈ, ਜਹਾਂ ਖਿਮਾ ਤੇ ਆਪ। ਕਬੀਰ ਮਾਇਆ ਤਜੀ ਤਾਂ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ। ਮਾਨ ਮੁਨੀ ਮੁਨ ਵਰ ਗਲੇ, ਮਾਨ ਸਭੇ ਕੋ ਖਾਏ। ਕਬੀਰ ਸਾਚਾ ਸਤਿਗੁਰ ਮੈਂ ਮਿਲਿਆ, ਸ਼ਬਦ ਜੋ ਬਹਾਇਆ ਏਕ। ਲਾਗਤ ਹੀ ਪੋਏ ਮਿਲ ਗਿਆ, ਪਰਿਆ ਕਲੇਜੇ ਸ਼ੇਖ। ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾ ਮੈਂ ਚੂਕ। ਅੰਧੇ ਏਕ ਨਾ ਲੱਗ ਗਈ, ਜੋ ਬਾਂਸ ਬਜਾਏ ਗਏ ਫੂਕ। ਕਬੀਰ ਹੈ ਗਏ ਬਾਣ ਸਗਨ ਘਣ।

ਉਹ ਮਾਂਗ ਸਵਾਰੇ ਬਿਖੇ ਕਉ ਉਹ ਸਿਮਰੇ ਹਰ ਨਾਮ ਕਬੀਰ ਸੁਨੀ ਪਾਈ ਥਿਤ ਪਈ ਸਤਿਗੁਰ ਬੰਦੀ ਤੀਰ ਕਬੀਰ ਹੀਰਾ ਬਣਜਿਆ ਮਾਨ ਸਰੋਵਰ ਤੀਰ ਕਬੀਰ ਹਰ ਹੀਰਾ ਜਨ ਜਹੋਰੀ ਲੇ ਕੇ ਮੰਡੇ ਹਾਟ ਜਬ ਹੀ ਪਾਈਏ ਪਾਰਖੂ ਤਬ ਹੀਰਨ ਕੀ ਸਾਟ ਕਬੀਰ ਕਾਮ ਪਰੇ ਹਰ ਸਿਮਰੀਏ ਐਸਾ ਸਿਮਰੋ ਨਿਤ ਅਮਰਾ ਪੁਰਬਾਸਾ ਕਰੋ ਹਰ ਗਿਆ ਬਹੋਰੈ ਬਿਤ ਕਬੀਰ ਸੇਵਾ ਕੋ ਦੋਏ ਭਲੇ ਏਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਕਬੀਰ ਜੇ ਮਾਰਗ ਪੰਡਿਤ ਗਏ

ਸਿਮਰਨ ਜੋ ਕਰੇ ਸੋ ਸੁਖੀਆ ਸੰਸਾਰ। ਇਹ ਤਿਉਤ ਕਥੇ ਨਾ ਡੋਲਈ ਜਿਸ ਰਾਖੇ ਸਿਰਜਨਹਾਰ। ਕਬੀਰ ਕਾਣੀ ਪੀੜਤੇ ਸਤਿਗੁਰ ਲਿਗੇ ਛਡਾਏ। ਪਰਾ ਪੂਰਬਲੀ ਪਾਵਨੀ ਪ੍ਰਗਟ ਹੋਈ ਆਏ। ਕਬੀਰ ਟਾਲੇ ਟੋਲੇ ਦਿਨ ਗਿਆ ਵਿਆਜ ਬੜਹੰਤੋ ਜਾਏ। ਨਾ ਹਰ ਭਜਿਓ ਨਾ ਖਤ ਫਟਿਓ ਕਾਲ ਪਹੁੰਚੋ ਆਏ ਮਹੱਲਾ ਪੰਜਵਾਂ। ਕਬੀਰ ਕੂਕਰ ਭੌਂਕਣਾ ਤਰੰਗ ਪਿਛੇ ਉੱਠਤਾ।

ਨਿਰੰਜਨ ਨਾਲ। ਮਹੱਲਾ ਪੰਜਵਾਂ। ਕਬੀਰਾ ਹਮਰਾ ਕੋ ਨਹੀਂ, ਹਮ ਕਿਸ ਹੂ ਕੇ ਨਾਹੇ। ਜਿਨ ਇਹ ਰਚਨ ਰਚਾਇਆ ਤਿਸ ਹੀ ਮਾਹੇ ਸਮਾਹੇ। ਕਬੀਰ ਕੀਚੜੇ ਆਟਾ ਗਿਰ ਪਰਿਆ,

ਪੀਤ ਸੁਜਾਨ ਸਿਓ ਵਰਜੇ ਲੋਗ ਅਜਾਨ ਤਾ ਸਿਓ ਟੂਟੀ ਕਿਉਂ ਬਣੇ ਜਾ ਕੇ ਜੀ ਪ੍ਰਾਨ ਕਬੀਰ ਕੋਠੇ ਮੰਡਪ ਹੇਤ ਕਰ ਕਾਹੇ ਮਰੋ ਸਵਾਰ ਕਾਰਜ ਸਾਡੇ ਤੀਨ ਹੱਥ ਤਣੀ ਤਾਂ ਪੌਣੇ ਚਾਰ ਕਬੀਰ ਜੋ ਮੈਂ ਚਿਤਵੋ ਨਾ

ਕੇ ਸੋ ਕੂਕੀਏ ਨਾ ਸੋਈਏ ਅਸਾਰ। ਰਾਤ ਤਿਸ ਕੇ ਕੂਕਨੇ ਕਹੂ ਕੇ ਸੁਨੇ ਪੁਕਾਰ। ਕਬੀਰ ਕਾਇਆ ਕਜਲੀ ਬਣ ਪਿਆ ਮਨ ਕੁੰਚਰ ਮੈ ਮੰਤ। ਅੰਕਸ ਗਿਆਨ ਰਤਨ ਹੈ

ਕਰੈ ਤਾਕੋ ਵੱਡੋ ਅਭਾਗ। ਸਲੋਕ ਸੇਖ ਫਰੀਦ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿੱਤ ਦਿਹਾੜੇ ਧਨਵਰੀ।

ਆਖੜੀ ਚੱਲਾਂ ਦੁਨੀਆਂ ਪੱਤ ਬੰਨ ਉਠਾਈ ਪੋਟਲੀ ਕਿੱਥੇ ਵੰਜਾਂ ਘੱਤ ਕਿਜਨਾ ਬੁੱਝੈ ਕਿਜਨਾ ਸੁੱਝੈ

ਤਿਲ ਥੋੜੜੇ ਸੰਮਲ ਬੁੱਕ ਭਰੀ। ਜੇ ਜਾਣਾ ਸੋ ਨੱਜੜਾ ਤਾਂ ਥੋੜਾ ਮਾਣ ਕਰੀ, ਜੇ ਜਾਣਾ ਲੜ ਛਿੱਜਣਾ

ਕਰ ਸਾਹੀ ਸੋ ਪਿਰਹੜੀ ਰੰਗ ਨਵੇਲਾ ਹੋਏ ਮਹੱਲਾ ਤੀਜਾ ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿਤ ਕਰੇ ਆਪਣਾ ਲਾਇਆ ਪਿਰਮ ਨਾ ਲੱਗਈ ਜੇ ਲੋਚੇ ਸਭ ਕੋਏ ਇਓ ਪਿਰਮ ਪਿਆਲਾ ਖਸਮ ਕਾ ਜੈ ਭਾਵੇ ਤੈ ਦੇ ਫਰੀਦਾ ਜਿਨ ਲੋਇਣ ਜਗ ਮੋਇਆ ਸੇ ਲੋਇਣ ਮੈਂ ਡਿੱਠ ਕੱਜਲ ਰੇਖ ਨਾ ਸਹਿੰਦਿਆਂ

ਪਵਾਈ ਦਬ ਜੇ ਸਾਈ ਲੋੜੇ ਸਭ ਇੱਕ ਛਿੱਜੇ ਬਿਆਲ ਤਾੜੀਏ ਤਾਂ ਸਾਈ ਦੇ ਦਰਵਾੜੀਏ ਫਰੀਦਾ ਖਾਕ ਨਾ ਨਿੰਦੀਏ ਖਾਕੂ ਜੇਡ ਨਾ ਕੋਏ ਜੀਵਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋਏ ਫਰੀਦਾ ਜਾ ਲੱਭ ਤਾਂ ਨਿਹੋਕਿਆ ਲੱਭ ਤਾਂ ਕੂੜਾ ਨੇਹੋ ਕਿੱਚਰ ਚੱਤ ਲੰਘਾਈਏ ਛੱਪਰ ਟੁੱਟੇ ਮੇਹੋ ਫਰੀਦਾ ਜੰਗਲ ਜੰਗਲ ਕਿਆ ਪਵੇ ਵਣ ਕੰਡਾ ਮੋੜੇ ਵਸੀ ਰੱਬ ਹਿਆਲੀਏ ਜੰਗਲ ਕਿਆ ਟੂੰਡੇ ਫਰੀਦਾ ਇੰਨੀ ਨਿੱਕੀ ਜੰਗੀਏ ਹਰ ਡੂੰਗਰ ਪਵੇ ਓਮ ਅੱਜ ਫਰੀਦੇ ਕੂਜੜਾ ਸਏ ਕੋਹਾਂ ਥੀ ਓਮ ਫਰੀਦਾ ਰਾਤੀ ਵੱਡੀਆਂ

ਜੇ ਸੋ ਵਰਿਆਂ ਜੀਵਣਾ ਤੀ ਤਨ ਹੋਸੀ ਖੇਹ ਫਰੀਦਾ ਬਾਰ ਪਰਾਇਆ ਬੈਸਣਾ ਸਾਈ ਮੁਝੇ ਨਾ ਦੇਹ ਜੇ ਤੂੰ ਏ ਵੇ ਰਖਸੀ ਜੀਓ ਸਰੀਰੋਂ ਲੇਹ ਕੰਧ ਕੁਹਾੜਾ ਸਿਰ ਕੜਾ ਵਣਕੇ ਸਰ ਲੋਹਾਰ ਫਰੀਦਾ ਹੋ ਲੋੜੀ ਸੋ ਆਪਣਾ ਤੂੰ ਲੋੜੇ ਅੰਗਿਆਰ ਫਰੀਦਾ ਇਕ ਨਾ ਆਟਾ ਅਗਲਾ ਇਕ ਨਾਹੀ ਲੋਣ ਅੱਗੇ ਗਏ ਸੰਜਾਬ ਸਨ ਝੋਟਾਂ ਖਾਸੀ ਕੌਣ ਪਾਦਮਾ ਮੇ ਛੱਤ ਸਿਰ

ਫਰੀਦਾ ਕੰਨ ਮੁਸੱਲਾ ਸੂਬ ਗਲ ਦਿਲ ਕਾਤੀ ਗੁੜਵਾਤ ਬਾਰ ਦਿਸੇ ਚਾਨਣਾ ਦਿਲ ਅੰਧਿਆਰੀ ਰਾਤ ਫਰੀਦਾ ਰੱਤੀ ਰਤ ਨਾ ਨਿਕਲ ਜੇ ਤਨ ਚੀਰੈ ਕੋਏ ਜੋ ਤਨ ਰੱਤੇ ਰੱਬ ਸਿਉ ਤੇਨ ਤਨ ਰਤ ਨਾ ਹੋਏ ਮਹੱਲਾ ਤੀਜਾ ਇਹੋ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ ਜੋ ਸਹਿ ਰਤੇ ਆਪਣੇ ਤੇਨ ਤਨ ਲੋਭ ਰਤ ਨਾ ਹੋਏ ਭਏ ਪਏ ਤਨ ਖੀਣ ਹੋਏ ਲੋਭ ਰਤ ਵਿੱਚ ਹੋ ਜਾਏ ਜਿਉਂ ਬੈ ਸੰਤਰ ਧਾਤ ਸੁਧ ਹੋਏ ਤਿਉ ਹਰ ਕਾ ਭਉ ਦੁਰਮਤ ਮੈਲ ਗਵਾਏ ਨਾਨਕ ਤੇਜਨ ਸੋਹਣੇ ਜੇ ਰਤੇ ਹਰ ਰੰਗ ਲਾਏ ਫਰੀਦਾ ਸੋਈ ਸਰਵਰ ਟੂ

ਹਰੀਦਾ ਇੱਟ ਸਰਾਣੇ ਪੋਏ ਸਵਣ ਕੀੜਾ ਲੜੇ ਓ ਮਾਸ ਕੇਤੜਿਆ ਜੁਗ ਵਾਪਰੇ ਇਕਤ ਪਿਆ ਪਾਸ ਫਰੀਦਾ ਭੰਨੀ ਕੜੀ ਸਵਨਵੀ ਟੁੱਟੀ ਨਾ ਗਰ ਲੱਜ ਅਜਰਾਈਲ ਫਰਿਸ਼ਤਾ ਤੈ ਕਰਨਾਠੀ ਅੱਜ ਫਰੀਦਾ ਭੰਨੀ ਕੜੀ ਸਵਨ

ਉਠ ਫਰੀਦਾ ਉਜੂ ਸਾਜ, ਸੁਭੈ ਨਿਵਾਜ ਗੁਜ਼ਾਰ, ਜੋ ਸਿਰ ਸਾਈ ਨਾਨਵੇ ਸੋ ਸਿਰ ਕਪ ਉਤਾਰ, ਜੋ ਸਿਰ ਸਾਈ ਨਾਨਵੇ ਸੋ ਸਿਰ ਕੀਜੇ ਕਾਏ, ਉਨੇ ਹੇਠ ਜਲਾਈਏ ਬਾਲਣ ਸੰਦੇ ਥਾਏ, ਫਰੀਦਾ ਕਿੱਥੇ ਤੈਂਡੇ ਮਾਪਿਆਂ, ਜਿੰਨੀ ਤੂੰ ਜਣੇ ਓਹੇ, ਤੈ ਪਾਸੋਂ ਓਏ ਲੱਦ ਗਏ ਤੂੰ ਅਜੇ ਨਾ ਪਤੀਣ ਓਹੇ, ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਹੇ, ਅੱਗੇ ਮੂਲ ਨਾ ਆਵਸੀ ਦੋਜਕ ਸੰਦੀ ਪਾਹੇ, ਮਹੱਲਾ ਪੰਜਵਾਂ ਫਰੀਦਾ ਖਾਲਕ ਖਲਕ ਮਹਿ, ਖਲਕ ਵਸੇ ਰੱਬ ਮਾਹੇ, ਮੰਦਾ ਕਿਸ ਨੂੰ ਆਖੀਏ।

ਨਰ ਤਨ ਤੇ ਸੁਣੀਅਰ ਬਹਿ ਗਏ, ਹੇੜੇ ਮੁਤੀ ਤਾ ਛੇ ਜਾਨੀ ਚੱਲ ਗਏ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਦੇਹੀ ਰੋਗ ਨਾ ਲੱਗਈ, ਪੱਲੇ ਸਭ ਕਿਛ ਪਾਏ। ਫਰੀਦਾ ਪੰਖ ਪਰਹਾਉਣੀ, ਦੁਨੀ ਸੁਹਾਵਾ ਬਾਗ। ਨੌਬਤ ਵੱਜੀ ਸੁਬਹ ਸਿਉ, ਚੱਲਣ ਕਾ ਕਰ ਸਾਜ। ਫਰੀਦਾ ਰਾਤ ਕਸੂਰੀ ਵੰਡੀ ਏ, ਸੁੱਤਿਆਂ ਮਿਲੇ ਨਾ ਪਾਓ। ਜਿੰਨਾ ਨੈਣ ਨੀਂਦਰ ਆਵਲੇ, ਤਿੰਨਾ ਮਿਲਣ ਕੁਆਓ। ਫਰੀਦਾ ਮੈਂ ਜਾਣਿਆ ਦੁੱਖ ਮੁਝ ਕੂ, ਦੁੱਖ ਸਵਾਇਆ ਜੱਗ। ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹ ਅੱਗ, ਮਹੱਲਾ ਪੰਜਵਾਂ। ਫਰੀਦਾ ਪੂੰ ਵਰੰਗਾਵਲੀ, ਮੰਜ ਵਸੂਲਾ ਬਾਗ। ਜੋ ਨਰ ਪੀਰ ਨਿਵਾਜਿਆ, ਤਿਨਾ ਅੰਚ ਨਾ ਲਾਗ। ਮਹੱਲਾ ਪੰਜਵਾਂ, ਫਰੀਦਾ ਉਮਰ ਸੁਹਾਵੜੀ।

ਦੁੱਖਾਂ ਸੇਤੀ ਦਿਓ ਗਿਆ ਸੂਲਾਂ ਸੇਤੀ ਰਾਤ। ਖੜਾ ਪੁਕਾਰੇ ਪਾਤਣੀ ਬੇੜਾ ਕੱਪਰ ਵਾਤ, ਲੰਮੀ ਲੰਮੀ ਨਦੀ ਵਹੇ ਕੰਧੀ ਕੇ ਰਹੇਤ। ਬੇੜੇ ਨੂੰ ਕੱਪਰ ਕਿਆ ਕਰੇ ਜੇ ਪਾਤਣ ਰਹੇ ਸੁਚੇਤ। ਫਰੀਦਾ ਗੱਲੀ ਸੋ ਸੱਜਣ ਵੀ ਇੱਕ ਟੂੜੇ ਦੀ ਨਾਲ ਹਾਂ, ਧੁੱਖਾਂ ਜੋ ਮਾਲੀ ਕਾਰਨ ਤਿਨਾ ਮਾ ਪਿਰੀ। ਫਰੀਦਾ ਇਹ ਤਨ ਭੌਂਕਣਾ ਨਿਤ ਨੇ ਦੁਖੀਏ ਕੌਣ, ਕੰਨੀ ਬੁੱਝੇ ਦੇ ਰਹਾਂ ਕਿੱਤੀ ਵਗੇ ਪੌਣ। ਫਰੀਦਾ ਰੱਬ ਖਜੂਰੀ ਪੱਕੀਆਂ ਮਾਖੇ ਨਈ ਵਹਨ, ਜੋ ਜੋ ਵੰਜੇ ਡੀੜਾ ਤੂੰ ਉਮਰ ਹੱਥ ਪਵਨ। ਫਰੀਦਾ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੂੰਡੇ ਕਾਗ, ਅਜੇ ਸੋ ਰੱਬ ਨਾ ਬਹੁੜਿਓ ਦੇਖ ਬੰਦੇ ਕੇ ਭਾਗ। ਕਾਗਾਂ ਕਰੰਗ ਟੰਡੋਲਿਆ ਸਗਲਾ ਖਾਇਆ ਮਾਸ, ਏ ਦੋਏ ਨੈਨਾ ਮਤ ਸੋਹ ਫਿਰ ਦੇਖਣ ਕੀ ਆਸ। ਕਾਗਾ ਚੂੰਡ ਨਾ ਪਿੰਜਰਾ ਬਸੇ ਤਾਂ ਉੱਡਰ ਜਾਹੇ, ਜਿਹੜ ਪਿੰਜਰੇ ਮੇਰਾ ਸੌ ਵਸੇ ਮਾਸ ਨਾ ਤਿੱਦੂ ਖਾਹੇ। ਫਰੀਦਾ ਗੋਰ ਨਿਮਾਣੀ ਸੜ ਕਰੇ ਨੇ ਕਰਿਆ ਕਰ ਆਓ, ਸਰਪੁਰ ਮੇਥੇ ਆਵਣਾ ਮਰਨੋ ਨਾ ਡਰਿਆ ਹੋ। ਇੰਨੀ ਲੋਹਣੀ ਦੇਖਦਿਆਂ ਕੇਤੀ ਚੱਲ ਗਈ, ਫਰੀਦਾ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ, ਆਪ ਸਵਾਰੇ ਮੈਂ ਮਿਲਿਆ ਸੁਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ, ਕੰਧੀ ਉੱਤੇ ਰੁਕੜਾ ਕਿਚਕ ਬੰਨੇ ਤੀਰ। ਫਰੀਦਾ ਕੱਚੇ ਭਾਂਡੇ ਰੱਖੀਏ ਕਿਚਿਰਤਾਈ ਨੀਰ, ਫਰੀਦਾ ਮਹਿਲ ਸੱਖਣ ਰਹਿ ਗਏ ਵਾਸਾ ਆਇਆ ਤਲ। ਗੋਰਾਂ ਸੇ ਨਿਮਾਣੀਆਂ ਬੈਸਨ ਰੂਹਾਂ ਮੱਲ, ਆਖੀ ਸੇਖਾਂ ਬੰਦਗੀ ਚੱਲਣ ਅੱਜ ਕੇ ਕੱਲ। ਫਰੀਦਾ ਮੌਤੇ ਦਾ ਬੰਨਾ ਏਵੇ ਦਿਸੇ ਜੋ ਦਰੀਆ ਵੇਟਾ, ਅੱਗੇ ਦੋਜਕ ਤਪਿਆ ਸੁਣੀਏ ਫੂਲ ਪਵੇ ਕਾਹਾ। ਇਕਨਾਂ ਨੂੰ ਸਭ ਸੋਝੀ ਆਈ।

ਕੀਤੇ ਦੁਨੀ ਵਿਚ ਦਰਗਹਿ ਆਏ ਕੰਮ ਫਰੀਦਾ ਹੋਮ ਬਲਿਹਾਰੀ ਤਿੰਨ ਪੰਖੀਆਂ ਜੰਗਲ ਜਿੰਨਾ ਵਾਸ ਕੱਕਰ ਚੁਗਨ ਥਲ ਵਸਨ ਰੱਬ ਨਾ ਛੋਡਨ ਪਾਸ ਫਰੀਦਾ ਰੁੱਤ ਫਿਰੀ ਬਣ ਕੰਬਿਆ ਪੱਤ ਝੜੇ ਚੜ ਪਾਹੇ ਚਾਰੇ ਕੁੰਡਾਂ ਟੂੰਡੀਆਂ ਰੈਣ ਕਥਾਊ ਨਾਹ ਫਰੀਦਾ ਪਾੜ ਪਟੋਲਾ ਤਲ ਕਰੀ ਕੰਬਲੜੀ ਪੈਰੇ ਜਿੰਨੀ ਵੇਸੀ ਸੋ ਮਿਲੇ ਸੇਈ ਵੇਸ ਕਰੇ ਮਹੱਲਾ ਤੀਜਾ ਕਾਏ ਪਟੋਲਾ ਪਾੜਤੀ ਕੰਬਲੜੀ ਪੈਰੇ ਨਾਨਕ ਕਰ ਹੀ ਬੈਠਿਆ ਸੋ ਮਿਲੇ

ਫਰੀਦਾ ਤਿਨਾ ਮੁਖ ਡਰਾਵਣੇ ਜਿਨਾ ਵਸਾਰਿਓਨ ਨਾ ਓ ਇੱਥੇ ਦੁੱਖ ਕਨੇਰਿਆ ਅੱਗੇ ਠੌਰ ਨਾ ਠਾਓ ਫਰੀਦਾ ਪਿਛਲ ਰਾਤ ਨਾ ਜਾਗੇ ਓਹੇ ਜੀਵ ਦੜੋ ਮੋਏ ਓਹੇ ਜੇ ਤੇ ਰੱਬ ਵਸਾਰਿਆ ਤਾਂ ਰੱਬ ਨ ਵਿਸਰੇ ਓਹੇ ਮਹੱਲਾ ਪੰਜਵਾਂ ਫਰੀਦਾ ਕੰਤਰੰਗਾਵਲ ਵੱਡਾ ਵੇ ਮੋਤਾਜ ਅੱਲੇ ਸੇ ਤੀਰਤਿਆ ਇਓ ਸਚਾਵਾਂ ਸਾਜ ਮਹੱਲਾ ਪੰਜਵਾਂ ਫਰੀਦਾ ਦੁਸ ਇੱਕ ਕਰ ਦਿਲ ਤੇ ਲਾਏ ਵਿਕਾਰ ਅੱਲੇ ਪਾਵੇ ਸੋ ਫਲਾ ਤਾਂ ਲੱਭੀ ਦਰਬਾਰ ਮਹੱਲਾ ਪੰਜਵਾਂ ਫਰੀਦਾ ਦੁਨੀ ਵਜਾਈ ਵੱਜਦੀ ਤੂੰ ਪੀ ਵੱਜੇ ਨਾਲ ਕੋਈ ਜੀਉ ਨਾ ਵੱਜਦਾ ਜਿਸ ਅੱਲੋ ਕਰਦਾ ਸਾਰ ਮਹੱਲਾ ਪੰਜਵਾਂ ਫਰੀਦਾ ਦਿਲ ਰੱਤਾ ਇਸ ਦੁਨੀ ਸਿਓ ਦੁਨੀ ਨਾ ਕਿਤੇ ਕੰਮ ਮਿਸਲ ਫਕੀਰਾਂ ਗਾਖੜੀ ਤੋ ਪਾਈਗੇ ਪੂਰ ਕਰਮ ਪਹਿਲੇ ਪੈਰੇ ਫੁੱਲੜ ਫਲ ਪੀ ਪਛਾ ਰਾਤ ਜੋ ਜਾ ਗਨ ਲਹਨ ਸੇ ਸਾਈ ਕੰਨੋ ਦਾਤ ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ ਇੱਕ ਜਾਗਨ ਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਉਠਾਲ ਟੂੜੇਂਦੀਏ ਸੁਹਾਗ ਕੂ ਤੋ ਤਨਕਾਈ ਕੋਰ ਜਿਨਾ ਨਾ ਓ ਸੁਹਾਗਣੀ ਇਨਾ ਝਾਕ ਨਾ ਹੋਰ ਸਬਰ ਮੰਜ ਕਮਾਣ ਏ ਸਬਰ ਕਾ ਨਹੀਣੋ ਸਬਰ ਸੰਦਾ ਬਾਣ ਖਾਲਕ ਖਤਾ ਨਾ ਕਰੀ ਸਬਰ ਅੰਦਰ ਸਾਬਰੀ ਤਨ ਏਵੇ ਜਾਲੇਨ ਹੋਨ ਨਜੀਕ ਖੁਦਾਏ ਦੇ ਪੇਤ ਨਾ ਕਿਸੇ ਦੇਨ ਸਬਰ ਓ ਸੁਆਓ।

ਪ੍ਰੀਤ ਤਨ ਤਪੇ ਤਨੂਰ ਜਿਉ ਬਾਲਣ ਹੱਡ ਬਲਨ ਪੈਰੀ ਤੱਕਾ ਸਿਰ ਜੁਲਾਂ ਜੇ ਮੂੰ ਪ੍ਰੀ ਮਿਲਨ ਤਨ ਨਾ ਤਪਾਏ ਤਨੂਰ ਜਿਉ ਬਾਲਣ ਹੱਡ ਨਾ ਬਾਲ ਸਿਰ ਪੈਰੀ ਕਿਆ ਵੇੜਿਆ ਅੰਦਰ ਪ੍ਰੀ ਨਿਹਾਲ ਥੋ ਟੂੜੇਂਦੀ ਸੱਜਣਾ ਸੱਜਣ ਮਹਿੰਡੇ ਨਾਲ ਨਾਨਕ ਅਲੱਖ ਨਾ ਲਖੀਏ ਗੁਰਮੁਖ ਦੇ ਦਿਖਾਲ ਹੰਸਾਂ ਦੇਖ ਤਰਨਦਿਆਂ ਬੱਗਾ ਆਇਆ ਚਾਓ ਡੁੱਬ ਮੋਏ ਬਗ ਬੱਪੜੇ ਸਿਰ ਤਲ ਉੱਪਰ ਪਾਓ ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਤਾ ਸੰਗ ਜੇ ਜਾਣਾ ਬਗ ਬੱਪੜਾ ਜਨਮ ਨਾ ਭੇੜੀ ਅੰਗ ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਕਰੇ ਜੇ ਤਿਸ ਪਾਵੇ ਨਾਨਕਾ ਕਾਗੋ ਹੰਸ ਕਰੇ ਸਰਵਰ ਪੰਖੀ ਹੇਕੜੋ ਪਾਹੀ ਵਾਲ ਪਚਾਸ ਕਿਉਤਨ ਲਹਿਰੀ ਗੜਤਿਆ ਸੱਚੇ ਤੇਰੀ ਆਸ ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆ ਮੰਤ ਕਵਣ ਸੋ ਵੇ ਸੋ ਹੋਂ ਕਰੀ ਜਿਤ ਵਸਿਆਵੇ ਕੰਤ ਨਿਮੜ ਸੋ ਅੱਖਰ ਖਮਣ ਗੁਣ ਜੇਬਾ ਮਣੀਆ ਮੰਤ ਏ ਤਰੈ ਫੈਣੇ ਵੇਸ ਕਰ ਤਾਂ ਵਸਿਆ ਵੀ ਕੰਤ ਮਤ ਹੁੰਦੀ ਹੋਏ ਏ ਆਣਾ ਤਾਣ ਹੁੰਦੇ ਹੋਏ ਨਿਤਾਣਾ ਅਣਹੁੰਦੇ ਆ ਵੰਡਾਏ ਉਹ ਐਸਾ ਭਗਤ ਸਦਾਏ ਇਹ ਫਿੱਕਾ ਨਾ ਗਾਲਾਏ ਸਭ ਨਾਮ ਹੈ ਸੱਚਾ ਧਣੀ ਹਿਆਉ ਨਾ ਕਹੀ ਠਾਹੇ ਮਾਣਕ ਸਭ ਅਮੋਲ ਵੇ ਸਭ ਨਾ ਮਨ ਮਾਣਕ।

निर्भउ निर्वैर अकाल मूर्त अजूनी सैभं गुर प्रसाद सवैये श्री मुख बाक महला पंजवां आदि पुरख करतार करण कान सब आपे सर्ब रहो भरपूर सगल घट रहो बेआपे व्याप्त देखिए जगत जाने कौन तेरी गत सर्व की रखिया करे आपे हर पत अविनाशी अवगत आपे आपे उत्पत एक तू ही एक आन नाही तुम पत हर अंत नाही पारावार कौन है करे विचार जगत पिता है सर्व प्राण को आधार जन नानक भगत दार तुल ब्रह्म समसर एक जी क्या बखाने हां के बल बल बल बल सद बलिहार अमृत प्रवाह सार अतुल भंडार पर परे ही ते परे अपर अपार पर अपनु भावन कर मंत्र ना दूसरो धर ओबद परलो एक नेमक तो कर आन नाही संसार उजियारो निर्मार कोट प्राशित जागे नाम लीगे हर हर जन नानक भगत दार तुल ब्रह्म समसर एक जी क्या बखाने हां के बल बल बल बल सद बलिहार सगल पवन धारे एक ते की ए बिस्तारे पूरे ओ सर्वमय आप है निरारे हर गुण नाही अंत पारे जी जंत सब थारे सगल को दाता एक अलख मुरारे आप ही धारण धारे कुदरत है देखारे वर्ण चेन नाही मुख नाम सारे जन नानक भगत दार तुल ब्रह्म समसर एक जी क्या बखाने हां के बल बल बल बल सद बलिहार सर्व गुण निधानं कीमत न ज्ञानं ध्यानं ऊचे ते ऊचो जा नीजे प्रभ तेरो थानं मन तन तेरो प्राणं एक सूत है जहानं कम उपमा देओ बड़े ते बडानं जाने कौन तेरो पेओ अलख अपार देओ अकल कला है प्रभ सर्व को थानं जन नानक भगत दार तुल ब्रह्म समसर एक जी क्या बखाने हां के बल बल बल बल सद बलिहार निरंकार आकार अशल पूर्ण अविनाशी हरखवंत अनंत रूप निर्मल विगासी गुण गावे बेअंत अंत एक तिल नहीं पासी जा को होए कृपाल सोजन प्रभ तुम्हें मिलासी तन तन ते तन जान जे कृपाल हर हर पयो हर गुरु नानक जिन परसयो छे जन्म मरण धोते रहो सत सत कर सत सत सत्य सत पणिये दूसर आनना आवर पुरख पौरा तन सुनिये अमृत हर को नाम लयत मन सब सुख पाए जे रसन चाख्यो ते जन तृप्त अघाए जे ठाकर सो प्रसन्न पयो सत संगत ते प्यार हर गुरु नानक जिन परसयो तेन सब कुल कियो उधार सच सवादी बाण सच सच्चे पै थरयो सच्चे तख्त निवास सच तपावस करयो सच सिरजो संसार आप अपुल न भुल्लो रतन नाम अपार कीम न पवे अमुल्लो जे कृपाल होयो गोविंद सर्व सुख तिन हु पाए हर गुरु नानक जिन परसयो ते बौड़ फिर जोन न आए कवन जोग कौन ज्ञान ध्यान कवन विद उस्तत करिए सिद्ध साधक ते तीस कोर तिर कीम न परिये ब्रह्मादक संकाद सिख गुण अंत न पाए आगो गयो नहीं जाए पूर सर्व रहो समाए ये काटी सिलक दयाल प्रभ हे जन लगे भगते हर गुरु नानक जिन परसयो ते एत उत सदा मुक्ते प्रभ दाताओ दातार परयो जाच एक सरना मेरे दान संतरेन जे लग पौजल तरना बिनत करो अरदास सुनो जे ठाकुर पावे देव दर्श मन चाओ भगत हो मन ठहरावे बलयो चिराग अंधियार में सब कल उदरी एक नाम धर्म प्रगट सगल हर पवन में
ਜਨ ਨਾਨਕ ਗੁਰ ਪਾਰ ਬ੍ਰਹਮ ਸਵਈਏ ਸ੍ਰੀ ਮੁਖ ਬਾਕ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਾਚੀ ਦੇਹ ਮੋਹਨ ਬਾਂਧੀ ਸੜ ਕਠੋਰ ਕੁਚੀਲ ਕੁਗਿਆਨੀ ਧਾਵਤ ਭ੍ਰਮਤ ਰਹਿਣ ਨਹੀਂ ਪਾਵਤ ਪਾਰ ਬ੍ਰਹਮ ਕੀ ਗਤ ਨਹੀਂ ਜਾਨੀ ਜੋਬਨ ਰੂਪ ਮਾਇਆ ਬਦ ਮਤ ਵਿਚਰਤ ਵਿਕਲ ਵਡੋ ਅਭਮਾਨੀ ਪਰ ਥਨ ਪਰ ਅਪਵਾਦ ਨਾਰ ਨਿੰਦਾ ਯਹ ਮਿੱਠੀ ਜੀ ਮਾਏ ਹੇਤਾਨੀ ਬਲਵੰਚ ਸ਼ਬ ਕਰ ਤਿਉ ਪਾਵ ਪੇਖਤ ਸੁਨਤ ਪ੍ਰਵੇ ਅੰਤਰ ਜਾਮੀ ਸੀਲ ਧਰਮ ਦਇਆ ਸੁਚ ਨਾਸਤ ਆਯੋ ਸਰਨ ਜੀ ਕੇ ਦਾਨੀ ਕਾਰਨ ਕਰਨ ਸਮਰੱਥ ਸ੍ਰੀ ਧਰ ਰਾਖ ਲਿਹੋ ਨਾਨਕ ਕੇ ਸਵਾਮੀ ਕੀਰਤ ਕਰਨ ਸਰਨ ਮਨ ਮੋਹਨ ਜੋ ਹੁਣ ਪਾਪ ਵਿਦਾਰਨ ਕਹੋ ਹਰ ਤਾਰਨ ਤਰਨ ਸਮਰੱਥ ਸਭੇ ਬਿਦ ਕੁਲੇ ਸਮੂਹ ਉਧਾਰਨ ਸੋ ਚਿਤ ਚੇਤ ਅਚੇਤ ਜਾਨ ਸਤ ਸੰਗਤ ਪਰਮ ਅੰਧੇਰ ਮੋਹਿਓ ਕਦ ਤੋ ਮੂਰਤ ਘਰੀ ਚਸਾ ਪਰ ਸਿਮਰਨ ਰਾਮ ਨਾਮ ਰਸਨਾ ਸੰਗ ਲਓ ਹੋਸ਼ੋ ਕਾਜ ਅਲਪ ਸੁਖ ਬੰਧਨ ਕੋੜ ਜਨਮ ਕਹਾਂ ਦੁਖ ਪਾਉ ਸਿੱਖਿਆ ਸੰਤ ਨਾ ਭਜ ਨਾਨਕ ਰਾਮ ਰੰਗ ਆਤਮ ਸਿਉ ਰੋ ਰੰਚਕ ਰੇਤ ਖੇਦ ਤਨ ਨਿਰਮਤ ਦੁਰਲਭ ਦੇ ਸਵਾਰ ਤਰੀ ਖਾਨ ਪਨ ਸੁਧੇ ਸੁਖ ਪੁੰਚਤ ਸੰਕਟ ਕਾਟ ਬਿਵਤ ਹਰੀ ਮਾਤ ਪਿਤਾ ਭਾਈ ਅਰ ਬੰਧਪ ਬੂਜਨ ਕੀ ਸਭ ਸੂਝ ਪਰੀ ਵਰਧਮਾਨ ਹੋ ਦਿਨ ਪ੍ਰਤਨਿਤ ਆਪਤ ਨਿਕਟ ਵਿਖਮ ਜਰੀ ਰੇ ਗੁਣ ਹੀਨ ਦੀਨ ਮਾਇਆ ਕ੍ਰਿਮ ਸਿਮਰ ਸਵਾਮੀ ਏਕ ਕਰੀ ਕਰ ਗਏ ਲਿਓ ਕਿਰਪਾਲ ਕਿਰਪਾ ਨਿਧ ਨਾਨਕ ਕਾਟ ਭ੍ਰਮ ਪਰੀ ਰੇ ਮਨ ਮੂਸ ਬਿਲਾ ਮੈਂ ਗਰਬਤ ਕਰਤਬ ਕਰਤ ਮਹਾਮੁਗਨਾ ਸੰਪਦ ਦੋਲ ਚੋਲ ਸੰਗ ਚੂਲਤ ਮਾਇਆ ਮਗਨ ਪ੍ਰਮਤ ਖੁਗਨਾ ਸੁਧ ਬੰਤਾ ਸਾਜਨ ਸੁਖ ਬੰਧਪ ਤਾਸਿਓ ਮੂਹ ਬੜਿਓ ਸੋਖਨਾ ਬੋਯੋ ਬੀਜ ਅੰਗ ਮਮ ਅੰਕਰ ਬੀਤਤ ਔਧ ਕਰਤ ਅਗਨਾ ਮਿਰਤ ਮਜਾਰ ਸਾਰਮੁਖ ਨਿਰਖਤ ਉਂਚਤ ਭੁਗਤ ਭੂਖ ਭੁਖਨਾ ਸਿਮਰ ਗੋਪਾਲ ਦਿਆਲ ਸਤਸੰਗਤ ਨਾਨਕ ਜਗ ਜਾਨ ਤੇ ਸੁਪਨਾ ਏਹਨ ਗੇਹਨ ਨੇ ਨਾ ਨੀਤ ਮਾਇਆ ਮਤ ਕਹਾਂ ਲਉ ਗਾਰੋ ਸ਼ਤਰਨ ਪਤਰਨ ਚੌਰ ਨ ਚਾਵਰ ਬੈਤੀ ਜਾਤ ਹਿਰਦੇ ਨਾ ਵਿਚਾਰੋ ਰਤਨ ਅਸਵਨ ਗਜ ਸਿੰਘਾਸਨ ਛਿਨ ਮੈਂ ਤਿਆਗਤ ਨਾਂਗ ਸਿਧਾਰੋ ਸੂਰਨ ਬੀਰਨ ਮੀਰ ਨ ਖਾਨਮ ਸੰਗ ਨ ਕੋਉ ਦ੍ਰਿਟ ਨਿਹਾਰੋ ਕੋਟਨ ਓਟਨ ਕੋਸ ਨ ਛੁੱਟ ਕਰਤ ਵਿਕਾਰ ਦਊ ਕਰ ਚਾਰੋ ਮਿੱਤਰ ਨਾ ਪੁੱਤਰ ਕਲੱਤਰ ਸਾਜਨ ਸਖ ਉਲਟਤ ਜਾਤ ਬਿਰਗ ਕੀ ਸ਼ਾਰੋ ਦੀਨ ਦਿਆਲ ਪੁਰਖ ਪ੍ਰਾਪੂਰਨ ਛਿਨ ਛਿਨ ਸਿਮਰੋ ਅਗਮ ਅਪਾਰੋ ਸ੍ਰੀ ਪਦਨਾਥ ਸਰਣ ਨਾਨਕ ਜਾਨ ਹੇ ਭਗਵੰਤ ਕਿਰਪਾ ਕਰਤਾ ਰਹੋ ਪ੍ਰਾਨ ਮਾਨ ਦਾਨ ਮਗ ਜੋਹਨ ਹੀਤ ਚੀਤ ਦੇ ਲੇ ਲੇ ਪਾਰੀ ਸਾਜਨ ਸੈਨ ਮੀ ਸੁਧ ਪਾਈ ਤਾਹੂ ਤੇ ਲੇ ਰੱਖੀ ਨਰਾਰੀ ਧਾਮਨ ਪਾਵਨ ਕੂਰ ਕਮਾਵਨ ਇਹ ਵਿਦ ਕਰਤ ਔਤ ਤਨ ਜਾਰੀ ਕਰਮ ਧਰਮ ਸੰਜਮ ਸੁਚ ਨੇਮਾ ਚੰਚਲ ਸੰਗ ਸਗਲ ਵਿਦਹਾਰੀ ਪਸ ਪੰਖੀ ਬਿਰਖ ਅਸਥਾਵਰ ਬਹੁਬਧ ਜੋਨ ਪ੍ਰਮਿਉ ਅਧਪਾਰੀ ਕਿਣ ਪਚਸਾ ਨਾਮ ਨੀ ਸਿਮਰਿਓ ਦੀਨਾ ਨਾਥ ਪ੍ਰਾਣ ਪਾਸਾਰੀ ਖਾਣ ਪਾਨ ਮੀਠ ਰਸ ਭੋਜਨ ਅੰਤ ਕੀ ਬਾਰ ਹੋਤ ਕਦਕਾਰੀ ਨਾਨਕ ਸੰਤ ਚਰਨ ਸੰਗ ਉਦਰੇ ਹੋਰ ਮਾਇਆ ਮਗਨ ਚਲੇ ਸਵਡਾਰੀ ਬ੍ਰਹਿ ਮਾਦਕ ਸਿਵ ਛੰਦ ਮੁਨੀਸਰ ਰਸਕ ਰਸਕ ਠਾਕੁਰ ਗੁਣ ਗਾਵਤ ਇੰਦਰ ਮੁਨਿੰਦਰ ਖੋਜ ਤੇ ਗੋਰਖ ਤਾਰਨ ਗਗਨ ਆਤ ਫੁਨ ਤਾਵਤ ਸਿੱਧ ਮਾਨੁਖ ਦੇਵ ਅਰ ਦਾਨਵ ਇਕ ਤਿਲਤਾ ਕੋ ਮਰ ਮਨ ਪਾਵਤ ਪ੍ਰੇ ਪ੍ਰਾਪ੍ਰੀਤ ਪ੍ਰੇਮ ਰਸ ਭਗਤੀ ਹਰ ਜਨਤਾ ਕੇ ਦਰਸ ਸਮਾਵਤ ਇਸੇ ਤਿਆਗ ਆਣ ਕੋ ਜਚ ਹੈ ਮੁਗਦੰਤ ਰਸ ਸਗਲ ਕਹ ਜਾਵਤ ਰੇ ਮਨ ਮੂੜ ਸਿਮਰ ਸੁਖ ਦਾਤ ਨਾਨਕ ਦਾਸ ਤੁਝੇ ਸਮਝਾਵਤ ਮਾਇਆ ਰੰਗ ਬਿਰੰਗ ਕਰਤ ਭ੍ਰਮ ਮੋਕੇ ਕੂਪ ਗੁਬਾਰ ਪਰਿਓ ਹੈ ਏਤਾ ਗਭ ਆਕਾਸ ਨਾ ਮਾਵਤ ਬਿਸ਼ਟਾ ਅਸਤ ਕ੍ਰਿਮ ਉਦਰ ਪਰਿਓ ਹੈ ਦਹਿ ਤਾਏ ਮਹਾ ਬਿਖਿਆ ਕਉ ਪਰਤਨ ਛੀਨ ਅਗਿਆਨ ਹਰਿਓ ਹੈ ਜੋ ਬਨ ਬੀਤ ਜਰਾ ਰੋਗ ਰਸਿਓ ਜਮ ਦੂਤਨ ਡੰਨ ਮਿਰਤ ਮਰਿਓ ਹੈ ਅਨਕ ਜੋਨ ਸੰਕਟ ਨਰਕ ਪੁੰਚਤ ਸਾਸਨ ਦੁਖ ਗਰਤ ਗਰਿਓ ਹੈ ਪ੍ਰੇਮ ਭਗਤ ਉਦਰੇ ਸੇ ਨਾਨਕ
कर कृपा संत आप करयो है। गुण समूह फल सगल मनोर पूर्ण होई आस हमारी। औखद मंत्र तंत्र पर दुखवर सर्व रोग खंडन गुणकारी। काम क्रोध माद मसर तृष्णा बिन सजाए हर नाम उचारी। इसनान दान तपन सुज किरिया चरण कमल हृदय प्रतारी। सजन मीत सख हर बंधप जी तान प्राण आधारी। ओढ़ गई स्वामी समर्थ है नानक दास सदा बलिहारी। आवद कट्यो ना जात प्रेम रह चरण कमल संग। दावन बंध्यो ना जात विदे मन दर्स मग। पाप कजरयो ना जात रहो जन तूर लग। नीर न साक्ष बोर चले घर पंथ पग। नानक रोग दोख आग मोह छिदे घर नाम खग। उदम कर लागे बो भाती विचरे अनक सात्र बो खटुआ। पसम लगा तीर्थ बो प्रमते सूखम दे बंदे बो जटुआ। बेन घर भजन सगल दो पावत जो प्रेम बढ़ाए सूत के हटुआ। पूजा चक्कर करत सोम पाका अनक पांत हाटे कर थटुआ। सवाईगे महले पहले के एक ओंकार सदगुर प्रसाद। एक मान पुरख त्याए बरदाता संत सहार सदा बिखियात। ताज चरण ले हृदय बसावो तो परम गुरु नानक गुण गावो। गावो गुण परम गुरु सुख सागर दुर्त निवारण शब्द सरे। गावे गंभीर तीर मसागर योगी जंगम ध्यान तरे। गावे इंद्राद भगत प्रहलादक आत्मराजन जान्यो। तब कल सुजद गावो गुरु नानक राज योग जिन मान्यो। गावे जिन काद जुगत जोगेसर हर्ष पूर्ण सर्व कला। गावे सनकाद साध सिधाधक मुन जन गावे अशरशला। गावे गुण तोम अटल मंडल वै भगत पाए रस जान्यो। काब काल सुजस गावो गुरु नानक राज योग जिन मान्यो। गावे कपलाद आद जोगेसर अपरंपर अवतार वरो। गावे जम दगन परसरामेसर कर कुठार रग तेज हरे हो। उदो अक्रूर बेदर गुण गावे सर्वात्म जिन जान्यो। काब काल सुजस गावो गुरु नानक राज योग जिन मान्यो। गावे गुण वर्ण चार खड़ दर्शन ब्रह मादक सिमरंथ गुणा। गावे गुण शेष सहजे बारस आद अंतले लाग तुना। गावे गुण महान देव बैरागी जिन ध्यान निरंतर जान्यो। काब कल सुजस गावो गुरु नानक राज योग जिन मान्यो। राज योग मान्यो बस्यो निर्वैर हृदंतर सिट सगल उदरी। नाम ले तरयो निरंतर गुण गावे सनकाद आज जिन काद जुग गए लग। तन तन गुर तन जन्म सक्यथ पलो जग। पाताल पुरी जय कार तुन तब जन कल वखाण्यो। हर नाम रसक नानक गुर राज योग तय मान्यो। सजुग तय मान्यो छल्यो बल बावन पायो। त्रेतय तय मान्यो राम रघुवंश कहायो। द्वापर कृष्ण मुरार कंस कृतार्थ कियो। उग्र सैन कौ राज अपय भगते जन दियो। कल युग प्रमाण नानक गौर अंगद अमर कहायो। श्री गुरु राज अबचल अटल आद पुरख फुरमायो। गुण गावे रविदास भगत जय देव तरलोचन। नामा भगत कबीर सदा गावे समलोचन। भगत बेण गुण रवे सहज आत्म रंग माने। योग ध्यान गुर ज्ञान बिना प्रभ अवर ना जाने। सुख देओ प्रीखित गुण रवे गौतम रिख जस गायो। काब कलस जस नानक गुर नित नवतन जग छायो। गुण गावे पायाल भगत नागाद पोयंगम। महादेव गुण रवे सदा जोगी जत जंगम। गुण गावे मुन व्यास जिन वेद व्याकरण विचार। ब्रह्मा गुण उचरे जे हुकुम सब सिट सुवारी। ब्रह्मांड खंड पूर्ण ब्रह्म गुण निर्गुण समझाण्यो। जब कल सुजस नानक गुर सहज योग जिन मान्यो। गुण गावे नवनाथ तन गुर सास समायो। मां धाता गुण रवे जेन चक्र वह कहायो। गुण गावे बलराव
ਸਬਦ ਪਾਤਾਲ ਬਸੰਤੋ ਭਰਤਰ ਗੁਣ ਉਚਰੈ ਸਦਾ ਗੁਰ ਸੰਗ ਰਹੰਤੋ ਦੂਰਬਾ ਪਰੂਰੋ ਅੰਗਰੈ ਗੁਰ ਨਾਨਕ ਜਸ ਗਾਇਓ ਕਾਬ ਕਾਲ ਸੁਜਸ ਨਾਨਕ ਗੁਰ ਕੜ ਕੜ ਸਹਿਜ ਸਮਾਇਓ ਸਵਾਈਏ ਮਹੱਲੇ ਦੂਜੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋਈ ਪੁਰਖ ਤਨ ਕਰਤਾ ਕਾਰਨ ਕਰਤਾਰ ਕਰਨ ਸਮਰਥੋ ਸਤਿਗੁਰੂ ਤਨ ਨਾਨਕ ਮਸਤਕ ਤੁਮ ਤਰਿਓ ਜਿਨ ਹੱਥੋ ਤਾਂ ਤਰਿਓ ਮਸਤਕ ਹੱਥ ਸਹਿਜ ਅਮਿਓ ਉਠੋ ਛੱਜ ਸੁਰ ਨਰ ਗਾਣ ਮੁਨ ਬੋਝ ਅਗਾਜ ਮਾਰੋ ਕੰਟਕ ਕਾਲ ਗਰਜ ਤਾਪਤ ਲਈਓ ਬਰਜ ਪੰਚ ਭੂਤ ਏਕ ਘਰ ਰਾਖ ਲੈ ਸਮਾਜ ਜਗ ਜੀਤੋ ਗੁਰਦੁਆਰ ਖੇਲੇ ਸੰਤ ਸਾਰ ਰਾਥ ਉਨ ਮਨ ਲੇਵ ਰਾਖ ਨਿਰੰਕਾਰ ਕਉ ਕੀਰਤ ਕਲਸਹਾਰ ਸਪਤ ਦੀਪ ਮਝਾਰ ਲੈਣਾ ਜਗਤਰ ਗੁਰ ਪਰਸ ਮੁਰਾਰ ਜਾ ਕੀ ਦਿਸ਼ਟ ਅੰਮ੍ਰਿਤ ਧਾਰ ਕਾਲ ਖਨ ਉਤਾਰ ਤੇਮਰ ਅਗਿਆਨ ਜਾਗੇ ਦਰਸ ਦੁਆਰ ਓਏ ਜੋ ਸੇਵੇ ਸਬਦ ਸਾਰ ਗਾਖੜੀ ਬਿਖਮਕਾਰ ਤੇ ਨਰ ਪਵ ਉਤਾਰ ਕੀਏ ਨਿਰਭਾਰ ਸਤ ਸੰਗਤ ਸਹਿਜ ਸਾਰ ਜਾਗੀ ਲੈ ਗੁਰ ਵਿਚਾਰ ਨਿਮਰੀ ਭੂ ਸਦੀਵ ਪਰਮ ਪਿਆਰ ਕਉ ਕੀਰਤ ਕਲਸਹਾਰ ਸਪਤ ਦੀਪ ਮਝਾਰ ਲੈਣਾ ਜਗਤਰ ਗੁਰ ਪਰਸ ਮੁਰਾਰ ਤੈ ਤੋ ਦ੍ਰਿੜਿਓ ਨਾਮ ਅਪਾਰ ਬਿਮਲ ਜਾਸ ਬਥਾਰ ਸਾਧਕ ਸਿੱਧ ਸੋ ਜਾਨ ਜੀਆਂ ਕੋ ਆਧਾਰ ਤੂੰ ਤਾਂ ਜਨਕ ਰਾਜਾ ਅਵਤਾਰ ਸਬਦ ਸੰਸਾਰ ਸਾਰ ਰਹਿ ਜਗਤਰ ਜਾਲ ਪਦਮ ਵਿਚਾਰ ਕਲਪ ਤਾਰ ਰੋਗ ਵਿਦਾਰ ਸੰਸਾਰ ਤਾਪ ਨਿਵਾਰ ਆਤਮਾ ਤ੍ਰਿਪਤ ਤੇਰੇ ਏਕ ਲਿਵਤਾਰ ਕਉ ਕੀਰਤ ਕਲਸਹਾਰ ਸਪਤ ਦੀਪ ਮਝਾਰ ਲੈਣਾ ਜਗਤਰ ਗੁਰ ਪਰਸ ਮੁਰਾਰ ਤੈ ਤਾਂ ਹਦਰਤ ਪਾਇਓ ਮਾਨ ਸੇਵਿਆ ਗੁਰ ਪ੍ਰਵਾਨ ਸਾਧ ਅਜਗਰ ਜਿਨ ਕੀਆ ਉਨਮਾਨ ਹਰ ਘਰ ਦਰਸ ਸਮਾਨ ਆਤਮਾਵੰਤ ਗਿਆਨ ਜਾਣੀ ਅਕਲਗਤ ਗੁਰ ਪ੍ਰਵਾਨ ਜਾ ਕੀ ਦਿਸ਼ਟ ਅਚਲ ਠਾਣ ਬਿਮਲ ਬੁੱਧ ਸੁਥਾਨ ਪੈਰ ਸੀਲ ਸੁਨਾਹੋ ਸਖਤ ਬਿਦਾਰ ਕਉ ਕੀਰਤ ਕਲਸਹਾਰ ਸਪਤ ਦੀਪ ਮਝਾਰ ਲੈਣਾ ਜਗਤਰ ਗੁਰ ਪਰਸ ਮੁਰਾਰ ਦ੍ਰਿਟ ਧਰਤ ਤਮ ਹਰਨ ਦੈਨ ਅਗਪਾ ਪ੍ਰਨਾਸਨ ਸਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਬਿਨਾਸਨ ਲੋ ਮੋਵਸ ਕਰਨ ਸਰਨ ਜਾਚਕ ਪ੍ਰਤਪਾਲਣ ਆਤਮ ਰਤ ਸੰਗ੍ਰਹਿਣ ਕਹਿਣ ਅੰਮ੍ਰਿਤ ਕਲ ਢਾਲਣ ਸਤਿਗੁਰੂ ਕਲ ਸਤਿਗੁਰ ਤਿਲਕ ਸਤ ਲਾਗੇ ਸੋ ਪੈ ਤਰੈ ਗੁਰ ਜਗਤ ਫਿਰਨ ਸੀ ਅੰਗਰੋ ਰਾਜ ਯੋਗ ਲੈਣਾ ਕਰੇ ਸਦਾ ਅਕਲ ਲਿਵ ਰਹਿ ਕਰਨ ਸਿਉ ਇੱਛਾ ਚਾਰ ਹੈ ਦ੍ਰਮ ਸਪੂਰ ਜਿਉ ਨਿਵੇ ਖਵੇ ਕਸ ਬਿਮਨ ਵਿਚਾਰ ਹੈ ਏ ਤਤ ਜਾਣਿਓ ਸਰਬਗਤ ਅਲਖ ਬਿੜਾਣੀ ਸਹਿਜ ਪਏ ਸੰਚਿਓ ਕਿਰਨ ਅੰਮ੍ਰਿਤ ਕਲ ਬਾਣੀ ਗੁਰਗਮ ਪ੍ਰਮਾਣ ਤੇ ਪਾਇਓ ਸਤ ਸੰਤੋਖ ਗਰਾਜ ਲਇਓ ਹਰ ਪਰਸਿਓ ਕਲ ਸੁਮੁਲਵੈ ਜਨ ਦਰਸ਼ਨ ਲੈਣੇ ਪਇਓ ਮਨ ਵਿਸਾਸ ਪਾਇਓ ਗੈਰ ਗੋ ਹਦਰਥ ਦੀਓ ਗਰਲ ਨਾਲ ਤਨ ਨੱਠਿਓ ਅਮਿਓ ਅੰਤਰਗਤ ਪੀਓ ਰਿਧ ਵਿਗਾਸ ਜਾਗਿਓ ਅਲਖ ਕਲ ਤਰੀ ਜੁਗੰਤਰ ਸਤਿਗੁਰ ਸਹਿਜ ਸਮਾਦ ਰਵਿਓ ਸਾਮਾਨ ਨਿਰੰਤਰ ਉਦਾਰੋ ਚਿੱਤ ਦਾਰਦ ਹਰਨ ਪੇਖਨ ਤੇ ਕਮਲ ਤ੍ਰਸਨ ਸਦ ਰੰਗ ਸਹਿਜ ਕਲ ਉਚਰੈ ਜਾ ਜੰਪੋ ਲੈਣੇ ਰਸਨ ਨਾਮ ਅਵਖਦ ਨਾਮ ਆਧਾਰ ਅਰ ਨਾਮ ਸਮਾਧ ਸੁਖ ਸਦਾ ਨਾਮ ਨਿਸ਼ਾਨ ਸੋਖ ਹੈ ਰੰਗ ਰਤੋ ਨਾਮ ਸਿਉ ਕਲ ਨਾਮ ਸੁਰ ਨਰੇ ਬੋਹ ਹੈ ਨਾਮ ਪਰਜਨ ਪਾਇਓ ਸਭ ਪ੍ਰਟਿਓ ਰਵ ਲੋਏ ਦਰਸ਼ਨ ਪਰਸੇ ਹੈ ਗੁਰੂ ਕੈ ਆਸੜ ਮੱਜਨ ਹੋਏ ਸਚ ਤੀਰਥ ਸਚ ਇਸ਼ਨਾਨ ਅਰ ਭੋਜਨ ਪਾਓ ਸਚ ਸਦਾ ਸਚ ਪਾਖੰਤ ਸੋਖ ਹੈ ਸਚ ਪਾਇਓ ਗੁਰ ਸ਼ਬਦ ਸਚ ਨਾਮ ਸੰਗਤੀ ਬੋਹ ਹੈ ਜਿਸ ਸਚ ਸੰਜਮ ਵਰਤ ਸਚ ਕਬਜਨ ਕਲ ਵਖਾਣ ਦਰਸ਼ਨ ਪਰਸੇ ਗੁਰੂ ਕੈ ਸਚ ਜਨਮ ਪ੍ਰਵਾਨ ਅਮੇਦ ਸੁਭ ਕਰੇ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋ ਮੋਹ ਵਸ ਕਰੇ ਸਭੇ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵੈ ਗੁਰ ਨਾਮ ਨਦਰੀ ਆਓ ਜਨਮ ਹਮ ਕਾਲਖ ਤੋਵੇ
سو کہو ٹل گر سیوی ہے اہے نس سہے سو پائے درسن پرسے ہے گرو کے جنم مرن دکھ جائے سوئیے محلے تیجے کے ایک او انکار سدگر پرساد توئی پرک سیور سچا جا کا ایک نام اچل سنسار جن بھگت پوجل تارے سمرو سوئی نام پردھان چت نام رسک نانک لینا تھپیو جین سرب سدھی کب جن کل سبدھی کیرت جن امرداس بستریا کیرت رب کیرن پرگٹ سنسار ہے ساگ تروور مول سرا اتر دکھن پوبر پچم جے جے کارج پنتھ نرا ہر نام رسن گرمک بردایو الٹ گنگ پشچم تریا سوئی نام اشل پگتے پوتارن امرداس گر کو فریا سمرے سوئی نام جخ ار کنر سادگ سدھ سماد ہرا سمرے نکھتر اور ترو منڈل نارداد پرہلاد برا سسیر سور نام الاس ہے سیل لو جن ادریا سوئی نام اشل پگتے پوتارن امرداس گر کو فریا سوئی نام سمر نو ناتھ نرنجن شیسن کا سمدریا چوراسی سدھ بدھ جت راتے امریک پوج دل تریا ادو اکرور تلوچن نام کال کبیر کل بخریا سوئی نام اشل پگتے پوتارن امرداس گر کو فریا تیت نام لاگتے تیس تیاوے جتی تپی سرمن وسیا سوئی نام سمر گنگے پتا میں چرن چت امرت رسیا تیت نام گرو گمبھیر گرو مت سدکر سنگ ادریا سوئی نام اشل پگتے پوتارن امرداس گر کو فریا نام کت سنسار کرن سر تر سکھ ہے اتر دکھن پوب جیس پشچم جد پاک ہے جمت اس کے ات جت نام ہر دے نواس ہے سنل گن گندرب چھ درسن اساس ہے پلو پرسد تیجو تنو کل جوڑ کر تیایو تو اینا پگت پوجل ہرن گر امرداس تے پایو نام تیاوے دیو تے تیس ہر سادگ سدھ نر نام کھنڈ برہمنڈ تارے تے نام سمادیو ہرک سوک سم کر سگارے نام سرو من سرب میں بھگت رگے لیو تار توئی نام پدارت امر گر اس دیو کرتار ست سورو سیل بلونت ست پائے سنگت سگن گرو مت نروی لینا یہ تیر جو تور تول تجا سید بیکنٹ بینا پرسے سنت پیار یہ کرتار سنجوگ سگرو سیو سب پایو امر گر کیتو جوگ نام ناون نام رس کھان ار پوجن نام رس سدا چائے مکھ مشت بانی تن سدگر سیویو جس پسائے گد اگم جانی کول سمو سمدر پایو نام نواس سکیت جنم کل اچر گر پرسو امر پرگاس باج کر دائن سدھ سنمکھ مکھ جو وے ہرد بسے با وانگ جو تین لوکانتر موہ ہرد بسے اکہیو ہوئے تین ہی جاتو مکھو پگت اچر امر گر اترنگ راتو مستک نیسان سچو کرم کل جوڑ کر تیایو پرسیو گرو سدگر تلک سرب اچ تن پایو چرن ترس کے ہتھ چرن گر امر پول رہے ہتھ پرس کے ہتھ ہتھ لگے گر امر پے جی تا پرس کے ہتھ جی گر امر پنیجے نین تا پرس کے ہتھ نین گر امر پکھیجے سرون تا پرس کے ہتھ سرون گر امر سنیجے سکیت سو ہیو جت ہی بسے گر امر داد نے جگت پیت سکیت سو سر جالب پنے جو سر نوے گر امر نیت تیرار دکھ نے پوکھ تیرار نے تانو کہیے تیرار سوک نہ ہوئے تیرار سے انت نہ لئیے تیرار سیو نہ کرے تیرار سے سہ سمپے تیرار دلیچے بہے تیرار اتھپ بتھپے سوک لہے تینار سنسار میں اپے پٹ رپ مدتے سکیا تینار جالب پنے گر امرداسو پرسن جے تے پڑیو ایک من تریو ایک تار ایک پشانیو
ਨੈਣ ਬੈਣ ਮੋਹਿ ਇੱਕ ਇੱਕ ਦੋ ਠਾਏ ਨਾ ਜਾਣਿਓ ਸੁਭਨ ਇੱਕ ਪ੍ਰਤੱਖ ਇੱਕ ਇੱਕ ਸਮੈ ਲੀਨੋ ਤੀਸ ਇੱਕ ਕਰ ਪੰਚ ਸਿੱਧ ਪੈ ਤੀਸ ਨਾ ਕੀਣੋ ਇੱਕੋ ਜੇ ਲਾਖ ਲੱਖੋਂ ਅਲੱਖ ਹੈ ਇੱਕ ਇੱਕ ਕਰ ਵਰਣਿਓ ਗੁਰ ਅਮਰਦਾਸ ਜਾਲਵ ਪਣੇ ਤੂੰ ਇੱਕ ਲੋੜੈ ਇੱਕ ਮੰਨਿਓ ਜੇ ਮਤ ਗਹੀ ਜੈ ਦੇਵ ਜੇ ਮਤ ਨਾਮੇ ਸੰਮਾਣੀ ਜੇ ਮਾਤਰ ਲੋਚਨ ਚਿੱਤ ਭਗਤ ਕੰਬੀਰ ਹੈ ਜਾਣੀ ਰੁਕ ਮੰਗਦ ਕਰਤੂਤ ਆਰਾਮ ਜਪੋ ਨਿਰਪਾਈ ਅਮਰੀਕ ਪ੍ਰਹਿਲਾਦ ਸਰਨ ਗੋਬਿੰਦ ਗਦ ਪਾਈ ਤੈ ਲੋਭ ਕ੍ਰੋਧ ਤ੍ਰਿਸ਼ਨਾ ਤਜੀ ਸੁਮਤ ਜਲ ਜਾਣੀ ਜੁਗਤ ਗੁਰ ਅਮਰਦਾਸ ਨਿਜ ਭਗਤ ਹੈ ਦੇਖ ਦਰਸ ਪਾਵੋ ਮੁਕਤ ਗੁਰ ਅਮਰਦਾਸ ਪਰਸੀ ਹੈ ਓਮ ਪਾਤਕ ਬਿਨਾਸੈ ਗੁਰ ਅਮਰਦਾਸ ਪਰਸੀ ਹੈ ਸਿਧ ਸਾਧਕ ਆਸਾਸ ਹੈ ਗੁਰ ਅਮਰਦਾਸ ਪਰਸੀ ਹੈ ਧਿਆਨ ਲਈਐ ਪਉ ਮੁਕੇ ਗੁਰ ਅਮਰਦਾਸ ਪਰਸੀ ਹੈ ਅਪਉ ਲੱਭੈ ਗਉ ਚੁੱਕੈ ਇੱਕ ਬਿਨ ਦੁਗਣ ਜੋ ਤਉ ਰਹੇ ਜਸ ਮੰਤਰ ਮਾਨ ਮੈ ਲਹੈ ਜਾਲ ਪਾ ਪਦਾਰਥ ਇਤੜੈ ਗੁਰ ਅਮਰਦਾਸ ਡਿੱਠੈ ਮਿਲੈ ਸਚ ਨਾਮ ਕਰਤਾਰ ਤੋ ਦ੍ਰਿੜ ਨਾਨਕ ਸੰਗ੍ਰਹਿਓ ਤਾਤੇ ਅੰਗਦ ਲੈਣਾ ਪ੍ਰਗਟ ਤਾ ਚਰਣੇ ਲਿਵ ਰਹਿਓ ਤਿਤ ਗੁਰ ਗੁਰ ਅਮਰਦਾਸ ਆਸਾ ਨਿਵਾਸ ਤਾਸ ਗੁਣ ਕਮਣ ਵਖਾਣੋ ਜੋ ਗੁਣ ਅਲਖ ਅਗੰਮ ਤਿਨੇ ਗੁਣ ਅੰਤ ਨਾ ਜਾਣੋ ਵੇਥੋ ਵਿਧਾਤੇ ਨਿਰਮੈਓ ਸਭ ਸੰਗਤ ਕੁਲ ਉਧਰਣ ਗੁਰ ਅਮਰਦਾਸ ਕੀਰਤ

ਜੰਪੋ ਗੁਣ ਬੇਮਲ ਸੁਜਨ ਜਨ ਕੇਰੇ ਆਮੇ ਨਾਮ ਜਾ ਕੋ ਫੁਰਿਆ ਇਨ ਸਤਿਗੁਰ ਸੇ ਸਬਦ ਰਸ ਪਾਇਆ ਨਾਮ ਨਿਰੰਜਨ ਉਰ ਥਰਿਆ ਹਰ ਨਾਮ ਰਸਕ ਗੋਬਿੰਦ ਗੁਣ ਗਾਹਕ ਤਿਆਗ ਤਤ ਸੰਤ ਸਰੇ ਕਵ ਕਲ ਠਕਰ ਹਰ ਦਾਸ ਤਨੇ ਗੁਰ ਰਾਮਦਾਸ ਸਰ ਅਪਰ ਪਰੇ ਛੁੜਤ ਪ੍ਰਵਾਹ ਅਮੇ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ ਤੇ ਪੀਵੇ ਸੰਤ ਕਰੇ ਮਨ ਮੱਜਨ ਉਬ ਜਿਨੋ ਸੇਵਾ ਕਰੀਆ ਤਿਨ ਭਉ ਨਿਵਾਰ ਅਨਭਏ ਪਦ ਦੀਨਾ ਸਬਦ ਮਾਤਰ ਤੇ ਉਦਰ ਧਰੇ ਕਬ ਕਲ ਠਗਰ ਹਰ ਦਾਸ ਤਨੇ ਗੁਰ ਰਾਮਦਾਸ ਸਰ ਅਪਰ ਪਰੇ ਸਤਗੁਰ ਮਤ ਗੂੜ ਬਿਮਲ ਸਤ ਸੰਗਤ ਆਤਮ ਰੰਗ ਚਲੂਲ ਪਿਆ ਜਾਗਿਆ ਮਨ ਕਵਲ ਸਹਿਜ ਪ੍ਰਕਾਸਿਆ ਅਭਏ ਨਿਰੰਜਨ ਕਰੇ ਲਹਾ ਸਤਗੁਰ ਦਿਆਲ ਹਰ ਨਾਮ ਦ੍ਰਿੜਾਇਆ ਇਸ ਪ੍ਰਸਾਦ ਫਲ ਪੰਜ ਕਰੇ ਕਬ ਕਲ ਠਗਰ ਹਰ ਦਾਸ ਤਨੇ ਗੁਰ ਰਾਮਦਾਸ ਸਰ ਅਪਰ ਪਰੇ ਅਣਪੋ ਉਨਮਾਨ ਅਗਲੇ ਲਾਗੀ ਪਾਰਸ ਫੇਟਿਆ ਸਹਿਜ ਕਰੇ ਸਤਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਭਾਏ ਭੰਡਾਰ ਭਰੇ ਮੇਟਿਆ ਜਿਨ ਮਾਤ ਮਰਨ ਪਉ ਭਾਗਾ ਚਿਤ ਲਾਗਾ ਸੰਤੋਖ ਸਰੇ ਕਵ ਕਲ ਠਕਰ ਹਰ ਦਾਸ ਤਨੇ ਗੁਰ ਰਾਮਦਾਸ ਸਰ ਅਪਾਰ ਭਰੇ ਅਪਾਰ ਪਰੇ ਪਾਇਓ ਅਪਾਰ ਨਿਧ ਅੰਤਰ ਤਾਰਿਓ ਦੋ ਪੰਜਨ ਆਤਮ ਪ੍ਰਬੋਧ ਮਨ ਤਤ ਵਿਚਾਰਿਓ ਸਦਾ ਚਾਏ ਹਰ ਭਾਏ ਪ੍ਰੇਮ ਰਸ ਆਪੇ ਜਾਣੇ ਸਤਿਗੁਰ ਕੈ ਪ੍ਰਸਾਦ ਸਹਿਜ ਸੇਤੀ ਰੰਗ ਮਾਣ ਨਾਨਕ ਪ੍ਰਸਾਦ ਅੰਗਦ ਸੁਮਤ ਗੁਰ ਅਮਰ ਅਮਰ ਵਰਤਾਇਓ ਗੁਰ ਰਾਮਦਾਸ ਕਲ ਉਚਰੈ ਤੈ ਅਟਲ ਅਮਰ ਪਦ ਪਾਇਓ ਸੰਤੋਖ ਸਰੋਵਰ ਬਸੈ ਅਮੇ ਰਸ ਰਸਨ ਪ੍ਰਕਾਸੈ ਮਿਲਤ ਸਾਂ ਉਪਜੈ

ਜਾਮੀ ਸੰਭਵਿਓ ਜਗਤ ਗੁਰ ਭਜਨ ਤਰਾਇਓ ਅਵਗਤ ਅਗੋਚਰ ਅਪਰਪਾਰ ਮਨ ਗੁਰ ਸ਼ਬਦ ਵਸਾਇਓ ਗੁਰ ਰਾਮਦਾਸ ਕਲ ਉਚਰੈ ਤੈ ਜਗਤਿ ਉਧਾਰਨ ਪਾਇਓ ਜਗਤਿ ਉਧਾਰਨ ਨਵ ਨਿਧਾਨ ਭਗਤੇ ਪਉਤਾਰਨ ਅੰਮ੍ਰਿਤ ਬੂੰਦ ਹਰ ਨਾਮ ਬਿਸਕੀ ਵਿਹੇ ਨਿਵਾਰਨ ਸਹਿਜ ਤਰੋਵਰ ਫਲਿਓ ਗਿਆਨ ਅੰਮ੍ਰਿਤ ਫਲ ਲਾਗੇ ਗੁਰ ਪ੍ਰਸਾਦ ਪਾਈਐ ਤਨ ਤੇ ਜਨ ਬੜ ਭਾਗੇ ਤੇ ਮੁਕਤੇ ਭਏ ਸਤਿਗੁਰ ਸ਼ਬਦ ਮਨ ਗੁਰ ਪਰਚਾ ਪਾਇਓ ਗੁਰ ਰਾਮਦਾਸ ਕਲ ਉਚਰੈ ਤੇ ਸ਼ਬਦ ਨਿਸ਼ਾਨ।

ਫਲ ਅਮਲ ਸਤਿਗੁਰ ਸੰਗ ਨਿਵਾਸ ਗੁਰ ਰਾਮਦਾਸ ਕਲ ਉਚਰੈ ਤੋ ਸਹਿਜ ਸਰੋਵਰ ਬਾਸ ਗੁਰ ਜਿਨ ਕੋ ਸੋ ਪ੍ਰਸੰਨ ਨਾਮ ਹਰ ਜੈ ਨਿਵਾਸੈ ਜਿਨ ਕੋ ਗੁਰ ਸੋ ਪ੍ਰਸੰਨ ਦੁਰਤ ਦੂਰ ਅੰਤਰ ਨਾਸੈ ਗੁਰ ਜਿਨ ਕੋ ਸੋ ਪ੍ਰਸੰਨ ਮਾਨ ਅਭਮਾਨ ਨਿਵਾਰੈ ਜਿਨ ਕੋ ਗੁਰ ਸੋ ਪ੍ਰਸੰਨ ਸ਼ਬਦ ਲਗ ਪਵ ਜਲ ਤਾਰੈ ਪਰਚੋ ਪ੍ਰਮਾਣ ਗੁਰ ਪਾਇਓ ਤਿਨ ਸਕੇ ਅਥੋ ਜਨਮ ਜਗ ਸ੍ਰੀ ਗੁਰੂ ਸਰਨ ਭਜ ਕਲ ਕਬ ਭੁਗਤ ਮੁਗਤ ਸਭ ਗੁਰੂ ਲਗ ਸਤਿਗੁਰ ਖੇਮਾ ਤਾਣਿਆ ਜੁਗ ਜੂਥ ਸਮਾਣੇ ਅਨਪੋ ਨੇਜਾ ਨਾਮ ਟੇਕ ਜਿਤ ਭਗਤ ਅਗਾਣੇ ਗੁਰ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ ਇਹੋ ਰਾਜ ਜੋਗ ਗੁਰ ਰਾਮਦਾਸ ਤੁਮ ਹੂ ਰਸ ਜਾਣੇ ਜਨਕ ਸੋਏ ਜਿਨ

ਜੇ ਗੁਰ ਰਾਮਦਾਸ ਤੁਝ ਹੀ ਬਣ ਆਵੇ। ਸਤਿਗੁਰ ਨਾਮ ਏਕ ਲਿਮਨ ਜਪੇ ਦ੍ਰਿੜ, ਤਿੰਨ ਜਨ ਦੁਖ ਪਾਪ ਕਉ ਕਤ ਹੋਵੇ ਜੀਉ, ਤਾਰਨ ਤਰਨ ਖਿਨ ਮਾਤਰ ਜਾਕੋ ਦ੍ਰਿਟ ਧਾਰੈ।

ਤਰ ਜਾਵੇ, ਨਾਮ ਸੋ ਨਿਧਾਨ ਪਾਵੇ, ਗੁਰਮੁਖ ਗਿਆਨ ਦੁਰਮਤ ਮੈਲ ਧੋਵੇ ਜੀਉ, ਸਤਿਗੁਰ ਨਾਮ ਏਕਲੇ ਮਨ ਜਪੇ ਦਿਰੜ, ਤਿਨ ਜਨ ਦੁਖ ਪਾਪ ਕਉ ਕਤ ਹੋਵੇ ਜੀਉ, ਧਰਮ ਕਰਮ ਪੂਰੇ ਸਤਿਗੁਰ ਪਾਈ ਹੈ, ਜਾ ਕੀ ਸੇਵਾ

ਹਉ ਬਲ ਬਲ ਜਾਓ ਸਤਿਗੁਰ ਸਾਕੇ ਨਾਮ ਪਰ ਕਵਣ ਉਪਮਾ ਦੇਉ ਕਵਣ ਸੇਵਾ ਸਰੇਉ ਏਕ ਮੁਖ ਰਸਨਾ ਰਸੋ ਜੁਗ ਜੋਰ ਕਰ ਹੋਰ ਮਾਨ ਬਚ ਕ੍ਰਮ ਜਾਨ ਅੰਤ ਦੂਜਾ ਨਾ ਮਾਨ ਨਾਮ ਸੋ ਅਪਾਰ ਸਾਰ ਦੀਨੋ ਗੁਰ ਤਰ ਨਲ ਕਵ ਪਾਰਸ ਪਰਸ ਕਚ ਕੰਚਨਾ ਹੋਏ ਚਿੰਦਨਾ ਸੁਭਾਸ ਜਾਸ ਸਿਮਰਤ ਆਨ ਤਰ ਜਾ ਕੇ ਦੇਖਤ ਦੁਆਰੇ ਕਾਮ ਕ੍ਰੋਧ ਹੀ ਨਿਵਾਰੇ ਜੀ ਹਉ ਬਲ ਬਲ ਜਾਓ ਸਤਿਗੁਰ ਸਾਚੇ ਨਾਮ ਪਰ ਰਾਜ ਯੋਗ ਤਖਤ ਦੀਨ ਗੁਰ ਰਾਮਦਾਸ ਪ੍ਰਥਮੇ ਨਾਨਕ ਚੰਦ ਜਗਤ ਪਇਓ ਆਨੰਦ ਤਾਰਨ ਮਨੁੱਖ ਜਨ ਕੀਓ ਪਰਗਾਸ ਗੁਰ ਅੰਗਦ ਦੀਓ ਨਿਧਾਨ ਅਕਥ ਕਥਾ ਗਿਆਨ ਪੰਜ ਪੂਤ ਬਸ ਕੀਨੇ ਜਮਤਨਾ ਤਰਾਸ ਗੁਰ ਅਮਰ ਗੁਰੂ ਸ੍ਰੀ ਸਤ ਕਲਜ ਗੁਰਾਕੀ ਪਤ ਅਗਨ ਦੇਖਤ ਗਤ ਚਰਨ ਕਵਲ ਜਾਸ ਸਬਦ ਮਾਨਿਓ ਮਨ ਤਬਗੀ ਪਇਓ ਪ੍ਰਸੰਨ ਰਾਜ ਯੋਗ ਤਖਤ ਦੀਨ ਗੁਰ ਰਾਮਦਾਸ ਅਰਡ ਜਿਸੇ ਧਾਰਿਓ ਤਰਤ ਅਰ ਵਿਓਮ ਅਰ ਪਵਣ ਤੇ ਨੀਰ ਸਰ ਆਵਰ ਅਨਲ ਅਨਾਦ ਕੀਓ ਸਸ ਰਿਖ ਨਿਸ ਸੂਰ ਦਿਨ ਸੈਲ ਤਰੂ ਫਲ ਫੁਲ ਦੀਓ ਸੁਰ ਨਾਰ ਸਪਤ ਸਮੁੰਦਰ ਕੇ ਧਾਰਿਓ ਤਿਰ ਪਵਣ ਜਾਸ ਤੋਈ ਏਕ ਨਾਮ ਹਰ ਨਾਮ ਸਤ ਪਾਇਓ ਗੁਰ ਅਮਰ ਪਰਗਾਸ ਕੱਚੋ ਕੰਚਨ ਭਇਓ ਸਬਦ ਗੁਰ ਸਰਵਣੇ ਸੁਣਿਓ ਦਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਪਣਿਓ ਲੋਹੋ ਹੋਇਓ ਲਾਲ ਨਦਰ ਸਤਿਗੁਰ ਜਾ ਥਾਰੇ ਪਾਣ ਮਾਣਕ ਕਰੇ ਗਿਆਨ ਗੁਰ ਕਹਿਓ ਵਿਚਾਰੇ ਕਾਠੋ ਸ੍ਰੀ ਖੰਡ ਸਤਿਗੁਰ ਕੀਓ ਦੁਖ ਦਰਿਦਰ ਤਿਨ ਕੇ ਗਏ ਸਤਿਗੁਰੂ ਚਰਨ ਜਿਨ

ਤੇਰੇ ਉਰ ਕਰ ਸ਼ਬਦ ਸਪੁੰਨ ਅਗਨ ਕੱਟੇ ਸਭ ਤੇਰੇ ਉਰ ਨੈਣ ਬੈਣ ਗੁਰ ਗੁਰ ਕਰੋ ਗੁਰੂ ਸਤ ਕਾਵ ਨਾਲ ਕਹੇ ਜਿਨ ਗੁਰੂ ਨਾ ਦੇਖਿਓ ਨਾ ਕੀਓ ਤੇ ਅਕਿਆਤ ਸੰਸਾਰ ਮੈਂ ਗੁਰੂ ਗੁਰੂ ਗੁਰ ਕਰਮਨ ਮੇਰੇ ਤਾਰਨ ਤਰਨ ਸਮਰਥ ਕਲ ਯੁਗ ਸੁਨਤ ਸਮਾਧ ਸ਼ਬਦ ਜਿਸ ਕੇਰੇ ਪੁਨ ਦੁਖਨ ਨਾਸ ਸੁਖਦਾਇਕ ਸੂਰਵ ਜੋ ਧਰਤ ਧਿਆਨ ਬਸਤ ਤੇ ਨੇਰੇ ਪੂਰਵ ਪੁਰਖ ਦੇ ਗਰ ਸਿਮਰਤ ਮੁਖ ਦੇਖਤ ਅਗ ਜਾਏ ਪਰੇਰੇ ਜੌਹਰ ਬੁੱਧ ਰਿਧ ਸਿਧ ਚਾਹਤ ਗੁਰੂ ਗੁਰੂ ਗੁਰ ਕਰਮਨ ਮੇਰੇ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਹੁਤੀ ਜੋ ਪਿਆਸ ਪਿਊਸ ਪਿਵਨ ਕੀ ਵੰਛਿਤ ਸਿਧ ਕੋ ਬਿਧ ਮਲਾਇਓ ਪੂਰਨ ਪੋਮਨ ਠੌਰ ਬਸੋ ਰਸ ਬਾਸਨ ਸਿਉ ਜੋ ਦਹੰ ਦਿਸ ਥਾਇਓ ਗੋਬਿੰਦ ਵਾਲ ਗੋਬਿੰਦ ਪੁਰੀ ਸਾਮ ਜਲਨ ਤੀਰ ਬਪਾਸ ਬਨਾਇਓ ਗਯੋ ਦੁਖ ਦੂਰ ਬਰਖਨ ਕੋ ਤੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਸਮਰਥ ਗੁਰੂ ਸਿਰ ਹੱਥ ਧਰਿਓ ਗੁਰ ਕੀਨੀ ਕਿਰਪਾ ਹਰ ਨਾਮ ਦਿਓ ਜੇ ਦੇਖ ਚਿਰਨ ਅਗਨ ਹਰਿਓ ਨਿਤ ਬਾਸਰ ਏਕ ਸਮਾਨ ਧਿਆਨ ਤੋ ਨਾਮ ਸੁਨੇ ਸੁਧ ਪਾਨ ਡਰਿਓ ਪਨ ਦਾਸ ਸੁਆਸ ਜਗਤਰ ਗੁਰੂ ਕੀ ਪਾਰਸ ਭੇਟ ਪਰਸ ਕਰਿਓ ਆਰਾਮ ਦਾਸ ਗੁਰੂ ਹਰ ਸਤ ਕੀਓ ਸਮਰਥ ਗੁਰੂ ਸਿਰ ਹੱਥ ਧਰਿਓ।

ਹਰ ਪ੍ਰਭ ਜੀ ਛੀਨਤ ਬਸਤਰ ਦੀਨ ਬਹੁਸਾਜ ਸੋ ਦਾਮਾ ਅਬਦਾ ਤੇ ਰੱਖਿਆ ਕਣਕਾ ਪੜਤ ਪੂਰੇ ਤੇ ਕਾਜ ਸ੍ਰੀ ਸਤਿਗੁਰ ਸੋ ਪ੍ਰਸੰਨ ਕਲ ਯੁਗ ਹੋਏ ਰੱਖੋ ਦਾਸ ਪਾੜ ਕੀ ਲਾਜ ਚੋਲਨਾ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨੀਓ ਸ਼ਬਦ ਹਰ ਹਰ ਜਪੇ ਨਾਮ ਨਮ੍ਰਿਤ ਅਪੇ ਰਸਨ ਐਨ ਸਰਸੇ ਸਤ ਕਰ ਜਾਨੀਓ ਹੁਣ ਪ੍ਰੇਮ ਰੰਗ ਪਾਈਏ ਗੁਰਮੁਖੇ ਧਿਆਈਏ ਅਨ ਮਾਰਗ ਤਜੋ ਭਜੋ ਹਰ ਗਿਆਨੀਓ ਬਜਨ ਗੁਰਿਦ ਧਰੋ ਪੰਚ ਪੂ ਬਸ ਕਰੋ ਜਨਮ ਕੁਰ ਉਧਰੋ ਦੁਆਰ ਹਰ ਮਾਨੀਓ

ਜਪ ਸਤਕਾਰ ਅਗਮ ਗੁਣ ਜਾਨ ਨਿਧਾਨ ਹਰ ਮਨ ਧਰੋ ਧਿਆਨ ਤਹਿਨਸ ਕਰੋ ਬਜਨ ਗੁਰ ਦੇ ਤਾਰ ਹੋਨ ਗੁਰੂ ਜਲ ਬਿਮਲ ਅਥਾਹ ਮੱਜਨ ਕਰੋ ਸੰਤ ਗੁਰਸਿਖ ਧਰੋ ਨਾਮ ਸਚ ਰੰਗ ਸਰ ਸਦਾ ਨਿਰਵੈਰ ਨਿਰੰਕਾਰ ਨਿਰਭਉ ਜਪੈ ਪ੍ਰੇਮ ਗੁਰ ਸ਼ਬਦ ਰਸ ਤਰਤ ਦ੍ਰਿੜ ਭਗਤ ਹਾਰ ਮੁਗਧ ਮਨ ਪ੍ਰਮ ਤਜੋ ਨਾਮ ਗੁਰਮੁਖ ਭਜੋ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤਕਾਰ ਗੁਰੂ ਗੁਰ ਗੁਰ ਕਰੋ ਗੁਰੂ ਹਰ ਪਾਈਐ ਉਦ ਗੁਰ ਗੈਰ ਗੰਭੀਰ ਬੇਅੰਤ ਹਰ ਨਾਮ ਨਗਹੀਰ ਮਨ ਮਿਲਤ ਲਿਵਲਾਈਏ ਹੁਣ ਗੁਰੂ ਪਰਮਲ ਸਰਸ ਕਰਤ ਕੰਚਨ ਪਰਸ ਮੈਲ ਦੁਰਮਤ ਹਿਰਤ ਸਬਦ ਗੁਰ ਧਿਆਈਐ ਅੰਮ੍ਰਿਤ ਪ੍ਰਵਾਹ ਛੁੜਕੰਤ ਸਦਵਾਰ ਜਿਸ ਗਿਆਨ ਗੁਰ ਬਿਮਲ ਸਰ ਸੰਤ ਸਿੱਖ ਨਾਈਐ ਨਾਮ ਨਿਰਵਾਣ ਨਿਧਾਨ ਹਰ ਉਰ ਧਰੋ।

ਕੀ ਸੇਵ ਸੇਵ ਸਿੱਧ ਸਾਧਕ ਤੋਰ ਅਸੁਰ ਗਣ ਤਰੇ ਤੇ ਤੀਸ ਗੁਰ ਬਚਨ ਸੁਨ ਕੰਨ ਰੇ ਤੁਨ ਤਰੇ ਤੇ ਸੰਤ ਹਿਤ ਭਗਤ ਗੁਰ ਗੁਰ ਕਰੇ ਤਰੇ ਉਪਰੇ ਲਾਧ ਗੁਰ ਮਿਲਤ ਮੁਨ ਜਨ ਰੇ ਤਰੇ ਨਾਰਦਾਸ ਸੁਨ ਕਾਦ ਹਰ ਗੁਰਮੁਖੇ ਤਰੇ ਇਕ ਨਾਮ ਲਗ ਤਜੋ ਰਸ ਅਨ ਰੇ ਦਾਸ ਬੇਨਤ ਕਹੇ ਨਾਮ ਗੁਰਮੁਖ ਲਹੇ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ ਸ੍ਰੀ ਗੁਰੂ ਸਾਹਿਬ ਸਭ ਉਪਰ ਕਰੀ ਕਿਰਪਾ ਸਹਿਯੁਗ ਜਿਨ ਤਰੂਪਰ ਸ੍ਰੀ ਪ੍ਰਹਿਲਾਦ ਭਗਤ ਉਧਰੀਅੰ ਹਸਤ ਕਮਲ ਮਾਥੇ ਪਰ ਤਰੀਅੰ ਅਲਖ ਰੂਪ ਜੀ ਲਖਿਆ ਨਾ ਜਾਈ ਸਾਧਕ ਸਿੱਧ ਸਗਲ ਸਰਣਾਈ ਗੁਰ ਕੇ ਬਚਨ ਸਤ ਜੀ ਧਾਰੋ ਮਾਨਸ ਜਨਮ ਦੇ ਨਿਸਤਾਰੋ ਗੁਰ ਜਹਾਜ ਖੇਵਟ ਗੁਰੂ ਗੁਰ ਬਿਨ ਤਰਿਆ ਨਾ ਕੋਏ ਗੁਰ ਪ੍ਰਸਾਦ ਪ੍ਰਾਪਾਈਏ ਗੁਰ ਬਿਨ ਮੁਕਤ ਨਾ ਹੋਏ ਗੁਰ ਨਾਨਕ ਨਿਕਟ ਬਸੇ ਬਨਵਾਰੀ ਤੇ ਲੈਣਾ ਥਾਪ ਜੋਤ ਜਗਤਾਰੀ ਲੈਣੇ ਪੰਥ ਧਰਮ ਕਾ ਕੀਆ ਅਮਰਦਾਸ ਪੱਲੇ ਕਉ ਦੀਆ ਤੇ ਸ੍ਰੀ ਰਾਮਦਾਸ ਥੋਡੀ ਸਿਰ ਥਪਿਓ ਹਰ ਕਾ ਨਾਮ ਅਖੈ ਨਿਧ ਅਪਿਓ ਅਪਿਓ ਹਰ ਨਾਮ ਅਖੈ ਨਿਧ ਚੋ ਜੁਗ ਗੁਰ ਸੇਵਾ ਕਰ ਫਲ ਲਈਅੰ ਬੰਦੇ ਜੋ ਚਰਨ ਸਰਨ ਸੁਖ ਪਾਵੇ ਪਰਮਾਨੰਦ ਗੁਰਮੁਖ ਕਹੀਅੰ ਪ੍ਰਤੱਖ ਦੇ ਪਾਰ ਬ੍ਰਹਮ ਸੁਵਾਮੀ ਆਦ ਰੂਪੋਖਣ ਪਰਣ ਸਤਿਗੁਰ ਗੁਰਸੇਵ ਅਲਾਗਤ ਜਾਕੀ ਸ੍ਰੀ ਰਾਮਦਾਸ ਤਾਰਨ ਤਰਨ ਜੇ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪੈ ਕਰਬ ਚਿਤ ਚਾਉ ਆਨੰਦ ਨਿਤ ਮੰਗਲ ਗੁਰ ਦਰਸ਼ਨ ਸਬਲ ਸੰਸਾਰ ਸੰਸਾਰ ਸਬਲ ਗੰਗਾ ਗੁਰ ਦਰਸ਼ਨ ਪਰਸਨ ਪਰਮ ਪਵਿੱਤਰ ਗਤੇ ਜੀਤੇ ਜਮ ਲੋਕ ਪੁੱਤ ਜੇ ਪ੍ਰਾਣੀ ਹਰ ਜਨ ਸਿਵ ਗੁਰ ਗਿਆਨ ਰਤੇ ਰਗਵੰਸ ਤਿਲਕ ਸੁੰਦਰ ਦਸਰਥ ਘਰ ਮੁਰ ਬੰਚੇ ਜਾ ਕੀ ਸਰਣ ਸਤਿਗੁਰ ਗੁਰਸੇਵ ਅਲਾ ਕਦ ਜਾਕੀ ਸ੍ਰੀ ਰਾਮਦਾਸ ਤਾਰਨ ਤਰਨ ਸੰਸਾਰ ਅਗਮ ਸਾਗਰ ਤੁਲਹਾ ਹਰ ਨਾਮ ਗੁਰੂ ਮੁਖ ਪਾਇਆ ਜਗ ਜਨ ਮਰਨ ਪਗਾ ਇਹ ਆਈ ਏ ਪ੍ਰਤੀਤ ਪ੍ਰਤੀਤ ਹੀ ਆਈ ਜਿਨ ਜਨ ਕਹੇ ਤਿਨ ਕੋ ਪਦਵੀ ਉੱਚ ਪਈ ਤਜ ਮਾਇਆ ਮੋਹ ਲੋਭ ਅਰ ਲਾਲ ਕਾਮ ਕ੍ਰੋਧ ਕੀ ਬਿਰਥਾ ਗਈ ਅਵਲੋਕਿਆ ਬ੍ਰਹਮ ਪਰਮ ਸਭ ਛੁਟਕਿਆ ਦਿਵ ਦਿਸ਼ਟ ਕਾਰਨ ਕਰਨ ਸਤਿਗੁਰ ਗੁਰਸੇਵ ਅਲਾਗਤ ਜਾਕੀ ਸ੍ਰੀ ਰਾਮਦਾਸ ਤਾਰਨ ਤਰਨ ਪ੍ਰਤਾਪ ਸਦਾ ਗੁਰ ਕਾ ਘਟ ਘਟ ਪ੍ਰਗਾਸ ਪਿਆ ਜਸ ਜਨ ਕਹਿ ਇਕ ਪੜੇ ਸੁਣੇ ਗਾਵੇ ਪ੍ਰਭਾਤੇ ਕਰੇ ਇਸਨਾਨ ਇਸਨਾਨ ਕਰੇ ਪ੍ਰਭਾਤ ਸੁਧਮਾਨ ਗੁਰ ਪੂਜਾ ਵਿਦ ਸਹਿਤ ਕਰਨ ਕੰਚਿੰਤਨ ਹੋਏ ਪਰਸ ਪਾਰਸ ਕਹੋ ਜੋਤ ਸਰੂਪੀ ਧਿਆਨ ਧਰਨ ਜਗ ਜੀਵਨ ਜਗਨਨਾਥ ਜਲ ਥਲ ਮਹਿ ਰਹਿਆ ਪੂਰ ਬਹੁ ਵਿਦ ਵਰਨੰ ਸਤਿਗੁਰ ਗੁਰਸੇਵ ਅਲਾਗਤ ਜਾਕੀ ਸ੍ਰੀ ਰਾਮਦਾਸ ਤਾਰਨ ਤਰਨ ਜਿਨੋ ਬਾਤ ਨਿਚਲ ਤੂੰ ਜਾਨੀ ਤੇਈ ਜੀਵ ਕਾਲ ਤੇ ਬਚਾ ਤਿਨ ਤਰਿਓ ਸਮੁੰਦਰ ਰੁਦਰ ਖਿਨ ਇਕ ਮਹਿ ਜਲ ਹਰ ਬਿੰਬ ਜੁਗਤ ਜਗ ਰਚਾ ਕੁੰਡਲਨੀ ਸੁਰਜੀ ਸਤਸੰਗਤ ਪਰਮਾਨੰਦ ਗੁਰੂ ਮੁਖ ਮਚਾ ਸ੍ਰੀ ਗੁਰੂ ਸਾਹਿਬ ਸਭ ਉਪਰ ਮਨ ਬਜ ਕ੍ਰਮ ਸੇਵੀਏ ਸੱਚਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹੇ ਜੀਓ ਕਮਲ ਨੈਨ ਮਧੁਰ ਬੈਨ ਕੋੜ ਸੈਨ ਸੰਗ ਸੋਭ ਕਹਿਤ ਮਾ ਜਸੋਦ ਜਿਸੈ ਦਹੀਂ ਪਾਦ ਖਾਏ ਜੀਓ ਦੇਖ ਰੂਪ ਆਤਨੂਪ ਮੋਹ ਮਹਾ ਮਗ ਭਈ ਕਿੰਕਨੀ ਸ਼ਬਦ ਚੰਤਕਾਰ ਖੇਲ ਪਾਏ ਜੀਓ ਕਾਲ ਕਲਮ ਹੁਕਮ ਹਾਥ ਕਹੁ ਕੌਣ ਮੇੜ ਸਕੈ ਈਸ ਬੰਮ ਗਿਆਨ ਧਿਆਨ ਹਰਤ ਹੀਏ ਚਾਹੇ ਜੀਓ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹੇ ਜੀਓ ਆਰਾਮ ਨਾਮ ਪਰਮ ਧਾਮ ਸੁਧ ਬੁੱਧ ਨਿਰੀਕਾਰ ਬੇਸੁਮਾਰ ਸਰਬਰ ਕੋ ਕਾਹੇ ਜੀਓ ਸੁਥਰ ਚਿੱਤ ਭਗਤ ਹਿਤ ਪੇਗ ਤਰਿਓ ਹਰਨਾਸ ਹਰਿਓ ਨਖ ਬਦਾਰ ਜੀਓ ਸੰਕ ਚੱਕਰ ਗਦਾ ਪਦਮ ਆਪ ਆਪ ਕੀਓ ਸ਼ਦਮ ਅਪਰੰਪਰ ਪਾਰ ਬ੍ਰਹਮ ਲਖੇ ਕੌਣ ਤਾਹੇ ਜੀਓ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹੇ ਜੀਓ ਪੀਤ ਬਸਨ ਪੁੰਦ ਦਸਨ ਪ੍ਰਿਆ ਸਿਧ ਕੰਠ ਮਾਲ ਮੁਕਟ ਸੀਸ ਮੋਰ ਪੰਖ ਚਾਹੇ ਜੀਓ ਬੇਵਜੀਰ ਵੱਡੇ ਧੀਰ
ਧਰਮ ਅੰਗ ਅਲਖ ਅਗਮ ਖੇਲ ਕੀਆ ਆਪਣੇ ਉਸ਼ਾਏ ਜੀਓ ਆਕਥ ਕਥਾ ਕਥੀ ਨਾ ਜਾਏ ਤੀਨ ਲੋਕ ਰਹੇ ਆਸਮਾਏ ਸੁਤੇ ਸਿੱਧ ਰੂਪ ਤਰਿਓ ਸਹਨ ਕੈ ਸਾਏ ਜੀਓ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ ਬਲੇ ਛਲਨ ਸਬਲ ਮਲਨ ਭਗਤ ਫਲਨ ਕਾਂ ਕੁਵਰ ਨੇਕਲੰਕ ਬਜੀ ਡੰਕ ਚੜ੍ਹੂ ਦਲ ਰਵਿੰਦ ਜੀਓ ਰਾਮ ਰਾਵਣ ਦੁਰਤ ਦਵਣ ਸਗਲ ਪਵਣ ਕੁਸਲ ਕਰਨ ਸਰਬ ਭੂਤ ਆਪ ਹੀ ਦੇਵਾਦ ਦੇਵ ਸਹਿਸ ਮੁਖ ਫਨਿੰਦ ਜੀਓ ਜਰਮ ਕਰਮ ਮਸ਼ ਕਸ਼ ਹੋ ਬਰਹ ਜਮਨਾ ਕੇ ਕੂਲ ਖੇਲ ਖੇਲਿਓ ਜਿਨ ਗਿੰਦ ਜੀਓ ਨਾਮ ਸਾਰ ਹੀ ਏ ਧਾਰ ਤਜਕਾਰ ਮਨ ਗਏ ਅੰਤ ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤਿ ਜੀਓ ਪੁਰਕਿਆ ਮਾਨ ਨਿਜ ਨਿਧਾਨ ਸਤ ਜਾਨ ਮੰਤਰ ਇਹ ਨਿਸਬਸਰ ਹੋਏ ਕਲਿਆਨ ਲਹਿ ਪਰਮ ਗਤ ਜੀਓ ਕਾਮ ਕ੍ਰੋਧ ਲੋਭ ਮੋਹ ਜਨ ਜਨ ਸੁਛਾੜ ਤੋਹ ਹੋਮੇ ਕਾ ਫੰਦ ਕਾਟ ਸਾਧ ਸੰਗ ਰਤ

ਸਾਰ ਤਲਬਕਾਰ ਮਨ ਗਏ ਅੰਧ, ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ, ਸੇਵਕ ਕਹਿ ਭਰਪੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਦਕਾ, ਨਿਰੰਕਾਰ ਪ੍ਰਸਦਾ ਸਲਾਮਤ, ਕਹਿ ਨਾ ਸਕੇ ਕੋਉ ਤੂੰ ਕਦ ਕਾ, ਬ੍ਰਹਮਾ ਵਿਸ਼ਨੁ ਸਿਰੇ ਤੇ ਅਗਣਤ, ਤਿਨ ਕੋ ਮੋਹ ਭਇਆ ਮਨ ਮਦ ਕਾ, 84 ਲੱਖ ਜੋਨ ਉਪਾਈ, ਰਿਜਕ ਦੀਆ ਸਭੂ ਕਉ ਤਦ ਕਾ, ਸੇਵਕ ਕਹਿ ਭਰਪੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਦਕਾ, ਵਾਹੋ ਵਾਹੋ ਕਾ ਵੱਡਾ ਤਮਾਸਾ, ਆਪੇ ਹੱਸੇ ਆਪ ਹੀ ਚਿਤਵੇ, ਆਪੇ ਚੰਦ ਸੂਰ ਪਰਗਾਸਾ, ਆਪੇ ਜਾਲ ਆਪੇ ਥਲ ਥੰਮਨ, ਆਪੇ ਕੀਆ ਕੜਕੜ ਬਾਸਾ, ਆਪੇ ਨਰ ਆਪੇ ਫੁਨ ਨਾਰੀ, ਆਪੇ ਸਾਰ ਆਪ ਹੀ ਪਾਸਾ, ਗੁਰਮੁਖ ਸੰਗਤ ਸਭੇ ਵਿਚਾਰ ਹੋ, ਵਾਹੋ ਵਾਹੋ ਕਾ ਵੱਡਾ ਤਮਾਸਾ, ਕੀਆ ਖੇਲ ਬੜ ਮੇਲ ਤਮਾਸਾ, ਵਾਹਿਗੁਰੂ ਤੇਰੀ ਸਭ ਰਚਨਾ, ਤੂੰ ਜਲ ਥਲ ਗਗਨ ਪਿਆਲ ਪੂਰ ਰਹਿਆ, ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ, ਮਨ ਬ੍ਰਹਮਾਦਿਕ ਰੁਦਰਾਦਿਕ, ਕਾਲ ਕਾ ਕਾਲ ਨਿਰੰਜਨ ਜਚਨਾ, ਗੁਰਪ੍ਰਸਾਦ ਪਾਈਏ ਪਰਮਾਰਥ, ਤਤ ਸੰਗਤ ਸਥਿਤੀ ਮਨ ਖਜਨਾ, ਕੀਆ ਖੇਲ ਬੜ ਮੇਲ ਤਮਾਸਾ, ਵਾਹਿਗੁਰੂ ਤੇਰੀ ਸਭ ਰਚਨਾ, ਅਗਮ ਅਨੰਤ ਅਨਾਦ ਅਲਜ ਕੋਏ ਨਾ ਜਾਣੇ, ਸ਼ਿਵ ਬ੍ਰੰਤਰ ਧਿਆਨ ਨਿਤ ਜਿਸ ਬੇਦ ਬਖਾਣੇ, ਨਿਰੰਕਾਰ ਨਿਰਵੈਰ ਅਵਰ ਨਹੀਂ ਦੂਸਰ ਕੋਈ, ਭੰਜਨ ਗਲਨ ਸਮਥ ਤਰਨ ਤਾਰਨ ਪ੍ਰਸੋਈ, ਨਾਨਾ ਪ੍ਰਕਾਰ ਜਿਨ ਜਗ ਕੀਓ, ਜਨ ਮਥਰਾ ਰਸਨਾ ਰਸੈ, ਸ੍ਰੀ ਸਤ ਨਾਮ ਕਰਤਾ ਪੁਰਖ ਗੁਰ ਰਾਮਦਾਸ ਚਿੱਤੇ ਬਸੈ, ਗੁਰੂ ਸਮਰੱਥ ਗਏ ਕਰੀਆ ਧਰੁਵ, ਬੁੱਧ ਸੁਮਤ ਸੁਮਾਰਨ ਕਹੋ, ਹੁਣ ਤਰੰ ਤੁਜਾ ਫੈਰੰਤ ਸਦਾ, ਅਗ ਪੁੰਜ ਤਰੰਗ ਨਿਵਾਰਨ ਕਹੋ, ਮਥਰਾ ਜਨ ਜਾਨ ਕਈ ਜੀ ਸਾਚ, ਤੋ ਔਰ ਕਸ਼ੂ ਨਾ ਵਿਚਾਰਨ ਕਹੋ, ਹਰ ਨਾ ਬੁਝਤ ਬਡੋ ਕਲ ਮੈਂ, ਅਵਸਾਗਰ ਪਾਰ ਉਤਾਰਨ ਕਹੋ, ਸੰਤ ਹੀ ਸਤਸੰਗਤ ਸੰਗ

भाग पले उनके मन इच्छित ही फल पावत है। रब के सुध को तिन त्रास कहा जो चरण गुरु चित लावत है। निर्मल नाम सुधा पर पूर्ण शब्द तरंग प्रगट दिन आगर। गैर गंभीर अथा अत बड़ सुबर सदा सभ्यद रतनागर। संत मराल करे कंतूहल तिन जम त्रास मिट्यो दुख कागर। कल जुग दुर्त दूर कर बे कौ दर्शन गुरु सगल सुख सागर। जाको मन ध्यान तरे फिरत सगल जुग कब को पावे आत्म प्रगास कहो। वेद बाणी सहित बिरंज गावे जाको शिव मन गए न तजात कबलास कहो। जाको योगी जति सिद्ध साधक अनेक ताप जटा जूट पेख किए फिरत उदास कहो। सो तिन सब गुर सुख पाए कृपा धारी जी नाम की बड़ाई दई। गुर रामदास को नाम निधान ध्यान अंतरगत तेज पुंज ते लोक प्रगासे। देखत दर्श पटक परम भजत दुख परहर सुख सहज बेगासे। सेवक सिख सदा अत लुभत आल समूह जो कुसुम सुबासे। वैद्यमान गुर आप थप्यो थेर साचो तख्त गुरु रामदास। तारो संसार माया मद मोहित अमृत नाम दियो समरथ। हुन कीर्तवंत सदा सुख संपत रिधर सिद्ध न छोड़े सत। दान बड़ो अतवंत महाबल सेवक दास कहो यो तथ। ताहे का प्रवाह काहू की जाके बसीस तरयो गुरगत। तीन पवन पर पूर रहो सोई अपन सरस कियो न जगत कोई। अपन आप ही उपायो सुर नर असुर अंत नहीं पायो। पायो नहीं अंत सुरे असुरे नर गण गंधर्व खो जंत फेरे। अविनाशी अचल अजो नहीं संभव पुरखोत्तम अपार परे। कारण कारण सुमरत सदा सोई सर्व जी मन त्यायो। श्री गुरु रामदास जयो जय जग में तय घर परम पद पायो। सदगुरु नानक भगत करी एक मान तन मन तन गोविंद दियो। अंगद अनंत मूर्त निज तारी अगम ज्ञान रस रस्यो हीयो। गुर अमरदास करतार कियो वस वाहो वाहो कर त्यायो। श्री गुरु रामदास जयो जय जग में तय घर परम पद पायो। नारद त्रूप प्रहलाद सुदामा पुपुत हर के जोगण। अम्बरीक जय देवतर लोचन नामा अवर कबीर पणंग। तिनको अवतार पयो कल पिंतर जगतर परछायो। श्री गुरु रामदास जयो जय जग में तय घर परम पद पायो। मनसा का स्मरण तुझे नार काम क्रोध मिट्यो जो तिणंग। वाचा का स्मरंत तुझे तिन दुख दरिद्र मिट्यो जो खिणंग। कर्म कर तो दर्श परस पारस सार बल पड़ जस गायो। श्री गुरु रामदास जयो जय जग में तय घर परम पद पायो। जे सदगुर सिमरंत नैन के तिमर मिटे खेन। जे सदगुर सिमरंत हृदय घर नाम दिनो दिन। जे सदगुर सिमरंत जी की तप्त मिटावे। जे सदगुर सिमरंत रिद सिद्ध नविनद पावे। तोई रामदास गुर बल पान मिल संगत तन तन करो। जे सदगुर लग प्राप पाई है तो सदगुर सिमरो नरो। जिन शब्द कुमाए परम पद पायो सेवा करत न छोड्यो पास। ताते गौर ज्ञान प्रट पुजियारो दुख दरिद्र अंधियार को नास। तब कीर्त जो संत चरण मुड़ लग है तिन काम क्रोध जम को नहीं त्रास। ये अंगद अंग संग नानक गुर तेव गुर अमरदास कह गुर रामदास। जिन सदगुर सेव पदार्थ पायो निज बस्त्र घर चरण निवास। ताते संगत सगन पाए पौ मान तुम मलियागर प्रगट सुवास। रूप प्रहलाद कबीर तलोचन नाम लय उपजो जो परगास। जे पिकत अत होए रहस्यमान तोई संत सहार गुरु रामदास। नानक नाम निरंजन जानियो इन्नी भगत प्रेम लिवलाई। ताते अंग अंग संग पयो सायर तेन शब्द सुरत की नीव
ਰਖਾਈ। ਗੁਰ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜੀ ਕਛ ਕਹੀ ਨਾ ਜਾਈ, ਥੋਡੀ ਸਿਫਤ ਸਕਲ ਤਾਰਨ ਕਉ, ਅਵ ਗੁਰ ਰਾਮਦਾਸ ਕੋ ਮਿਲੀ ਬਡਾਈ। ਹਮ ਅਵਗੁਣ ਪਰੇ ਇੱਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੇ ਵਿਖ ਖਾਈ। ਮਾਇਆ ਮੋਹ ਪਰਮ ਪਏ ਫੂਲੇ, ਸੁਧ ਧਾਰਾ ਸਿਉ ਪ੍ਰੀਤ ਲਗਾਈ। ਇੱਕ ਉਤਮ ਪੰਥ ਸੁਣਿਓ ਗੁਰ ਸੰਗਤ, ਇਹ ਮਿਲੰਤ ਜਮ ਤ੍ਰਾਸ ਮਿਟਾਈ। ਇੱਕ ਅਰਦਾਸ ਪਾੜ ਕੀਰਤ ਕੀ, ਗੁਰ ਰਾਮਦਾਸ ਰੱਖੋ ਸਰਣਾਈ। ਮੋਹ ਮਲ ਬਵਸ ਕੀਓ, ਕਾਮ ਗਏ ਕੇਸ ਪਛਾੜਿਓ, ਕ੍ਰੋਧ ਖੰਡ ਪ੍ਰਚੰਡ ਲੋਭ ਅਮਾਨ ਸਿਉ ਝਾੜਿਓ। ਜਨਮ ਕਾਲ ਕਰ ਜੋੜ, ਹੁਕਮ ਜੋ ਹੋਏ ਸੋ ਮੰਨੈ। ਪਲ ਸਾਗਰ ਬੰਧਿਓ, ਸਿਰ ਤਾਰੇ ਸੋ ਪ੍ਰਸੰਨ। ਸਿਰ ਆਦ ਪਤ ਸਚੋ ਤਖਤ, ਜੋਗ ਪੁਗ ਸੰਜੁਤ ਬਲ। ਗੁਰ ਰਾਮਦਾਸ ਸਜ ਸਲ ਪਣ, ਤੂੰ ਅਟਲ ਰਾਜ ਅਪਗਦਲ। ਤੂੰ ਸਤਿਗੁਰ ਚਉ ਜੁਗੀ, ਆਪ ਆਪੇ ਪਰਮੇਸ਼ਰ। ਸੁਰ ਨਰ ਸਾਧਕ ਸਿੱਧ, ਸਿੱਖ ਸੇਵੰਤ ਤੁਰੇ ਤੁਰ। ਆਦ ਜੁਗਾਦ ਅਨਾਦ, ਕਲਾ ਧਾਰੀ ਤ੍ਰਿਉਲੋ ਹੈ। ਆਗਮ ਨਿਗਮ ਉਦਰਣ, ਜਰਾ ਜੰਮੇ ਆਰੋ ਹੈ। ਗੁਰ ਅਮਰਦਾਸ ਸਿਰ ਥੱਪਿਓ, ਪਰਗਾਮੀ ਤਾਰਨ ਤਰਨ। ਅਗ ਅੰਤਕ ਬਦੇ ਨਾ ਸਲ ਕਬ, ਗੁਰ ਰਾਮਦਾਸ ਤੇਰੀ ਸਰਣ। ਸਵਈਏ ਮਹੱਲੇ ਪੰਜਵੇਂ ਕੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਿਮਰੰਗ ਸੋਈ ਪੁਰਖ ਅਚਲ ਅਬਨਾਸੀ, ਜੇ ਸਿਮਰਤ ਦੁਰਮਤ ਮਲਨਾਸੀ। ਸਤਿਗੁਰ ਚਰਨ ਕਬਲ ਧਾਰੰ, ਗੁਰ ਅਰਜਨ ਗੁਣ ਸਹਿਜ ਵਿਚਾਰੰ। ਗੁਰ ਰਾਮਦਾਸ ਕਰ ਕੀਓ ਪਰਗਾਸਾ, ਸਗਲ ਮਨੋਰਥ ਪੂਰੀ ਆਸਾ। ਤੇ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕਲ ਜੋੜ ਕਰ ਸੁਜਸ ਵਖਾਣਿਓ। ਭਗਤ ਜੋਗ ਕਉ ਜੈ ਤਵਾਰ, ਹਰ ਜਨ ਕਿਉ ਪਾਇਓ। ਸ਼ਬਦ ਗੁਰੂ ਪਰਕਾਸਿਓ, ਹਾਰ ਰਸਨ ਬਸਾਇਓ। ਗੁਰ ਨਾਨਕ ਅੰਗਦ ਅਮਰ ਲਾਗ, ਉੱਤਮ ਪਦ ਪਾਇਓ। ਗੁਰ ਅਰਜਨ ਖਰ ਗੁਰ ਰਾਮਦਾਸ, ਭਗਤ ਪੁੱਤਰ ਆਇਓ। ਬੜਭਾਗੀ ਉਨ ਮਾਨਿਓ, ਰਿਧ ਸ਼ਬਦ ਬਸਾਇਓ। ਮਨ ਮਾਨਕ ਸੰਤੋਖਿਓ, ਗੁਰ ਨਾਮ ਦ੍ਰਿੜਾਇਓ। ਅਗਮ ਅਗੋਚਰ ਪਾਰ ਬ੍ਰਹਮ, ਸਤਿਗੁਰ ਦਰਸਾਇਓ। ਗੁਰ ਅਰਜਨ ਕਰ ਗੁਰ ਰਾਮਦਾਸ, ਅਨਪਉ ਠਹਿਰਾਇਓ। ਜਨਕ ਰਾਜ ਵਰਤਾਇ, ਸਤਜੁਗ ਆਲੀਣਾ। ਗੁਰ ਸ਼ਬਦੇ ਮਨ ਮਾਨਿਆ, ਅਬ ਤੀਜ ਪਤੀਣਾ। ਗੁਰ ਨਾਨਕ ਸਚ ਨੀਵ ਸਾਜ, ਸਤਿਗੁਰ ਸੰਗ ਲੀਣਾ। ਗੁਰ ਅਰਜੁਨ ਕਰ ਗੁਰ ਰਾਮਦਾਸ, ਅਪਰੰਪਰ ਬੀਣਾ। ਖੇਲ ਗੂੜੋ ਕੀਓ, ਹਰਾਏ ਸੰਤੋਖ ਸਮਾਚਰਿਓ। ਬੇਮਲ ਬੁੱਧ ਸਤਿਗੁਰ ਸਮਾਣੋ, ਆਜੋਨੀ ਸੰਭਵਿਓ। ਸੁਜਸ ਕਲ ਕਵੀਨ ਵਿਖਾਣਿਓ, ਗੁਰ ਨਾਨਕ ਅੰਗਦ ਵਰਿਓ। ਗੁਰ ਅੰਗਦ ਅਮਰ ਨਿਧਾਨ, ਗੁਰ ਰਾਮਦਾਸ ਅਰਜਨ ਵਰਿਓ। ਪਾਰਸ ਪਰਸ ਪ੍ਰਮਾਣ, ਸਭ ਜੀਵਨ ਅਰਜਨ ਅਮੋਲ। ਆਜੋਨੀ ਸੰਭਵ, ਭਏ ਭੰਜਨ ਪਰ ਦੁਖ ਨਿਵਾਰ। ਅਪਾਰ ਅਨੰਭਉ, ਅਗੇ ਗੈਣ ਪ੍ਰਮ ਪ੍ਰਾਂਤ ਦੇਣ। ਸੀਤਲ ਸੁਖ ਦਾਤਾ, ਅਸੰਭਉ ਉਦਵਿਓ। ਪੁਰਖ ਪੂਰਨ ਵਿਧਾਤੋ, ਨਾਨਕ ਆਦ ਅੰਗਦ ਅਮਰ। ਸਤਿਗੁਰ ਸ਼ਬਦ ਸਮਾਇਓ, ਧਨ ਧਨ ਗੁਰੂ ਰਾਮਦਾਸ ਗੁਰ। ਜਿਨ ਪਾਰਸ ਪਰਸ ਮਿਲਾਇਓ, ਜੈ ਜੈ ਕਾਰ ਜਾ ਜਗ ਅੰਦਰ। ਮੰਦਰ ਭਾਗ ਜੁਗਤ ਸਿਵ ਰਹਿਤਾ, ਗੁਰ ਪੂਰਾ ਪਾਇਓ ਬੜਭਾਗੀ। ਲਿਵ ਲਾਗੀ ਮੇਦਨ ਪਰਸੇਤਾ, ਭਏ ਭੰਜਨ ਪਰ ਪੀਰ ਨਿਵਾਰਨ। ਕਲ ਸਹਾਰ ਤੁਝ ਜਸ ਭਗਤਾ, ਕੁਲ ਸੋਢੀ ਗੁਰ ਰਾਮਦਾਸ ਤਾਨ। ਧਰਮ ਤੁਝਾ ਅਰਜਨ ਘਰ ਭਗਤਾ, ਧਰਮ ਧੀਰ ਗੁਰਮਤ ਗੰਭੀਰ ਪਰ ਦੁਖ ਵਿਸਾਰਨ। ਸ਼ਬਦ ਸਾਰ ਹਰ ਸਮ ਉਦਾਰ, ਅੰਗਮੇਵ ਨਿਵਾਰਨ। ਮਹਾਦਾਨ ਸਤਿਗੁਰ ਗਿਆਨ, ਮਨ ਚਾਉ ਨਾ ਹੁਟੈ। ਸਤਵੰਤ ਹਰ ਨਾਮ ਮੰਤਰ, ਨਮਨਿਤ ਨਾਨ ਖੁਟੈ। ਗੁਰ ਰਾਮਦਾਸ ਤਨ ਸਰਬਮੈ, ਤੈ ਚਿੰਦੋਵਾ ਤਾਣਿਓ। ਗੁਰ ਅਰਜੁਨ ਕਲ ਉਚਰੈ, ਤੈ ਰਾਜੋਗ ਰਹ ਜਾਣਿਓ। ਭੈ ਨਿਰਪੋ ਮਾਣਿਓ, ਲਾਖ ਮੈਂ ਅਲਖ ਲਖਾਇਓ। ਅਗਮੈ ਅਗੋਚਰ ਗਤ ਗੰਭੀਰ, ਸਤਿਗੁਰ ਪਰਚਾਇਓ। ਗੁਰ ਪਰਚੇ ਪ੍ਰਵਾਨ, ਰਾਜਮੈ ਜੋਗ ਕਮਾਇਓ। ਧਨ ਧਨ ਗੁਰ ਧਨ, ਅਪਾਰ ਸਰ ਸੁਬਰ ਫਰਾਇਓ। ਗੁਰ ਗੰ ਪ੍ਰਮਾਣ ਅਜਰ ਜਰਿਓ, ਸਰ ਸੰਤੋਖ ਸਮਾਇਓ। ਗੁਰ ਅਰਜਨ ਕਲ ਉਚਰੈ, ਤੈ ਸਹਿਜ ਜੋਗ ਨਿਜ ਪਾਇਓ। ਅਮਿਓ ਰਸਨਾ ਬਦਨ ਬਰਦਾਤ,
ਅਲਖੇ ਪਾਰ ਪੁਰਸੂਰ ਸ਼ਬਦ ਹੋਮੇ ਨਿਵਾਰਿਓ ਪੰਚਾਰਨ ਦਲਿਓ ਸੁਨ ਸਹਿਜ ਨਿਜ ਕਰ ਸਹਾਰਿਓ ਹਰ ਨਾਮ ਲਾਗ ਜਗ ਉਧਰਿਓ ਸਤਿਗੁਰ ਦੇ ਵਸਾਇਓ ਗੁਰ ਅਰਜਨ ਕਲ ਉਚਰੈ ਤੈ ਜਨ ਕੇ ਕਲਸ ਦੀ ਪਾਇਓ ਸੋਰਠ ਗੁਰ ਅਰਜਨ ਪੁਰਖ ਪ੍ਰਮਾਣ ਪਾਰਥੋ ਚਾਲੇ ਨਹੀਂ ਨੇਜਾ ਨਾਮ ਨਿਸ਼ਾਨ ਸਤਿਗੁਰ ਸ਼ਬਦ ਸਵਾਰਿਓ ਪਵਜਲ ਸਾਇਰ ਸੇਤ ਨਾਮ ਹਰੀ ਕਾ ਬੋਹਿਥਾ ਤੋ ਸਤਿਗੁਰ ਸੰਘੇਤ ਨਾਮ ਲਾਗ ਜਗ ਉਧਰਿਓ ਜਗਤੇ ਉਧਾਰਨ ਨਾਮ ਸਤਿਗੁਰ ਤੁਠੇ ਪਾਇਓ ਅਬਨਾਏ ਅਬਸਰ ਕਾਮ ਬਾਰੰਤਰ ਪੂਰੀ ਪੜੀ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਦੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੇ ਦੀਓ ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ ਮੂਰਤ ਪੰਜ ਪ੍ਰਮਾਣ ਪੁਰਖ ਗੁਰ ਅਰਜਨ ਭਿਖੋ ਨੈਣ ਸਤ ਰੂਪ ਸਤ ਨਾਮ ਸਸੰਤੁਗ ਤਰਿਓ ਉਰ ਆਦ ਪੁਰਖ ਪ੍ਰਤੱਖ ਲਿਖਿਓ ਅਸ਼ਰ ਮਸਤਕ ਤੁਰ ਪ੍ਰਟ ਜੋਤ ਜਗਮਗ ਤੇਜ ਭੂ ਮੰਡਲ ਛਾਇਓ ਪਾਰਸ ਪਰਸ ਪਰਸ ਪਰਸ ਗੁਰ ਗੁਰੂ ਕਹਾਇਓ ਪਾਨ ਮਥੁਰਾ ਮੂਲ ਸਦਾ ਥਿਰ ਲਾਏ ਚਿੱਤ ਸਨਮੁਖ ਰਹੋ ਕਲ ਜੁਗ ਜਹਾਜ ਅਰਜਨ ਗੁਰੂ ਸਗ ਸਿੱਟ ਲਗ ਬੇਤਰੋ ਤੇ ਜਨ ਜਾਚੋ ਜਗਤ ਪਰ ਜਾਨੀਅਤ ਬਸ ਰਹਿਣ ਬਾਸ ਜਾ ਕੋਹਿਤ ਨਾਮ ਸਿਉ ਪਰਮ ਅਤੀਤ ਪਰਮੇਸ਼ਰ ਕੈ ਰੰਗ ਰੰਗਿਓ ਬਸ ਨਾ ਤੇ ਬਾਰ ਪਏ ਦੇਖੀਅਤ ਤਾਮ ਸਿਉ ਅਪਰ ਪਰੰਪਰ ਪੁਰਖ ਸਿਉ ਪ੍ਰੇਮ ਲਾਗ ਗਇਓ ਬੇਨ ਭਗਵੰਤ ਰਸ ਨਾਹੀ ਔਰੇ ਕਾਮ ਸਿਉ ਮਥੁਰਾ ਕੋ ਪ੍ਰਭ ਸਿਰਫ ਮੈਂ ਅਰਜਨ ਗੁਰ ਭਗਤ ਕੈ ਹੇਤ ਪਾਏ ਰਹੋ ਮਿਲ ਰਾਮ ਸਿਉ ਅੰਤ ਨ ਪਾਵਤ ਦੇਵ ਸਭੇ ਮੋਨ ਇੰਦਰ ਮਹਾਸਵ ਜੋਗ ਕਰੀ ਹੁਣ ਵੇਦ ਬੇਰੰਚ ਵਿਚਾਰ ਰਹੇ ਹੋ ਹਰ ਜਾਪਣ ਛਾਡਿਓ ਏਕ ਘਰੀ ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸਿਰਟ ਨਿਹਾਲ ਕਰੀ ਰਾਮਦਾਸ ਗੁਰੂ ਜਗ ਤਾਰਨ ਕਉ ਗੁਰਜੋਤ ਅਰਜੁਨ ਮਾਹਿ ਕਰੀ ਜਗ ਔਰ ਨਾ ਜਾਏ ਮਹਾਤਮ ਮੈਂ ਅਵਤਾਰ ਉਜਾਗਰ ਆਨ ਕੀਓ ਤਿਨਕੇ ਦੁਖ ਕੋਟਕ ਦੂਰ ਗਏ ਮਥੁਰਾ ਜਿਨ ਅੰਮ੍ਰਿਤ ਨਾਮ ਪੀਓ ਇਹ ਪਦ ਤੇ ਮਦ ਚੂਕੇ ਰੇ ਮਨ ਭੇਦ ਵਿਭੇਦ ਨਾ ਜਾਣ ਪੀਓ ਪਰ ਤਛਰ ਦੇ ਗੁਰ ਅਰਜਨ ਕਹਿ ਹਰ ਪੂਰਨ ਬ੍ਰਹਮ ਨਿਵਾਸ ਲਿਓ ਜਬ ਲਓ ਨੀ ਪਾਗਲ ਲਾਰ ਉਦੈ

ਜਿਤ ਦੋਹੀ ਸੱਜਣ ਮਿਲਣ, ਲਓ ਮੁੰਡੇ ਵਿਚਾਰ, ਤਨ ਮਨ ਦੀ ਜੇ ਸੱਜਣਾ, ਐਸਾ ਹੱਸਣ ਸਾਰ, ਤਿਸੋ ਨਿਉ ਨਾ ਕੀਚਈ, ਜੇ ਦਿਸੇ ਚੱਲਣ ਹਾਰ, ਨਾਨਕ ਜਿੰਨੀ ਇਵ ਕਰ ਬੁਝਿਆ, ਤਿਨਾ ਵਿਟੋ ਕੁਰਬਾਨ, ਜੇ ਤੂੰ ਤਾਰੂ ਪਾਣ, ਤਾਹੂ ਪੁਛ ਤਿੜਨ ਕਲ, ਤਾਹੂ ਖਰੇ ਸੁਜਾਨ, ਵਈਆਂ ਇਹ ਨੀ ਕਪਰੀ, ਝਾੜ ਝੱਖੜ ਉਹ

ਲੈਣ ਨਾਉ ਲੈਣ ਹਰ ਕਰਨ ਸਮਾਏ ਨਾਨਕ ਤਿੰਨ ਬਲਿਹਾਰੇ ਜਾਏ ਰੇ ਮਨ ਡੀਗ ਨਾ ਡੋਲੀਏ ਸਿੱਧੇ ਮਾਰਗ ਥਾਓ ਪਾਛੇ ਬਾਗ ਡਰਾਵਣੋ ਆਗੇ ਅਗਨ ਤਲਾਓ ਸਹਿਸੇ ਜੀਰਾ ਪਰ ਹੋ ਮਾ ਕੋ ਅਵਰ ਨਾ ਟੰਗ ਨਾਨਕ ਗੁਰਮੁਖ ਛੁੱਟੀਏ ਹਰ ਪ੍ਰੀਤਮ ਸਿਉ ਸੰਗ ਬਾਗ ਮਰੇ ਮਨ ਮਾਰੀਏ ਜਿਸ ਸਤਿਗੁਰ ਦੀਖਿਆ ਹੋਏ ਆਪ ਛਾਣੇ ਹਰ ਮਿਲੇ ਬੌੜ ਨਾ ਮਰਨਾ ਹੋਏ ਇੱਚੜ ਹਾਥ ਨਾ ਬੂਡਈ ਏਕਾ ਨਦਰ ਨਿਹਾਲ ਨਾਨਕ ਗੁਰਮੁਖ ਉਬਰੇ ਗੁਰ ਸਰਵਰ ਸੱਚੀ ਪਾਲ ਅਗਨ ਮਰੇ ਜਲ ਲੋੜ ਲਹੋ ਵਿਣ ਗੁਰ ਨਿਤ ਜਲ ਨਾਹੇ ਜਨਮ ਮਰੇ ਪਰਮਾਈ ਹੈ ਜੇ ਲਾ ਕਰਮ ਕਮਾਹੇ ਜਮ ਜਾ ਗਾਤ ਨਾ ਲੱਗਈ ਜੇ ਚੱਲੇ ਸਤਿਗੁਰ ਪਾਏ ਨਾਨਕ ਨਿਰਮਲ ਅਮਰ ਪਾਦ ਗੁਰ ਹਰ ਮੇਲੇ ਮੇਲਾਏ ਕੱਲਰ ਕੇਰੀ ਛਪੜੀ ਪਊਆ ਮਲ ਮਲ ਨਹਾਏ ਮਨ ਤਨ ਮਹਿਲਾ ਅਵਗੁਣੀ ਕਿੰਜ ਪਰੀ ਗੰਦੀ ਆਏ ਸਰਬਰ ਹੰਸ ਨਾ ਜਾਣਿਆ ਕਾਗ ਕੁਪੰਕੀ ਸੰਗ ਸਾਕਸ ਤੂੰ ਐਸੀ ਪ੍ਰੀਤ ਹੈ ਬੂਝੋ ਗਿਆਨੀ ਰੰਗ ਸੰਸਭਾ ਜੈਕਾਰ ਕਰ ਗੁਰਮੁਖ ਕਰਮ ਕਮਾਓ ਨਿਰਮਲ ਨਾਵਣ ਨਾਨਕਾ ਗੁਰ ਤੀਰਥ ਦਰੀਆਓ ਜਨਮੇ ਕਾਫਲ ਕਿਆ ਗਣੀ ਜਾਂ ਭਗਤ ਨਾ ਪਾਓ ਪੈਦਾ ਖਾਦਾ ਬਾਦ ਹੈ ਜਾਂ ਮਨ ਦੂਜਾ ਪਾਓ ਵੇਖਣ ਸੁਣਨਾ ਝੂਠ ਹੈ ਮੁਖ ਝੂਠਾ ਆ ਲਾਓ ਨਾਨਕ ਨਾਮ ਸਲਾਏ ਤੂੰ ਹੋਰ ਹੋਮੇ ਆਵੋ ਜਾਓ ਹੈਨ ਵਿਰਲੇ ਨਾਹੀ ਘਣੇ ਫੈਲ ਫੱਕੜ ਸੰਸਾਰ ਨਾਨਕ ਲੱਗੀ ਤੁਰ ਮਰੇ ਜੀਵਨ ਨਾਹੀ ਤਾਣ ਟੋਟੇ ਸੇ ਤੀਜੋ ਮਰੇ ਲੱਗੀ ਸਾ ਪ੍ਰਵਾਨ ਜਿਸਨੂੰ ਲਾਏ ਤਿਸ ਲੱਗੇ ਲੱਗੀ ਤਾ ਪ੍ਰਵਾਨ ਤੇਰਮ ਪਏ ਕਾਮਨਾ ਨਿਕਲੇ ਲਾਇਆ ਤੇਨ ਸੁਜਾਨ ਭਾਂਡਾ ਤੋਵੇ ਕੌਣ ਜੇ ਕੱਚਾ ਸਾਜਿਆ ਧਾਤੂ ਪੰਜਰ ਲਾਏ ਕੂੜਾ ਪਾਜਿਆ ਭਾਂਡਾ ਆਣ ਗਰਾਸ ਜਾਂਤ ਭਾਵਸੀ ਪਰਮ ਜੋਤ ਜਾਗਾਏ ਵਾਜਾ ਵਾਪਸੀ ਮਨੋ ਦੇ ਅੰਧੇ ਭੂਪ ਕਹਿਆ ਬਿਰਤ ਨਾ ਜਾਣਨੀ ਮਨ ਅੰਧੇ ਉਂਦੇ ਕਬਲ ਦਿਸਨ ਖਰੇ ਕਰੂਪ ਇਕ ਕਹਿ ਜਾਣਨ ਕਹਿਆ ਬੁੱਝਣ ਤੇ ਨਰ ਸੁਗੜ ਸਰੂਪ ਇਕ ਨਾ ਨਾਦ ਨਾ ਵੇਦ ਨਾ ਗੀ ਰਸ ਰਸ ਕਸ ਨਾ ਜਾਣੰਤ ਇਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ ਅੱਖਰ ਕਾ ਪਿਓ ਨਾ ਲਹੰਤ ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਬ ਕਰੰਤ ਸੋ ਬ੍ਰਾਹਮਣ ਜੋ ਬਿੰਦੇ ਬ੍ਰਹਮ ਜਬ ਤਬ ਸੰਜਮ ਕਮਾਵੇ ਕਰਮ ਸੀਲ ਸੰਤੋਖਾ ਰੱਖੇ ਧਰਮ ਬੰਧਨ ਤੋੜੇ ਹੋਵੇ ਮੁਕਤ ਸੋਈ ਬ੍ਰਾਹਮਣ ਪੂਜਨ ਜੁਗਤ ਖੱਤਰੀ ਸੋ ਜੋ ਕਰਮਾ ਕਾ ਸੂਰ ਪੁੰਨ ਦਾਨ ਕਾ ਕਰੇ ਸਰੀਰ ਖੇਤ ਪਛਾਣੇ ਬੀਜੇ ਦਾਨ ਸੋ ਖੱਤਰੀ ਦਰ ਗਏ ਪ੍ਰਵਾਨ ਲੱਭ ਲੋਭ ਜੇ ਕੂੜ ਕਮਾਵੇ ਆਪਣਾ ਕੀਤਾ ਆਪੇ ਪਾਵੇ ਤਨ ਨਾ ਤਪਾਏ ਤਨੂਰ ਜਿਉ ਬਾਲਣ ਹੱਡ ਨਾ ਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਤਰੀ ਸੰਭਾਲ ਸਭਨੀ ਘਟੀ ਸੋ ਵਸੇ ਸਹਿਬਨ ਖੱਟ ਨਾ ਕੋਏ ਨਾਨਕ ਤੇ ਸੋਹਾਗਣੀ ਜਿਨ੍ਹਾਂ ਗੁਰਮੁਖ ਪ੍ਰਗਟ ਹੋਏ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ।

ਕੱਲੈ ਰਾਮ ਚੁਰੇ ਦਲ ਮੇਲਵੈ ਅੰਤਰ ਬਲ ਅਧਿਕਾਰ ਬੰਤਰ ਕੀ ਸੈਨਾ ਸੇਵੀਐ ਮਨ ਤਨ ਜੁਜ ਅਪਾਰ ਸੀਤਾ ਲਹਿ ਗਿਆ ਦੇਸਰੋ ਲਛਮਣ ਮੁਗੋ ਸਰਾਪ ਨਾਨਕ ਕਰਤਾ ਕਰਨ ਹਾਰ ਕਰ ਵੇਖੇ ਥਾਪ ਥਾਪ ਮਨ ਮੈਂ ਚੂਰੇ ਰਾਮ ਚੰਦ ਸੀਤਾ ਲਛਮਣ ਜੋਗ ਹਣਵੰਤਰ ਆਰਾਧਿਆ ਆਇਆ ਕਰ ਸੰਜੋਗ ਊਲਾ ਦੈਤ ਨਾ ਸਮਝਈ ਤਿਨ ਪਉ ਕੀਏ ਕਾਮ ਨਾਨਕ ਵੇ

ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ ਮਹੱਲਾ ਪਹਿਲਾ ਉਦੋ ਸਾਹੇ ਕਿਆ ਨੀਸਾਨੀ ਟੋਟ ਨ ਆਵੇ ਅੰਨੀ ਉਦੋ ਸੀ ਕਰੇਗੀ ਬੁੱਠੀ ਕੁੜਈ ਰੰਨੀ ਤੰਮੀ ਸੱਤੀ ਰੰਨੀ ਕਰੇ ਸਿਆਪਾ ਰੋਵਨ ਕੂੜੀ ਕੰਮੀ ਜੋ ਲੇਵੇ ਸੋ ਦੇਵੇ ਨਾਹੀ ਖੱਟੇ ਦਮ ਸਹਮੀ ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਵਨ ਕਏ ਦੋਖੜੇ ਸੜਿਓਗ ਕਾਲੀ ਹੋਈਆ ਦਿਓਰੀ ਨਾਨਕ ਮੈਂ ਤਨ ਭੰਗ ਜਾਣਾ ਪਾਣੀ ਨਾ ਲਗਾ ਜੈਸੇ ਤੀ ਮੇਰਾ ਸੰਗ ਜਿਦ ਡਿੱਠੇ ਤਨ ਪਰਫੜ ਚੜੇ ਚਵਗਣ ਵਨ ਰਾਜ ਨਾ ਕੋਈ ਜੀਵਿਆ ਪਹੁੰਚ ਨਾ ਚੱਲਿਆ ਕੋਏ ਗਿਆਨੀ ਜੀਵੇ ਸਦਾ ਸਦਾ ਸੁਰਤੀ ਹੀ ਪਦ ਹੋਏ ਸਰਫੇ ਸਰਫੇ ਸਦਾ ਸਦਾ ਇਹ ਵੇ ਗਈ ਵਿਹਾਏ ਨਾਨਕ ਕਿਸ ਨੂੰ ਆਖੀਏ ਵਿਣ ਪੁੱਛਿਆ ਹੀ ਲੈ ਜਾਏ ਦੋਸ ਨਾ ਦੇ ਹੋ ਰਾਏ ਨੂੰ ਮਤ ਚਲੇ ਜਾਂ ਬੁੱਢਾ ਹੋਵੇ ਗੱਲਾਂ ਕਰੇ ਕਨੇਰੀਆਂ ਤਾਂ ਅੰਨੇ ਪਵਣਾ ਖਾਤੀ ਟੋਵੇ ਪੂਰੇ ਕਾਕੀਆ ਸਭ ਕੁਛ ਪੂਰਾ ਘੱਟ ਵੱਧ ਕਿਛ ਨਾਹੀ ਨਾਨਕ ਗੁਰਮੁਖ ਐਸਾ ਜਾਣੇ ਪੂਰੇ ਮਾਹੇ ਸਮਾਗੀ ਸਲੋਕ ਮਹੱਲਾ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਭਿਆਗਤ ਇਹ ਨਾ ਆਖੀਐ ਜਿਨਕੇ ਮਨ ਮੈਂ ਪਰਮ ਜਿਨਕੇ ਦਿੱਤੇ ਨਾਨਕਾ ਤੇ ਹੋ ਜੇਗਾ ਧਰਮ ਆਪੇ ਨਿਰੰਜਨ ਪਰਮ ਪਦ ਤਾਕਾ ਭੀਖਕ ਹੋਏ ਜਿਕਾ ਭੋਜਨ ਨਾਨਕਾ ਵਿਰਲਾ ਪਾਏ ਕੋਏ ਹੋਵਾ ਪੰਡਿਤ ਜੋਤ ਕੀ ਵੇਦ ਪੜਾ ਮੁਖਚਾਰ ਨਵਾਂ ਖੰਡਾਂ ਵਿੱਚ ਜਾਣੀਆਂ ਆਪਣੇ ਚੱਜ ਵਿਚਾਰ ਬ੍ਰਾਹਮਣ ਕੈਲੀ ਕਾਦ ਕੰਜਕਾ ਅਨਚਾਰੀ ਕਾ ਧਾਨ ਫਿਟਕ ਫਿਟਕਾ ਕੋੜ ਬਦੀਆਂ ਸਦਾ ਸਦਾ ਅਭਿਮਾਨ ਪਾਏ ਏਤੇ ਜਾਹੇ ਵੀਸਰ ਨਾਨਕਾ ਇੱਕ ਨਾਮ ਸਾ ਬੁੱਧੀ ਜਾਲੀਏ ਇੱਕ ਰਹਿ ਤਤ ਗਿਆਨ ਮਾਥੇ ਜੋ ਤੁਰ ਲਿਖਿਆ ਸੋ ਮੇਟ ਨਾ ਸਕੇ ਕੋਏ ਨਾਨਕ ਜੋ ਲਿਖਿਆ ਸੋ ਵਰਤਦਾ ਸੋ ਬੂਝੇ ਜਿਸ ਨੂੰ ਨਜ਼ਰ ਹੋਏ ਜਿੰਨੀ

ਮਨ ਮੁਖ ਬੰਨ ਚਲਾਈ ਹੈ, ਨਾ ਮਿਲੀ ਵਗ ਸਾਗ ਆਪ ਉਲਾਏ ਪੁੱਲੀਏ, ਆਪੇ ਮੇਲ ਮਿਲਾਏ, ਨਾਨਕ ਗੁਰਮੁਖ ਛੁੱਟੀਏ, ਜੇ ਚੱਲੇ ਸਤਿਗੁਰ ਪਾਏ, ਸਾਲਾ ਹੀ ਸਾਲਾਣਾ ਹੀ ਸੱਚਾ ਸਾਲਾਹੇ, ਨਾਨਕ ਸੱਚਾ ਏਕ ਦਰ ਬੀਬਾ ਪਰ ਹਰ ਆਹੇ, ਨਾਨਕ ਜੈ ਜੈ ਮੈਂ ਫਿਰੋ ਤੈ ਤੇ ਸੱਚਾ ਸੋਏ, ਜੈ ਦੇਖਾ ਤੈ ਏਕ ਹੈ ਗੁਰਮੁਖ ਪ੍ਰਗਟ ਹੋਏ, ਦੁਖ ਵਿਸਾਰਨ ਸ਼ਬਦ ਹੈ ਜੇ ਮਨ ਵਸਾਏ ਕੋਏ, ਗੁਰ ਕਿਰਪਾ ਤੇ ਮਨ ਵਸੇ ਕਰਮ ਪ੍ਰਾਪਤ ਹੋਏ, ਨਾਨਕ ਹਉ ਕਰਤੇ ਖਪ ਮੋਏ, ਖੂਹਣ ਲਖੇ ਸੰਖ ਸਤਿਗੁਰ ਮਿਲੇ ਸੋ ਉਭਰੇ ਸਾਚੇ ਸ਼ਬਦ ਅਲੰਕ, ਜਿਨ੍ਹਾਂ ਸਤਿਗੁਰ ਇਕ ਮਨ ਸੇਵਿਆ ਤਿੰਨ ਜਨ ਲਾਗੋ ਪਾਏ, ਗੁਰ ਸ਼ਬਦੀ ਹਰ ਮਨ ਵਸੇ ਮਾਇਆ ਕੀ ਭੁੱਖ ਜਾਏ, ਸੇਜਨ ਨਿਰਮਲ ਉਜਲੇ ਜੇ ਗੁਰਮੁਖ ਨਾਮ ਸਮਾਏ, ਨਾਨਕ ਹੋਰ ਪਤਸਾਈਆਂ ਕੂੜੀਆਂ ਨਾਮ ਰਤੇ ਪਾਤਸ਼ਾਹ, ਜੋ ਪੁਰਖੇ ਘਰ ਭਗਤੀ ਨਾਰ ਹੈ ਅਤ ਲੋਚੇ ਭਗਤੀ ਪਾਏ, ਹੋਰ ਸਾਲਣੇ ਸਵਾਰ ਦੀ ਖਟਸ ਮੀਠੇ ਪਾਏ, ਤੇ ਉਹ ਬਾਣੀ ਭਗਤ ਸਲਾਹਾਂ ਦੇ ਹਰ ਨਾਮੇ ਚਿਤ ਲਾਏ, ਮਨ ਤਨ ਤਨ ਆਗੇ ਰੱਖਿਆ ਸਿਰ ਵੇਚਿਆ ਗੁਰ ਆਗੇ ਜਾਏ, ਪਏ ਭਗਤੀ ਭਗਤ ਬਹੁ ਲੋਚਦੇ ਪ੍ਰਲੋਚਾ ਪੂਰ ਮਿਲਾਏ, ਹਰ ਪ੍ਰਾਵੇ ਪ੍ਰਭਾਉ ਹੈ ਕਿਰ ਖਾਦੇ ਤਿਵਤਾਏ, ਸਤਿਗੁਰ ਕੈ ਭਾਣੇ ਜੋ ਚੱਲੇ ਤਿਵਤਾਸੇ ਹਰ ਗੁਣ ਗਾਏ, ਤਨ ਤਨ ਕਲ ਜੁਗ ਨਾਨਕਾ ਜੇ ਚੱਲੇ ਸਤਿਗੁਰ ਪਾਏ, ਸਤਿਗੁਰੂ ਨਾ ਸੇਵਿਓ ਸ਼ਬਦ ਨਾ ਰੱਖਿਓ ਉਰ ਧਾਰ, ਧਿਗ ਤਿਨਾ ਕਾ ਜੀਵਿਆ ਕਿਤ ਆਏ ਸੰਸਾਰ, ਗੁਰਮਤੀ ਪਉ ਮਨ ਪਵੇ ਤਾਂ ਹਰਸ ਲੱਗੇ ਪਿਆਰ, ਨਾਉ ਮਿਲੇ ਤੁਰ ਲਿਖਿਆ ਜਨ ਨਾਨਕ ਪਾਰ ਉਤਾਰ, ਮਾਇਆ ਮੋਹ ਜਗ ਪਰਮਿਆ ਘਰ ਮੁਸੇ ਖਬਰ ਨਾ ਹੋਏ, ਕਾਮ ਕ੍ਰੋਧ ਮਹਿਰ ਲਿਆ ਮਨ ਮੁਖ ਅੰਧਾ ਲੋਏ, ਗਿਆਨ ਖੜਗ ਪੰਜ ਦੂਤ ਸੰਘਾਰੇ, ਗੁਰਮਤਿ ਜਾਗੇ ਸੋਏ, ਨਾਮ ਰਤਨ ਪਰਗਾਸੇ।

ਸਤਿਗੁਰੂ ਜਮ ਕਾਲ ਨਾ ਛੋਡਾਈ, ਦੂਜੇ ਪਾਏ ਖੁਆਈ, ਜੋਵਨ ਜਾਂਦਾ ਨਦਰ ਨਾ ਆਵਈ, ਜਰ ਪਹੁੰਚੇ ਮਰ ਜਾਈ। ਪੁੱਤ ਕਲਤ ਮੋਹਿਤ ਹੈ, ਅੰਤ ਬੇਲੀ ਕੋ ਨਾ ਸਿਖਾਈ। ਸਤਿਗੁਰ ਸੇਵੇ ਸੋ ਸੁਖ ਪਾਏ, ਨਾਉ ਸੇ ਮਨ ਆਈ, ਨਾਂਗ ਸੇ ਵੱਡੇ ਵਡਭਾਗੀ, ਜੇ ਗੁਰਮੁਖ ਨਾਮ ਸਮਾਈ। ਮਨਮੁਖ ਨਾਮ ਨਾ ਚੇਤਨੀ, ਬਿਨ ਨਾਵੇ ਦੁਖ ਰੋਏ, ਆਤਮਾ ਰਾਮ ਨਾ ਪੂਜਣੀ, ਦੂਜੇ ਕਿਉਂ ਸੁਖ ਹੋਏ। ਹੋਮੇ ਅੰਤਰ ਮੈਲ ਹੈ, ਸ਼ਬਦ ਨਾ ਕਾਢੈ ਧੋਏ, ਨਾਨਕ ਬਿਨ ਨਾਵੇ ਮੈਲਿਆ ਮੋਏ, ਜਨਮ ਪਦਾਰਥ ਖੋਏ। ਮਨਮੁਖ ਬੋਲੇ ਅੰਦਲੇ, ਜਿਸਮੇ ਅਗਨੀ ਕਾ ਵਾਸ, ਬਾਣੀ ਸੁਰਤ ਨਾ ਬੁਝਣੀ, ਸ਼ਬਦ ਨਾ ਕਰੇ ਪ੍ਰਗਾਸ। ਉਹਨਾਂ ਆਪਣੀ ਅੰਦਰ ਸੁਧ ਨਹੀਂ, ਗੁਰ ਬਚਨ ਨਾ ਕਰੇ ਵਿਸਾਸ। ਗਿਆਨੀਆਂ ਅੰਦਰ ਗੁਰ ਸ਼ਬਦ ਹੈ, ਨਿਤ ਹਰ ਲਿਵਸਦਾ ਵਿਗਾਸ, ਹਰ ਗਿਆਨੀਆਂ ਕੀ ਰੱਖਦਾ ਹਉ ਸਭ ਬਲਿਗਾਰੀ ਤਾਸ। ਗੁਰਮੁਖ ਜੋ ਹਰ ਸੇਮ ਦੇ, ਜਨ ਨਾਨਕ ਤਾ ਕਾ ਦਾਸ, ਮਾਇਆ ਭੁਯੰਗਮ ਸਰਪ ਹੈ, ਜਾ ਤੇਰਿਆ ਵਿਖਵਾਏ, ਵੇਖਾ ਮਾਰਨ ਹਰ ਨਾਮ ਹੈ, ਗੁਰ ਗਰੜ ਸ਼ਬਦ ਮੁਖ ਪਾਏ। ਜਿਨ ਕੋ ਪੂਰਬ ਲਿਖਿਆ, ਤਿਨ ਸਤਿਗੁਰ ਮਿਲਿਆ ਆਏ, ਮਿਲ ਸਤਿਗੁਰ ਨਿਰਮਲ ਹੋਇਆ, ਵੇਖੋ ਮੈਂ ਗਿਆ ਬਿਲਾਏ। ਗੁਰਮੁਖਾਂ ਕੇ ਮੁਖ ਉਜਲੇ, ਹਰ ਦਰਗੇ ਸੋਭਾ ਪਾਏ। ਜਨ ਨਾਨਕ ਸਦਾ ਕੁਰਬਾਨ ਤੇਨ, ਜੋ ਚਾਲੇ ਸਤਿਗੁਰ ਪਾਏ। ਸਤਿਗੁਰ ਪੁਰਖ ਨਿਰਵੈਰ ਹੈ, ਨਿਤ ਹਿਰਦੇ ਹਰ ਲਿਵ ਲਾਏ। ਨਿਰਵੈਰੇ ਨਾਲ ਵੈਰ ਰਚਾਇਦ, ਆਪਣੇ ਕਰ ਲੂ ਕੀ ਲਾਏ। ਅੰਤਰ ਕ੍ਰੋਧ ਅਹੰਕਾਰ ਹੈ, ਅਨਦਿਨ ਜਲੇ ਸਦਾ ਦੁਖ ਪਾਏ। ਕੂੜ ਬੋਲ ਬੋਲ ਨਿਤ ਪੌਂਕਦੇ, ਵਿਖ ਖਾਦੇ ਦੂਜੇ ਪਾਏ। ਵਿਖ ਮਾਇਆ ਕਾਰਨ ਪਰਮ ਦੇ, ਫਿਰ ਘਰ ਘਰ ਪਤ ਕਵਾਏ। ਬੇਸਵਾ ਘੇਰੇ ਪੂਤ ਜਿਉ, ਪਿਤਾ ਨਾਮ ਤੁਸੀਂ ਜਾਏ। ਹਰ ਹਰ ਨਾਮ ਨਾ ਚੇਤਨੀ, ਕਰਤੇ ਆਪ ਖੁਆਏ। ਹਰ ਗੁਰਮੁਖ ਕਿਰਪਾ ਤਾਰੀਅਨ, ਜਨ ਵਿਛੜੇ ਆਪ ਮਿਲਾਏ। ਜਨ ਨਾਨਕ ਤਿਸ ਬਲਿਹਾਰਣੇ, ਜੋ ਸਤਿਗੁਰ ਲਾਗੇ ਪਾਏ। ਨਾਮ ਲੱਗੇ ਸੇ ਉਬਰੇ, ਬਿਨ ਨਾਵੇ ਜਾਂ ਪੁਰ ਜਾਵੇ। ਨਾਨਕ ਬਿਨ ਨਾਵੇ ਸੁਖ ਨਹੀਂ, ਆਏ ਗਏ ਪਛਤਾਵੇ। ਚਿੰਤਾ ਤਾਪ ਤਰੇ ਗਏ, ਤਾ ਮਨ ਪਿਆ ਆਨੰਦ। ਗੁਰ ਪ੍ਰਸਾਦੀ ਬੁਝੀਏ, ਸਾ ਤਨ ਸੁਤੀ ਨਚਿੰਦ। ਜਿਨ ਕੋ ਪੂਰਬ ਲਿਖਿਆ, ਤਿਨਾ ਭੇਟਿਆ ਗੁਰ ਗੋਬਿੰਦ। ਨਾਨਕ ਸਹਿਜੇ ਮਿਲ ਰਹੇ, ਹਰ ਪਾਇਆ ਪਰਮਾਨੰਦ। ਸਤਿਗੁਰ ਸੇਵਨ ਆਪਣਾ, ਗੁਰ ਸਬਦੀ ਵਿਚਾਰ, ਸਤਿਗੁਰ ਕਾ ਪਾਣਾ ਮਨ ਲੈਣ, ਹਰ ਨਾਮ ਰੱਖੇ ਉਰਤਾਰ। ਇੱਥੇ ਉਥੇ ਮੰਨੀਅਨ, ਹਰ ਨਾਮ ਲੱਗੇ ਵਾਪਾਰ। ਗੁਰਮੁਖ ਸ਼ਬਦ ਸੰਜਾਪ ਦੇ, ਇਤ ਸਾਚੇ ਦਰਬਾਰ। ਸੱਚਾ ਸੌਦਾ ਖਰਚ ਸੱਚ, ਅੰਤਰ ਪਿਰਮ ਪਿਆਰ। ਜਮ ਕਾਲ ਨੇੜ ਨਾ ਆਵਈ, ਆ ਬਖਸ਼ੇ ਕਰਤਾਰ। ਨਾਨਕ ਨਾਮ ਰਤੇ ਛੇ ਧਨਵੰਤ ਹੈਨ, ਨਿਰਤਨ ਹੋਰ ਸੰਸਾਰ। ਜਨ ਕੀ ਟੇਕ ਹਰ ਨਾਮ ਹਰ, ਬਿਨ ਨਾਵੇ ਠਵਰ ਨ ਠਾਓ। ਗੁਰਮਤੀ ਨਾਉ ਮਨ ਮਸੈ, ਸਹਿਜੇ ਸਹਿ ਸਮਾਓ। ਵਡਭਾਗੀ ਨਾਮ ਧਿਆਇਆ, ਐਸ ਲਾਗਾ ਪਾਓ। ਜਨ ਨਾਨਕ ਮੰਗੇ ਤੂੜ ਤੇਨ, ਤਉ ਸਤਿਗੁਰਬਾਣੇ ਜਾਓ। ਲਗ ਚੌਰਾਸੀ ਮੇਦਨੀ, ਇਸਨਾ ਜਲਤੀ ਕਰੇ ਪੁਕਾਰ। ਇਓ ਮੋਹ ਮਾਇਆ ਸਾ ਪਸਰਿਆ, ਨਾਲ ਚੱਲੇ ਨਾ ਅੰਤੀ ਵਾਰ। ਬਿਨ ਘਰ ਸੰਤ ਨ ਆਵਈ, ਇਸ ਆਗੇ ਕਰੀ ਪੁਕਾਰ। ਵਡਭਾਗੀ ਸਤਿਗੁਰ ਪਾਇਆ, ਬੁਝਿਆ ਬ੍ਰਹਮ ਵਿਚਾਰ। ਇਸਨਾ ਅਗਨ ਸਭ ਬੁਝ ਗਈ, ਜਨ ਨਾਨਕ ਹਰ ਉਰ ਧਾਰ। ਅਸੀਂ ਖਤੇ ਬਹੁਤ ਕਮਾਨ ਦੇ, ਅੰਤ ਨ ਪਾਰਾ ਵਾਰ। ਹਰ ਕਿਰਪਾ ਕਰਕੇ ਬਖਸ਼ ਲੈ ਹੋ, ਹੋ ਪਾਪੀ ਵੱਡ ਗੁਨੇਗਾਰ। ਹਰ ਜੀਓ ਲੇਖੇ ਵਾਰ ਨ ਆਵਈ, ਤੂੰ ਬਖਸ਼ ਮਿਲਾਵਣ ਹਾਰ। ਗੁਰ ਤੁੱਠੇ ਗਰਪਾ ਮੇਲਿਆ, ਸਭ ਕਿਲਵਖ ਕੱਟ ਵਿਕਾਰ। ਜਿਨ੍ਹਾਂ ਹਰ ਹਰ ਨਾਮ ਧਿਆਇਆ, ਜਨ ਨਾਨਕ ਤਿਨ ਜੈਕਾਰ। ਵਿਛੜ ਵਿਛੜ ਜੋ ਮਿਲੇ, ਸਤਿਗੁਰ ਕੇ ਭਏ ਪਾਏ। ਜਨਮ ਮਰਨ ਹਿਚਲ ਭਏ, ਗੁਰਮੁਖ ਨਾਮ ਧਿਆਏ। ਗੁਰ ਸਾਧੂ ਸੰਗਤ ਮਿਲੇ, ਹੀਰੇ ਰਤਨ ਲਭਨ। ਨਾਨਕ ਲਾਲ ਅਮੋਲ ਕਾ ਗੁਰਮੁਖ ਖੋਜ ਲਹਨ। ਮਨਮੁਖ ਨਾਮ ਨਾ ਚੇਤਿਓ, ਤਿਗ ਜੀਵਨ ਤਿਗ ਵਾਸ। ਜਿਹਦਾ ਦਿੱਤਾ ਖਾਣਾ ਪਹਿਨਣਾ, ਤੋ ਮਾਨਾ ਵਸਿਓ ਗੁਣਤਾਸ। ਤਿਉ ਮਨ ਸ਼ਬਦ ਨਾ ਭੇਦਿਓ, ਤਿਉ ਹੋਵੇ ਕਰਵਾਸ। ਮਨਮੁਖੀਆ ਦੋਹਾ ਗਣੀ, ਆਵਣ ਜਾਣ ਮੁਈ ਆਸ।
ਗੁਰਮੁਖ ਨਾਮ ਸੁਹਾਗ ਹੈ ਮਸਤਕਮਣੀ ਲਿਖਿਆਸ, ਹਰ ਹਰ ਨਾਮ ਉਰ ਤਾਰਿਆ ਹਰ ਹਿਰਦੇ ਕਮਲ ਪ੍ਰਗਾਸ, ਸਤਿਗੁਰ ਸੇਵ ਨੇ ਆਪਣਾ ਹਉ ਸਤਬਲਿਗਾਰੀ ਤਾਸ, ਨਾਨਕ ਤਿੰਨ ਮੁਖ ਉਜਲ ਜਿਨ ਅੰਤਰ ਨਾਮ ਪ੍ਰਗਾਸ, ਸ਼ਬਦ ਮਰੇ ਸੋਈ ਜਿਨ ਸਿੱਜੈ ਬਿਨ ਸ਼ਬਦੇ ਮੁਕਤ ਨ ਹੋਈ, ਏ ਕਰੇ ਬੋ ਕਰਮ ਵਿਗੁੱਤੇ ਪਾਏ ਦੂਜੇ ਪਰਜ ਵਗੋਈ, ਨਾਨਕ ਬਿਨ ਸਤਿਗੁਰ ਨਾਉ ਨਾ ਪਾਈਏ ਜੇ ਸੋ ਲੋਚੈ ਕੋਈ, ਹਰ ਕਾ ਨਾਉ ਆਤਵੜ ਉੱਚਾ ਉੱਚੀ ਹੂਈ ਉੱਚਾ ਹੋਈ, ਅੱਪੜ ਕੋਏ ਨਾ ਸਕਈ ਜੇ ਸੋ ਲੋਚੈ ਕੋਈ, ਮੁਖ ਸੰਜਮ ਖੱਛਾ ਨਾ ਹੋਵਈ ਤਰ ਪੇਖ ਪਵੇ ਸਭ ਕੋਈ, ਗੁਰ ਕੀ ਪੌੜੀ ਜਾਏ ਚੜੈ ਕਰਮ ਪ੍ਰਾਪਤ ਹੋਈ, ਅੰਤਰ ਆਏ ਵਸੈ ਗੁਰ ਸ਼ਬਦ ਵਿਚਾਰੇ ਕੋਏ, ਨਾਨਕ ਸ਼ਬਦ ਮਰੇ ਮਨ ਮਾਨੀਏ ਸਾਚੇ ਸਾਚੀ ਸੋਏ, ਮਾਇਆ ਮੋਹ ਦੁਖ ਸਾਗਰ ਹੈ ਬਿਗਦ ਉੱਤਰ ਤਰਿਆ ਨਾ ਜਾਏ, ਮੇਰਾ ਮੇਰਾ ਕਰਦੇ ਪਚਮੋਏ ਹਉਮੈ ਕਰਤ ਵਿਹਾਏ, ਮਨ ਮੁਖਾਂ ਉਰਵਾਰ ਨਾ ਪਾਰ ਹੈ

ਵਿਕਾਰ ਵਡਭਾਗ ਹੋਵੇ ਸਤਿਗੁਰ ਮਿਲੈ ਹਉਮੈ ਤਜੈ ਵਿਕਾਰ ਹਰ ਨਾਮਾ ਜਪ ਸੁਖ ਪਾਇਆ ਜਨ ਨਾਨਕ ਸ਼ਬਦ ਵਿਚਾਰ ਬਿਨ ਸਤਿਗੁਰ ਭਗਤ ਨਾ

ਮਨਮੁਖ ਸੇ ਤੀ ਸੰਗ ਕਰੇ ਮੋਹ ਕਾਲਖ ਦਾਗ ਲਗਾਏ। ਮੋਹ ਕਾਲੇ ਤਿਨ ਲੋਭੀਆਂ ਜਸਨ ਜਨਮ ਗਵਾਏ। ਸਤ ਸੰਗਤ ਹਰ ਮੇਲ ਪ੍ਰਭ ਹਰ ਨਾਮ ਵਸੈ ਮਨ ਆਏ। ਜਨਮ ਮਰਨ ਕੀ ਮਲ ਉਤਰੈ ਜਨ ਨਾਨਕ ਹਰ ਗੁਣ ਗਾਏ। ਤੁਰ ਹਰ ਪ੍ਰਭ ਕਰਤੈ ਲਿਖਿਆ ਸੋ ਮਿਟਣਾ ਨਾ ਜਾਏ। ਜੀਉ ਪਿੰਡ ਸਭ ਤਿਸਦਾ ਪ੍ਰਤਪਾਲ ਕਰੇ ਹਰ ਰਾਏ। ਚੁਗਲ ਨਿੰਦਕ ਭੁੱਖੇ ਰੁਲ ਮੋਏ ਇਨ੍ਹਾਂ ਹੱਥ ਨਾ ਕਥਾਉ ਪਾਏ। ਬਾਰ ਪਾਖੰਡ ਸਭ ਕਰਮ ਕਰੇ

ਹਰ ਨਾਮ ਨਾ ਚੇਤ ਹੈ ਅੰਤ ਦੁਖ ਰੋਏ, ਨਾਨਕ ਕਰਤਾ ਕਰੇ ਸੋ ਹੋਏ। ਗੁਰਮੁਖ ਬੁੱਢੇ ਕਦੇ ਨਾਹੀ, ਜਿਨ੍ਹਾਂ ਅੰਤਰ ਸੁਰਤ ਗਿਆਨ, ਸਦਾ ਸਦਾ ਹਰ ਗੁਣ ਰਵੇ ਅੰਤਰ ਸਹਿਜ ਧਿਆਨ, ਓਏ ਸਦਾ ਆਨੰਦ।

ਜਿਨ੍ਹਾਂ ਅੰਤਰ ਹਰ ਸੁਰਤ ਨਾਹੀ, ਵਿੱਚ ਹਉਮੈ ਕਰਮ ਕਮਾਵਦੇ, ਸਭ ਧਰਮ ਰਾਏ ਕੈ ਜਾਹੀ, ਗੁਰਮੁਖ ਹੱਛੇ ਨਿਰਮਲੇ, ਗੁਰ ਕੈ ਸ਼ਬਦ ਸੁਭਾਏ, ਉਨ੍ਹਾਂ ਮੈਲ ਪਤੰਗ ਨਾ ਲੱਗਈ, ਜੇ ਚੱਲਣ ਸਤਿਗੁਰ ਪਾਏ, ਮਨਮੁਖ ਝੂਠ ਨਾ ਉਤਰੈ, ਜੇ ਸੋ ਧੋਵਣ ਪਾਏ, ਨਾਨਕ ਗੁਰਮੁਖ ਮੇਲਿਆਂ ਗੁਰ ਕੈ ਅੰਕ ਸਮਾਏ, ਬੁਰਾ ਕਰੇ ਸੋ ਕੇਹਾ ਸਿੱਜੈ, ਆਪਣੇ ਰੋਹ ਆਪੇ ਹੀ ਦੱਜੈ, ਮਨਮੁਖ ਕਮਲਾ ਰਗੜੈ ਲੁੱਜੈ, ਗੁਰਮੁਖ ਹੋਏ ਤੇਸ ਸਭ ਕਿਛ ਸੁੱਜੈ, ਨਾਨਕ ਗੁਰਮੁਖ ਮਨ ਸਿਉ ਲੁੱਜੈ, ਜਿਨ੍ਹਾਂ ਸਤਿਗੁਰ ਪੁਰਖ

ਹਰਮੰਦਰ ਵਸਤ ਅਨੇਕ ਹੈ ਨਾਮ ਨਿਧ ਨਾਮ ਸਮਾਲ ਤਨ ਭਗਵੰਤੀ ਨਾਨਕਾ ਜਿਨ੍ਹਾਂ ਗੁਰਮੁਖ ਲੱਦਾ ਹਰ ਭਾਲ ਵਡ ਭਾਗੀ ਗੜ ਮੰਦਰ ਖੋਜਿਆ ਹਰ ਹਿਰਦੇ ਪਾਇਆ ਨਾਲ ਮਨਮੁਖ ਦਹਿਦ ਫਿਰ ਰਹੇ ਅਤ ਤਿਸਨਾ ਲੋਭ ਵਿਕਾਰ ਮਾਇਆ ਮੋਹ ਨਾ ਚੁੱਕਈ ਮਰ ਜੰਮਹਿ ਵਾਰੋ ਵਾਰ ਸਤਿਗੁਰ ਸੇਵ ਸੁਖ ਪਾਇਆ

ਗੁਰਮੁਖ ਕਮਲ ਵਿਗਸਿਆ ਸਭ ਆਤਮ ਬ੍ਰਹਮ ਪਛਾਨ ਹਰ ਹਰ ਕਿਰਪਾ ਧਾਰ ਪ੍ਰਭ ਜਨ ਨਾਨਕ ਜਪ ਹਰ ਨਾਮ ਧਨਾ ਸ੍ਰੀ ਧਨਵੰਤੀ ਜਾਣੀਐ ਪਾਈ ਜਾਂ ਸਤਿਗੁਰ ਕੀ ਕਾਰ ਕਮਾਏ ਤਨ ਮਨ ਸੌਂਪੇ ਜੀ ਸੋ ਪਾਈ ਲੈ ਹੁਕਮ ਫਿਰਾਓ ਜੈ ਬੈਸਾ ਵੈ ਬੈਸੇ ਪਾਈ ਜੈ ਭੇਜੇ ਤੈ ਜਾਓ ਏਵੜ ਧਾਨ ਹੋਰ ਕੋ ਨਹੀਂ ਪਾਈ ਜੇਵੜ ਸੱਚਾ ਨਾਓ ਸਦਾ ਸੱਚੇ ਕੇ ਗੁਣ ਗਾਵਾਂ ਪਾਈ ਸਦਾ ਸੱਚੇ ਕੇ ਸੰਗ ਰਹਾਓ ਪਹਿਨਣ ਗੁਣ ਚੰਗਿਆਈਆਂ ਪਾਈ ਆਪਣੀ ਪਦ ਕੇ ਸਾਧ ਆਪੇ ਖਾਏ ਇਸਕਾ ਕਿਆ ਸਾਰਾਈਏ ਪਾਈ ਦਰਸ਼ਨ ਕਉ ਬਲ ਜਾਏ ਸਤਿਗੁਰ ਵਿੱਚ ਵੱਡੀਆਂ ਵਡਿਆਈਆਂ ਪਾਈ ਕਰਮ ਮਿਲੇ ਤਾਂ ਪਾਏ ਇੱਕ ਹੁਕਮ ਮਨ ਨਾ ਜਾਣਨੀ ਪਾਈ ਦੂਜੇ ਪਾਏ ਫਿਰਾਏ ਸੰਗਤ ਢੋਈ ਨਾ ਮਿਲੇ ਪਾਈ ਪੈਸਣ ਮਿਲੇ ਨਾ ਥਾਓ ਨਾਨ ਹੁਕਮ ਤਿਨਾ ਮਨਾਏ ਸੀ ਪਾਈ ਜਿਨ੍ਹਾਂ ਤੁਰੇ ਕਮਾਇਆ ਨਾਓ ਤਿਨ ਵਿਟੋ ਵਾਰਿਆ ਪਾਈ ਤਿਨ ਕਉ ਸਦ ਬਲਿਹਾਰੇ ਜਾਓ ਸੇ ਦਾੜੀਆਂ ਸੱਚੀਆਂ ਜੇ ਗੁਰਚਰਨੀ ਲਗਨ ਅਨਦਿਨ ਸੇਵਨ ਗੁਰ ਆਪਣਾ ਅਨਦਿਨ ਅੰਦਰ ਹਨ ਨਾਨਕ ਸੇ ਮੋ ਸੋਹਣੇ ਸੱਚੇ ਦਰ ਦਿਸਨ ਮੁਗ ਸੱਚੇ ਸੱਚ ਦਾੜੀਆਂ ਸੱਚ ਬੋਲੇ ਸੱਚ ਕਮਾਹੇ ਸੱਚਾ ਸ਼ਬਦ ਮਨ ਵਸਿਆ ਸਤਿਗੁਰ ਮਾਹੇ ਸਮਾਹੇ ਸੱਚੀ ਰਾਸੀ ਸੱਚ ਤਨ ਉੱਤਮ ਪਦਵੀ ਪਾਹੇ ਸੱਚ ਸੁਣੇ ਸੱਚ ਮਨ ਲੈਨ ਸੱਚੀ ਕਾਰ ਕਮਾਹੇ ਸੱਚੀ ਦਰਗਹਿ ਬੈਸਣਾ ਸੱਚੇ ਮਾਏ ਸਮਾਹੇ ਨਾਨਕ ਵਿਣ ਸਤਿਗੁਰ ਸੱਚ ਨਾ ਪਾਈਐ ਮਨਮੁਖ ਪੂਲੇ ਜਾਹੇ ਬਾ ਬੀਹਾ ਪ੍ਰਿਓ ਪ੍ਰਿਓ ਕਰੇ ਜਲ ਨਿਧ ਪ੍ਰੇਮ ਪਿਆਰ ਗੁਰ ਮਿਲੇ ਸੀਤ ਜਲ ਪਾਇਆ ਸਭ ਦੁੱਖ ਨਿਵਾਰਣ ਹਾਰ ਤਿਸ ਚੁਕੇ ਸਹਿਜ ਉਪਜੈ ਚੁਕੇ ਕੂਕ ਪੁਕਾਰ ਨਾਨਕ ਗੁਰਮੁਖ ਸਾਂਤ ਹੋਏ ਨਾਮ ਰੱਖੋ ਉਰਤਾਰ ਬਾ ਬੀਹਾ ਤੂੰ ਸੱਚ ਚਉ ਸੱਚੇ ਸੋ ਲਿਵ ਲਾਏ ਬੋਲਿਆ ਤੇਰਾ ਥਾਏ ਪਵੇ ਗੁਰਮੁਖ ਹੋਏ ਅਲਾਏ ਸ਼ਬਦ ਚੀਨ ਤਿਖ ਉਤਰੈ ਮਨ ਲੈ ਰਜਾਏ ਚਾਰੇ ਕੁੰਡਾਂ ਚੋਕ ਵਰਸਦਾ ਬੂੰਦ ਪਵੇ।

ਨਾਮ ਸਮਾਏ, ਧੁਰੋਂ ਖਸਮ ਭੇਜਿਆ ਸੱਚੇ ਹੁਕਮ ਪਠਾਏ, ਇੰਦ ਵਰਸੇ ਦਇਆ ਕਰ ਗੂੜੀ ਸ਼ੈਬਰ ਲਾਏ, ਬਾਬੀ ਹੇ ਤਨ ਮਨ ਸੁਖ ਹੋਏ ਜਾਂ ਤਤ ਬੂੰਦ ਮੋਏ ਪਾਏ, ਅਨ ਤਨ ਬਹੁਤਾ ਉਪਜੈ ਧਰਤੀ ਸੋਭਾ ਪਾਏ, ਅਨ ਦਿਨ ਲੋਗ ਭਗਤ ਕਰੇ ਗੁਰ ਕੈ ਸ਼ਬਦ ਸਮਾਏ।

ਨਾਨਕ ਨਾਮੋ ਮਨ ਵਸੈ ਹਰ ਦਰਗਹਿ ਲਏ ਛਡਾਏ। ਬਾਵੀ ਹੈ ਸਗਲੀ ਧਰਤੀ ਜੇ ਫਿਰੈ ਊੜ ਚੜੇ ਆਕਾਸ, ਸਤਿਗੁਰ ਮਿਲਿਆ ਜਲ ਪਾਈਐ ਚੂਕੈ ਭੂਖ ਪਿਆਸ। ਜਿਉ ਪਿੰਡ ਸਭ ਤਿਸਕਾ ਸਭ ਕਿਛ ਤਿਸਕੇ ਪਾਸ, ਵਿਣ ਬੋਲਿਆ ਸਭ ਕੇ ਜਾਣਦਾ ਕਿਸ ਆਗੇ ਕੀਚੇ ਅਰਦਾਸ। ਨਾਨਕ ਘਾਟ ਘਾਟ ਏਕੋ ਵਰਤਦਾ ਸ਼ਬਦ ਕਰੇ ਪਰਗਾਸ, ਨਾਨਕ ਤਿਸੈ ਬਸੰਤ ਹੈ ਜੇ ਸਤਿਗੁਰ ਸੇਵ ਸਮਾਏ। ਹਰ ਬੁੱਠਾ ਮਨ ਤਨ ਸਭ ਪਰਫੜੈ, ਸਭ ਜਗ ਹਰੀਆ ਵਲ ਹੋਏ। ਸ਼ਬਦੇ ਸਦਾ ਬਸੰਤ ਹੈ ਜਿਤ ਤਨ ਮਨ ਹਰਿਆ ਹੋਏ। ਨਾਨਕ ਨਾਮ ਨਾ ਵਿਸਰੈ ਜਿਨ ਸਿਰਿਆ ਸਭ ਕੋਏ, ਨਾਨਕ ਤਿਨਾ ਬਸੰਤ ਹੈ ਜਿਨਾਂ ਗੁਰਮੁਖ ਵਸਿਆ ਮਨ ਸੋਏ। ਹਰ ਉੱਠੈ ਮਨ ਤਨ ਪਰਫੜੈ, ਸਭ ਜਗ ਹਰਿਆ ਹੋਏ। ਵੱਡੜੇ ਝਾਲ ਚਲੂੰਬਲ ਨਾਵੜਾ ਲਈਏ ਕਿਸ, ਨਾਉ ਲਈਏ ਪਰਮੇਸ਼ਰ।

ਆਪ ਛੋਡੇ ਤਾਂ ਸੌ ਮਿਲੇ। ਸੱਚਾ ਇਹੋ ਵਿਚਾਰ, ਹੋਮੇ ਫਿੱਕਾ ਬੋਲਣਾ ਬੁੱਝ ਨਾ ਸਕਾ ਕਾਰ। ਵਣ ਤ੍ਰੇਣ ਤਿਰ ਪਵਣ ਤੁਝੇ ਧਿਆਏ ਦਾ, ਅਨ ਦਿਨ ਸਦਾ ਵਿਹਾਨ। ਬਿਨ ਸਤਿਗੁਰ ਕਿਨੇ ਨਾ ਪਾਇਆ, ਕਰ ਕਰ ਥੱਕੇ ਵਿਚਾਰ। ਨਦਰ ਕਰੇ ਜੇ ਆਪਣੀ ਤਾਂ ਆਪੇ ਲਏ ਸਵਾਰ। ਨਾਨਕ ਗੁਰਮੁਖ ਜਿਨੀ ਧਿਆਇ ਆਏ ਸੇ ਪ੍ਰਵਾਨ। ਜੋਗ ਨਾ ਪਗਵੀ ਕੱਪੜੀ, ਜੋਗ ਨਾ ਮੈ ਲੇਵੇਸ। ਨਾਨਕ ਘਰ ਬੈਠਿਆਂ ਜੋਗ ਪਾਈ ਹੈ, ਸਤਿਗੁਰ ਕੈ ਉਪਦੇਸ਼। ਚਾਰੇ ਕੁੰਡਾਂ ਚੇ ਪਵੇ, ਵੇਦ ਪੜੇ ਜੁਗ ਚਾਰ। ਨਾਨਕ ਸਾਚਾ ਪੇਟੇ ਹਰ ਮਨ ਵਸੈ, ਪਾਵੇ ਮੋਖ ਦੁਆਰ। ਨਾਨਕ ਹੁਕਮ ਵਰਤੇ ਖਸਮ ਕਾ, ਮਦ ਭਵੀ ਫਿਰੇ ਚਲ ਚਿੱਤ। ਮਨਮੁਖ ਸਭ ਕਰ ਦੋਸਤੀ, ਸੁਖ ਕੇ ਪੁੱਛੇ ਮਿੱਤ। ਗੁਰਮੁਖ ਸਭ ਕਰ ਦੋਸਤੀ, ਸਤਿਗੁਰ ਸਭ ਲਾਏ ਚਿੱਤ। ਜੰਮਣ ਮਰਨ ਕਾ ਮੂਲ ਕੱਟੀਏ, ਤਾਂ ਸੁਖ ਹੋ ਵੀ ਮਿੱਤ। ਭੁੱਲਿਆਂ ਆਪ ਸਮਝਾਏ ਸੀ, ਜਾ ਕੋ ਨਦਰ ਕਰੇ।

ਸਤਿਗੁਰ ਪ੍ਰਸਾਦ ਵਡਭਾਗੀਆ ਸੋਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ ਅੰਤਰਜੋਤ ਪ੍ਰਗਾਸੀਆ ਨਾਨਕ ਨਾਮ ਸਮਾਏ ਵਾਹੋ ਵਾਹੋ ਸਤਿਗੁਰ ਪੁਰਖ ਹੈ ਜਿਨ ਸਚ ਜਾਤਾ ਸੋਏ ਜਿਤ ਮਿਲੇ ਤਿਖ ਉਤਰ ਤਨ ਮਨਸੀ ਤਲ ਹੋਏ ਵਾਹੋ ਵਾਹੋ ਸਤਿਗੁਰ ਸਤਪੁਰਖ ਹੈ ਜਿਸ ਨੂੰ ਸੰਤ ਸਭ ਕੋਏ ਵਾਹੋ ਵਾਹੋ ਸਤਿਗੁਰ ਨਿਰਵੈਰ ਹੈ ਜਿਸ ਨਿੰਦਾ ਉਸਤਤ ਤੁਲ ਹੋਏ ਵਾਹੋ ਵਾਹੋ ਸਤਿਗੁਰ ਸੁਜਾਨ ਹੈ ਜਿਸ ਅੰਤਰ ਬ੍ਰਹਮ ਵਿਚਾਰ ਵਾਹੋ ਵਾਹੋ ਸਤਿਗੁਰ ਨਿਰੰਕਾਰ ਹੈ ਜਿਸ ਅੰਤ ਨਾ ਪਾਰਾ ਵਾਰ ਵਾਹੋ ਵਾਹੋ ਸਤਿਗੁਰੂ ਹੈ ਜੇ ਸੱਚ ਦ੍ਰਿੜਾ ਏ ਸੋਏ ਨਾ

ਜੇ ਅਣ ਦਿਨ ਰਹੇ ਲਿਵਲਾਏ, ਜਿਨ੍ਹਾਂ ਪਿਰੀ ਪਿਆਰ ਬਿਨ ਦਰਸ਼ਨ ਕਿਉ ਤ੍ਰਿਪਤੀ ਹੈ, ਨਾਨਕ ਮਿਲੇ ਸੋ ਪਾਏ, ਗੁਰਮੁਖ ਇਹੋ ਮਨ ਰਹਿਸੀ ਹੈ, ਜਿਨ੍ਹਾਂ ਪਿਰੀ ਪਿਆਰ ਕਿਉ ਜੀਵਨ ਪਿਰ ਬਹਾਰੇ, ਜਾ ਸੋ ਦੇਖਣ ਆਪਣਾ ਨਾਨਕ ਥੀਵਨ ਪੀ ਹਰੇ, ਜਿਨ੍ਹਾਂ ਗੁਰਮੁਖ ਅੰਦਰ ਨੇ ਹੋ ਤੈ ਪ੍ਰੀਤਮ ਸੱਚੇ ਲਾਇਆ, ਰਾਤੀ ਅਤ ਡੇ ਹੋ ਨਾਨਕ ਪ੍ਰੇਮ ਸਮਾਇਆ, ਗੁਰਮੁਖ ਸੱਚੀ ਆਸ ਕੀ ਜਿਦ ਪ੍ਰੀਤਮ ਸੱਚਾ ਪਾਈ ਹੈ, ਅਨ ਦਿਨ ਰਹਿ ਆਨੰਦ ਨਾਨਕ ਸਹਿਜ ਸਮਾਈ ਹੈ।

ਆਵੇ ਤੁਰ ਮਸਤਕ ਹਰ ਪ੍ਰਭ ਲਿਖਿਆ ਗੁਰ ਨਾਨਕ ਮਿਲਿਆ ਆਏ ਜਮ ਕੰਕਰ ਮਾਰ ਬਦਾਰਿਆਂ ਹਰ ਦਰ ਗਏ ਲਏ ਛਡਾਏ ਗੁਰ ਸਿੱਖਾਂ ਨੂੰ ਸਾਬਾਸ ਹੈ ਹਰ ਤੁੱਠਾ ਮੇਲ ਮਿਲਾਏ ਗੁਰ ਪੂਰੇ ਹਰ ਨਾਮ ਦੜਾਇਆ ਜਿਨ ਵਿੱਚੋਂ ਪਰਮ ਚੁਕਾਇਆ ਰਾਮ ਨਾਮ ਹਰ ਕੀਰਤ ਗਾਏ ਕਰ ਚਾਨਣ ਮਗ ਦਿਖਾਇਆ ਹਉ ਮੈਂ ਮਾਰ ਏਕ ਲਿਵ ਲਾਗੀ ਅੰਤਰ ਨਾਮ ਵਸਾਇਆ ਗੁਰਮਤੀ ਜਮ ਜੋਏ ਨਾ ਸਕੈ ਸੱਚੇ ਨਾਏ ਸਮਾਇਆ ਸਭ ਆਪੇ ਆਪ ਵਰਤੈ ਕਰਤਾ ਜੋ ਭਾਵੈ ਸੋ ਨਾਏ ਲਾਇਆ ਜਨ ਨਾਨਕ ਨਾਉ ਲਏ ਤਾਂ ਜੀਵੈ ਬਿਨ ਨਾਵੇ ਖਿਨ ਮਰ ਜਾਇਆ ਮਨ ਅੰਤਰ ਹੋਮੈ ਰੋਗ ਪਰਮ ਫੂਲੇ ਹੋਮੈ ਸਾਗਦ ਦੁਰਜਨਾ ਨਾਨਕ ਰੋਗ ਗਵਾਏ ਮਿਲ ਸਤਗੁਰ ਸਾਧੂ ਸੱਜਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਸਾਈ ਦਿਨ ਸਰਾਤ ਹਰ ਰਤੀ ਹਰ ਰੰਗ ਚੋਲੇ ਹਰ ਜੈਸਾ ਪੁਰਖ ਨਾ ਲੱਭਈ ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤਗੁਰ ਨਾਮ ਦਿੜਾਇਆ ਮਾਨ ਅੰਤਰ ਕਾਹੂ ਡੋਲੇ ਜਨ ਨਾਨਕ ਹਰ ਕਾ ਦਾਸ ਹੈ ਗੁਰ ਸਤਗੁਰ ਕੇ ਗੁਲ ਗੋਲੇ। ਸਲੋਕ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਗੁਰ ਪ੍ਰਸਾਦ ਰੱਤੇ ਸਹੀ ਜੇ ਮੁੱਖ ਨਾ ਮੋੜਨ ਜਿੰਨੀ ਸੰਜਾਤਾ ਸਾਈ ਝੜ ਝੜ ਪਵਦੇ ਕੱਚੇ ਬਿਰਹੀ ਜਿਨ੍ਹਾਂ ਕਾਰ ਨਾ ਆਈ ਤਣੀ ਵਿਹੂਣਾ ਪਾੜ ਪਟੰਬਰ ਪਾਹੀ ਸੇ ਤੀ ਜਾਲੇ ਧੂੜੀ ਵਿੱਚ ਲੋਡੰਦੜੀ ਸੋਹਾਂ ਨਾਨਕ ਤੈ ਸਹਿ ਨਾਲੇ ਗੁਰ ਕੈ ਸ਼ਬਦ ਆਰਾ ਪੀਏ ਨਾਮ ਰੰਗ ਬੈਰਾਗ ਜੀਤੇ ਪੰਚ ਬੈਰਾਈਆ ਨਾਨਕ ਸਬਲ ਮਾਰੂ ਇਹੋ ਰਾਗ ਜਾਮ ਇੱਕ ਤਾਂ ਲੱਖ ਤੋਂ ਜਿੱਤੀ ਪਿੰਨੇ ਦਰ ਕਿੱਤੜੇ ਬਾਹਮਣ ਬਿਰਥਾ ਗਯੋ ਜਨਮ ਜਿਨ ਕੀਤੋ ਸੋ ਵਿਸਰੇ ਸੋਰਠ ਸੋਰਸ ਪੀਜੀ ਹੈ ਕਹੂ ਨਾ ਵੀ ਕਾ ਹੋਏ ਨਾਨਕ ਰਾਮ ਨਾਮ ਗੁਣ ਗਾਈ ਹੈ ਦਰਗਹਿ ਨਿਰਮਲ ਸੋਏ ਜੋ ਪ੍ਰਭ ਰੱਖੇ ਆਪ ਤਿਨ ਕੋਏ ਨਾ ਮਾਰਾਈ ਅੰਦਰ ਨਾ

ਸੋਈ ਸਭ ਕਮਾਏ, ਸਭ ਕਸ਼ਤ ਦੇ ਵਸ, ਦੂਜੀ ਨਾ ਵੇ ਜਾਏ। ਨਾਨਕ ਸੁਖ ਅਨੰਦ ਭਏ, ਪ੍ਰਭ ਕੀ ਮਨ ਰਜਾਏ, ਗੁਰਪੂਰਾ ਜਿਨ ਸਿਮਰਿਆ,

ਤੇਈ ਉਬਰੇ ਜਿੰਨਾ ਪਾਗ ਮਥਾਹ ਸੁਤੜੇ ਸੁਗੀ ਸਵੰਨ ਜੋ ਰੱਤੇ ਸਏ ਆਪਣੇ ਪ੍ਰੇਮ ਸ਼ੋਹਾ ਤਣੀ ਸੋ ਅੱਠੇ ਪੈਰ ਲਵੰਨ ਸੁਤੜੇ।

ਨਗਰ ਗੰਧਰਵ ਜਿੰਨੀ ਸੱਚ ਅਰਾਧਿਆ ਨਾਨਕ ਮਨ ਤਨ ਫੱਬ ਪਤਤ ਉਦਾਹਰਣ ਪਾਰ ਬ੍ਰਹਮ ਸਮਰਥ ਪੁਰਖੇ ਪਾਰ ਜਿਸੇ ਉਧਾਰੇ ਨਾਨਕਾ ਸੋ ਸਿਮਰੇ ਸਿਰਜਣਹਾਰ ਦੂਜੀ ਚੋੜ ਕੁਵਾਟੜੀ ਇਕ ਸੌ ਚਿਤ ਲਾਏ ਦੂਜੇ ਪਾਵੀ ਨਾਨਕਾ ਵਹਿਣ ਲੁੜੰਦੜੀ ਜਾਏ ਤੇ ਹਟੜੇ ਬਾਜ਼ਾਰ ਸੌਦਾ ਕਰਨ ਵਣਜਾਰਿਆ ਸੱਚ ਵੱਖਰ ਜਿਨੀ ਲੱਦਿਆ ਸੇ ਸਚੜੇ ਪਾਸਾਰ ਪੰਥਾ ਪ੍ਰੇਮ ਨਾ ਜਾਣਈ ਉੱਲੀ ਫਿਰੇ ਗਵਾਰ ਨਾਨਕ ਹਰ ਬਿਸਰਾਏ ਕੈ ਪਾਉਂਦੇ ਨਰਕ ਅੰਧਿਆਰ ਮਾਇਆ ਮਨੋਨਾ ਵੀ

ਸਾਬਤ ਅਖੁੱਟ ਬਾਬਾ ਨਾਨਕਾ, ਖਾਹੇ ਖਰਚ ਤਨ ਮਾਲ, ਖੰਭ ਵੇ ਕਾਂਦੜੇ ਜੇਲ ਹਾਂ, ਕਿੰਨਾ ਸਾ ਵੀ ਤੋਲ, ਤਨ ਜੜਾਈ ਆਪਣੇ ਲਹਾਂ।

ਕਾਰ ਸਤਿਗੁਰ ਪ੍ਰਸਾਦ ਅਰਾਗ ਮਾਲਾ ਅਰਾਗ ਏਕ ਸੰਗ ਪੰਚ ਬਰੰਗਨ ਸੰਗ ਅਲਾਪੇ ਅੱਠ ਨੰਦਨ ਪ੍ਰਥਮ ਰਾਗ ਪੈ

ਭੌਰਾ ਨਦ ਗਾਏ, ਅਸ਼ਟਮਾਲ ਕੌਸਕ ਸੰਗਲਾਏ, ਪੁਨ ਆਇਓ ਹਿੰਡੋਲ, ਪੰਚ ਨਾਰ ਸੰਗ ਅਸ਼ਟ ਸੁੱਤ, ਉਠੇ ਤਾਨ ਕਲੋਲ, ਗਾਇਨ ਤਾਰ ਮਿਲਾਵਗੀ, ਤੇ ਲੰਗੀ ਦੇਵਕਰੀ ਆਈ, ਬਸੰਤੀ ਸੰਧੂਰ ਸੁਹਾਈ, ਸਰਸ ਅਹੀਰੀ ਲੈ ਪਾਰ ਜਾ, ਸੰਗ ਲਾਈ ਪੰਚੋ ਆਰ ਜਾ, ਸੁਰਮਾਨੰਦ ਪਾਸ ਕਰ ਆਏ, ਚੰਦਰ ਬਿੰਬ ਮੰਗਲਨ ਸੁਹਾਏ, ਸਰਸ ਬਾਣ ਓ ਆਏ ਬਿਨੋਦਾ, ਗਾਵੇ ਸਰਸ ਬਸੰਤ ਕਮੋਦਾ।

ਕਜਰੀ ਸੰਗ ਦੀਪਕ ਕੇ ਥਾਪ ਕਾਲੰਕਾ ਕੁੰਤਲ ਔ ਰਾਮਾ ਕਮਲ ਕੁਸਮ ਚੰਪਕ ਕੇ ਨਾਮਾ ਗੌਰਾ ਔ ਕਨਰਾ ਕਲਿਆਨਾ ਹਸ਼ਟ ਪੁੱਤਰ ਦੀਪਕ ਕੇ ਜਾਨਾ ਸਭ ਮਿਲ ਸ੍ਰੀ ਰਾਘਵੈ ਗਾਵੈ ਪੰਚੋ ਸੰਗ ਬਰੰਗਨ ਲਾਭੈ ਬੈਰਾਰੀ ਕਰਨਾਟੀ ਤਰੀ ਗਵਰੀ ਗਾਵੈ ਆਸਾਵਰੀ ਤੇ ਪਛੇ ਸਿੰਧਵੀ ਅਲਾਪੀ ਸ੍ਰੀ

ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾਂ ਹੋਈ ਐ ਕਿਵ ਕੂੜੈ ਤੁੱਟੈ ਪਾਲ ਹੁਕਮਰ ਜਾਏ।

ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ, ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੋ ਘਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ, ਗੁਰੀ ਸਰ ਗੁਰ ਗੋਰਖ ਬ੍ਰਹਮਾ।

ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜਿਤ ਸਭਾਵਾਂ ਵਿਣ ਭਾਣੇ ਕੇ ਨਾਏ ਕਰੀ ਜੇਤੀ ਸਿਰ ਠੋ ਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗਲੇ ਜੇ ਤਿਸ ਨਜ਼ਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵੇਗਾ।

ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ, ਸੁਣਿਐ ਸਤ ਸੰਤੋਖ ਗਿਆਨ, ਸੁਣਿਐ ਅੱਠ ਸੱਠ ਕਾ ਇਸਨਾਨ, ਸੁਣਿਐ ਪੜ ਪੜ ਪਾਵੈ ਮਾਨ, ਸੁਣਿਐ ਲਾਗੈ ਸਹੀ ਧਿਆਨ। ਨਾਨਕ ਭਗਤਾਂ ਸਦਾ

ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਭਾਵ ਕਾ ਨਾਸ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿਛੈ ਪਛਤਾਏ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ। ਮੰਨੈ ਮੋਹਿ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਮਾਰਗ ਠਾਗ ਨਾ ਪਾਏ, ਮੰਨੈ ਪਾਸਿਓ ਪ੍ਰਗਟ ਜਾਏ। ਮੰਨੈ ਮਗਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ।

ਕੋ ਕਵਾਓ ਤਿਸਤੇ ਹੋਏ ਲੱਖ ਦਰੀਆਓ। ਕੁਦਰਤ ਕੌਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਦ ਭਾਵੈ ਸਾਈ ਪਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ ਅਸੰਖ ਭਾਓ, ਅਸੰਖ ਪੂਜਾ ਅਸੰਖ ਤਪਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾ ਤਾਰ, ਅਸੰਖ ਸੂਰਮੋ ਭਕਸਾਰ, ਅਸੰਖ ਮੋਹਨ ਲਿਵਲਾਏ ਤਾਰ। ਕੁਦਰਤ ਕੌਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਦ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖੰਦ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵਢਾਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਪੱਖ ਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ। ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਦ ਭਾਵੈ ਸਾਈ ਭਰੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ ਅਸੰਖ ਥਾਵ, ਅਗੰਮ ਅਗੰਮ ਅਸੰਖ ਲੋ, ਅਸੰਖ ਹੈ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹਾ, ਅਖਰੀ ਗਿਆਨ ਗੀਤ ਗੁਣ ਗਾਹਾ, ਅਖਰੀ ਲਿਖਣ ਬੋਲਣ ਬਾਣ, ਵੱਖਰਾ ਸਿਰ ਸੰਯੋਗ ਵਖਾਣ, ਜਿਨ ਇਹ ਲਿਖੇ

ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਥ ਬਾਣੀ ਬਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਣ ਸੋ ਵੇਲਾ ਵਕਤ ਕਵਣੋ, ਕਵਣ ਥਿਤ ਕਵਣ ਵਾਰ, ਕਵਣ ਸੇ ਰੁੱਤੀ ਮਾਹੋ ਕਵਣ, ਜਿਤ ਹੋਵਾ ਆਕਾਰ, ਵੇਲ ਨਾ ਪਾਈਆ ਪੰਡਤੀ, ਜੇ ਹੋਵੇ ਲਿਖ ਪੁਰਾਣ, ਵਕਤ ਨਾ ਪਾਇਓ ਕਾਦੀਆ, ਜੇ ਲਿਖਣ ਲਿਖ ਕੁਰਾਨ, ਥਿਤ ਵਾਰ ਨਾ ਜੁਗੀ ਜਾਣੈ, ਰੁੱਤ ਮਾਹੋ ਨਾ ਕੋਈ, ਜਾਂ ਕਰਤਾ ਸਿਰ ਠੀਕ ਸਾਜੇ, ਆਪੇ ਜਾਣੈ ਸੋਈ। ਕਿਵ ਕਰ ਆਖਾ ਕਿਵ ਸਾ ਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੇ, ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ। ਪਾਤਾਲਾ ਪਾਤਾਲ ਲਖ, ਆਗਾ ਸਾਇਆ ਗਾਸ, ਓੜਕ ਓੜਕ ਭਾਲ ਥਕੇ, ਵੇਦ ਕਹਿਣ ਇੱਕ ਵਾਤ, ਸਹਿਸ ਅਠਾਰ ਹੈ ਕਹਿਣ ਕਤੇਬਾ, ਅਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ਼। ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾ ਲਾਹੀ ਸਾ ਲਾਹੇ, ਏਤੀ ਸੁਰਤ ਨਾ ਪਾਈਆ। ਨਦੀਆਂ ਅਤੈ ਵਾਹ, ਪਵੈ ਸਮੁੰਦ ਨਾ ਜਾਣੀਐ, ਸਮੁੰਦ ਸਾ ਸੁਲਤਾਨ, ਗਿਰਹਾ ਸੇਤੀ ਮਾਲ ਧਨ। ਕੀੜੀ ਤੁਲ ਨਾ ਹੋਵਨੀ, ਜੇਤਸ ਮਨੋ ਨਾ ਵਿਸਰੈ, ਅੰਤ ਨਾ ਸਿਵਤੀ ਕਹਿਣ ਨਾ ਅੰਤ।

ਪਰ ਅੰਤ ਕਾਰਨ ਕਿਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ, ਇਹੋ ਅੰਤ ਨਾ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਏਵੜ ਉੱਚਾ ਹੋਵੇ ਕੋਏ, ਤੇ ਸੂਚੇ ਕਉ ਜਾਣੈ ਸੋਏ, ਜੇਵੜ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖੇ।

ਪੇ ਕਹੀ ਕੇ ਜਿਸਨੋਂ ਬਖਸ਼ੇ ਸਿਫਤ ਸਾਹ ਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹੋ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵੈ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀ ਬਾਣ ਅਮੁੱਲ ਤੁਲ ਅਮੁੱਲ ਪ੍ਰਵਾਣ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਣ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੈ ਵਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸਰੇ ਆਖੇ ਸਿੱਧ।

ਏਤੇ ਕੀਤੇ ਹੋਰ ਕਰੇ ਹੈ ਤਾਂ ਨਾ ਸਕੈ ਕੇਈ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰਗਾ ਵਾਰਾਂ ਗਾ ਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਪੈ ਸਰਬ ਸੰਭਾਲੇ ਵਾਜੇ ਨਾਦਾ ਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਜ ਪਰੀ ਸੋ ਕਹੀਆ ਨੂੰ ਕੇਤੇ ਗਾਵਣ ਹਾਰੇ ਗਾਵੈ ਤੁਹਨੋ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵ ਹੈ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵ ਹੈ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵ ਹੈ ਇੰਦ ਇੰਦ ਆਸਣ ਬੈਠੇ ਦੇਵਤਿਆਂ ਦਰ ਨਾਲੇ ਗਾਵ ਹੈ ਸਿਸ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵ ਹੈ ਵੀਰ ਕਰਾਰੇ ਗਾਵਨ ਪੰਡਿਤ ਪੰਡ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵ ਹੈ ਮੋਹਣੀਆ ਮਨ ਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨੋ ਪਾਏ ਤੇਰੇ ਅੱਠ

ਜੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਉਤਸੈ ਆਦੇਸ਼ ਆਦਾ ਨੀਲਾ ਨਾਦਾ ਨਾਹਤ ਜੁਜਗੁਏ ਕੋ ਵੇਸ ਭੂਤ ਗਿਆਨ ਦਇਆ ਭੰਡਾਰਨ ਕੜਕੜ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਂ ਕੀ ਰਿਧ ਸਿਦਵਰਾ ਸਾਧ ਸੰਯੋਗ ਵਿਯੋਗ ਦੋਏ ਕਰ ਚਲਾਵੈ ਲਿਖੇ ਆਵੈ ਭਾਗ ਵਾਦੇਸ ਉਤਸੈ ਆਦੇਸ਼ ਆਦਾ ਨੀਲਾ ਨਾਦਾ ਨਾਥ ਜੁਜਗੁਏ ਕੋ ਵੇਸ ਏਕਾ ਮਾਈ ਜੁਗਤ ਵਿਆਈ ਤਿਨ ਚੇਲੇ ਪ੍ਰਵਾਨ ਇਕ ਸੰਸਾਰੀ ਇਕ ਭੰਡਾਰੀ ਇਕ ਲਾਏ ਦੀ ਬਾਣ ਜਿਵ ਤਿਸ ਪਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਣ ਆਦੇਸ ਉਤਸੈ ਆਦੇਸ਼ ਆਦਾ ਨੀਲਾ ਨਾਦਾ ਨਾਥ ਜੁਜੁਏ ਕੋ ਵੇਸ ਆਸਣ ਲੋਏ ਲੋਏ ਭੰਡਾਰ ਜੁਗ ਛਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਉਤਸੈ ਆਦੇਸ਼ ਆਦਾ ਨੀਲਾ ਨਾਦਾ ਨਾਥ ਜੁਜੁਏ ਕੋ ਵੇਸ ਇਕ ਦੂਜੀ ਬਹੁ ਲੱਖ ਹੋਹੇ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼ ਏਤ ਰਾਹੇ ਪਤ ਪਵੜੀਆ ਚੜੀਐ ਹੋਇਆ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨੈ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜੇ ਸਾਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁੱਤੀ ਰੁੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੂਤ ਕੇ ਰੰਗ ਤਿਨਕੇ ਨਾਮਾ ਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪ੍ਰਵਾਨ ਨਦਰੀ ਕਰਮ ਭਵੈ ਨਿਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾ ਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਅੱਖ ਹੋ ਕਰਮ ਕੇਤੇ ਪੌਣ ਪਾਣੀ ਵੈ ਸੰਤਰ ਕੇਤੇ ਕਨ ਮਹੇਸ਼ ਕੇਤੇ ਬ੍ਰਹਮੇ ਘੜਤ ਘੜੀ ਹੈ ਰੂਪ ਰੰਗ ਕੇ ਵੇਸ਼ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵ ਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸਿਵ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘੜਤ ਘੜੀਐ ਬਹੁਤਾਨੂਪ ਤਾਂ ਤੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛਾ ਪਿਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਸਦਾ ਕੀ ਸੁਧ ਕਰਮ ਖੰਡ ਕੀ ਬਾਣੀ।

ਹੈ ਤਿਥੈ ਭਗਤ ਵਸੈ ਕੇ ਲੋ ਕਰਹਿ ਆਨੰਦ ਸੱਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭੰਡ।

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਤਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਬਿਨ ਸਿੱਧੀ ਕਿਨੈ ਨਾ ਪਾਈਆਂ, ਕਰਮ ਮਿਲੈ ਨਾਹੀ ਠਾਕਰਾਈਆਂ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਪਰੇ ਤੇਰੇ ਭੰਡਾਰਾ, ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚੱਲੀਐ ਦੁਖ, ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ, ਜੇ ਸਭ ਮਿਲਕੈ ਆਖਣ ਪਾਹੇ,

ਜੇਵੜ ਆਪ ਤੇਵੜ ਤੇਰੀ ਦਾਤ, ਜਿੰਦਨ ਕਰਕੇ ਕੀਤੀ ਰਾਤ, ਖਸਮ ਵਿਸਾਰੈ ਤੇ ਕਮਜਾਤ, ਨਾਨਕ ਨਾਮੈ ਬਾਇਸਨਾਤ। ਅਰਾ ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਪੁਰਖਾ, ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸਰਨਾਈ, ਕਰ ਦਇਆ ਨਾਮ ਪ੍ਰਗਾਸ, ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਓ, ਹਰ ਜਨ ਕੇ ਵਡ ਭਾਗ ਵਡੇਰੇ, ਜਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾਸਾ, ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਤੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੁਜਰੀ ਮਹੱਲਾ ਪੰਜਵਾਂ, ਕਾਹੇ ਰੇ ਮਨ ਚਿਤਵੈ ਉਦਮ।

ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਭਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਓ। ਜਨਨ ਪਿਤਾ ਲੋਕ ਸੁਤ ਬਨਤਾ, ਕੋਇ ਨਾ ਕਿਸ ਕੀ ਧਰਿਆ, ਸਿਰ ਸਿਰ ਰਿਜਕ ਸੰਭਾਹੇ ਠਾਕੁਰੋ, ਕਾਹੇ ਮਨ ਪਉ ਕਰਿਆ। ਉਡੇ ਉਡਿਆ ਵੈ ਸਹਿ ਕੋਸਾਂ, ਤਿਸ ਪਾਛੈ ਬਚਰੇ ਸ਼ਰਿਆ, ਤਿਨ ਕਮਣ ਖਲਾਵੈ ਕਮਣ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ ਦਸ ਅਟ ਸਿਧਾਨ, ਠਾਕੁਰ ਕਰ ਤਲ ਧਰਿਆ, ਜਨ ਨਾਨਕ ਬਲ ਬਲ ਸਦ ਬਲ ਜਾਈਐ।

ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵ ਹੈ ਤੁਧ ਜੀ, ਸੇ ਜਨ ਜੁਗ ਮੈਂ ਸੁਖਵਾਸੀ। ਸੇ ਮੁਗਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਪਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ,

ਵਿਸੋਏ ਚਸਿਆ ਕੜੀਆਂ ਪਹਿਰਾਂ ਥਿੱਤੀ ਵਾਰੀ ਮਾਹੋਂ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗਤ ਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾ ਜੰਤ ਭੇਰੀ ਰਹਾਓ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰ

ਨਿਜ ਕਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵਿਦਾਤੇ, ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਸ੍ਰੀ ਰਾਗ ਮਹੱਲਾ ਪਹਿਲਾ, ਘਰ ਪਹਿਲਾ। ਮੋਤੀ ਤਾਂ ਮੰਦਰ ਉਸ ਰਹਿ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ। ਮਤ ਦੇਖ ਪੂਲਾ ਵਿਸਰੈ, ਤੇਰਾ ਚਿਤ ਨਾ ਆਵੈ ਨਾਉ, ਹਰ ਬਿਨ ਜੀਉ ਜਲ ਬਲ ਜਾਓ, ਮੈਂ ਆਪਣਾ ਗੁਰਪੁਛ ਦੇਖਿਆ, ਅਵਰ ਨਾਹੀ ਥਾਓ ਰਹਾਓ। ਧਰਤੀ ਤਾਂ

ਸਿੱਧ ਲਾਈ ਰਿਧ ਆਖਾਂ ਆਓ ਗੁਪਤ ਪ੍ਰਗਟ ਹੋਏ ਬੈਸਾ ਲੋਕ ਰਾਖੈ ਪਾਓ ਮਤ ਦੇਖ ਪੂਲਾ ਵਿਸਰੈ ਤੇਰਾ ਚਿਤ ਨਾ ਆਵੈ ਨਾਉ ਸੁਲਤਾਨ ਹੋਵਾਂ ਮੇਲ ਲਸਕਰ ਤਖ਼ਤ ਰਾਖਾ ਪਾਓ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ ਮਤ ਦੇਖ ਪੂਲਾ ਵਿਸਰੈ ਤੇਰਾ ਚਿਤ ਨਾ ਆਵੈ ਨਾਉ ਸ੍ਰੀ

ਕੁੱਸਾ ਕੱਟਿਆ ਵਾਰ ਵਾਰ, ਪੀਸਣ ਪੀਸਾ ਪਾਏ, ਅੱਗੀ ਸੇਤੀ ਜਾਲੀਆ, ਭਸਮ ਸੇਤੀ ਰਲ ਜਾਓ। ਪੀ ਤੇਰੀ ਕੀਮਤ ਨਾ ਪਵੈ, ਹਉ ਕੇ ਵੱਡੇ ਆਖਾ ਨਾਓ, ਪੰਖੀ ਹੋਏ ਕਹਿ ਜੇ ਭਵਾਂ, ਸਹਿ ਅਸਮਾਨੀ ਜਾਓ। ਨਦਰੀ ਕਿਸੈ ਨਾ ਆਵਉ, ਨਾ ਕਿਛ ਪੀਆ ਨਾ ਖਾਓ, ਪੀ ਤੇਰੀ ਕੀਮਤ ਨਾ ਪਵੈ, ਹਉ ਕੇ ਵੱਡੇ ਆਖਾ ਨਾਓ। ਨਾਨਕ ਕਾਗਦ ਲੱਖ।

ਲੇਖੈ ਸਾ ਲਵਾਈਐ ਪੜੇ ਕੇ ਪੁੱਛਣ ਜਾਓ ਬਾਬਾ ਮਾਇਆ ਰਚਨਾ ਧੋਹੋ ਅੰਧੇ ਨਾਮ ਵਿਸਾਰਿਆ ਨਾ ਤਿਸ ਇਹ ਨਾ ਉਹ ਰਹਾਉ ਜੀਵਨ ਮਰਨਾ ਜਾਏ ਕੈ ਇੱਥੇ ਖਾਜੈ ਕਾਲ ਜਿੱਥੇ ਬੈ ਸਮਝਾਈਐ ਤਿੱਥੇ ਕੋਈ ਨਾ ਚੱਲਿਓ ਨਾਲ ਰੋਵਣ ਵਾਲੇ ਜੇਤੜੇ ਸਭ ਬੰਨੇ ਪੰਡ ਪਰਾਲ ਸਭ ਕੋ ਆਖੈ ਬਹੁਤ ਬਹੁਤ ਘੱਟ ਨਾ ਆਖੈ ਕੋਏ ਕੀਮਤ ਕਿਨੈ ਨਾ ਪਾਈਆ ਕਹਿਣ ਨਾ ਵੱਡਾ ਹੋਏ ਸਾਚਾ ਸਾਹਿਬ ਇਕ ਤੂੰ ਹੋਰ ਜੀਆਂ ਕੇ ਤੇ ਲੋ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਮਤ ਨੀਚ ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ ਜਿੱਥੇ ਨੀਚ ਸੰਭਾਲੀਆਂ ਨੂੰ ਤਿੱਥੇ ਨਦਰ ਤੇਰੀ ਬਖਸੀਸ ਸ੍ਰੀ ਰਾਗ ਮਹੱਲਾ ਪਹਿਲਾ ਲਭ ਕੁੱਤਾ ਕੂੜ ਚੂਹੜਾ ਠੱਗ ਖਾਦਾ ਮੁਰਦਾਰ ਪਰ ਨਿੰਦਾ ਪਰ ਮਲ ਮੁਖ ਸੁਧੀ ਅਗਨ ਕ੍ਰੋਧ ਚੰਡਾਲ ਰਸ ਕਸ ਆਪ ਸਲਾਹਣਾ ਇਹ ਕਰਮ ਮੇਰੇ ਕਰਤਾਰ ਬਾਬਾ ਬੋਲੀਐ ਪਤ ਹੋਏ ਉਤਮ ਸੇਦਾਰੀ ਉਤਮ ਕਹੀ ਹੈ ਨੀਚ ਕਰਮ ਬੈ ਰੋਏ ਰਹਾਉ ਰਸ ਸੋਏ ਨਾ ਰਸ ਰੂਪਾ ਕਾਮਣੋ ਰਸ ਪਰ ਮਲਕੀ ਵਾਸ ਰਸ ਘੋੜੇ ਰਸ ਸੇਜਾ ਮੰਦਰ ਰਸ ਮੀਠਾ ਰਸ ਮਾਸ ਏਤੇ ਰਸ ਸਰੀਰ ਕੇ ਕਹਿ ਕਟ ਨਾਮ ਨਿਵਾਸ ਜਿਤ ਬੋਲਿਆ ਪਤ ਪਾਈਐ ਸੋ ਬੋਲਿਆ ਪ੍ਰਵਾਣ ਫਿੱਕਾ ਬੋਲ ਵਿਗੁਚਣਾ ਸੁਣ ਮੂਰਖ ਮਨ ਅਜਾਣ ਜੋ ਤਿਸ ਭਾਵੈ ਸੇ ਭਲੇ ਹੋਰ ਕੇ ਕਹਿਣ ਵਖਾਣ ਤਿੰਨ ਮਤ

ਨਾਨਕ ਨਦਰੀ ਬਾਹਰੇ ਰਾਚੈ ਦਾਨ ਨਾਨਾਏ। ਸ੍ਰੀ ਰਾਗ ਮਹੱਲਾ ਪਹਿਲਾ। ਅਮਲ ਗਲੋਲਾ ਕੂੜਕਾ ਦਿੱਤਾ ਦੇਵਣਹਾਰ। ਮਤੀ ਮਰਨ ਵਿਸਾਰਿਆ ਖੁਸ਼ੀ ਕੀਤੀ ਦਿਨ ਚਾਰ। ਸੱਚ ਮਿਲਿਆ ਤਿੰਨ ਸੋਫੀਆ ਰਾਖਣ ਕਉ ਦਰਬਾਰ। ਨਾਨਕ ਸਾਚੇ ਕਉ ਸੱਚ ਜਾਣ ਜਿਤ ਸੇਵਿਆ ਸੁਖ ਪਾਈਐ ਤੇਰੀ ਦਰਗਹਿ ਚੱਲੈ ਮਾਣ ਰਹਾਉ। ਸੱਚ ਸਰਾ ਗੁੜ ਬਾਹਰਾ ਜਿਸ ਵਿ ਸੱਚਾ ਨਾਉ ਸੁਣੈ ਮਖਾਣੈ ਜਿਤੜੇ ਹਉ ਤਿਲ ਬਹਾਰੈ ਜਾਉ। ਤਾ ਮਨ ਖੀਵਾ ਜਾਣੀਐ ਜਾਂ ਮਹਿਲੀ ਪਾਏ ਥਾਉ। ਨਾਉ ਨੀਰ ਚੰਗਿਆਈਆਂ ਸਤ ਪਰਮਲ ਤਨਵਾਸ। ਤਾ ਮੁਖ ਹੋਵੇ ਉਜਲਾ ਲਖ ਦਾਤੀ ਇਕ ਦਾਤ। ਦੁਖ ਤਿਸੈ ਪੈ ਆਖੀਐ ਸੁਖ।

ਹੋਰ ਗੱਲਾਂ ਸਭ ਕੂੜੀਆਂ ਤੁਦ ਭਾਵੈ ਪ੍ਰਵਾਨ। ਸ੍ਰੀ ਰਾਗ ਮਹੱਲ ਪਹਿਲਾ। ਜਾਲ ਮੋਹ ਕਸ ਮਸ ਕਰ, ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿਤ ਲਿਖਾਰੀ, ਗੁਰਪੁਛ ਲਿਖ ਵਿਚਾਰ, ਲਿਖ ਨਾਮ ਸਾਲਾਹ ਲਿਖ, ਲਿਖ ਅੰਤ ਨਾ ਪਾਰਾਵਾਰ। ਬਾਬਾ ਇਹੋ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀਐ ਤਿੱਥੇ ਹੋਏ ਸੱਚਾ ਨਿਸ਼ਾਨ। ਰਹਾਓ ਜਿੱਥੇ ਮਿਲਹਿ ਵਡਿਆਈਆਂ, ਸਦ ਖੁਸ਼ੀਆਂ ਸਦ ਚਾਓ, ਤਿੰਨ ਮੁਖ ਟਿੱਕੇ ਨਿਕਲੈ ਜਿਨ ਮਨ ਸੱਚਾ ਨਾਉ, ਕਰਮ ਮਿਲੈ ਤਾਂ ਪਾਈਐ ਨਾਹੀ ਗੱਲੀ ਵਾਓ ਦੁਆਓ। ਇੱਕ ਆਵੈ

ਅੱਗੇ ਗਿਆ ਜਾਣੀਐ ਮਿੰਨਾ ਮੈਂ ਬੇਕਾਰ ਪੈ ਤੇਰਾ ਡਰ ਅਗਲਾ ਖਪ ਖਪ ਛਿਜੈ ਦੇਹ ਨਾਵ ਜਿਨਾ ਸੁਲਤਾਨ ਖਾਨ ਹੁੰਦੇ ਡਿੱਠੇ ਖੇਹ ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇਹ ਸ੍ਰੀ ਰਾਗ ਮਹੱਲਾ ਪਹਿਲਾ ਸਭ ਰਸ ਮਿੱਠੇ ਮੰਨਿਆ ਸੁਣਿਆ ਸਾ ਲੋਣੇ ਖੜ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ ਛੱਤੀ ਅੰਮ੍ਰਿਤ ਭਾਉ ਏਕ ਜਾਂ ਕਉ ਨਦਰ ਕਰੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਧੈ ਤਨ ਪੀੜੀਐ ਮਨ ਮੈਂ ਚਲੈ ਵਿਕਾਰ ਰਹਾਓ ਰਤਾ ਪਹਿਨਣ ਮਨ ਰਤਾ ਸੁਪੇਦੀ ਸਤਦਾਨ ਨੀਲੀ ਸਿਆਹੀ ਕਦਾ ਕਰਨੀ ਪਹਿਰਨ ਪੈਰ ਧਿਆਨ ਕਮਰ ਬੰਦ ਸੰਤੋਖ ਕਾ ਧਨ ਜੋਬਨ ਤੇਰਾ ਨਾਮ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਜਿਤ ਪੈਦੈ ਤਨ ਪੀੜੀਐ ਮਨ ਮੈਂ ਚਲੈ ਵਿਕਾਰ ਰਹਾਓ ਘੋੜੇ ਪਾਖਰ ਸੋਇਨੇ ਸਾਖਤ ਬੂਜਣ ਤੇਰੀ ਵਾਟ ਤਰਕ ਸਤੀਰ ਕਮਾਣ ਸਾਂਗ ਤੇਗ ਬੰਦ ਗੁਣ ਧਾਤ ਵਾਜਾ ਨੇਜਾ ਪਤ ਸਿਉ ਪ੍ਰਗਟ

ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਿਵਾਰ ਹੁਕਮ ਸੋਈ ਤੁਧ ਭਾਵ ਸੀ ਹੋਰ ਆਖਣ ਬਹੁਤ ਅਪਾਰ ਨਾਨਕ ਸੱਚਾ ਪਾਤਸ਼ਾਹ ਪੂਛਣਾ ਕਰੇ ਵਿਚਾਰ ਬਾਬਾ ਹੋਰ ਸੋਣਾ ਖੁਸ਼ੀ ਖੁਆਰ ਜਿਤ ਸੁੱਤੈ ਤਨ ਪੀੜੀਐ ਮਨ ਮੈਂ ਚੱਲੈ ਵਿਕਾਰ ਰਹਾਉ ਸ੍ਰੀ ਰਾਗ ਮਹੱਲਾ ਪਹਿਲਾ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ ਅੱਠ ਸੱਠ ਤੀਰਥ ਕਾ ਮੁਖ ਟਿੱਕਾ ਤਿਤ ਘਟ ਮਤ ਵਿਗਾਸ ਓਤ ਮਤੀ ਸਾਲਾਹਣਾ ਸਚ ਨਾਮ ਗੁਣਤਾਸ

ਆਵਣ ਜਾਣ ਨਾ ਚੁੱਕਈ ਮਰ ਜਨਮੈ ਹੋਏ ਖੁਆਰ ਚੰਦਨ ਮੋਲੇ ਅਣਾਇਆ ਕੁੰਗੂ ਮੰਗ ਸੰਧੂਰ ਚੋਵਾ ਚੰਦਨ ਬਹੁ ਘਣਾ ਪਾਨਾ ਨਾਲ ਕਪੂਰ ਜੇ ਤਨ ਕੰਤ ਨਾ ਭਾਵਈ ਤਾਂ ਸਭ ਅਡੰਬਰ ਕੂੜ ਸਭ ਰਸ ਭੋਗਣ ਬਾਦ ਹੈ ਸਭ ਸਿੰਗਾਰ ਵਿਕਾਰ ਜਬ ਲਗ ਸ਼ਬਦ ਨਾ ਭੇਜੀਐ ਕਿਉਂ ਸੋ ਹੈ ਗੁਰਦੁਆਰ ਨਾਨਕ ਤਨ ਸੁਹਾਗਣੀ ਜਿਨ ਸਹਿ ਨਾਲ ਪਿਆਰ ਸ੍ਰੀ ਰਾਗ ਮਹੱਲਾ

ਜਿਨੀ ਨਾ ਵਿਸਾਰਿਆ ਦੂਜੀ ਕਾਰੈ ਲਗ ਦੁਬਦਾ ਲਾਗੇ ਪਚ ਮੋਏ ਅੰਤਰ ਤ੍ਰਿਸ਼ਨਾ ਅਗ ਗੁਰ ਰਾਖੇ ਸੇ ਉਬਰੇ ਹੋਰ ਮੁੱਠੀ ਤੰਦੈ ਠੱਗ ਮੋਈ ਪ੍ਰੀਤ ਪਿਆਰ ਗਿਆ ਮੁਆ ਵੈਰ ਵਿਰੋਧ ਤੰਦਾ ਥਕਾ ਹੋ ਮੋਈ ਮਮਤਾ ਮਾਇਆ ਕ੍ਰੋਧ ਕਰਮ ਮਿਲੈ ਸਚ ਪਾਈਐ।

ਆਏ ਨਾਨਕ ਦਰ ਪ੍ਰਧਾਨ ਸੋ ਦਰਗਹਿ ਪੈਂਦਾ ਜਾਏ ਸ੍ਰੀ ਰਾਗ ਮਹੱਲ ਪਹਿਲਾ ਤਨ ਜਲ ਬਲ ਮਾਟੀ ਭਇਆ ਮਨ ਮਾਇਆ ਮੋਹਿ ਮਨੂਰ ਔਗਣ ਫਿਰ ਲਾਗੂ ਭਏ ਪੂਰਵ ਜਾਵੈ ਤੂਰ ਬਿਨ ਸਬਦ ਪਰਮਾਈ ਹੈ ਦੁਬਦਾ ਡੋਬੇ ਪੂਰ ਮਨ ਰੇ ਸਭ ਤਰ ਉਚਿਤ ਲਾਏ ਜਿਨ ਗੁਰਮੁਖ ਨਾਮ ਨਾ ਬੂਝਿਆ ਮਰ ਜਨਮੈ ਆਵੈ ਜਾਏ ਰਹਾਓ ਤਨ ਸੁਚਾ ਸੋ ਆਖੀਐ ਜਿਸ ਮੈਂ ਸਾਚਾ ਨਾਉ ਭੈ ਸੱਚ ਰਾਤੀ ਦੇਹੁਰੀ ਜੇਵਾ ਸੱਚ ਸੁਆਉ ਸੱਚੀ ਨਦਰ ਨਿਹਾਲੀਐ ਬਹੁਣ ਨਾ ਪਾਵੈ ਤਾਉ ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲ ਹੋਏ ਜਲ ਤੇ ਤ੍ਰਿ ਪਵਨ ਸਾਜਿਆ ਘਟ ਘਟ ਜੋਤ ਸਮੋਏ ਨਿਰਮਲ ਮਹਿਲਾ ਨਾ ਥੀਐ ਸ਼ਬਦ ਰਤੇ ਪਤ ਹੋਏ ਇਹੋ ਮਨ ਸਾਚ ਸੰਤੋਖਿਆ ਨਦਰ ਕਰੇ ਤਿਸ ਮਾਹੇ ਪੰਚ ਭੂਤ ਸੱਚ ਪੈਰ ਤੇ ਜੋਤ ਸੱਚੀ ਮਨ ਮਾਹੇ ਨਾਨਕ ਔਗੁਣ ਵਿਸਰੇ ਗੁਰ ਰਾਖੇ ਪਤ ਤਾਹੇ ਸ੍ਰੀ ਰਾਗ ਮਹੱਲਾ ਪਹਿਲਾ ਨਾਨਕ ਬੇੜੀ ਸੱਚ ਕੀ ਧਰੀਐ ਗੁਰ ਵਿਚਾਰ ਇਕ ਆਵੈ ਇਕ ਜਾਵਹੀ ਪੂਰ ਭਰੇ ਹੰਕਾਰ ਮਨ ਹਠ ਮਤੀ ਬੂਡੀ ਐ ਗੁਰਮੁਖ ਸੱਚ ਸੋਤਾਰ ਗੁਰਬਿਨ ਕਿਉਂ ਤਰੀਐ ਸੁਖ ਹੋਏ

ਹੈ ਤਿਸ ਤੇ ਬਿਨਸੈ ਘਟ ਘਟ ਸੱਚ ਭਰਪੂਰ ਆਪੇ ਮੇਲ ਮਿਲਾ ਵਹੀ ਸਾਚੇ ਮੈਲ ਹੈ ਦੂਰ ਸਾਹੇ ਸਾਹੇ ਤੁਝ ਸੰਭਲਾ ਕਦੇ ਨਾ ਵਿਸਾਰੇ ਓ ਜਿਉ ਜਿਉ ਸਾਹੇ ਮਨ ਵਸੈ ਗੁਰਮੁਖ ਅੰਮ੍ਰਿਤ ਪੇ ਮਨ ਤਨ ਤੇਰਾ ਤੂੰ ਧਣੀ ਗਰਭ ਨਿਵਾਰ ਸਮੇਓ ਜਿਨ ਇਹੋ ਜਗਤ ਉਪਾਇਆ ਤ੍ਰਿਭਵਨ ਕਰ ਆਕਾਰ ਗੁਰਮੁਖ ਚਾਨਣ ਜਾਣੀਐ ਮਨਮੁਖ ਮੁਗਦ ਗੁਬਾਰ ਘੜ ਘੜ ਜੋਤ ਨਿਰੰਤਰੀ ਬੂਝੈ ਗੁਰਮਤ ਸਾਰ ਗੁਰਮੁਖ ਜਿਨੀ ਜਾਣਿਆ ਤਿਨ ਕੀ ਚੈਸਾ ਬਾਸ ਸੱਚੇ ਸੇਤੀ ਰਲ ਮਿਲੇ ਸੱਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖੀਆ ਜੀਓ ਪਿੰਡ ਪ੍ਰਭ ਪਾਸ ਸ੍ਰੀ ਰਾਗ ਮਹੱਲਾ ਪਹਿਲਾ

ਮਨ ਜਾਨ ਸਾਧੂ ਸਤਿਗੁਰ ਜੇ ਮਿਲੈ ਤਾਂ ਪਾਈਐ ਗੁਣੀ ਨਿਧਾਨ ਮਨ ਰੇ ਹੋ ਮੈਂ ਛੋੜ ਗੁਮਾਨ ਹਰ ਗੁਰ ਸਰਵਰ ਸੇਵ ਤੂੰ ਪਾਵੈ ਦਰਗਹਿ ਮਾਨ ਰਹਾਉ ਆਰਾਮ ਨਾਮ ਜਪ ਦਿਨ ਸਰਾਤ ਗੁਰਮੁਖ ਹਰ ਤਨ ਜਾਨ ਸਭ ਸੁਖ ਹਰ ਰਸ ਭੋਗਣੇ ਸੰਤ ਸਭਾ ਮਿਲ ਗਿਆਨ ਨਿਤ ਅਹਿਨਿਸ ਹਰ ਪ੍ਰਭ ਸੇਵਿਆ ਸਤਿਗੁਰ ਦੀਆ ਨਾਮ ਕੂਕਰ ਕੂੜ ਕਮਾਈ ਹੈ ਗੁਰਨਿੰਦਾ ਪਚੈ ਪਚਾਨ ਭਰਮੇ ਪੂਲਾ ਦੁਖ ਘਣੋ ਜਮ ਮਾਰ ਕਰੈ ਖੁਲਹਾਨ ਮਨਮੁਖ ਸੁਖ ਨਾ ਪਾਈਐ ਗੁਰਮੁਖ ਸੁਖ ਸੁਭਾਨ ਐਥੈ ਤੰਦ ਪਿਟਾਈਐ ਸਚ ਲਿਖਤ ਪਰਵਾਨ ਹਰ ਸੱਜਣ ਗੁਰਸੇਮ ਦਾ ਗੁਰਕਰਣੀ ਪ੍ਰਧਾਨ ਨਾਨਕ ਨਾਮ ਨਾ ਵਿਸਰੈ ਕਰਮ ਸਚੈ ਨਿਸ਼ਾਨ ਸ੍ਰੀ ਰਾਗ ਮਹੱਲਾ ਪਹਿਲਾ ਇੱਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੇ ਕਿਉਂ ਦਰਗੈ ਪਤ ਪਾਈਐ ਜਾਂ ਹਰ ਨਾ ਵਸੈ ਮਨ ਮਾਹੇ ਗੁਰ ਮਿਲਿਆ ਸੁਖ ਪਾਈਐ ਅਗਨ ਮਰੈ ਗੁਣ ਮਾਹੇ ਮਨ ਰੇ ਅਹਿਨਸ ਹਰ ਗੁਣਸਾਰ ਜਿਨ ਖਿਨ ਪਲ

ਤਰੋਏ ਖੋਟੇ ਪੋਤੇ ਨਾ ਪਵੈ ਤਿਨ ਹਰ ਗੁਰ ਦਰਸ ਨਾ ਹੋਏ ਖੋਟੇ ਜਾਤ ਨਾ ਪਤ ਹੈ ਖੋਟ ਨਾ ਸੀ ਜਿਸ ਕੋਏ ਖੋਟੇ ਖੋਟ ਕਮਾਵਣਾ ਆਏ ਗਿਆ ਪਤ ਖੋਏ ਨਾਨਕ ਮਨ ਸਮਝਾਈਐ ਗੁਰ ਕੈ ਸ਼ਬਦ ਸਲਾਹ ਆਰਾਮ ਨਾਮ ਰੰਗ ਰਤਿਆ ਭਾਰ ਨਾ ਭਰਮ ਤਿਨਾਹ ਹਰ ਜਪ ਲਾਹ ਅਗਲਾ ਨਿਰਭਉ ਹਰ ਮਨ ਮਾਹ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਧਨ ਜੋਬਨ ਹਰ ਫੁੱਲੜਾ ਨਾਠੀ ਅੜੇ ਦਿਨ ਚਾਰ ਪੱਬਣ ਕੇਰੇ ਪਤ ਜਿਉ ਢਲ ਢੁੱਲ ਜੁੰਮਣ ਹਾਰ ਰੰਗ ਮਾਣ ਲੈ ਪਿਆਰਿਆ ਜਾਂ ਜੋਬਨ ਨਾਉ ਹੁੱਲਾ।

ਨਾਨਕ ਸੁੱਤੀ ਪਈ ਐ ਜਾਣ ਵਿਰਤੀ ਸੰਨ, ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬੰਨ। ਸ੍ਰੀ ਰਾਗ ਮਹੱਲਾ ਪਹਿਲਾ, ਘਰ ਦੂਜਾ ਦੂਜਾ। ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ। ਆਪੇ ਹੋਵੇ ਚੋਲੜਾ, ਆਪੇ ਸਹਿਜ ਪਤਾਰ। ਰੰਗ ਰਤਾ ਮੇਰਾ ਸਾਹਿਬ, ਰਵ ਰਹਿਆ ਭਰਪੂਰ ਰਹਾਓ। ਆਪੇ ਮਾਛੀ ਮਛਲੀ, ਆਪੇ ਪਾਣੀ ਜਾਲ। ਆਪੇ ਜਾਲ ਮਣਕੜਾ, ਆਪੇ ਅੰਦਰ ਲਾਲ। ਆਪੇ ਬਹੁ

ਆ ਤੂੰ ਹੈ ਆਪੇ ਵੇਖ ਵਿਗਾਸ। ਸ੍ਰੀ ਰਾਗ ਮਹੱਲਾ ਪਹਿਲਾ ਕਰ ਤੀਜਾ, ਇਹੋ ਤਨ ਧਰਤੀ ਬੀਜ ਕਰਮਾ ਕਰੋ, ਸਲਲ ਆ ਪਾਓ ਸਾਰੰਗ ਪਾਣੀ, ਮਨ ਕਿਰਸਾਨ ਹਰਦੈ ਜਮਾਏ ਲੈ, ਇਉ ਪਾਵਸ ਪਦ ਨਿਰਬਾਣੀ। ਕਾਹੇ ਗਰਬ ਸਮੂੜੇ ਮਾਇਆ, ਪਿਤ ਸੁਤੋ ਸਗਲ ਕਲ ਤਰ ਮਾਤਾ, ਤੇਰੇ ਹੋਹੇ ਨਾ ਅੰਤ ਸਿਖਾਇਆ, ਰਹਾਓ ਬਿਖੈ ਬਿਕਾਰ ਦੁਸ਼ਟ ਕਿਰਕਾ ਖਰੇ, ਇਨ ਤਾਜ ਆਤਮਾ ਹੋਏ ਧਿਆਈ, ਜਪ ਤਪ ਸੰਜਮ ਹੋਏ ਜਬ ਰਾਖੇ, ਕਮਲ ਬਿਕਸੈ ਮਦ ਆਸ ਸੁਰਮਾਈ। ਬੀ ਸਪਤਾ ਹਰੋ ਬਸਰੋ ਸੰਗ੍ਰਹਿ, ਤੀਨ ਖੋੜਾ ਨਿਤ ਕਾਲ ਸਾਰ, ਦਸ ਅਠਾਰ ਮੈਂ ਪਰੰਪਰੋ ਚੀਨੈ, ਕਹਿ ਨਾਨਕ ਇਵ ਏਕ ਤਾਰ। ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ, ਅਮਲ ਕਰ ਧਰਤੀ ਬੀਜ ਸਬਦੋ ਕਰ, ਸੱਚ ਕੀ ਆਪ ਨਿਤ ਦੇਹੇ ਪਾਣੀ, ਹੋਏ ਕਿਰਸਾਨ ਈਮਾਨ ਜਮਾਏ ਲੈ, ਪਿਸਤ ਦੋਜਕ ਮੂੜੇ ਏ ਵਜਾਣੀ। ਮਤ ਜਾਣ ਸੈ ਗੱਲੀ ਪਾਇਆ, ਮਾਲਕੈ ਮਾਣੈ ਰੂਪ ਕੀ ਸੋਭਾ, ਇਤ ਬਿਧੀ ਜਨਮ ਗਵਾਇਆ, ਰਹਾਓ ਐਬ ਤਨ ਚਿਕੜੋ ਇਹੋ ਮਨ ਮੀਂਡ ਕੋ, ਕਮਲ ਕੀ ਸਾਰ ਨਹੀਂ ਮੂਲ ਪਾਈ, ਪਾਵਰ ਉਸਤਾਦ ਨਿਤ ਪਾਖਿਆ ਬੋਲੇ, ਕਿਉ ਬੂਝੈ ਜਾਣੈ ਬੁਝਾਈ, ਆਖਣ ਸੁਣਨਾ ਪਾਉਣ ਕੀ ਬਾਣੀ, ਇਹੋ ਮਨ ਰਤਾ ਮਾਇਆ, ਖਸਮ ਕੀ ਨਦਰ ਦਿਲੈ ਪਸੰਦੇ, ਜਿਨੀ ਘਰ ਏਕ ਧਿਆਇਆ, ਤੀਹੀ ਕਰ ਰਾਖੇ ਪੰਜ ਕਰ ਸਾਥੀ, ਨਾਉ ਸਹਿ ਤਾਨ ਮਤ ਕਟ ਜਾਈ, ਨਾਨਕ ਆਖੈ ਰਾਹੇ ਪੈ ਚੱਲਣਾ, ਮਾਲ ਤਨ ਕਿਤ ਕੂ ਸੰਜਿਆਹੀ। ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ, ਸੋਈ ਮੌਲਾ

ਜੇਬੋ ਤੇਰਾ ਪੜਿਆ ਹੋਵੈ ਕੋ ਰਹਿ ਨਾ ਭਰੀਐ ਪਾਈ ਸੋਈ ਕਾਜੀ ਜਿਨ ਆਪ ਤਜਿਆ ਇਕ ਨਾਮ ਕੀ ਆਇਆ ਦਾਰੋ ਹੈ ਪੀ ਹੋਸੀ ਜਾਇ ਨਾ ਜਾਸੀ ਸੱਚਾ ਸਿਰਜਣਹਾਰੋ ਪੰਜ ਵਕਤ ਨਿਵਾਜ ਗੁਜਾਰੈ ਪੜੈ ਕਿਤੇਬ ਕੁਰਾਣਾ ਨਾਨਕ ਆਖੈ ਗੁਰ ਸਦੇਈ ਰਹਿਓ ਪੀਣਾ ਖਾਣਾ ਸ੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਏਕ ਸਵਾਨ ਦੋਏ ਸਵਾਨੀ ਨਾਲ ਭਲਕੇ ਪੌਕੈ ਸਦਾ ਬਿਆਲ ਕੂੜ ਛੁਰਾ ਮੁੱਠਾ ਮੁਰਦਾਰ ਤਾਣਕ ਰੂਪ ਰਹਾ ਕਰਤਾਰ ਮੈਂ ਪਤ ਕੀ ਪੰਧ ਨਾ ਕਰਨੀ ਕੀ ਕਾਰ ਹਉ ਬਿਗੜੈ ਰੂਪ ਰਹਾ ਬਿਕਰਾਲ ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਇਹਾ ਆਸ ਇਹੋ ਆਧਾਰ ਰਹਾਓ ਮੁਖ ਨਿੰਦਾ ਆਖਾ ਦਿਨ ਰਾਤ ਪਰ ਕਰ ਜੋ ਹੀ ਨੀ ਸਨਾਤ ਕਾਮ ਕ੍ਰੋਤਨ ਵਸੈ ਚੰਡਾਲ ਧਾਨਕ ਰੂਪ ਰਹਾ ਕਰਤਾਰ ਫਾਹੀ ਸੁਰਤ ਮਲੂਕੀ ਵੇਸ ਹਉ ਠਗਵਾੜਾ ਠੱਗੀ ਦੇਸ ਖਰਾ ਸਿਆਣਾ

ਕਿਤ ਕਉ ਸਾਹਿਬ ਆਵੈ ਰੋਹੇ। ਜੇ ਤੂੰ ਸਾਹਿਬ ਆਵੈ ਰੋਹੇ, ਤੂੰ ਉਹਨਾਂ ਕਾ ਤੇਰੇ ਓਹੇ। ਅਸੀਂ ਬੋਲ ਵਿਗਾੜ ਵਿਗਾੜੈ ਬੋਲ, ਤੂੰ ਨਦਰੀ ਅੰਦਰ ਤੋ ਲੈ ਤੋਲ। ਜੈ ਕਰਨੀ ਤੈ ਪੂਰੀ ਮਤ, ਕਰਨੀ ਬਾਜੋ ਕੱਟੇ ਘੱਟ। ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ, ਆਪ ਪਛਾਣੈ ਬੁਝੈ ਸੋਏ। ਗੁਰਪ੍ਰਸਾਦ ਕਰੇ।

करे जहानो जो तिस पावे नानका हुक्म सोई परवानो।

ਹੋਏ। ਆਪੇ ਸੱਚ ਭਾਵੈ ਤੇ ਸੱਚ, ਅੰਧਾ ਕੱਚਾ ਕੱਚਨ ਕੱਚ ਰਹਾਓ। ਜਾ ਕੇ ਰੁੱਖ ਬਿਰਖਿਆ ਰਾਓ, ਜੇਹੀ ਤਾਤੇ ਹੱਥ ਨਾਓ, ਫੁੱਲ ਪਾਓ।

ਅਸ਼ਲ ਸ਼ਲਾਈ ਨਹਿ ਸ਼ਲੈ ਨਹਿ ਕਹਾਉ ਕੁਟਾਰਾ ਕਰ ਸਕੈ ਜਿਉਂ ਸਾਹਿਬ ਰਾਖੈ ਤਿਉਂ ਰਹੈ ਇਸ ਲੋਭੀ ਕਾ ਜੀਓ ਟਲ ਪਲੈ ਬਿਨ ਤੇਲ ਦੀਵਾ ਕਿਉਂ ਜਲੈ ਰਹਾਓ ਪੋਥੀ ਪ੍ਰਾਣ ਕਮਾਈ ਐ ਪਉ ਵੱਟੀ ਇਹ ਤਨ ਪਾਈ ਐ ਸੱਚ ਬੂਝਣ ਆਣ ਜਲਾਈ ਐ ਇਹੋ ਤੇਲ ਦੀਵਾ ਇਉਂ ਜਲੈ ਕਰ ਚਾਨਣ ਸਾਹਿਬ ਤਉ ਮਿਲੈ ਰਹਾਓ ਇਤ ਤਨ ਲਾਗੈ ਬਾਣੀਆਂ ਸੁਖ ਹੋਵੈ ਸੇਵ ਕਮਾਣੀਆਂ ਸਭ ਦੁਨੀਆਂ ਆਵਣ ਜਾਣੀਆਂ ਵਿੱਚ ਦੁਨੀਆਂ ਸੇਵ ਕਮਾਈ ਐ ਤਾਂ ਦਰਗਹਿ ਬੈਸਣ ਪਾਈ ਐ ਕਹੋ ਨਾਨਕ ਬਹਾ ਲੁੜਾਈ ਐ ਸ੍ਰੀ ਰਾਗ ਮਹੱਲਾ ਤੀਜਾ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਉ ਸਤਿਗੁਰ ਸੇਵੀ ਆਪਣਾ ਇੱਕ ਮਨ ਇੱਕ ਚਿਤ ਪਾਏ ਸਤਿਗੁਰ ਮਨ ਕਾਮਨਾ ਤੀਰਥ ਹੈ ਜਿਸਨੋ ਦੇ ਬੁਝਾਏ ਮਨ ਚਿੰਦਿਆ ਵਰ ਪਾਵਣਾ ਜੋ ਇੱਛੈ ਸੋ ਫਲ ਪਾਏ ਨਾਉ ਧਿਆਈਐ ਨਾਉ ਮੰਗੀਐ ਨਾਮੇ ਸਹਿਜ ਸਮਾਏ ਮਨ ਮੇਰੇ ਹਰ ਰਸ ਚਾਖ ਤਿਖ ਜਾਏ ਜਿੰਨੀ ਗੁਰਮੁਖ ਚਾਖਿਆ ਸਹਿਜੇ ਰਹੇ ਸਮਾਏ ਰਹਾਓ ਜਿੰਨੀ ਸਤਿਗੁਰ ਸੇਵਿਆ ਤਿੰਨੀ ਪਾਇਆ ਨਾਮ ਨਿਧਾਨ ਅੰਤਰ ਹਰ ਰਸ ਰਵ ਰਹਿਆ ਚੂਕਾ ਮਨ ਅਭਮਾਨ ਹਿਰਦੈ ਕਮਲ ਪ੍ਰਗਾਸਿਆ ਲਾਗਾ ਸਹਿ ਧਿਆਨ ਮਨ ਨਿਰਮਲ ਹਰ ਰਵ ਰਹਿਆ ਪਾਇਆ ਦਰਗਹਿ ਮਾਨ ਸਤਿਗੁਰ ਸੇਵਨ ਆਪਣਾ ਤੇ ਵਰਲੇ ਸੰਸਾਰ ਹਾਂ ਮੈਂ ਮਮਤਾ ਮਾਰ ਕੈ ਹਰ ਰਾਖਿਆ ਉਰਤਾਰ ਹਾਂ ਤਿਲਕੈ ਬਲਿਹਾਰਣੈ ਜਿਨ੍ਹਾਂ ਨਾਮੇ ਲੱਗਾ ਪਿਆਰ ਸਹੀ ਸੁਖੀਏ ਚਹੁ ਜੁਗੀ ਜਿਨ੍ਹਾਂ ਨਾਮ ਐ ਖੋਟਿਆ ਪਾਰ ਗੁਰ ਮਿਲਿਆ ਨਾਮ ਪਾਈਐ ਚੁਕੈ ਮੋਹ ਪਿਆਸ ਹਰ ਸੇਤੀ ਮਨ ਰਵ ਰਿਆ ਕਰੀ ਮੈਂ ਉਦਾਸ ਜਿਨ੍ਹਾਂ ਹਰ ਕਾ ਸਾਧ ਆਇਆ ਹਾਂ ਤਿਨ ਬਲਿਹਾਰੈ ਜਾਸ ਨਾਨਕ ਨਦਰੀ ਪਾਈਐ ਸਚ ਨਾਮ ਗੁਣਤਾਸ ਸ੍ਰੀ ਰਾਗ ਮਹੱਲਾ ਤੀਜਾ ਬਹੁ ਪੇਹ ਕਰ ਪਰਮਾਈਐ ਮਨ ਹਿਰਦੈ ਕਪਟ ਕਮਾਏ ਹਰ ਕਾ ਮਹਿਲ ਨਾ ਪਾਵਈ ਮਰ ਵਿਸ਼ਟਾ ਮਾਏ ਸਮਾਏ ਮਨ ਰੇ ਗ੍ਰਹੀ ਮਾਏ ਉਦਾਸ ਸਚ ਸੰਜਮ ਕਰਨੀ ਸੋ ਕਰੇ ਗੁਰਮੁਖ ਹੋਏ ਪ੍ਰਗਾਸ ਰਹਾਉ ਗੁਰ ਕੈ ਸ਼ਬਦ ਮਨ ਜੀਤਿਆ ਗਤ ਮੁਕਤ ਘਰੈ ਮੈਂ ਪਾਏ ਹਰ ਕਾ ਨਾਮ ਧਿਆਈਐ ਸਤ ਸੰਗਤ ਮੇਲ ਮਿਲਾਏ ਜੇ ਲੱਖ ਇਸਤਰੀਆਂ ਭੋਗ ਕਰੈ ਨਵ ਖੰਡ ਰਾਜ ਕਮਾਹੇ ਬਿਨ ਸਤਿਗੁਰ ਸੁਖ ਨਾ ਪਾਵਈ ਫਿਰ ਜੋਨੀ ਪਾਹੇ ਹਰ ਹਾਰ ਕੰਠ ਜਿੰਨੀ ਪਹਿਰਿਆ ਗੁਰ ਚਰਨੀ ਚਿਤ ਲਾਏ ਤਿੰਨਾ ਪਿੱਛੇ ਰਿਦ ਸਿਦ ਫਿਰੈ ਓ ਨਾ ਤਿਲ ਨਾ ਤਮਾਏ ਜੋ ਪ੍ਰਭਾਵੈ ਸੋ ਥੀਐ ਅਵਰ ਨਾ ਕਰਨਾ ਜਾਏ ਜਨ ਨਾਨਕ ਜੀਵੈ ਨਾਮ ਲੈ ਹਰ ਦੇਵੋ ਸਹਿ ਸੁਭਾਏ ਸ੍ਰੀ ਰਾਗ ਮਹੱਲਾ ਤੀਜਾ ਕਰ ਪਹਿਲਾ ਜਿਸ ਹੀ ਕੀ ਸਿਰਕਾਰ ਹੈ ਤਿਸ ਹੀ ਕਾ ਸਭ ਕੋਏ ਗੁਰਮੁਖ ਕਾਰ ਕਮਾਵਣੀ ਸੱਚ ਘਟ ਪ੍ਰਗਟ ਹੋਏ ਅੰਤਰ ਜਿਸ ਕੈ ਸੱਚ ਵਸੈ ਸੱਚੇ ਸੱਚ

ਤੀਜਾ ਜਿਨੀ ਸੁਣ ਕੇ ਮੰਨਿਆ ਤਿੰਨਾ ਨੀ ਕਰਵਾਸ ਗੁਰਮਤੀ ਸਲਾਹੇ ਸੱਚ ਹਰ ਪਾਇਆ ਗੁਣਤਾਸ ਸਬਦ ਰਤੇ ਸੇ ਨਿਰਮਲੇ ਹਾਂ ਸਤ।

ਧਿਆਏ ਤੁਰ ਮਸਤਕ ਜਿਨ ਕਉ ਲਿਖਿਆ ਸੇ ਗੁਰਮੁਖ ਰਹੇ ਲਿਵ ਲਾਏ ਰਹਾਉ ਹਰ ਸੰਤ ਹੋ ਦੇਖੋ ਨਦਰ ਕਰ ਨਿਕਟ ਵਸੈ ਭਰਪੂਰ ਗੁਰਮਤ ਜਿਨੀ ਪਛਾਣਿਆ ਸੇ ਦੇਖੈ ਸਦਾ ਹਦੂਰ ਜਿਨ ਗੁਣ ਤਿਨ ਸਦ ਮਨ ਵਸੈ ਔਗੁਣਵੰਤਿਆਂ ਦੂਰ ਮਨਮੁਖ ਗੁਣ ਤੈ ਬਾਹਰੇ ਬਿਨ ਨਾਮੈ ਮਰਦੇ ਝੂਰ ਜਿਨ ਸ਼ਬਦ ਗੁਰੂ ਸੁਣ ਮੰਨਿਆ ਤਿਨ ਮਨ ਧਿਆਇਆ ਹਰ ਸੋਏ ਅੰਦਰ ਭਗਤੀ ਰਤਿਆ ਮਨ ਤਨ ਨਿਰਮਲ ਹੋਏ ਕੂੜਾ ਰੰਗ ਕੁਸੁੰਭ ਕਾ ਬਿਨਸ ਜਾਏ ਦੁਖ ਰੋਏ ਜਿਸ ਅੰਦਰ ਨਾਮ ਪ੍ਰਗਾਸ ਹੈ ਉਹ ਸਦਾ ਸਦਾ ਥਿਰ ਹੋਏ ਇਹੋ ਜਨਮ ਪਦਾਰਥ ਪਾਏ ਕਹਿ ਹਰ ਨਾਮ ਨਾ ਚੇਤੈ ਲਿਵ ਲਾਏ ਪਗ ਖਿਸਿਆ ਰਹਿਣਾ ਨਹੀਂ ਅਗੈ ਠੌਰ ਨਾ ਪਾਏ ਉਹ ਵੇਲਾ ਹੱਥ ਨਾ ਆਵਈ ਅੰਤ ਗਿਆ ਪਛਤਾਏ ਜਿਸ ਨਦਰ ਕਰੇ ਸੋ ਉਭਰੈ ਹਰ ਸੇਤੀ ਲਿਵ ਲਾਏ ਦੇਖਾ ਦੇਖੀ ਸਭ ਕਰੇ ਮਨਮੁਖ ਬੂਝ ਨਾ ਪਾਏ ਜਿਨ ਗੁਰਮੁਖ ਹਿਰਦਾ ਸੁਧ ਹੈ ਸੇ ਪਈ ਤਿਨ ਥਾਏ ਹਰ ਗੁਣ ਗਾਵੇ ਹਰ ਨਿਤ ਪੜੈ ਹਰ ਗੁਣ ਗਾਏ ਸਮਾਏ ਨਾਨਕ ਤਿਨ ਕੀ ਬਾਣੀ ਸਦਾ ਸੱਚ ਹੈ ਜੇ ਨਾਮ ਰਹੇ ਲਿਵ ਲਾਏ ਸ੍ਰੀ ਰਾਗ ਮਹੱਲਾ ਤੀਜਾ ਜਿਨੀ ਇਕ ਮਨ ਨਾਮ ਤੇ ਆਇਆ ਗੁਰਮਤੀ ਵਿਚਾਰ ਤਿਨਕੇ ਮੁਖ ਸਾਧੂ ਜਲੇ ਤਿਨ ਸੱਚੈ ਦਰਬਾਰ ਓਏ ਅੰਮ੍ਰਿਤ ਪੀਵੈ ਸਦਾ ਸਦਾ ਸੱਚੈ ਨਾਮ ਪਿਆਰ ਭਾਈ ਰੇ ਗੁਰਮੁਖ ਸਦਾ ਪਤ ਹੋਏ ਹਰ ਹਰ ਸਦਾ ਧਿਆਈ ਹੈ ਮਲਹੋਮੈ ਕੱਢੈ ਧੋਏ ਰਹਾਉ ਮਨਮੁਖ ਨਾਮ ਨਾ

ਸਾਚੇ ਮਹਿਲ ਨਾ ਲੱਗ ਗਈ, ਮਨ ਨਿਰਮਲ ਹਰ ਧਿਆਏ, ਗੁਰਮੁਖ ਸ਼ਬਦ ਪਛਾਣੀਐ, ਹਰ ਅੰਮ੍ਰਿਤ ਨਾਮ ਸਮਾਏ, ਗੁਰ ਗਿਆਨ ਪ੍ਰਚੰਡ ਬੁਲਾਇਆ, ਅਗਿਆਨਾਂ ਦੇ ਰਾਜਾਏ, ਮਨਮੁਖ ਮਹਿਲੇ ਮਲ ਭਰੇ, ਹਉਮੈ ਤ੍ਰਿਸ਼ਨਾ ਵਿਕਾਰ, ਬਿਨ ਸ਼ਬਦੈ ਮਹਿਲ ਨਾ ਉਤਰੈ, ਮਰ ਜੰਮੈ ਹੋਏ ਖੁਆਰ, ਧਾਤਰ ਬਾਜੀ ਪਲ ਚ ਰਹੇ, ਨਾ ਉਰਵਾਰ ਨਾ ਪਾਰ, ਗੁਰਮੁਖ ਜਪ ਤਪ ਸੰਜਮੀ, ਹਰ ਕੈ ਨਾਮ ਪਿਆਰ, ਗੁਰਮੁਖ ਸਦਾ ਧਿਆਈ ਹੈ, ਏਕ ਨਾਮ ਕਰਤਾਰ, ਨਾਨਕ ਨਾਮ ਧਿਆਈ ਹੈ, ਸਭਨਾ ਜੀਆਂ ਕਾ ਆਧਾਰ। ਸ੍ਰੀ ਰਾਗ ਮਹੱਲਾ ਤੀਜਾ। ਮਨਮੁਖ ਮੋਹੇ ਵਿਆਪਿਆ, ਬੈਰਾਗ ਉਦਾਸੀ ਨਾ ਹੋਏ, ਸ਼ਬਦ ਨਾ ਚੀਨੈ ਸਦਾ ਦੁੱਖ, ਹਰ ਦਰਗਹਿ ਪਤ ਖੋਏ, ਹਉਮੈ ਗੁਰਮੁਖ ਖੋਈ ਹੈ, ਨਾਮ ਰਤੇ ਸੁਖ ਹੋਏ, ਮੇਰੇ ਮਨ ਅਹਿਨਿਸ ਪੂਰ ਰਹੀ ਨਿਤਿਆਸਾ, ਸਤਿਗੁਰ ਸੇਵ ਮੋਹ ਉਪਰ ਜਲੈ, ਘਰ ਹੀ ਮਾਏ ਉਦਾਸਾ ਰਹਾਉ, ਗੁਰਮੁਖ ਕਰਮਕ ਮਾਵੈ ਬਿਕਸੈ, ਹਰ ਬਹਿਰਾ ਗਿਆ ਆਨੰਦ, ਅਹਿਨਿਸ ਭਗਤ ਘਰੇ ਦਿਨ ਰਾਤੀ, ਹਉਮੈ ਮਾਰਨ ਚੰਦ, ਵੱਡੇ ਭਾਗ ਸਤਸੰਗਤ ਪਾਈ, ਹਰ ਪਾਇਆ ਸਹਿਜਾਨੰਦ, ਸੋ ਸਾਧੂ ਬੈਰਾਗੀ ਸੋਈ, ਹਿਰਦੈ ਨਾਮ ਵਸਾਏ, ਅੰਤਰ ਲਾਗਨਾ ਤਾਮ ਸਮੂਲੇ, ਵਿਚੋਂ ਆਪ ਗਵਾਏ, ਨਾਮ ਨਿਧਾਨ ਸਤਿਗੁਰੂ ਦਿਖਾਲਿਆ, ਹਰ ਰਸ ਪੀਆ ਆਗਾਏ, ਜਿਨ ਕਿਨੈ ਪਾਇਆ ਸਾਧ ਸੰਗਤੀ, ਪੂਰੈ ਭਾਗ ਬੈਰਾਗ, ਮਨਮੁਖ ਫਿਰੈ ਨਾ ਜਾਣੈ ਸਤਿਗੁਰੂ, ਹਉਮੈ ਅੰਦਰ ਲਾਗ, ਨਾਨਕ ਸ਼ਬਦ ਰਤੇ।

ਗੁਰਮੁਖ ਪਾਵੈ ਕੋਏ, ਨਾਮ ਨਿਧਾਨਾ ਖੁੱਟ ਹੈ ਵਡਭਾਗ ਪ੍ਰਾਪਤ ਹੋਏ। ਮੇਰੇ ਮਨ ਤਜ ਨਿੰਦਾ ਹੋ ਮੈਂ ਹੰਕਾਰ, ਹਰ ਜੀਉ ਸਦਾ ਧਿਆਏ ਤੂੰ ਗੁਰਮੁਖ ਏਕੰਕਾਰ ਰਹਾਉ। ਗੁਰਮੁਖਾਂ ਕੇ ਮੁਖ ਉਜਲੇ ਗੁਰਸ਼ਬਦੀ ਵਿਚਾਰ, ਹਲਤ ਪਲਤ ਸੁਖ ਪਾਏਂਦੇ ਜਪ ਜਪ ਹਿਰਦੈ ਮੁਰਾਰ। ਘਰ ਹੀ ਵਿੱਚ ਮਹਿਲ ਪਾਇਆ ਗੁਰਸ਼ਬਦੀ ਵਿਚਾਰ, ਸਤਿਗੁਰ ਤੇ ਜੋ ਮੋਹ ਫੇਰ ਹੈ ਮੱਥੇ ਤਿਨ ਕਾਲੇ, ਅੰਨ ਦਿਨ ਦੁੱਖ ਕਮਾਉਂਦੇ ਨਿਤ ਜੋਹੇ ਜਮ ਜਾਲੇ। ਸੁਪਨੇ ਸੁਖ ਨਾ ਦੇਖਣੀ ਬਹੁ ਚਿੰਤਾ ਪਰ ਜਾਲੇ, ਸਭਨਾ ਕਾ ਦਾਤਾ ਏਕ ਹੈ ਆਪੇ ਬਖਸ ਕਰੇ। ਕਹਿਣਾ ਕਿਛੂ ਨਾ ਜਾ ਵਈ ਜਿਸ ਭਾਵੈ ਤਿਸ ਦੇ, ਨਾਨਕ ਗੁਰਮੁਖ ਪਾਈਐ ਆਪੇ ਜਾਣੈ ਸੋਏ। ਸ੍ਰੀ ਰਾਗ ਮਹੱਲਾ ਤੀਜਾ। ਸੱਚਾ ਸਾਹਿਬ ਸੇਵੀਐ ਸੱਚ ਵਡਿਆਈ ਦੇ, ਗੁਰਪ੍ਰਸਾਦੀ ਮਨ ਵਸੈ ਹੋ ਮੈਂ ਦੂਰ ਕਰੇ, ਇਹੋ ਮਨ ਤਾਵ ਤਾਂ ਰਹਿ ਜਾਂ ਆਪੇ ਨਦਰ ਕਰੇ। ਭਾਈ ਰੇ ਗੁਰਮੁਖ ਹਰ ਨਾਮ ਤੇ ਆਏ, ਨਾਮ ਨਿਧਾਨ ਸਦ ਮਨ ਵਸੈ ਮਹਿਲੀ ਪਾਵੈ ਥਾਉ ਰਹਾਉ। ਮਨਮੁਖ ਮਨ ਤਨ ਅੰਧ ਹੈ ਤਿਸ ਨੂੰ ਠੌਰ ਨਾ ਠਾਉ, ਬਹੁ ਜੋ ਨੀ ਭਾਉਂਦਾ ਫਿਰੈ ਜੋ ਸੁਣੈ ਕਰ ਕਾਉ। ਗੁਰਮਤੀ ਘਟ ਚਰਣਾ ਸ਼ਬਦ ਮਿਲੈ ਹਰ ਨਾਉ, ਤ੍ਰੈ ਗੁਣ ਵਿਖਿਆ ਅੰਧ ਹੈ ਮਾਇਆ ਮੋਹ ਗੁਬਾਰ, ਲੋਭੀ ਅਨ ਕਉ ਸੇਵਦੇ ਪਲਵੇਦਾ ਕਰੈ ਪੁਕਾਰ। ਵਿਖਿਆ ਅੰਦਰ ਪਚ ਮੋਏ ਨਾ ਉਰਵਾਰ ਨਾ ਪਾਰ, ਮਾਇਆ ਮੋਹ ਵਿਸਾਰਿਆ ਜਗਤ ਪਿਤਾ ਪ੍ਰਤਪਾਲ। ਬਾਜਹੋ ਗੁਰੂ ਅਚੇਤ ਹੈ ਸਬਦ ਦੀ ਜਮਕਾਲ, ਨਾਨਕ ਗੁਰਮਤ ਉਭਰੇ ਸੱਚਾ ਨਾਮ ਸੰਭਾਲ। ਸ੍ਰੀ ਰਾਗ ਮਹੱਲਾ ਤੀਜਾ। ਤ੍ਰੈ ਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਏ, ਕਰ ਕਿਰਪਾ ਮੇਲਾਇਆ ਨੂੰ ਹਰ ਨਾਮ ਵਸਿਆ ਮਨ ਆਏ। ਪੋਤਿਆ ਜਿਨ ਕੈ ਪੁੰਨ ਹੈ ਤਿਨ ਸਤ ਸੰਗਤ ਮੇਲਾਏ, ਭਾਈ ਰੇ ਗੁਰਮਤ ਸਾਚ ਰਹਾਓ ਸਾਚੋ ਸੱਚ ਕਮਾਵਣਾ।

ਬਿਨ ਸ਼ਬਦ ਪਿਰ ਨਾ ਪਾਈਐ ਬਿਰਥਾ ਜਨਮ ਗਵਾਏ। ਹਾਹੋ ਕਰਤੀ ਜਗ ਫਿਰੀ ਨਾ ਤਨ ਸੰਪੈ ਨਾਲ, ਅੰਧੀ ਨਾਮ ਨਾ ਚੇਤਈ ਸਭਾ ਦੀ ਜਮਕਾਲ। ਸਤਿਗੁਰ ਮਿਲਿਆ ਧਨ ਪਾਇਆ ਹਰ ਨਾਮਾ ਹਿਰਦੈ ਸੰਭਾਲ। ਨਾਮ ਰਤੇ ਸੇ ਨਿਰਮਲੇ ਗੁਰ ਕੈ ਸਹਿ ਸੁਭਾਏ। ਮੰਤਨ ਰਾਤਾ ਰੰਗ ਸਿਉ ਰਸਨਾ ਰਸਨ ਰਸਾਏ। ਨਾਨਕ ਰੰਗ ਨ ਉਤਰੈ ਜੋ ਹਰ ਧੁਰ ਛੋੜਿਆ ਲਾਏ। ਸ੍ਰੀ ਰਾਗ ਮਹੱਲਾ ਤੀਜਾ ਗੁਰਮੁਖ ਕਿਰਪਾ ਕਰੇ ਭਗਤ ਕੀ ਜੈ। ਬਿਨ ਗੁਰ ਭਗਤ ਨਾ ਹੋਈ ਆਪੇ ਆਪ ਮਿਲਾਏ ਬੂਜੈ ਤਾਂ ਨਿਰਮਲ ਹੋਵੈ ਸੋਈ। ਹਰ ਜੀਓ ਸਾਚਾ ਸਾਚੀ ਬਾਣੀ।

ਕਾਰ ਨਾਨਕਿਆ ਮਿਲਾਇਆ ਨਾ ਪੂਰੇ ਸ਼ਬਦ ਅਪਾਰ। ਸ੍ਰੀ ਰਾਗ ਮਹੱਲਾ ਤੀਜਾ। ਗੋਬਿੰਦ ਗੁਣੀ ਨਿਧਾਨ ਹੈ ਅੰਤ ਨਾ ਪਾਇਆ ਜਾਏ, ਕਥਨੀ ਬਦਨੀ ਨਾ ਪਾਈ ਹੈ ਹਮੈ ਵਿੱਚੋਂ ਜਾਏ। ਸਤਿਗੁਰ ਮਿਲਿਆ ਸਦ ਭੈ ਰਚੈ ਆਪ ਵਸ।

ਜਿੰਨੀ ਚਾਖਿਆ ਤਿੰਨੀ ਸਾਧ ਪਾਇਆ, ਬਿਨ ਚਾਖੇ ਪਰਮ ਭੁਲਾਏ, ਅੰਮ੍ਰਿਤ ਸਾਚਾ ਨਾਮ ਹੈ ਕਹਿਣਾ ਕਛੂ ਨਾ ਜਾਏ, ਪੀਵਤ ਹੂ ਪ੍ਰਮਾਣ ਭਇਆ ਪੂਰੇ ਸ਼ਬਦ ਸਮਾਏ, ਆਪੇ ਦੇ ਤਾਂ ਪਾਈਐ ਹੋਰ ਕਰਨਾ ਕਿਛੂ ਨਾ ਜਾਏ, ਦੇਵਣ ਵਾਲੇ ਕੈ ਹੱਥ ਦਾਤ ਹੈ ਗੁਰੂ ਦੁਆਰੇ ਪਾਏ, ਜਿਹਾ ਕੀਤੋ ਨੋ ਤਿਹਾ ਹੋਵਾ ਜਿਹੇ ਕਰਮ ਕਮਾਏ, ਜਤ ਸਤ ਸੰਜਮ ਨਾਮ ਹੈ ਵਿਣ ਨਾਮੈ ਨਿਰਮਲ ਨਾ ਹੋਏ, ਪੂਰੇ ਭਾਗ ਨਾਮ ਮਨ ਵਸੈ ਸ਼ਬਦ ਮਿਲਾਵਾ ਹੋਏ, ਨਾਨਕ ਸਹਿਜੇ ਹੀ ਰੰਗ ਵਰਤਦਾ ਹਰ ਗੁਣ ਪਾਵੈ ਸੋਏ, ਸ੍ਰੀ ਰਾਗ ਮਹੱਲਾ ਤੀਜਾ, ਕਾਇਆ ਸਾਧੈ ਉਰਦ ਤਪ ਕਰੈ ਵਿਚੋਂ ਹਉਮੈ ਨਾ ਜਾਏ, ਅਧਿਆਤਮ ਕਰਮ ਜੇ ਕਰੇ ਨਾਮ ਨਾ ਕਬਹੀ ਪਾਏ, ਗੁਰ ਕੈ ਸ਼ਬਦ ਜੀਵਤ ਮਰੈ ਹਰ ਨਾਮ ਵਸੈ ਮਨ ਆਏ, ਸੁਣ ਮਨ ਮੇਰੇ ਭਜ ਸਤਿਗੁਰ ਸਰਨਾ ਗੁਰਪ੍ਰਸਾਦੀ ਛੂਟੀ ਐ, ਬਿਖ ਭਵ ਜਲ ਸ਼ਬਦ ਗੁਰ ਤਰਨਾ ਰਹਾਓ, ਤ੍ਰੈਗੁਣ ਸਭਾ ਧਾਤ ਹੈ ਦੂਜਾ ਪਾਓ ਵੇਕਾਰ, ਪੰਡਿਤ ਪੜੈ ਬੰਧਨ ਮੋਹ ਬਾਧਾ ਨੈ ਬੂਝੈ ਬਿਖਿਆ ਪਿਆਰ, ਸਤਿਗੁਰ ਮਿਲਿਆ।

ਗੁਰਪ੍ਰਸਾਦੀ ਮਿਲ ਰਹੇ ਸੱਚ ਨਾਮ ਕਰਤਾਰ। ਇਹੋ ਮਨੁਮਾ ਅਤ ਸਬਲ ਹੈ, ਛੱਡੇ ਨਾ ਕਿਤੇ ਉਪਾਏ, ਦੂਜੇ ਪਾਏ ਦੁਖ ਲਾਏ ਦਾ ਬਹੁਤੀ ਦੇ ਸਜਾਏ। ਨਾਨਕ ਨਾਮ ਲੱਗੇ ਸੇ ਉਭਰੇ, ਹਉਮੈ ਸ਼ਬਦ ਗਵਾਏ। ਸ੍ਰੀ ਰਾਗ ਮਹੱਲਾ ਤੀਜਾ। ਕਿਰਪਾ ਕਰੇ ਗੁਰ ਪਾਈਐ, ਹਰ ਨਾਮੋ ਦੇ ਦ੍ਰਿੜਾਏ, ਬਿਨ ਗੁਰ ਕਿਨੈ ਨਾ ਪਾਇਓ, ਬਿਰਥਾ ਜਨਮ ਗਵਾਏ। ਮਨਮ ਕਰਮ ਕਮਾਵਣੇ, ਦਰਗਹਿ ਮਿਲੈ ਸਜਾਏ। ਮਨ ਰੇ ਦੂਜਾ ਪਾਉ ਚੁਕਾਏ, ਅੰਤਰ ਤੇਰਾ ਹਰ ਵਸੈ, ਗੁਰਸੇਵਾ ਸੁਖ ਪਾਏ ਰਹਾਓ। ਸੱਚ ਬਾਣੀ ਸੱਚ ਸ਼ਬਦ ਹੈ, ਜਾਂ ਸੱਚ ਤਰੇ ਪਿਆਰ, ਹਰ ਕਾ ਨਾਮ ਮਨ ਵਸੈ, ਹਉਮੈ ਕ੍ਰੋਧ ਨਿਵਾਰ। ਮਨ ਨਿਰਮਲ ਨਾਮ ਤੇ ਆਈਐ, ਤਾਂ ਪਾਏ ਮੋਖ ਦੁਆਰ। ਹਉਮੈ ਵਿੱਚ ਜਗ ਬਿਨਸਦਾ, ਮਰ ਜੰਮੈ ਆਵੈ ਜਾਏ। ਮਨਮੁਖ ਸ਼ਬਦ ਨਾ ਜਾਣਨੀ, ਜਾਸਨ ਪਤ ਗਵਾਏ। ਗੁਰ ਸੇਵਾ ਨਾਉ ਪਾਈਐ, ਸੱਚੇ ਰਹਿ ਸਮਾਏ। ਸ਼ਬਦ ਮੰਨਿਆ ਗੁਰ ਪਾਈਐ, ਵਿੱਚੋਂ ਆਪ ਗਵਾਏ। ਅੰਦਨ ਭਗਤ ਕਰੇ ਸਦਾ, ਸਾਚੇ ਕੀ ਲਿਵਲਾਏ। ਨਾਮ ਪਦਾਰਥ ਮਨ ਵਸਿਆ, ਨਾਨਕ ਸਾਹਿਬ ਸਮਾਏ। ਸ੍ਰੀ ਰਾਗ ਮਹੱਲਾ ਤੀਜਾ। ਜਿਨੀ ਪੁਰਖੀ ਸਤਿਗੁਰ ਨਾ ਸੇਵਿਓ, ਸੇ ਦੁਖੀਏ ਜੁਗ ਚਾਰ। ਘਰ ਹੁੰਦਾ ਪੁਰਖ ਨਾ ਪਛਾਣਿਆ, ਅਵਮਾਨ ਮੁੱਠੇ ਅਹੰਕਾਰ। ਸਤਿਗੁਰੂ ਕਿਆ ਫਿਟਕਿਆ, ਮੰਗ ਥੱਕੇ ਸੰਸਾਰ। ਸੱਚਾ ਸ਼ਬਦ ਨਾ ਸੇਵਿਓ, ਸਭ ਕਾਜ ਸਵਾਰਨ ਹਾਰ। ਮਨ ਮੇਰੇ ਸਦਾ ਹਰ ਵੇਖ ਹਦੂਰ, ਜਨਮ ਮਰਨ ਦੁਖ ਪਰ ਹਰੈ, ਸ਼ਬਦ ਰਿਆ ਭਰਪੂਰ ਰਹਾਓ। ਸੱਚ ਸਲਾਹਨ ਸੇ ਸੱਚੇ, ਸੱਚਾ ਨਾਮ ਆਧਾਰ। ਸੱਚੀ ਕਾਰਕ ਮਾਵਣੀ, ਸੱਚੇ ਨਾਲ ਪਿਆਰ। ਸੱਚਾ ਸਾਹੋ ਵਰਤਦਾ, ਕੋਈ ਨਾ ਮੇਟਣ ਹਾਰ। ਮਨਮੁਖ ਮਹਿਲ ਨਾ ਪਾਏ ਨੀ, ਕੂੜ ਮੁਠੇ ਕੂੜਿਆਰ। ਹਉਮੈ ਕਰਤਾ ਜਗ ਮਵਾ, ਗੁਰਬਨ ਕੋਰਿਆ ਅੰਧਾਰ। ਮਾਇਆ ਮੋਹਿ ਵਿਸਾਰਿਆ, ਸੁਖਦਾਤਾ ਦਾਤਾਰ। ਸਤਿਗੁਰ ਸੇਵੈ ਤਾਂ ਉਭਰੈ, ਸੱਚ ਰੱਖੈ ਉਰ ਧਾਰ। ਕਿਰਪਾ ਤੇ ਹਰ ਪਾਈਐ, ਸੱਚ ਸ਼ਬਦ ਵਿਚਾਰ। ਸਤਿਗੁਰ ਸੇਵ ਮਨ ਨਿਰਮਲਾ, ਹਉਮੈ ਤਜ ਵਿਕਾਰ। ਆਪ ਛੋੜ ਜੀਵਤ ਮਰੈ, ਗੁਰ ਕੈ ਸ਼ਬਦ ਵਿਚਾਰ। ਧੰਦਾ ਤਾਪਤ ਰਹਿ ਗਏ, ਲਾਗਾ ਸੱਚ ਪਿਆਰ। ਸੱਚਰ ਤੇ ਮੁਖ ਉਜਲੇ, ਤੇ ਸੱਚੈ ਦਰਬਾਰ। ਸਤਿਗੁਰ ਪੁਰਖ ਨਾ ਮੰਨਿਓ, ਸ਼ਬਦ ਨਾ ਲੱਗੋ ਪਿਆਰ। ਇਸ ਨਾਮ ਦਾਨ ਜੇਤਾ ਕਰੈ, ਦੂਜੈ ਪਾਏ ਖੁਆਰ। ਹਰ ਜੀਉ ਆਪਣੀ ਕਿਰਪਾ ਕਰੇ, ਤਾਂ ਲਾਗੈ ਨਾਮ ਪਿਆਰ। ਨਾਨਕ ਨਾਮ ਸਮਾਲ ਤੂੰ, ਗੁਰ ਕੈ ਹਿਤ ਅਪਾਰ। ਸ੍ਰੀ ਰਾਗ ਮਹੱਲਾ ਤੀਜਾ। ਕੇ ਸਹੋ ਸੇਵੀ ਕਿਆ ਜਪ ਕਰੀ, ਸਤਿਗੁਰ ਪੁੱਛੋ ਜਾਏ। ਸਤਿਗੁਰ ਕਾ ਪਾਣਾ ਮਨ ਲਈ, ਵਿੱਚੋਂ ਆਪ ਗਵਾਏ। ਇਹਾ ਸੇਵਾ ਚਾਕਰੀ, ਨਾਮ ਵਸੈ ਮਨ ਆਏ। ਨਾਮੈ ਹੀ ਤੇ ਸੁਖ ਪਾਈਐ, ਸੱਚੈ ਸ਼ਬਦ ਸੁਹਾਏ। ਮਨ ਮੇਰੇ ਅਨ ਦਿਨ ਜਾਗ ਹਰ ਚੇਤ, ਆਪਣੀ

ਭਰਪੂਰ ਭੈ ਭਾਏ ਭਗਤ ਕਰੇ ਦਿਨ ਰਾਤੀ ਹਰ ਜੀਉ ਵੇਖੇ ਸਦਾ ਹਦੂਰ ਸੱਚੇ ਸ਼ਬਦ ਸਦਾ ਮਨ ਰਾਤਾ ਭ੍ਰਮ ਗਿਆ ਸਰੀਰੋ ਦੂਰ ਨਿਰਮਲ ਸਾਹਿਬ ਪਾਇਆ ਸਾਚਾ ਗੁਣੀ ਗਹੀਰ ਜੋ ਜਾਗੇ ਸੇ ਉਭਰੇ ਸੂਤੇ ਗਏ ਮੁਹਾਏ ਸੱਚਾ ਸ਼ਬਦ ਨਾ ਪਛਾਣਿਓ ਸੁਪਨਾ ਗਿਆ ਵਿਹਾਏ ਸੁਣੇ ਕਰ ਕਾ ਪਾਹੁਣਾ ਜਿਉ ਆਇਆ ਤਿਉ ਜਾਏ ਮਨਮੁਖ ਜਨਮ ਬਿਰਥਾ ਗਿਆ ਕਿਆ ਮੋਹ ਦੇਸੀ ਜਾਏ ਸਭ ਕਿਛ ਆਪੇ ਆਪ ਹੈ ਹਉ ਮੈਂ ਵਿੱਚ ਕਹਿਣ ਨਾ ਜਾਏ ਗੁਰ ਕੈ ਸ਼ਬਦ ਪਛਾਣੀ ਹੈ ਦੁਖ ਹਉ ਮੈਂ ਵਿੱਚੋਂ ਗਵਾਏ ਸਤਿਗੁਰ ਸੇਵਨ ਆਪਣਾ ਹਉ ਤਨ ਕੈ ਲਾਗੋਂ ਪਾਏ ਨਾਨਕ ਦਰ ਸੱਚੇ ਸਚਿਆਰ ਹੈ ਹਉ ਤਿਨ ਬਲਿਹਾਰੈ ਜਾਓ ਸ੍ਰੀ ਰਾਗ ਮਹੱਲਾ ਤੀਜਾ ਜੇ ਵੇਲਾ ਵਕਤ ਵਿਚਾਰੀ ਹੈ ਤਾਂ ਕਿਤ ਵੇਲਾ ਭਗਤ ਹੋਏ ਅੰਦਰ ਨਾਮੇ ਰਤਿਆ ਸੱਚੇ ਸੱਚੀ ਸੋਏ ਇਕ ਤਿਲ ਪਿਆਰਾ ਵਿਸਰੈ ਭਗਤ ਕਨੇ ਹੀ ਹੋਏ ਮਨ ਤਨ ਸੀਤਲ ਸਾਚ ਸਿਓ ਸਾਸ ਨਾ ਬਿਰਥਾ ਕੋਏ ਮੇਰੇ ਮਨ ਹਰ ਕਾ ਨਾਮ ਤੇ ਆਏ ਸਾਚੀ ਭਗਤਾਂ ਥੀਐ ਜਾਂ ਹਰ ਵਸੈ ਮਨ ਆਏ ਅਰਹਾਉ ਸਹਿਜੇ ਖੇਤੀ ਰਾਹੀਐ ਸੱਚ ਨਾਮ ਬੀਜ ਪਾਏ ਖੇਤੀ ਜਮੀ ਅਗਲੀ ਮਨੁਆ ਰੱਜਾ ਸਹਿ ਸੁਭਾਏ ਗੁਰ ਕਾ ਸ਼ਬਦ ਅੰਮ੍ਰਿਤ ਹੈ ਜਿਤ ਪੀਤੈ ਤਿਖ ਜਾਏ ਇਹੋ ਮਨ ਸਾਚਾ ਸੱਚ ਰਤਾ ਸੱਚੇ ਰਿਆ ਸਮਾਏ।

ਜੋ ਸੱਚ ਰਹੇ ਲਿਵਲਾਏ, ਨਦਰੀ ਨਾਮ ਧਿਆਈ ਹੈ, ਵਿਣ ਕਰਮਾ ਪਾਇਆ ਨਾ ਜਾਏ, ਪੂਰੇ ਭਾਗ ਸਤ ਸੰਗਤ ਲਹੈ, ਸਤਿਗੁਰ ਪੇਟੈ ਜਿਸ ਆਏ, ਅਨ ਦਿਨ ਨਾਮੇ ਰਤਿਆ, ਦੁੱਖ ਵਿਖਿਆ ਵਿੱਚੋਂ ਜਾਏ, ਨਾਨਕ ਸ਼ਬਦ ਮਿਲਾਵੜਾ, ਨਾਮੇ ਨਾਮ ਸਮਾਏ। ਸ੍ਰੀ ਰਾਗ ਮਹੱਲਾ ਤੀਜਾ। ਆਪਣਾ ਭਉ ਦਿਨ ਪਾਏ ਉਨ ਜਿਨ ਗੁਰ ਕਾ ਸ਼ਬਦ ਵਿਚਾਰ, ਸਤ ਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣਸਾਰ, ਦੁਬਦਾ ਮੈਲ ਚੁਕਾਈ ਅਨ ਹਰ ਰਾਖਿਆ ਉਰਤਾਰ, ਸੱਚੀ ਬਾਣੀ ਸੱਚ ਮਨ ਸੱਚੇ ਨਾਲ ਪਿਆਰ, ਮਨ ਮੇਰੇ ਹਉ ਮੈਂ ਮੈਲ ਭਰ ਨਾਲ, ਹਰ ਨਿਰਮਲ ਸਦਾ ਸੋਹਣਾ ਸ਼ਬਦ ਸਵਰਨ ਹਾਰ, ਰਹਾਉ ਸੱਚੇ ਸ਼ਬਦ ਮਨ ਮੋਹਿਆ, ਪ੍ਰਭ ਆਪੇ ਲੈ ਮਿਲਾਏ, ਅੰਦਰ ਨਾਮੇ ਰਤਿਆ, ਜੋਤੀ ਜੋ ਸਮਾਏ, ਜੋਤੀ ਹੂੰ ਪ੍ਰਭ ਜਾਪਦਾ ਬਿਨ ਸਤਿਗੁਰ ਬੂਝਨਾ ਪਾਏ, ਜਿਨ ਕੋ ਪੂਰਬ ਲਿਖਿਆ ਸਤਿਗੁਰ ਭੇਟਿਆ ਤਿਨ ਆਏ, ਵਿਣ ਨਾਮੈ ਸਭ ਡੁੰਮਣੀ ਦੂਜੇ ਭਾਏ ਖੁਆਏ, ਤਿਸ ਬਿਨ ਘੜੀ ਨਾ ਜੀਵਦੀ ਦੁਖੀ ਰਹਿਣ ਵਿਹਾਏ, ਭਰਮ ਭੁਲਾਣਾ ਅੰਧਲਾ ਫਿਰ ਫਿਰ ਆਵੇ ਜਾਏ, ਨਦਰ ਕਰੇ ਪ੍ਰਭ ਆਪਣੀ ਆਪੇ ਲੈ ਮਿਲਾਏ, ਸਭ ਕੇ ਸੁਣਦਾ ਵੇਖਦਾ ਕਿਉਂ ਮੁਕਰ ਪਿਆ ਜਾਏ, ਪਾਪੋ ਪਾਪ ਕਮਾਉਂਦੇ ਪਾਪੇ ਪਜੈ ਪਚਾਏ, ਸੋ ਪ੍ਰਭ ਨਦਰ ਨਾ ਆਵਈ ਮਨਮੁਖ ਬੂਝ ਨਾ ਪਾਏ, ਜਿਸ ਵੇ ਖਾਲੇ ਸੋਈ ਵੇਖੈ ਨਾਨਕ ਗੁਰਮੁਖ ਪਾਏ। ਸ੍ਰੀ ਰਾਗ ਮਹੱਲਾ ਤੀਜਾ। ਬਿਨ ਗੁਰ ਰੋਗ ਨਾ ਟੁੱਟਈ ਹਉ ਮੈਂ ਪੀਣ ਨਾ ਜਾਏ, ਗੁਰ ਪ੍ਰਸਾਦੀ ਮਨ ਵਸੈ ਨਾਮੇ ਰਹੇ ਸਮਾਏ, ਗੁਰ ਸ਼ਬਦੀ ਹਰ ਪਾਈਐ ਬਿਨ ਸ਼ਬਦੈ ਭਰਮ ਭੁਲਾਏ, ਮਨ ਰੇ ਨਿਜ ਕਰ ਵਾਸਾ ਹੋਏ, ਰਾਮ ਨਾਮ ਸਲਾਹੇ ਤੂੰ ਫਿਰ ਆਵਣ ਜਾਣ ਨਾ ਹੋਏ, ਰਹਾਉ ਹਰ ਇੱਕੋ ਦਾਤਾ ਵਰਤਦਾ ਦੂਜਾ ਅਵਰ ਨਾ ਕੋਏ, ਸ਼ਬਦ ਸਲਾਹੀ ਮਨ ਵਸੈ ਸਹਿਜੇ ਹੀ ਸੁਖ ਹੋਏ, ਸਭ ਨਦਰੀ ਅੰਦਰ ਵੇਖਦਾ ਜੈ ਭਾਵੈ ਤੈਂ ਦੇ, ਹਉ ਮੈਂ ਸਭਾ ਗਣਤ ਹੈ ਗਣਤੈ ਨੋ ਸੁਖ ਨਾਹੇ, ਬੇਕੀ ਕਾਰ ਕਮਾਵਣੀ ਬਿਖ ਹੀ ਮਾਏ ਸਮਾਹੇ, ਬਿਨ ਨਾਮੈ ਠੌਰ ਨਾ ਪਾਏ ਨੀ ਜੰਪੁਰ ਦੁਖ ਸੁਹਾਹੇ, ਜੀਓ ਪਿੰਡ ਸਭ ਤਿਸ ਦਾ ਤਿਸੈ ਦਾ ਆਧਾਰ, ਗੁਰਪ੍ਰਸਾਦੀ ਬੁੱਝੀਐ ਤਾਂ ਪਾਏ ਮੋਖ ਦੁਆਰ, ਨਾਨਕ ਨਾਮ ਸਲਾਹੇ ਤੂੰ ਅੰਤ ਨਾ ਪਾਰਾ ਵਾਰ। ਸ੍ਰੀ ਰਾਗ ਮਹੱਲਾ ਤੀਜਾ। ਤਿੰਨਾ ਆਨੰਦ ਸਦਾ ਸੁਖ ਹੈ ਜਿੰਨਾ ਸੱਚ ਨਾਮ ਆਧਾਰ, ਗੁਰਸਬਦੀ ਸੱਚ ਪਾਇਆ ਦੁਖ ਨਿਵਾਰਨ ਹਾਰ, ਸਦਾ ਸਦਾ ਸਾਚੇ ਗੁਣ ਗਾਵੈ ਸਾਚੈ ਨਾਏ ਪਿਆਰ, ਕਿਰਪਾ ਕਰਕੇ ਆਪਣੀ ਦਿੱਤੋਂ ਭਗਤ ਭੰਡਾਰ, ਮਨ ਰੇ ਇਸਦਾ ਆਨੰਦ ਗੁਣ ਗਾਏ, ਸੱਚੀ ਬਾਣੀ ਹਰ ਪਾਈਐ ਹਰ ਸੋ ਰਹਿ ਸਮਾਏ, ਰਹਾਉ ਸੱਚੀ ਭਗਤੀ ਮਨ ਲਾਲ ਥੀਆ ਰਤਾ ਸਹਿ ਸੁਭਾਏ, ਗੁਰਸਬਦੀ ਮਨ ਮੋਹਿਆ ਕਹਿਣਾ ਕਿਛੂ ਨਾ ਜਾਏ, ਜਿਹ ਵਰਤੀ ਸਭ ਸੱਚੈ ਅੰਮ੍ਰਿਤ ਪੀਵੈ ਰਸ ਗੁਣ ਗਾਏ, ਗੁਰਮੁਖਿਓ ਰੰਗ ਪਾਈਐ ਜਿਸਨੋ ਕਿਰਪਾ ਕਰੇ ਰਜਾਏ, ਸੰਸਾ ਇਹੋ

ਗੁਰਮੁਖ ਦੇ ਬੁਝਾਏ, ਸਭਨਾ ਕਾ ਦਾਤਾ ਇਕ ਹੈ। ਭੁੱਲਿਆਂ ਲਏ ਸਮਝਾਏ, ਇੱਕ ਆਪੇ ਆਪ ਖੁਆਇਨ, ਦੂਜੇ ਛੱਡਿਆ ਨ ਲਾਏ। ਗੁਰਮਤੀ ਹਰ ਪਾਈਐ, ਜੋਤੀ ਜੋਤ ਮਿਲਾਏ, ਅੰਧਨ ਨਾਮੇ ਰਤਿਆ, ਨਾਨਕ ਨਾਮ ਸਮਾਏ। ਸ੍ਰੀ ਰਾਗ ਮਹੱਲਾ ਤੀਜਾ। ਗੁਣਵੰਤੀ ਸੱਚ ਪਾਇਆ, ਤ੍ਰਿਸ਼ਨਾ ਤਜ ਵਿਕਾਰ, ਗੁਰ ਸਬਦੀ ਮਨ ਰੰਗਿਆ, ਰਸਨਾ ਪ੍ਰੇਮ ਪਿਆਰ, ਬਿਨ ਸਤਿਗੁਰ ਕਹਿਣਾ ਨਾ ਪਾਇਓ, ਕਰ ਵੇਖੋ ਮਨ ਵਿਚਾਰ। ਮਨਮੁਖ ਮੈਲ ਨਾ ਉਤਰੈ, ਜਿਚਰ ਗੁਰ ਸ਼ਬਦ ਨਾ ਕਰੇ ਪਿਆਰ। ਮਨ ਮੇਰੇ ਸਤਿਗੁਰ ਕਹਿ ਭਾਣੈ ਚੱਲ, ਨਿਜ ਕਰ ਵਸ ਹੈ ਅੰਮ੍ਰਿਤ ਪੀਵਹਿ, ਤਾਂ ਸੁਖ ਲਹਿ ਮਹੱਲ ਰਹਾਉ। ਆਉ ਗੁਣਵੰਤੀ ਗੁਣ ਕੋ ਨਹੀਂ, ਬਹਿਣ ਨਾ ਮਿਲੈ ਹਦੂਰ, ਮਨਮੁਖ ਸ਼ਬਦ ਨਾ ਜਾਣੀ, ਅਵਗਣ ਸੋ ਪ੍ਰਭ ਦੂਰ। ਜਿਨੀ ਸੱਚ ਪਛਾਣਿਆ, ਸੱਚ ਰਤੇ ਭਰਪੂਰ, ਗੁਰ ਸ਼ਬਦੀ ਮਨ ਬੇਦਿਆ, ਪ੍ਰਮਿਲਿਆ ਆਪ ਹਦੂਰ। ਆਪੇ ਰੰਗਣ ਰੰਗਿਓਨ, ਸ਼ਬਦੇ ਲਏ ਉਨ ਮਿਲਾਏ, ਸੱਚਾ ਰੰਗ ਨਾ ਉਤਰੈ ਜੋ ਸੱਚ ਰਤੇ ਲਿਵਲਾਏ। ਚਾਰੇ ਕੁੰਡਾ ਭਵ ਥੱਕੇ, ਮਨਮੁਖ ਬੂਝ ਨਾ ਪਾਏ, ਜੇ ਸਤਿਗੁਰ ਮੇਲੇ ਸੋ ਮਿਲੈ, ਸੱਚੇ ਸ਼ਬਦ ਸਮਾਏ। ਮਿੱਤਰ ਕਨੇਰੇ ਕਰ ਥੱਕੀ, ਮੇਰਾ ਦੁੱਖ ਕਾਟੈ ਕੋਏ, ਮਿਲ ਪ੍ਰੀਤਮ ਦੁੱਖ ਕਟਿਆ, ਸ਼ਬਦ ਮਿਲਾਵਾ ਹੋਏ। ਸੱਚ ਖੱਟਣਾ ਸੱਚ ਰਸ ਹੈ, ਸੱਚੇ ਸੱਚੀ ਸੋਏ, ਸੱਚ ਮਿਲੇ ਸੇ ਨਾ ਵਿਛੜ ਹੈ, ਨਾਨਕ ਗੁਰਮੁਖ ਹੋਏ। ਸ੍ਰੀ ਰਾਗ ਮਹੱਲਾ ਤੀਜਾ। ਆਪੇ ਕਾਰਨ ਕਰਤਾ ਕਰੇ, ਸ੍ਰਿਸ਼ਟ ਦੇਖੈ ਆਪੋ ਪਾਏ, ਸਭ ਇੱਕੋ ਇੱਕ ਵਰਤਦਾ, ਅਲੱਖ ਨਾ ਲਿਖਿਆ ਜਾਏ। ਆਪੇ ਪ੍ਰਭੂ ਦਿਆਲ ਹੈ, ਆਪੇ ਦੇ ਬੁਝਾਏ, ਗੁਰਮਤੀ ਸਦ ਮਨ ਵਸਿਆ, ਸੱਚ ਰਹੇ ਲਿਵਲਾਏ। ਮਨ ਮੇਰੇ ਗੁਰ ਕੀ ਮਨ ਲੈ ਰਜਾਏ, ਮਨ ਤਾਂ ਸੀਤਲ ਸਭ ਥੀਐ, ਨਾਮ ਵਸੈ ਮਨ ਆਏ ਰਹਾਉ। ਜਿਨ ਕਰ ਕਾਰਨ ਧਾਰਿਆ, ਸੋਈ ਸਾਰ ਕਰੇ, ਗੁਰ ਕੈ ਸ਼ਬਦ ਪਛਾਣੀਐ, ਜਾਂ ਆਪੇ ਨਜ਼ਰ ਕਰੇ। ਸੇਜਨ ਸ਼ਬਦੇ ਸੋਹਣੇ, ਤੇ ਸੱਚੇ ਦਰਬਾਰ, ਗੁਰਮੁਖ ਸੱਚੇ ਸ਼ਬਦ ਰਤੇ, ਆਪ ਮੇਲੇ ਕਰਤਾਰ। ਗੁਰਮਤੀ ਸੱਚ ਸਲਾਹਣਾ, ਜਿਸਦਾ ਅੰਤ ਨਾ ਪਾਰਾ ਵਾਰ, ਘੜ ਘੜ ਆਪੇ ਹੁਕਮ ਵਸੈ, ਹੁਕਮੇ ਕਰੇ ਵਿਚਾਰ। ਗੁਰ ਸ਼ਬਦੀ ਸਲਾਹੀ ਐ, ਹਮੈ ਵਿੱਚੋਂ ਖੋਏ, ਸਾ ਤਾਨਾ ਮੈ ਬਾਹਰੀ, ਅਵਗਣਵੰਤੀ ਰੋਏ। ਸੱਚ ਸਲਾਹੀ ਸੱਚ ਲੱਗਾ, ਸੱਚੇ ਨਾਏ ਤ੍ਰਿਪਤ ਹੋਏ, ਗੁਣ ਵਿਚਾਰੀ ਗੁਣ ਸੰਗ੍ਰਹਾ, ਅਵਗੁਣ ਕੱਢਾ ਧੋਏ। ਆਪੇ ਮੇਲ ਮਿਲਾਏਂਦਾ, ਫਿਰ ਵਿਛੋੜਾ ਨਾ ਹੋਏ, ਨਾਨਕ ਗੁਰਸਾ ਲਾਹੀ ਆਪਣਾ, ਜਿੱਦੂ ਪਾਈ ਪ੍ਰਭ ਸੋਏ। ਸ੍ਰੀ ਰਾਗ ਮਹੱਲਾ ਤੀਜਾ। ਸੁਣ ਸੁਣ ਕਾਮ ਗਹੇਲੀਏ, ਕਿਆ ਚੱਲੈ ਬਾਲ ਉਡਾਏ, ਆਪਣਾ ਪਿਰਨਾ ਪਛਾਣੇ, ਕਿਆ ਮੋਹ ਦੇਸੈ ਜਾਏ। ਜਿਨੀ ਸਖੀ ਕੰਤ ਪਛਾਣਿਆ।

ਫਿਰ ਪ੍ਰਭ ਸਾਚਾ ਸੋਹਣਾ ਪਾਈਐ ਗੁਰ ਵਿਚਾਰ ਰਹਾਉ। ਮਨਮੁਖ ਕੰਤ ਨਾ ਪਛਾਣਈ ਤਿਨ ਕਿਉ ਰਹਿਣ ਵਿਹਾਏ, ਗਰਭ ਅਟਿਆ ਤ੍ਰਿਸ਼ਨਾ ਜਲੈ ਦੁਖ ਪਾਵੈ ਦੂਜੈ ਪਾਏ। ਸ਼ਬਦ ਰਤੀਆਂ ਸੁਹਾਗਣੀ ਤਿਨ ਵਿੱਚੋਂ ਹਉਮੈ ਜਾਏ, ਸਦਾ ਪ੍ਰਗਟਾਵੈ ਆਪਣਾ ਤਿੰਨਾ ਸੁਖੇ ਸੁਖ ਵਿਹਾਏ। ਗਿਆਨ ਵਿਹੋਣੀ ਪਿਰਮੁੱਤੀਆਂ ਪਿਰਮ ਨਾ ਪਾਇਆ ਜਾਏ, ਅਗਿਆਨ ਮਤੀ ਅੰਧੇਰ ਹੈ ਬਿਨ ਪਰ ਦੇਖੇ ਭੁੱਖ ਨਾ ਜਾਏ। ਆਵੋ ਮਿਲੋ ਸਹੇਲੀ ਹੋ ਮੈਂ ਪਿਰ ਦੇਹੋ ਮਿਲਾਏ, ਪੂਰੇ ਭਾਗ ਸਤਿਗੁਰ ਮਿਲੈ ਪਿਰ ਪਾਇਆ ਸੱਚ ਸਮਾਏ। ਸੇ ਸਹੀਆ ਸੁਹਾਗਣੀ ਜਿਨ ਕੋ ਨਦਰ ਕਰੇ, ਖਸਮ ਪਛਾਣੈ ਆਪਣਾ ਤਨ ਮਨ ਆਗੈ ਦੇ, ਘਰ ਵਾਰ ਪਾਇਆ ਆਪਣਾ ਹਉਮੈ ਦੂਰ ਕਰੇ। ਨਾਨਕ ਸੋਭਾਵੰਤੀਆਂ ਸੁਹਾਗਣੀ ਅਨਦਿਨ ਭਗਤ ਕਰੇ, ਸ੍ਰੀ ਰਾਗ ਮਹੱਲਾ ਤੀਜਾ। ਇੱਕ ਪਿਰ ਰਾਵੈ ਆਪਣਾ ਹਉ ਕਹਿ ਦਰ ਪੁੱਛੋ ਜਾਏ, ਸਤਿਗੁਰ ਸੇਵੀ ਭਾਉ ਕਰ ਮੈਂ ਪਰ ਦੇਹ ਮਿਲਾਏ। ਸਭ ਉਪਾਏ ਆਪੇ ਵੇਖੈ ਕਿਸ ਨੇੜੈ ਕਿਸ ਦੂਰ, ਜਿਨ ਪਿਰ ਸੰਗੇ ਜਾਣਿਆ ਪਿਰ ਰਾਵੇ ਸਦਾ ਹਦੂਰ। ਮੁੰਦੇ ਤੂੰ ਚੱਲ ਗੁਰ ਕੈ ਪਾਏ, ਆਂਦਨ ਰਾਵੈ ਪਿਰ ਆਪਣਾ ਸਹਿਜੇ ਸਜ ਸਮਾਏ ਰਹਾਉ। ਸ਼ਬਦ ਰਤੀਆ ਸੁਹਾਗਣੀ ਸੱਚੈ ਸ਼ਬਦ ਸਿੰਗਾਰ, ਹਰ ਵਾਰ ਪਾਇਨ ਘਰ ਆਪਣਾ ਗੁਰ ਕੈ ਹਿਤ ਪਿਆਰ। ਸੇ ਸੁਹਾਵੀ ਹਰ ਰੰਗ ਰਵੈ ਭਗਤ ਭਰੇ ਭੰਡਾਰ, ਸੋ ਪ੍ਰਪ੍ਰੀਤਮ ਮਨ ਵਸੈ ਜੇ ਸਭ ਸਹਿ ਦੇ ਆਧਾਰ। ਪਿਰ ਸਾਲਾਹਨ ਆਪਣਾ ਤਿਨ ਕਹਿ ਹਉ ਸਦਬਲਿਹਾਰੈ ਜਾਉ, ਮਨ ਤਨ ਅਰਪੀ ਸਿਰ ਦੇਈ ਤਿਨ ਕਹਿ ਲਾਗਾ ਪਾਏ। ਜਿਨੀ ਇੱਕ ਪਛਾਣਿਆ ਦੂਜਾ ਪਾਉ ਚੁਕਾਏ, ਗੁਰਮੁਖ ਨਾਮ ਪਛਾਣੀਐ ਨਾਨਕ ਸੱਚ ਸਮਾਏ। ਸ੍ਰੀ ਰਾਗ ਮਹੱਲਾ ਤੀਜਾ। ਹਰ ਜੀ ਸੱਚਾ ਸੱਚ ਤੂੰ ਸਭ ਕਿਸ ਤੇਰੈ ਚੀਰੈ, ਲਖ ਚੌਰਾਸੀ ਤਰਸਦੇ ਫਿਰੇ ਬਿਨ ਗੁਰ ਭੇਟੇ ਪੀਰੈ। ਹਰ ਜੀ ਉਹ ਬਖਸੇ ਬਖਸ ਲਏ ਸੁਖ ਸਦਾ ਸਰੀਰੈ, ਗੁਰਪ੍ਰਸਾਦੀ ਸੇਵ ਕਰੀ ਸੱਚ ਗਹਿਰ ਗੰਭੀਰੈ। ਮਨ ਮੇਰੇ ਨਾਮ ਰਤੇ ਸੁਖ ਹੋਏ, ਗੁਰਮਤੀ ਨਾਮ ਸਲਾਹੀਐ ਦੂਜਾ ਅਵਰ ਨਾ ਕੋਏ ਰਹਾਉ। ਧਰਮ ਰਾਏ ਨੋ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ, ਦੂਜੈ ਪਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਅਧਿਆਤਮੀ ਹਰ ਗੁਣ ਧਾਸ ਮਨ ਜਪ ਹੈ ਏਕ ਮੁਰਾਰ, ਤਿਨਕੀ ਸੇਵਾ ਧਰਮ ਰਾਏ ਕਰੈ ਧਨ ਸਵਾਰਨ ਹਾਰ। ਮਨ ਕੇ ਬਿਕਾਰ ਮਨੈ ਤਜੈ ਮਨ ਚੂਕੈ ਮੋਹ ਅਭਮਾਨ, ਆਤਮ ਰਾਮ ਪਛਾਣਿਆ ਸਹਿਜੇ ਨਾਮ ਸਮਾਨ, ਬਿਨ ਸਤਿਗੁਰ ਮੁਕਤ ਨਾ ਪਾਈਐ।

ਓਏ ਜਿਉਂ ਬੁਲਾਏ ਤਿਉਂ ਬੋਲੀਐ ਜਾਂ ਆਪ ਬੁਲਾਏ ਸੋਏ। ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮੇਂ ਲਾਵਾ ਹੋਏ। ਨਾਨਕ ਨਾਮ ਸਮਾਲ ਤੂੰ ਜਿਤ ਸੇਵੈ ਸੁਖ ਹੋਏ। ਸ੍ਰੀ ਰਾਗ ਮਹੱਲਾ ਤੀਜਾ। ਜਗ ਹਉ ਮੈਂ ਮੈਲ ਦੁਖ ਪਾਇਆ ਮਲ ਲਾਗੀ ਦੂਜੈ ਭਾਏ। ਮਲ ਹਉ ਮੈਂ ਧੋਤੀ ਕਿਵੇ ਨਾ ਉਤਰੈ ਜੇ ਸਭ ਤੀਰਥ ਨਾਏ। ਬਹੁ ਵਿਧ ਕਰਮ ਕਮਾਵਦੇ ਦੂਣੀ ਮਲ ਲਾਗੀ ਆਏ। ਪੜਿਆ ਮੈਲ ਨਾ ਉਤਰੈ ਪੁੱਛੋ ਗਿਆਨੀਆਂ ਜਾਏ। ਮਨ ਮੇਰੇ ਗੁਰ ਸਰਨ ਆਵੈ ਤਾਂ ਨਿਰਮਲ ਹੋਏ। ਮਨਮੁਖ ਹਰ ਹਰ ਕਰ ਥਕੇ ਮੈਲ ਨਾ ਸਕੀ ਧੋਏ। ਰਹਾਓ ਮਨ ਮੈਲੈ ਭਗਤ ਨਾ ਹੋਵਈ ਨਾਮ ਨਾ ਪਾਇਆ ਜਾਏ। ਮਨਮੁਖ ਮੈਲੇ ਮੈਲੇ ਮੋਏ ਜਾਸਨ ਪਤ ਗਵਾਏ। ਗੁਰ ਪ੍ਰਸਾਦੀ ਮਨ ਵਸੈ ਮਲ ਹਉ ਮੈਂ ਜਾਏ ਸਮਾਏ। ਜਿਉਂ ਅੰਧੇਰੈ ਦੀਪ

ਦੂਜੇ ਪਾਏ ਪਿਆਰ, ਮਾਇਆ ਜੇਵੜ ਦੁੱਖ ਨਹੀਂ, ਸਭ ਭਵ ਥੱਕੇ ਸੰਸਾਰ, ਗੁਰਮਤੀ ਸੁਖ ਪਾਈਐ ਸਚ ਨਾਮ ਓਰ ਧਾਰ, ਜਿਸਨੋ ਮੇਲੇ ਸੋ ਮਿਲੈ ਹਉ ਤਿਸ ਬਲਿਹਾਰੈ ਜਾਓ, ਇਹ ਮਨ ਭਗਤੀ ਰਤਿਆ ਸਚ ਬਾਣੀ ਨਿਜ ਥਾਉ, ਮਨ ਰਤੇ ਜਿਹ ਵਰਤੀ ਹਰ ਗੁਣ ਸੱਚੇ ਗਾਓ, ਨਾਨਕ ਨਾਮ ਨਾ ਵਿਸਰੈ ਸੱਚੇ ਮਹੇ ਸਮਾਓ, ਸ੍ਰੀ ਰਾਗ ਮਹੱਲਾ ਚੌਥਾ ਘਰ ਪਹਿਲਾ, ਮੈਂ ਮਨ ਤਨ ਬਿਰਹੋ ਤਿਆਗਲਾ, ਕਿਉਂ ਪ੍ਰੀਤਮ ਮਿਲੈ ਘਰ ਆਏ, ਜਾਂ ਦੇਖਾਂ ਪ੍ਰਭ ਆਪਣਾ, ਪ੍ਰਭ ਦੇਖਿਆ ਦੁਖ ਜਾਏ, ਜਾਏ ਪੁੱਛਾਂ ਤਿਨ ਸੱਜਣਾ, ਪ੍ਰਭ ਕਿਤ ਬਿਦ ਮਿਲੈ ਮਿਲਾਏ, ਮੇਰੇ ਸਤਿਗੁਰਾ ਮੈਂ ਤੁਝ ਬਿਨ ਅਵਰ ਨਾ ਕੋਏ, ਹਮ ਮੂਰਖ ਮੁਕਤ ਸਰਣਾਗਤੀ, ਕਰ ਕਿਰਪਾ ਮੇਲੇ ਹਰ ਸੋਏ ਰਹਾਓ, ਸਤਿਗੁਰ ਦਾਤਾ ਹਰ ਨਾਮ ਕਾ, ਪ੍ਰਭ ਆਪ ਮਿਲਾਵੈ ਸੋਏ, ਸਤਿਗੁਰ ਹਰ ਪ੍ਰਭ ਬੁਝਿਆ, ਗੁਰਜੇ ਵੜੇ ਅਵਰ ਨਾ ਕੋਏ, ਹਉ ਗੁਰ ਸਰਨ ਆਈ ਟਹਿ ਪਵਾਂ, ਕਰ ਦਇਆ ਮੇਲੇ ਪ੍ਰਭ ਸੋਏ, ਮਨ ਅਠਕਿਨੈ ਨਾ ਪਾਇਆ, ਕਰ ਉਪਾਵ ਥੱਕੇ ਸਭ ਕੋਏ, ਸਹਿਸ ਸਿਆਣਪ ਕਰ ਰਹੇ ਮਨ ਕੋਰੈ ਰੰਗ ਨਾ ਹੋਏ, ਕੂੜ ਕਪਟਕਨੈ ਨਾ ਪਾਇਓ, ਜੋ ਬੀਜੈ ਖਾਵੈ ਸੋਏ, ਸਭਨਾ ਤੇਰੀ ਆਸ ਪ੍ਰਭ, ਸਭ ਜੀ ਤੇਰੇ ਤੂੰ ਰਾਸ, ਪ੍ਰਭ ਤੁਦੋਂ ਖਾਲੀ ਕੋ ਨਹੀਂ, ਦਰ ਗੁਰਮੁਖਾਂ ਨੂੰ ਸਾਬਾਸ, ਬਿਖ ਭਉ ਜਲ ਡੁੱਬਦੇ ਕੱਢ ਲੈ ਜਨ ਨਾਨਕੀ ਅਰਦਾਸ, ਸ੍ਰੀ ਰਾਗ ਮਹੱਲਾ ਚੌਥਾ, ਨਾਮ ਮਿਲੈ ਮਨ ਤ੍ਰਿਪਤੀਐ, ਬਿਨ ਨਾਮੈ ਤ੍ਰਿਗ ਜੀਵਾਸ, ਕੋਈ ਗੁਰਮੁਖ ਸੱਜਣ ਜੇ ਮਿਲੈ ਮੈਂ ਦੱਸੇ ਪ੍ਰਭ ਗੁਣਤਾਸ, ਹਉ ਤਿਸ ਵਿਟੋ ਚੌਖੰਨੀ ਐ ਮੈਂ ਨਾਮ ਕਰੇ ਪ੍ਰਗਾਸ, ਮੇਰੇ ਪ੍ਰੀਤਮਾ ਹਉ ਜੀਵਾਂ ਨਾਮ ਤੇ ਆਏ, ਬਿਨ ਨਾਮੈ ਜੀਵਨ ਨਾ ਥੀਐ, ਮੇਰੇ ਸਤਿਗੁਰ ਨਾਮ ਦਰੜਾਏ ਰਹਾਓ, ਨਾਮ ਅਮੋਲ ਕਰਤਨ ਹੈ ਪੂਰੇ ਸਤਿਗੁਰ ਪਾਸ, ਸਤਿਗੁਰ ਸੇਵੈ ਲੱਗਿਆ ਕੱਢ ਰਤਨ ਦੇਵੈ ਪ੍ਰਗਾਸ, ਧਨ ਵਡ ਭਾਗੀ ਵਡ ਭਾਗੀ ਆ ਜੋ ਆਏ ਮਿਲੇ ਗੁਰਪਾਸ, ਜਿਨ੍ਹਾਂ ਸਤਿਗੁਰ ਪੁਰਖ ਨਾ ਭੇਟਿਓ ਸੇ ਭਾਗਹੀਣ ਵਸ ਕਾਲ, ਓਏ ਫਿਰ ਜੋਨ ਭਵਾਈ ਐ ਵਿਚ ਵਿਸ਼ਟਾਂ ਕਰ ਵਿਕਰਾਲ, ਓਨਾ ਪਾਸ ਦੁਆਸ ਨਾ ਭਿਟੀਐ ਜਿਨ ਅੰਤਰ ਕ੍ਰੋਧ ਚੰਡਾਲ, ਸਤਿਗੁਰ ਪੁਰਖ ਅੰਮ੍ਰਿਤ ਸਰ ਵਡ ਭਾਗੀ ਨਾ ਵੈ ਆਏ, ਉਨ ਜਨਮ ਜਨਮ ਕੀ ਮਹਿਲ ਉਤਰੈ ਨਿਰਮਲ ਨਾਮ ਦਰੜਾਏ, ਜਨ ਨਾਨਕ ਉਤਮ ਪਦ ਪਾਇਆ ਸਤਿਗੁਰ ਕੀ ਲਿਵ ਲਾਏ, ਸ੍ਰੀ ਰਾਗ ਮਹੱਲਾ ਚੌਥਾ, ਗੁਣ ਗਾਵਾਂ ਗੁਣ ਵਿਥਰਾਂ ਗੁਣ ਬੋਲੀ ਮੇਰੀ ਮਾਏ, ਗੁਰਮੁਖ ਸੱਜਣ ਗੁਣਕਾਰੀਆ ਮਿਲ ਸੱਜਣ ਹਰ ਗੁਣ ਗਾਏ, ਹੀਰੈ ਹੀਰ ਮਿਲ ਬੇਦਿਆ ਰੰਗ ਚਲੂਲੈ ਨਾਏ, ਮੇਰੇ ਗੋਵਿੰਦਾ ਗੁਣ ਗਾਵਾਂ ਤ੍ਰਿਪਤ ਮਨ ਹੋਏ, ਅੰਤਰ ਪਿਆਸ ਹਰ ਨਾਮ ਕੀ ਗੁਰ ਤੁਸ ਮਿਲਾਵੈ ਸੋਏ ਰਹਾਉ, ਮਨ ਰੰਗ ਹੋ ਵਡ ਭਾਗੀ ਹੋ ਗੁਰ ਤੁਠਾ ਕਰੇ ਪਸਾਉ, ਗੁਰ ਨਾਮ ਦਰੜਾਏ ਰੰਗ ਸਿਉ ਹਉ ਸਤਿਗੁਰ ਕੈ ਬਲ ਜਾਉ, ਬਿਨ ਸਤਿਗੁਰ ਹਰ ਨਾਮ ਨ ਲੱਭਈ ਲੱਖ ਕੋਟੀ ਕਰਮ ਕਮਾਉ, ਬਿਨ ਭਾਗਾਂ ਸਤਿਗੁਰ ਨਾ ਮਿਲੈ ਘਰ ਬੈਠਿਆਂ ਨਿਕਟ ਨਿਤ ਪਾਸ, ਅੰਤਰਾ ਗਿਆਨ ਦੁਖ ਭਰਮ ਹੈ ਵਿਚ ਪੜਦਾ ਦੂਰ ਪਈ ਆਸ, ਬਿਨ ਸਤਿਗੁਰ ਭੇਟੇ ਕੰਚਨ ਨਾ ਥੀਐ ਮਨਮੁਖ ਲੋਹ ਬੂਢਾ ਬੇੜੀ ਪਾਸ, ਸਤਿਗੁਰ ਬੋਹੇ ਥਹਰ ਨਾਮ ਹੈ ਕਿਤ ਬਿਦ ਚੜਿਆ ਜਾਏ, ਸਤਿਗੁਰ ਕਹਿ ਪਾਣੈ ਜੋ ਚੱਲੈ ਵਿਚ ਬੋਹਿਤ ਬੈਠਾ ਆਏ, ਧੰਨ ਧੰਨ ਵਡ ਭਾਗੀ ਨਾਨਕਾ ਜਿਨ੍ਹਾਂ ਸਤਿਗੁਰ ਲਏ ਮਿਲਾਏ, ਸ੍ਰੀ ਰਾਗ ਮਹੱਲਾ ਚੌਥਾ, ਹਉ ਪੰਥ ਦਸਾਈ ਨਿਤ ਖੜੀ ਕੋਈ ਪ੍ਰਭ ਦਸੇ ਤਿਨ ਜਾਓ, ਜਿਨੀ ਮੇਰਾ ਪਿਆਰਾ ਰਾਵਿਆ ਤਿਨ ਪਿਛੇ ਲਾਗ ਫਿਰਾਓ, ਕਰ ਮਿੰਨਤ ਕਰ ਜੋਦੜੀ ਮੈਂ ਪ੍ਰਭ ਮਿਲਣੈ ਕਾ ਚਾਓ, ਮੇਰੇ ਭਾਈ ਜਨਾ ਕੋਈ ਮੋਕੋ ਹਰ ਪ੍ਰਭ ਮੇਲ ਮਿਲਾਏ, ਹਉ ਸਤਿਗੁਰ ਵਿਟੋ ਵਾਰਿਆ ਜਿਨ ਹਰ ਪ੍ਰਭ ਦੀਆ ਦਿਖਾਏ ਰਹਾਓ, ਹੋਏ ਨਿਮਾਣੀ ਢਹਿ ਪਾਵਾਂ ਪੂਰੇ ਸਤਿਗੁਰ ਪਾਸ, ਨਿਮਾਣਿਆ ਗੁਰਮਾਨ ਹੈ ਗੁਰ ਸਤਿਗੁਰ ਕਰੇ ਸਾਬਾਸ, ਹਉ ਗੁਰਸਾ ਲਾਹੇ ਨਾ ਰਜਉ ਮੈਂ ਮੇਲੇ ਹਰ ਪ੍ਰਪਾਸ, ਸਤਿਗੁਰ ਨੂੰ ਸਭ ਕੋ ਲੋਜਦਾ ਜੇਤਾ ਜਗਤ ਸਭ ਕੋਏ, ਬਿਨ ਭਾਗਾਂ ਦਰਸ਼ਨ ਨਾ ਥੀਐ ਭਾਗਹੀਣ ਬਹਿ ਰੋਏ, ਜੋ ਹਰ ਪ੍ਰਭ ਪਾਣਾ ਸੋ ਥੀਆ ਤੁਰ ਲਿਖਿਆ ਨਾ ਮਿਟੈ ਕੋਏ, ਆਪੇ ਸਤਿਗੁਰ ਆਪ ਹਰੋ ਆਪੇ ਮੇਲ ਮਿਲਾਏ, ਆਪ ਦਇਆ ਕਰ ਮੇਲ ਸੀ ਗੁਰ ਸਤਿਗੁਰ ਪਿਛੈ ਪਾਏ, ਸਭ ਜਗ ਜੀਵਨ ਜਗ ਆਪ ਹੈ
ਨਾਨਕ ਜਲ ਜਲੈ ਸਮਾਏ। ਸ੍ਰੀ ਰਾਗ ਮਹੱਲਾ ਚੌਥਾ। ਰਸ ਅੰਮ੍ਰਿਤ ਨਾਮ ਰਸ ਆਤ ਭਲਾ, ਕਿਤ ਬਿਧ ਮਿਲੈ ਰਸ ਖਾਏ। ਜਾਏ ਪੁੱਛੋ ਸੁਹਾਗਣੀ, ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ। ਓਏ ਵੇ ਪ੍ਰਵਾਹ ਨਾ ਬੋਲਨੀ, ਹਉ ਮਲ ਮਲ ਤੋਵਾਂ ਤਿਨ ਪਾਏ। ਭਾਈ ਰੇ ਮਿਲ ਸੱਜਣ ਹਰ ਗੁਣ ਸਾਰ, ਸੱਜਣ ਸਤਿਗੁਰ ਪੁਰਖ ਹੈ, ਦੁੱਖ ਕੱਢੈ ਹਉ ਮੈਂ ਮਾਰ। ਰਹਾਓ ਗੁਰਮੁਖੀਆਂ ਸੁਹਾਗਣੀ, ਤਿਨ ਦਇਆ ਪਈ ਮਨ ਆਏ। ਸਤਿਗੁਰ ਵਚਨ ਰਤਨ ਹੈ, ਜੋ ਮੰਨੇ ਸੋ ਹਰ ਰਸ ਖਾਏ। ਸੇਵੜ ਭਾਗੀ ਵੜ ਜਾਣੀ ਹੈ, ਜਿਨ ਹਰ ਰਸ ਖਾਧਾ ਗੁਰ ਪਾਏ। ਇਹੋ ਹਰ ਰਸ ਵਣ ਤਿਣ ਸਬਤ ਹੈ, ਭਾਗਹੀਣ ਨਹੀਂ ਖਾਏ। ਬਿਰ ਸਤਿਗੁਰ ਪੱਲੈ ਨਾ ਪਵੈ, ਮਨਮੁਖ ਰਹੇ ਬਿਲ ਲਾਏ। ਓਏ ਸਤਿਗੁਰ ਆਗੈ ਨਾ ਨਿਵੈ, ਉਹਨਾਂ ਅੰਤਰ ਕ੍ਰੋਧ ਬਿਲਾਏ। ਹਰ ਹਰ ਹਰ ਰਸ ਆਪ ਹੈ, ਆਪੇ ਹਰ ਰਸ ਹੋਏ। ਆਪ ਦਇਆ ਕਰ ਦੇਵਸੀ, ਗੁਰਮੁਖੇ ਅੰਮ੍ਰਿਤ ਚੋਏ। ਸਭ ਤਨ ਮਨ ਹਰਿਆ ਹੋਇਆ, ਨਾਨਕ ਹਰ ਵਸਿਆ ਮਨ ਸੋਏ। ਸ੍ਰੀ ਰਾਗ ਮਹੱਲਾ ਚੌਥਾ। ਦਿਨ ਸਚੜੈ ਫਿਰ ਆਥ ਵੈ, ਰਹਿਣ ਸਬਾਈ ਜਾਏ। ਆਪ ਘਟੈ ਨਰ ਨਾ ਬੁਝੈ, ਨਿਤ ਮੂਸਾ ਲਾਇ ਟੁਕਾਏ। ਗੁਣ ਮਿੱਠਾ ਮਾਇਆ ਪਸਰਿਆ, ਮਨਮੁਖ ਲਗ ਮਾਖੀ ਪਚੈ ਪਚਾਏ। ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ, ਪੁਤਕਲਾ ਤਮੋ ਬਿਖ ਹੈ, ਅੰਤ ਬੇਲੀ ਕੋਈ ਨਾ ਹੋਏ। ਰਹਾਓ ਗੁਰਮਤ ਹਰ ਲਵੇ ਉਬਰੇ, ਅਲਿਪਤ ਰਹੇ ਸਰਨਾਏ। ਓਨੀ ਚਲਣ ਸਦਾ ਨਿਹਾਲਿਆ, ਹਰ ਖਰਚ ਲਿਆ ਪਤ ਪਾਏ। ਗੁਰਮੁਖ ਦਰਗੈ ਮੰਨੀਐ, ਹਰੇ ਆਪ ਗਏ ਗੱਲਾਏ। ਗੁਰਮੁਖਾਂ ਨੂੰ ਪੰਥ ਪ੍ਰਗਟਾ, ਦਰ ਠਾਕ ਨਾ ਕੋਈ ਪਾਏ। ਹਰ ਨਾਮ ਸਲਾਹਨ ਨਾਮ ਮਾਨੋ, ਨਾਮ ਰਹਿਣ ਲਿਵਲਾਏ। ਅਨਹਦ ਧੁਨੀ ਦਰ ਵਜਦੇ, ਦਰ ਸੱਚਾ ਸੋਭਾ ਪਾਏ। ਜਿਨੀ ਗੁਰਮੁਖ ਨਾਮ ਸਲਾਹਿਆ, ਤਿੰਨਾ ਸਭ ਕੋ ਕਹੈ ਸਾਵਾਸ। ਤਿੰਨ ਕੀ ਸੰਗਤ ਦੇਹ ਪ੍ਰਭ, ਮੈਂ ਜਾਚਕ ਕੀ ਅਰਦਾਸ। ਨਾਨਕ ਭਾਗ ਵੱਡੇ ਤਿੰਨਾ ਗੁਰਮੁਖਾਂ, ਜਿਨ ਅੰਤਰ ਨਾਮ ਪ੍ਰਗਾਸ। ਸ੍ਰੀ ਰਾਗ ਮਹੱਲਾ ਪੰਜਵਾਂ। ਘਰ ਪਹਿਲਾ। ਕਿਆ ਤੂੰ ਰਤਾ ਦੇਖ ਕੈ, ਪੁੱਤਰ ਕਲੱਤਰ ਸਿੰਗਾਰ। ਰਸ ਭੋਗੈ ਖੁਸ਼ੀਆਂ ਕਰੈ, ਮਾਣੈ ਰੰਗ ਅਪਾਰ। ਬਹੁਤ ਕਰੈ ਫੁਰਮਾਇਸੀ, ਵਰਤੈ ਹੋਏ ਅਫਾਰ। ਕਰਤਾ ਚੇਤਨਾ ਆਵਈ, ਮਨਮੁਖ ਅੰਧ ਗਵਾਰ। ਮੇਰੇ ਮਨ ਸੁਖਦਾਤਾ ਹਰ ਸੋਏ, ਗੁਰਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ। ਰਹਾਓ ਕੱਪੜ ਭੋਗ ਲਪਟਾਇਆ, ਸੋਏ ਨਾ ਰੂਪਾ ਖਾਕ। ਹੈਵਰ ਗੈਵਰ ਬਹੁ ਰੰਗੇ, ਕੀਏ ਰਥ ਅਥਾਕ। ਕਿਸੀ ਚਿੱਤ ਨਾ ਪਾਵਹੀ, ਬਿਸਰਿਆ ਸਭ ਸਾਕ। ਸਿਰਜਣ ਹਾਰ ਭੁਲਾਇਆ, ਵਿੰਡਾ ਵੈਨਾ ਪਾਕ। ਲੈਂਦਾ ਬਦ ਦੁਆਏ ਤੂੰ, ਮਾਇਆ ਕਰੈ ਅਕਤ। ਜਿਸਨੋ ਤੂੰ ਪਤਿਆਏਂਦਾ, ਸੋ ਸੰ ਤੁਜੇ ਅਨਿਤ। ਅਹੰਕਾਰ ਕਰੈ ਅਹੰਕਾਰੀਆਂ, ਵਿਆਪਿਆ ਮਨ ਕੀ ਮਤ। ਤਿਨ ਪ੍ਰਭ ਆਪ ਭੁਲਾਇਆ, ਨਾ ਤਿਸ ਜਾਤ ਨਾ ਪਤ। ਸਤਿਗੁਰ ਪੁਰਖ ਮਿਲਾਇਆ, ਇੱਕੋ ਸੱਜਣ ਸੋਏ। ਹਰ ਜਨ ਕਾ ਰਾਖਾ ਏਕ ਹੈ, ਕਿਆ ਮਾਨਸ ਹਉਮੈ ਮੈਂ ਰੋਏ। ਜੋ ਹਰ ਜਨ ਪਾਵੈ ਸੋ ਕਰੇ, ਦਰ ਫੇਰ ਨਾ ਪਾਵੈ ਕੋਏ। ਨਾਨਕ ਰਤਾ ਰੰਗ ਹਰ, ਸਭ ਜਗ ਮੈਂ ਚਰਨ ਹੋਏ। ਸ੍ਰੀ ਰਾਗ ਮਹੱਲਾ ਪੰਜਵਾਂ। ਮਨ ਬਿਲਾਸ ਬਹੁ ਰੰਗ ਘਣਾ, ਦ੍ਰਿਹਟ ਪੂਰ ਖੁਸ਼ੀਆਂ। ਛਤਰ ਧਾਰ ਬਾਦਸ਼ਾਹੀਆਂ, ਵਿਸੈ ਸੇ ਪਰੀਆਂ। ਭਾਈ ਰੇ ਸੁਖ ਸਾਹ ਸੰਗ ਪਾਇਆ, ਲਿਖਿਆ ਲੇਖ ਤਿੰਨ ਪੁਰਖ ਵਿਧਾਤੈ, ਦੁਖ ਸਹਿ ਸਮਿਟ ਗਿਆ। ਰਹਾਉ ਜੇਤੇ ਥਾਂ ਥਨੰਤਰਾ, ਤੇਤੇ ਭਵ ਆਇਆ। ਧਨ ਪਾਤੀ ਵੱਡ ਭੂਮੀਆਂ, ਮੇਰੀ ਮੇਰੀ ਕਰ ਪਰਿਆ। ਹੁਕਮ ਚਲਾਏ ਨਿਸੰਗ ਹੋਏ, ਵਰਤੈ ਅਫਰਿਆ। ਸਭ ਕੋ ਵਸਗਤ ਕਰ ਲਏ, ਓਨ ਬਿਨਾ ਮੈਂ ਖਾਕ ਰਲਿਆ। ਕੋੜ ਤੇ ਤੀਸ ਸੇਵਕਾ, ਸਿੱਧ ਸਾਧਕ ਦਰ ਖਰਿਆ। ਗਰੰਗ ਬਾਰੀ ਵੜ ਸਾਹਬੀ, ਸਭ ਨਾਨਕ ਸੁਪਨ ਥੀਆ। ਸ੍ਰੀ ਰਾਗ ਮਹੱਲਾ ਪੰਜਵਾਂ। ਭਲ ਕੇ ਉੱਠ ਭੋਲੀਐ, ਮਿਣ ਬੁੱਝੇ ਮੁਗਦਿਆ ਜਾਣ। ਸੋ ਪ੍ਰਭ ਚੇਤਨਾ ਆਇਓ, ਛੁੱਟੈ ਗੀ ਬੇਬਾਣ। ਸਤਿਗੁਰ ਸੇਤੀ

ਇੱਕੋ ਵਿਸਰਨਾ ਜਾਓ, ਧੰਦਾ ਸਭ ਜਲਾਇਕ ਹੈ ਗੁਰ ਨਾਮ ਦੀ ਆਸ ਸੱਚ ਸੁਆਓ, ਆਸਾ ਸਭੇ ਲਾਹਿਕ ਹੈ ਇੱਕਾ ਆਸ ਕਮਾਓ, ਜਿਨੀ ਸਤਿਗੁਰ ਸੇਵਿਆ ਤਿਨੇ ਅੱਗੇ ਮਿਲਿਆ ਥਾਓ, ਮਨ ਮੇਰੇ ਕਰਤੇ ਨੂੰ ਸਲਾਹੇ, ਸਭੇ ਛੱਡ ਸਿਆਣਪਾਂ ਗੁਰ ਕੀ ਪੈਰੀ ਪਾਹੇ ਰਹਾਓ, ਦੁੱਖ ਭੁੱਖ ਨੈ ਵਿਆਪਈ ਜੇ ਸੁਖਦਾਤਾ ਮਨ ਹੋਏ, ਕਿਥੀ ਕੰਮ ਨਾ ਛਿਜੀਐ ਜਾਂ ਹਿਰਦੈ ਸੱਚਾ ਸੋਏ, ਜਿਸ ਤੂੰ ਰੱਖੈ ਹੱਥ ਦੇ ਤਿਸ ਮਾਰ ਨਾ ਸਕੈ ਕੋਏ, ਸੁਖਦਾਤਾ ਗੁਰ ਸੇਵੀਐ ਸਭ ਅਵਗਣ ਕੱਢੈ ਧੋਏ, ਸੇਵਾ ਮੰਗੈ ਸੇਵਕੋ ਲਾਈਆਂ ਆਪਣੀ ਸੇਵ, ਸਾਧੂ ਸੰਗ ਮਸਕਤੇ ਤੂਠੈ ਪਾਵਾਂ ਦੇਵ, ਸਭ ਕਿਛ ਵਸਗਤ ਸਾਹਿਬ ਹੈ ਆਪੇ ਕਰਨ ਕਰੇਵ, ਸਤਿਗੁਰ ਕੈ ਬਲਿਹਾਰਨੈ ਮਨਸਾ ਸਭ ਪੂਰੇਵ, ਇੱਕੋ ਦਿਸੈ ਸੱਜਣੋ ਇੱਕੋ ਪਾਈ ਮੀਤ, ਇੱਕ ਸਹਿ ਦੀ ਸਮੱਗਰੀ ਇੱਕ ਸਹਿ ਦੀ ਹੈ ਰੀਤ, ਇੱਕ ਸਸਿਓ ਮਨ ਮਾਨਿਆ ਤਾਂ ਹੋਵਾ ਨਿਚਰਚੀਤ, ਸੱਚ ਖਾਣਾ ਸੱਚ ਪਹਿਨਣਾ ਟੇਕ ਨਾਨਕ ਸੱਚ ਕੀਤ, ਸ੍ਰੀ ਰਾਗ ਮਹੱਲਾ ਪੰਜਵਾਂ, ਸਭੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ, ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ, ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ, ਮੇਰੇ ਮਨ ਏਕ ਸਿਉ ਚਿਤ ਲਾਏ, ਏਕ ਸਬਿਨ ਸਭ ਧੰਦ ਹੈ ਸਭ ਮਿਥਿਆ ਮੋਹ ਮਾਏ ਰਹਾਉ, ਲੱਖ ਖੁਸ਼ੀਆਂ ਪਾਤ ਸਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ, ਜਿਸ ਤੋਂ ਪੂਰਵ ਲਿਖਿਆ ਤਿਨ ਸਤਿਗੁਰ ਚਰਨ ਗਏ, ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ, ਦੁੱਖ ਸੰਤਾਪ ਨਾ ਲੱਗਈ ਜਿਸ ਹਰ ਕਾ ਨਾਮ ਆਧਾਰ, ਬਾਂਹ ਪਕੜ ਗੁਰ ਕਾਢਿਆ ਸੋਈ ਉਤਰਿਆ ਪਾਰ, ਥਾਨ ਸੁਹਾਵਾ ਪਵਿੱਤ ਹੈ ਜਿਥੈ ਸੰਤ ਸਭਾ, ਢੋਈ ਤਿਸ ਹੀ ਨੂੰ ਮਿਲੈ ਜਿਨ ਪੂਰਾ ਗੁਰੂ ਲੱਭਾ, ਨਾਨਕ ਬੱਧਾ ਘਰ ਤਹਾਂ ਜਿਥੈ ਮਿਰਤ ਨਾ ਜਨਮ ਜਰਾ, ਸ੍ਰੀ ਰਾਗ ਮਹੱਲਾ ਪੰਜਵਾਂ, ਸੋਈ ਧਿਆਈਐ ਜੀਅੜੇ ਸਿਰ ਸ਼ਾਹਾਂ ਪਾਤਸ਼ਾਹੋ, ਤਿਸ ਹੀ ਕੀ ਕਰ ਆਸਮਾਨ ਜਿਸ ਕਾ ਸਭ ਸਵਿਸਾਹੋ, ਸਭ ਸਿਆਣਪਾਂ ਛੱਡ ਕੈ ਗੁਰ ਕੀ ਚਰਨੀ ਪਾਹੋ, ਮਨ ਮੇਰੇ ਸੁਖ ਸਹਿ ਸੇਤੀ ਜਪਨਾਓ, ਆਠ ਪਹਿਰ ਪ੍ਰਭ ਧਿਆਏ ਤੂੰ ਗੁਣ ਗੋਇੰਦ ਨਿਤ ਗਾਓ ਰਹਾਓ, ਤਿਸ ਕੀ ਸਰਣੀ ਪਰ ਮਨਾ ਜਿਸ ਜੀਵ ਡਿਅਵਰ ਨਾ ਕੋਏ, ਜਿਸ ਸਿਮਰਤ ਸੁਖ ਹੋਏ ਘਣਾ, ਦੁਖ ਦਰਦ ਨਾ ਮੂਲੇ ਹੋਏ, ਸਦਾ ਸਦਾ ਕਰ ਚਾਕਰੀ ਪ੍ਰਭ ਸਾਹਿਬ ਸੱਚਾ ਸੋਏ, ਸਾਧ ਸੰਗਤ ਹੋਏ ਨਿਰਮਲਾ ਕਟੀਐ ਜਮ ਕੀ ਫਾਸ, ਸੁਖਦਾਤਾ ਪੈ ਭੰਜਨੋ ਤਿਸ ਆਗੈ ਕਰ ਅਰਦਾਸ, ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੈ ਰਾਸ, ਬਹੁਤੋ ਬਹੁਤ ਵਖਾਣੀਐ ਉੱਚੋ ਉੱਚਾ ਥਾਓ, ਵਰਨਾ ਚਿਹਨਾ ਬਾਹਰਾ ਕੀਮਤ ਕਹਿ ਨਾ ਸਕਾਓ, ਨਾਨਕ ਕਹੋ ਪ੍ਰਭ ਮਯਾ ਕਰ ਸੱਚ ਦੇਵੋ ਆਪਣਾ ਨਾਉ, ਸ੍ਰੀ ਰਾਗ ਮਹੱਲਾ ਪੰਜਵਾਂ, ਨਾਮ ਤੇ ਆਏ ਸੋ ਸੁਖੀ ਤਿਸ ਮੁਖ ਉਜਲ ਹੋਏ, ਪੂਰੇ ਗੁਰ ਤੇ ਪਾਈਐ ਪ੍ਰਗਟ ਸਭ ਨੀ ਲੋਏ, ਸਾਧ ਸੰਗਤ ਕੈ ਘਰ ਵਸੈ ਏਕੋ ਸੱਚਾ ਸੋਏ, ਮੇਰੇ ਮਨ ਹਰ ਹਰ ਨਾਮ ਤੇ ਆਏ ਨਾਮ

ਦੇਖੈ ਸੁਣੈ ਹਦੂਰ ਸਦ ਘਟ ਘਟ ਬ੍ਰਹਮ ਰਵਿੰਦ ਅਕਿਰਤ ਕਣਾ ਨੂੰ ਪਾਲਦਾ ਪ੍ਰਭ ਨਾਨਕ ਸਦ ਬਖਸ਼ਿੰਦ। ਸ੍ਰੀ ਰਾਗ ਮਹੱਲਾ ਪੰਜਵਾਂ। ਮਨ ਤਨ ਧਨ ਜਿਨ ਪ੍ਰਭ ਦੀਆ ਰੱਖਿਆ ਸਹਿ ਸਵਾਰ ਸਰਬ ਕਲਾ ਕਰ ਥਾਪਿਆ ਅੰਤਰ ਜੋਤ ਅਪਾਰ। ਸਦਾ ਸਦਾ ਪ੍ਰਭ ਸਿਮਰੀ ਐ ਅੰਤਰ ਰਾਖਿਓ ਤਾਰ। ਮੇਰੇ ਮਨ ਹਰ ਬਿਨਿਆ ਵਰਨਾ ਕੋਏ ਪ੍ਰਭ ਸਰਨਾਈ ਸਦਾ ਰਹੋ ਦੁਖ ਨਾ ਵਿਆਪੈ ਕੋਏ ਰਹਾਓ। ਰਤਨ ਪਦਾਰਥ ਮਾਣਕਾ ਸੋਨਾ ਰੂਪਾ ਖਾਕ ਮਾਤ ਪਿਤਾ ਸੁਤ ਬੰਧ ਪਾ ਕੂੜੇ ਸਭੇ ਸਾਕ ਜਿਨ ਕੀਤਾ ਤਿਸੈ ਨਾ ਜਾਣੀ ਮਨਮੁਖ।

ਕੋ ਸੁਜੈ ਗੁਰ ਮੇਲੇ ਸਚ ਸੋਏ ਰਹਾਓ। ਸਗਲ ਪਦਾਰਥ ਤਿਸ ਮਿਲੇ ਜਿਨ ਗੁਰ ਡਿੱਠਾ ਜਾਏ, ਗੁਰ ਚਰਨੀ ਜਿਨ ਮਨ ਲੱਗਾ ਸੇਵੜ ਭਾਗੀ ਮਾਏ। ਗੁਰਦਾਤਾ ਸਮਰਾ

ਸੇ ਮੱਥੇ ਨਿਹਚਰ ਰਹੇ। ਜਿਨ ਗੁਰ ਧਾਰਿਆ ਹੱਥ, ਗੁਰ ਅੰਮ੍ਰਿਤ ਨਾਮ ਪਿਆ ਲਿਆ, ਜਨਮ ਮਰਨ ਕਾ ਪਥ ਗੁਰ ਪਰਮੇਸ਼ਰ ਸੇਵਿਆ, ਪੈ ਪੰਜਨ ਦੁਖ ਲੱਥ, ਸਤਿਗੁਰ ਗਹਿਰ ਗੰਭੀਰ ਹੈ, ਸੁਖ ਸਾਗਰ ਅਗ ਖੰਡ, ਜਿਨ ਗੁਰ ਸੇਵਿਆ ਆਪਣਾ, ਜਮ ਦੂਤ ਨਾ ਲਾਗੈ ਡੰਡ, ਗੁਰ ਨਾਲ ਤੁਲਨਾ ਲੱਗਈ ਖੋਜ ਡਿਠਾ ਬ੍ਰਹਿਮੰਡ, ਨਾਮ ਨਿਧਾਨ ਸਤਿਗੁਰ ਦੀਆ, ਸੁਖ ਨਾਨਕ ਮਨ ਮਹਿਮੰਡ। ਸ੍ਰੀ ਰਾਗ ਮਹੱਲਾ।

ਨਾਨਕ ਨਾਮ ਸੰਭਾਲ ਤੂੰ ਸੋ ਦਿਨ ਨੇੜਾ ਆਇਓ ਏ। ਸ੍ਰੀ ਰਾਗ ਮਹੱਲਾ ਪੰਜਵਾਂ। ਤਿਚਰ ਵਸੈ ਸੁਹੇਲੜੀ ਜਿਚਰ ਸਾਥੀ ਨਾਲ, ਜਾਂ ਸਾਥੀ ਉੱਠੀ ਚੱਲਿਆ ਤਾਂ ਤਨਖਾ ਕੂਰਾਲ। ਮਨ ਬੈਰਾਗ ਭਇਆ ਦਰਸ਼ਨ ਦੇਖਣਾ ਕਾ ਚਾਓ, ਧਨ ਸੋ ਤੇਰਾ ਥਾਨ ਰਹਾਓ। ਜਿਚਰ ਵਸਿਆ ਕੰਤ ਘਰ।

ਗੁਰ ਮਿਲ ਚਾਜਿਆ ਚਾਰ ਸਿੱਖ, ਤੁਦ ਕਦੇ ਨਾ ਲੱਗੈ ਦੁੱਖ, ਸਭਨਾ ਸਾਹੁ ਰਹਿ ਵੰਜਣਾ, ਸਭ ਮੁਕਲਾਵਣ ਹਾਰ, ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ। ਸ੍ਰੀ ਰਾਗ

ਬਾਹੁੜ ਨਹੀਂ ਬਿਨਾਸ, ਹਰ ਨਾਨਕ ਕਦੇ ਨਾ ਵਿਸਰੋ, ਇਹੋ ਜੀਉ ਪਿੰਡ ਤੇਰਾ ਸਾਸ। ਸ੍ਰੀ ਰਾਗ ਮਹੱਲਾ ਪੰਜਵਾਂ, ਸੰਤ ਜਨੋ ਸੁਣ ਭਾਈ ਹੋ, ਛੂਟਣ ਸਾਚੈ ਨਾਏ, ਗੁਰ ਕੇ ਚਰਨ ਸਰੇਵਣੇ, ਤੀਰਥ ਹਰ ਕਾ ਨਾਓ, ਆਗੈ ਦਰਗੈ ਮੰਨੀਐ, ਮਿਲੈ ਨਿਥਾਵੇਂ ਥਾਓ, ਭਾਈ ਰੇ ਸਾਚੀ ਸਤਿਗੁਰ ਸੇਵ, ਸਤਿਗੁਰ ਤੁਠੈ ਪਾਈਐ, ਪੂਰਨ ਲਾਖਾ ਭੇਵ ਰਹਾਉ। ਸਤਿਗੁਰ ਵਿਟੋਂ ਵਾਰਿਆ, ਜਿਨ ਦਿੱਤਾ ਸਚ ਨਾਓ, ਅੰਦਨ ਸਸ ਲਾਹਣਾ, ਸੱਚੇ ਕੇ ਗੁਣ ਗਾਓ, ਸੱਚ ਖਾਣਾ ਸੱਚ ਪਹਿਨਣਾ, ਸੱਚੇ ਸੱਚਾ ਨਾਉ, ਸਾਸ ਗਿਰਾਸ ਨਾ ਵਿਸਰੈ, ਸਫਲ ਮੂਰਤ ਗੁਰ ਆਪ, ਗੁਰ ਜੇ ਵੜੇ ਅਵਰ ਨਾ ਦਿਸਈ, ਆਠ ਪਹਿਰ ਤਿਸ ਜਾਪ, ਨਦਰ ਕਰੇ ਤਾਂ ਪਾਈਐ, ਸੱਚ ਨਾਮ ਗੁਣਤਾਸ, ਗੁਰ ਪਰਮੇਸ਼ਰ ਏਕ ਹੈ।

ਕੀਮਤ ਕਿਨੈ ਨਾ ਪਾਈ ਆ, ਸਭ ਸੁਣ ਸੁਣ ਆਖੈ ਸੋਏ, ਪੀਰ ਪੈ ਕਾਮਰ ਸਾਲਕ ਸਾਧਕ, ਸੌਂਦੇ ਔਰ ਸ਼ਹੀਦ, ਸੇਖ ਮਸਾਇਕ ਕਾਜੀ ਮੁੱਲਾਂ, ਦਰ ਦਰ ਵੇਸ ਰਸੀਦ, ਬਰਕਤ ਤਿਨ ਕੋ ਅਗਲੀ, ਪਰਦੇ ਰਹਿਣ ਦਰੂਦ, ਪੁੱਛ ਨਾ ਸਾਜ

ਸਚਰ ਤੇ ਸੇ ਉਬਰੇ ਦੁਬਦਾ ਛੋੜ ਵਿਕਾਰ ਹਾਉ ਤਿਨ ਕਹਿ ਬਲਿਹਾਰਨ ਹੈ ਦਰ ਸਚੈ ਸਚਿਆਰ ਸੀਚਾ ਨੇ ਜੋ ਪੰਖੀਆਂ ਜਾਲੀ ਬਦਕ ਹਾਥ ਗੁਰ ਰਾਖੇ ਸੇ ਉਬਰੇ।

ਮਨ ਜਿਨੀ ਸੱਚਾ ਮੰਨਿਆ ਤਿਨ ਮਨ ਸੱਚ ਧਿਆਨ ਮਨਮੁਖ ਸੂਚੇ ਜਾਣੀਐ ਗੁਰਮੁਖ ਜਿੰਨਾ ਗਿਆਨ ਸਤਿਗੁਰ ਅੱਗੇ ਅਰਦਾਸ ਕਰ ਸਾਜਨ ਦੇ ਮਿਲਾਏ ਸਾਜਨ ਮਿਲਿਆ ਸੁਖ ਪਾਇਆ ਜਮ ਦੂਤ ਮੋਏ ਬਿਖ ਖਾਏ ਨਾਵੈ ਅੰਦਰ ਹਉ ਵਸਾਂ ਨਾਉ ਵਸੈ ਮਨ ਆਏ ਬਾਜ ਗੁਰੂ ਗੋਬਾਰ ਹੈ ਬਿਨ ਸਬਦੈ ਬੂਝ ਨਾਮ ਪਾਏ ਗੁਰਮਤੀ ਪ੍ਰਗਾਸ ਹੋਏ ਸੱਚ ਰਹਿ ਲਿਵਲਾਏ ਤਿਥੈ ਕਾਲ ਨ ਸੰਚਰੈ ਜੋਤੀ ਜੋਤ ਸਮਾਏ ਤੂੰ ਹੈ ਸਾਜਨ ਤੂੰ ਸੁਜਾਣ ਤੂੰ ਆਪੇ ਮੇਲਣਹਾਰ ਗੁਰਸਬ ਦੀ ਸਲਾਹੀ ਹੈ ਅੰਤ ਨਾ ਪਾਰਾਵਾਰ ਤਿਥੈ ਕਾਲ ਨਾ ਅਪੜੈ ਜਿਥੈ ਗੁਰ ਕਾ ਸ਼ਬਦ ਅਪਾਰ ਹੁਕਮੀ ਸਭੇ ਉਪਜੈ ਹੁਕਮੀ ਕਾਰ ਕਮਾਹੇ ਹੁਕਮੀ ਕਾਲੈ ਵਸ ਹੈ ਹੁਕਮੀ ਸਾਜ ਸਮਾਹੇ ਨਾਨਕ ਜੋ ਤਿਸ ਭਾਵੈ ਸੋ ਥੀਐ ਇਹਨਾਂ ਜਨਤਾ

ਬਿਨ ਅਬ ਸ਼ਬਦ ਨਾ ਮਾਂਜੀਐ ਸਾਚੇ ਤੇ ਸੱਚ ਹੋਏ ਮੁੰਦੇ ਗੁਣਹੀਣੀ ਸੁਖ ਕੇ ਪਿਰ ਰਲੀਆਂ ਰਸ ਮਾਨਸੀ ਸਾਹ ਸਭ ਸੁਖ ਨੇ ਰਹਾਓ ਪਿਰ ਪਰਦੇਸੀ ਜੇਥੀਐ ਤਨ ਵਾਂਡੀ ਚੂਰੇ ਜਿਉਂ ਜਲ ਥੋੜੈ ਮੱਛਲੀ ਕਰਨ ਭੁਲਾਵ ਕਰੇ ਪਿਰ ਭਾਵੈ ਸੁਖ ਪਾਈਐ ਜਾਂ ਆਪੇ ਨਜ਼ਰ ਕਰੇ ਪਿਰ ਸਾ ਲਾਹੀ ਆਪਣਾ ਸਖੀ ਸਹੇਲੀ ਨਾਲ ਤਨ ਸੋ ਹੈ ਮਨ ਮੋਹਿਆ ਰਤੀ ਰੰਗ ਨਿਹਾਲ ਸਬਜ ਸਵਾਰੀ ਸੋਹਣੀ ਪਿਰ ਰਾਵੇ ਗੁਣ ਨਾਲ ਕਾਮਣ ਕਾਮਨਾ ਆਵਈ ਖੋਟੀ ਅਵਗਣ ਯਾਰ ਨਾ ਸੁਖ ਪਈਐ ਸਾਹੁਰੈ ਝੂਠ ਜਲੀ ਵੇਕਾਰ ਆਵਣ ਮੰਜਣ ਡਾਖੜੋ ਛੋਡੀ ਕੰਤ ਵਿਸਾਰ ਪਿਰ ਕੀ ਨਾਰ ਸੁਹਾਵਣੀ ਮੁੱਤੀ ਸੋ ਕਿਤ ਸਾਧ ਪਿਰ ਕਹਿ ਕਾਮਨਾ ਆਵਈ ਬੋਲੇ ਫਾਦਲ ਬਾਦ ਦਾਰ ਘਰ ਢੋਈ ਨਾ ਲਹਿ ਛੁੱਟੀ ਦੂਜੈ ਸਾਧ ਪੰਡਿਤ ਵਾਚੈ ਪੋਥੀਆਂ ਨਾ ਬੂਝੈ ਵਿਚਾਰ ਅਨਕਉ ਮਤੀ ਦੇ ਚੱਲੈ ਮਾਇਆ ਕਾ ਵਾਪਾਰ ਕਥਨੀ ਝੂਠੀ ਜਗ ਪਵੈ ਰਹਿਣੀ ਸ਼ਬਦ ਸੋ ਸਾਰ ਕੇਤੇ ਪੰਡਿਤ ਜੋਤ ਕੀ ਬੇਦਾਂ ਕਰੈ ਵਿਚਾਰ ਵਾਦ ਵਿਰੋਧ ਸਲਾਹਣੇ ਵਾਦੇ ਆਵਣ ਜਾਣ ਬਿਨ ਗੁਰ ਕਰਮ ਨਾ ਛੁੱਟ ਸੀ ਕਹਿ ਸੁਣ ਆਖ ਵਖਾਣ ਸਭ ਗੁਣਵੰਤੀ ਆਖੀਐ ਮੈਂ ਗੁਣ ਨਾਹੀ ਕੋਏ ਹਰ ਵਰ ਨਾਰ ਸੁਹਾਵਣੀ ਮੈਂ ਭਾਵੈ ਪ੍ਰਭ ਸੋਏ ਨਾਨਕ ਸ਼ਬਦ ਮਿਲਾਵੜਾ ਨਾਵੇਂ ਛੋੜਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਜਪ ਤਪ ਸੰਜਮ ਸਾਧੀਐ ਤੀਰਥ ਕੀ ਚੈ ਵਾਸ ਪੁੰਨ ਦਾਨ ਚੰਗਿਆਈਆਂ ਬਿਨ ਸਾਚੇ ਕਿਆ ਤਾਸ ਜਿਹਾ ਰਾਧੇ ਤਿਹਾ ਲੁਣੈ ਬਿਨ ਗੁਣ ਜਨਮ ਵਿਨਾਸ਼ ਮੁੰਦੇ ਗੁਣ ਦਾ ਸਿਸ ਹੋਏ ਅਵਗਣ ਤਿਆਗ ਸਮਾਈਐ ਗੁਰਮਤਿ ਪੂਰਾ ਸੋਏ ਰਹਾਓ ਵਿਣ ਰਾਸੀ ਵਾਪਾਰੀਆ ਧੱਕੇ ਕੁੰਡਾਂ ਚਾਰ ਮੂਲ ਨਾ ਬੂਝੈ ਆਪਣਾ ਵਸਤਰ ਹੀ ਕਰ ਬਾਰ ਵਿਣ ਵੱਖਰ ਦੁਖ ਅਗਲਾ ਕੂੜ ਮੁੱਠੀ ਕੂੜਿਆਰ ਲਾਹਾ ਅਹਿਨ ਸਨੌਤਨਾ ਪਰਖੇ ਰਤਨ ਵਿਚਾਰ ਵਸਤ ਲਹਿ ਘਰ ਆਪਣੇ ਚੱਲੈ ਕਾਰਜ ਸਾਰ ਵਣ ਜਾ ਰਿਹਾ ਸਿਉ ਵਣਜ ਕਰ ਗੁਰਮੁਖ ਬ੍ਰਹਮ ਵਿਚਾਰ ਸੰਤਾਂ ਸੰਗਤ ਪਾਈਐ ਜੇ ਮੇਲੇ ਮਿਲਣ ਹਾਰ ਮਿਲਿਆ ਹੋਏ ਨਾ ਵਿਛੜੈ ਜਿਸ ਅੰਤਰ ਜੋਤ ਅਪਾਰ ਸੱਚਾ ਆਸਣ ਸੱਚ ਰਹੈ ਸੱਚੈ ਪ੍ਰੇਮ ਪਿਆਰ ਜਿਨੀ ਆਪ ਪਛਾਣਿਆ ਘਰ ਮੈਂ ਮਹਿਲ ਸੋ ਥਾਏ ਸੱਚੇ ਸੇ ਤੀਰਤਿਆ ਸੱਚੋ ਪੱਲੇ ਪਾਏ ਤ੍ਰਿਪਵਨ ਸੋ ਪ੍ਰਭ ਜਾਣੀਐ ਸਾਚੋ ਸੱਚੈ ਨਾਏ ਸਾਤਨ ਖਰੀ ਸੁਹਾਵਣੀ ਜਿਨ ਪਰ ਜਾਤਾ ਸੰਗ ਮਹਿਲੀ ਮਹਿਲ ਬੁਲਾਈਐ ਸੋ ਪ੍ਰ ਰਾਵੇ ਰੰਗ ਸੱਚ ਸੁਹਾਗਣ ਸਾ ਭਲੀ ਪਿਰ ਮੋਹੀ ਗੁਣ ਸੰਗ ਪੂਲੀ ਪੂਲੀ ਥਲ ਚੜਾ ਥਲ ਚੜ ਡੂੰਗਰ ਜਾਓ ਬਨ ਮੈਂ ਪੂਲੀ ਜੇ ਫਿਰਾਂ ਬਿਨ ਗੁਰ ਬੂਝ ਨਾ ਪਾਓ ਨਾਵੋ ਪੂਲੀ ਜੇ ਫਿਰਾਂ ਫਿਰ ਫਿਰ ਆਵੋ ਜਾਓ ਪੁੱਛੋ ਜਾਏ ਪਧਾਊਆ ਚੱਲੇ ਚੱਕਰ ਹੋਏ ਰਾਜਨ ਜਾਣੈ ਆਪਣਾ ਦਾ ਕਰ ਠਾਕ ਨਾ ਹੋਏ ਨਾਨਕੇ ਕੋ ਰਵ ਰਹਿਆ ਦੂਜਾ ਅਵਰ ਨਾ ਕੋਏ ਸ੍ਰੀ ਰਾਗ ਮਹੱਲਾ ਪਹਿਲਾ ਗੁਰ ਤੇ ਨਿਰਮਲ ਜਾਣੀਐ ਨਿਰਮਲ ਦੇਹ ਸਰੀਰ ਨਿਰਮਲ ਸੱਚ ਮਨ ਵਸ

ਨਿਰਮਲ ਸਾਚਾ ਏਕ ਤੂੰ ਹੋਰ ਮਹਿਲ ਭਰੀ ਸਬਜਾਏ ਰਹਾਓ। ਹਰ ਕਾ ਮੰਦਰ ਸੋਹਣਾ ਕੀਆ ਕਰਨੈ ਹਾਰ, ਰਵ ਸਸ ਦੀਪ ਅਨੂਪ ਜੋਤ ਤ੍ਰਿਭਵਨ ਜੋਤ ਅਪਾਰ, ਹਾਟ ਪਟਣ ਗੜ ਕੋਠੜੀ ਸਸਵ ਦਾ ਵਾਪਾਰ, ਗਿਆਨ ਅੰਜਨ ਪੈ ਭੰਜਨਾ ਦੇਖ ਨਿਰੰਜਨ ਭਾਏ, ਗੁਪਤ ਪ੍ਰਗਟ ਸਭ ਜਾਣੀਐ ਜੇ ਮਨ ਰਾਖੈ ਠਾਏ, ਐਸਾ ਸਤਿਗੁਰ ਜੇ ਮਿਲੈ ਤਾਂ ਸਹਿਜੇ ਲਏ ਮਿਲਾਏ, ਕਸ ਕਸ ਮੱਟੀ ਲਾਈਐ ਪਰਖੇ ਹਿਤ ਚਿਤ ਲਾਏ, ਖੋਟੇ ਠੌਰ ਨਾ ਪਾਏ ਨੀ ਖਰੇ ਖਜਾਨੇ ਪਾਏ, ਆਸਾ ਦੇਸਾ ਦੂਰ ਕਰ ਇਉਂ ਮਰ ਜਾਏ ਸਮਾਏ, ਸੁਖ ਕਉ ਮੰਗੈ ਸਭ ਕੋ ਦੁਖ ਨਾ ਮੰਗੈ ਕੋਏ, ਸੁਖੈ ਕਉ ਦੁਖ ਅਗਲਾ ਮਨ ਮੁਖ ਬੂਝ ਨਾ ਹੋਏ, ਸੁਖ ਦੁਖ ਸਮ ਕਰ ਜਾਣੀਐ ਸ਼ਬਦ ਭੇਦ ਸੁਖ ਹੋਏ, ਬੇਦ ਪੁਕਾਰੇ ਵਾਚੀਐ ਬਾਣੀ ਬ੍ਰਹਮ ਬਿਆਸ, ਮੁਨ ਜਨ ਸੇਵਕ ਸਾਧਕਾ ਨਾਮ ਰਤੇ ਗੁਣਤਾਸ, ਸੱਚ ਰਤੇ ਸੇਜਣ ਗਏ ਹਉ ਸਤਬਲਿਹਾਰੈ ਜਾਸ, ਚਹੁ ਜੁਗ ਮੈਲੇ ਮਲ ਪਰੇ ਜਿਨ ਮੁਖ ਨਾਮ ਨਾ ਹੋਏ, ਭਗਤੀ ਪਾਏ ਵਿਹੂਣਿਆ ਮੋਹ ਕਾਲਾ ਪਤ ਖੋਏ, ਜਿਨੀ ਨਾਮ ਵਿਸਾਰਿਆ ਅਵਗਣ ਮੁੱਠੀ ਰੋਏ, ਖੋਜਤ ਖੋਜਤ ਪਾਇਆ ਡਰ ਕਰ ਮਿਲੈ ਮਿਲਾਏ, ਆਪ ਪਛਾਣੈ ਘਰ ਵਸੈ ਹਉਮੈ ਤ੍ਰਿਸ਼ਨਾ ਜਾਏ, ਨਾਨਕ ਨਿਰਮਲ ਉਜਲੇ ਜੋ ਰਾਤੇ ਹਰਨਾਏ, ਸ੍ਰੀ ਰਾਗ ਮਹੱਲਾ ਪਹਿਲਾ, ਸੁਣ ਮਨ ਭੂਲੇ ਬਾਵਰੇ ਗੁਰ ਕੀ ਚਰਨੀ ਲਾਗ, ਹਰ ਜਪ ਨਾਮ ਤੇ ਆਏ ਤੂੰ ਜਮ ਡਰ ਪੈ ਦੁਖ ਭਾਗ, ਦੁਖ ਕਣੋ ਦੁਹਾਗਣੀ ਕਿਉਂ ਥਿਰ ਰਹੇ ਸੁਹਾਗ, ਭਾਈ ਰੇ ਅਵਰ ਨਾਹੀ ਮੈਂ ਥਾਉ ਮੈਂ ਤਨ ਨਾਮ ਨਿਦਾਨ ਹੈ, ਗੁਰਦੀਆ ਬਲਜਾਓ ਰਹਾਓ, ਗੁਰਮਤ ਪਤ ਸਾ ਬਾਸ ਤਿਸ ਤਿਸ ਕੈ ਸੰਗ ਮਿਲਾਓ, ਤਿਸ ਬਿਨ ਕੜੀ ਨਾ ਜੀਵਉ ਬਿਨ ਨਾਵੇਂ ਮਰ ਜਾਓ, ਮੈਂ ਅੰਧਲੇ ਨਾਮ ਨਾ ਵਿਸਰੈ ਟਿਕਟ ਕੀ ਕਰ ਜਾਓ, ਗੁਰੂ ਜਿਨ੍ਹਾਂ ਕਾ ਅੰਧਲਾ ਚੇਲੇ ਨਾਹੀ ਠਾਓ, ਬਿਨ ਸਤਿਗੁਰ ਨਾਮ ਨਾ ਪਾਈਐ ਬਿਨ ਨਾਵੇਂ ਕਿਆ ਸੁਆਓ, ਆਏ ਗਿਆ ਪਛਤਾਵਣਾ ਜਿਉ ਸੁਣੈ ਘਰ ਕਾਓ, ਬਿਨ ਨਾਵੇਂ ਦੁਖ ਦੇਹਰੀ ਜਿਉ ਕੱਲਰ ਕੀ ਭੀਤ, ਤਬ ਲਗ ਮਹਿਲ ਨਾ ਪਾਈਐ ਜਬ ਲਗ ਸਾਚ ਨਾ ਚੀਤ, ਸ਼ਬਦ ਰਪੈ ਘਰ ਪਾਈਐ ਨਿਰਬਾਣੀ ਪਦ ਨੀਤ, ਹਉ ਗੁਰ ਪੁੱਛੋ ਆਪਣੇ ਗੁਰ ਪੁਸ਼ਕਾਰ ਕਮਾਓ, ਸ਼ਬਦ ਸਲਾਹੀ ਮਨ ਵਸੈ ਹਉ ਮੈਂ ਦੁਖ ਜਲ ਜਾਓ, ਸਹਿਜੇ ਹੋਏ ਮਿਲਾਵੜਾ ਸਾਚੇ ਸੱਚ ਮਿਲਾਓ, ਸ਼ਬਦ ਰਤੇ ਸੇ ਨਿਰਮਲੇ ਤਜ ਕਾਮ ਕ੍ਰੋਧ ਅਹੰਕਾਰ, ਨਾਮ ਸਲਹਨ ਸਸਦਾ ਹਰ ਰਾਖੈ ਉਰਤਾਰ, ਸੋ ਕਿਉਂ ਮਨੋ

ਪਿਆਰ ਬਿਨ ਸਬਦੈ ਜਗ ਭੂਲਾ ਫਿਰੈ ਮਰਜਨ ਮੈਂ ਵਾਰੋ ਵਾਰ ਸਭ ਸਾਲ ਹੈ ਆਪ ਕਹੋ ਵਡੋ ਵਡੇਰੀ ਹੋਏ ਗੁਰਬਨੇ ਆਪ ਨਾ ਚੀਨੀਐ ਕਹੇ ਸੁਣੇ ਕਿਆ ਹੋਏ ਨਾਨਕ ਸ਼ਬਦ ਪਛਾਣੀਐ ਹਉਮੈ ਕਰੈ ਨਾ ਕੋਏ ਸ੍ਰੀ ਰਾਗ ਮਹੱਲਾ ਪਹਿਲਾ ਬਿਨ ਪਿਰ ਤਨ ਸਿੰਗਾਰੀਐ ਜੋਬਨ ਬਾਦ ਖੁਵਾਰ ਨਾ ਮਾਣੇ ਸੁਖ ਸਿਜੜੀ ਬਿਨ ਪਿਰ ਬਾਦ ਸਿੰਗਾਰ ਦੂਹ ਕਣੋ ਦੁਹਾਗਣੀ ਨਾ ਕਰ ਸੇਜ ਪਤਾਰ ਮਨ ਰੇ ਰਾਮ ਜਪੋ ਸੁਖ ਹੋਏ ਬਿਨ ਗੁਰ ਪ੍ਰੇਮ ਨਾ ਪਾਈਐ ਸ਼ਬਦ ਮਿਲੈ ਰੰਗ ਹੋਏ ਰਹਾਉ ਗੁਰ ਸੇਵਾ ਸੁਖ ਪਾਈਐ ਹਰ ਵਰ ਸਹਿ ਸਿੰਗਾਰੂ ਸਚ ਮਾਣੇ ਪਿਰ ਸਿਜੜੀ ਗੂੜਾ ਹਿਤ ਪਿਆਰ ਗੁਰਮੁਖ ਜਾਣ ਸਿਆਣੀਐ ਗੁਰਮੇਲੀ ਗੁਣਚਾਰ ਸਚ ਮਿਲੋ ਵਰ ਕਾਮਣੀ ਪਿਰ ਮੋਹੀ ਰੰਗ ਲਾਏ ਮਨ ਤਨ ਸਾਜ ਵਿਗਸਿਆ ਕੀਮਤ ਕਹਿਣ ਨਾ ਜਾਏ ਹਰ ਵਾਰ ਘਰ ਸੁਹਾਗਣੀ ਨਿਰ

ਦਾਤਾ ਦੁਖ ਮੇਟਣੋ ਸਤਿਗੁਰ ਅਸਰ ਸੰਗਾਰ ਭਾਵ ਜਲ ਬਿਖਮ ਡਰਾਵਣੋ ਨਾ ਕੰਧੀ ਨਾ ਪਾਰ ਨਾ ਬੇੜੀ ਨਾ ਤੁਲਹੜਾ ਨਾ ਤਿਸ ਵੰਜ ਮਲਾਰ ਸਤਿਗੁਰ ਭੈ ਕਾ ਬੋਏ ਥਾ ਨਦਰੀ ਪਾਰ ਉਤਾਰ ਇੱਕ ਤਿਲ ਪਿਆਰਾ ਵਿਸਰੈ ਦੁਖ ਲਾਗੈ ਸੁਖ ਜਾਏ ਜਿਹਵਾ ਜਲੋ ਜਲਾਵਣੀ ਨਾਮ ਨਾ ਜਪੈ ਰਸਾਏ ਘਟ ਬਿਨਸੈ ਦੁਖ ਅਗਲੋ ਜਮ ਪਗੜੈ ਪਛਤਾਏ ਮੇਰੀ ਮੇਰੀ ਕਰ ਗਏ ਤਨ ਤਨ ਕਲਤ ਨਾ ਸਾਥ ਬਿਨਾ ਮੈਂ ਤਨ ਬਾਧ ਹੈ ਭੁੱਲੋ ਮਾਰ ਗਿਆਥ ਸਾਚੋ ਸਾਹਿਬ ਸੇਵੀਐ ਗੁਰਮੁਖ ਕਥੋ ਕਾਥ ਆਵੈ ਜਾਇ ਭਵਾਈਐ ਪਿਆ ਕਿਰਤ ਕਮਾਏ ਪੂਰਬ ਲਿਖਿਆ ਕਿਉ ਮੇਟੀਐ ਲਿਖਿਆ ਲਿਖ ਰਜਾਏ ਬਿਨ ਹਰ ਨਾਮ ਨਾ ਛੁੱਟੀਐ ਗੁਰਮਤ ਮਿਲੈ ਮਿਲਾਏ ਤਿਸ ਬਿਨ ਮੇਰਾ ਕੋ ਨਹੀਂ ਜਿਸਕਾ ਜੀਉ ਪ੍ਰਾਨ ਹਉ ਮੈਂ ਮਮਤਾ ਜਲ ਬਲੋ ਲੋਭ ਜਲੋ ਅਭਿਮਾਨ ਨਾਨਕ ਸ਼ਬਦ ਵਿਚਾਰੀਐ ਪਾਈਐ ਗੁਣੀ ਨਿਧਾਨ ਸ੍ਰੀ ਰਾਗ ਮਹੱਲਾ ਪਹਿਲਾ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਜਲ ਕਮਲੇਹ ਲਹਿਰੀ ਨਾਲ ਪਛਾੜੀਐ ਪੀ ਵਿਗਸੈ ਅਸਨੇਹ ਜਲ ਮੈਂ ਜੀ ਉਪਾਏ ਕੈ ਬਿਨ ਜਲ ਮਰਨ ਤਨੇਹ ਮਨ ਰੇ ਕਿਉ ਛੂਟੈ ਬਿਨ ਪਿਆਰ ਗੁਰਮੁਖ ਅੰਤਰ ਰਵ ਰਹਿਆ ਬਖਸੇ ਭਗਤ ਭੰਡਾਰ ਰਹਾਉ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਮਛਲੀ ਨੀਰ ਜਿਉ ਅਦਕੋ ਤਿਉ ਸੁਖ ਕਣੋ ਮੰਤਨ ਸਾਂਸ ਸਰੀਰ ਬਿਨ ਜਲ ਕੜੀ ਨ ਜੀਵਈ ਪ੍ਰਭ ਜਾਣ ਅਬ ਪੀਰ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਚਾਤ੍ਰਿਕ ਮੇਹ ਸਾਰ ਪਰ ਥਲ ਹਰੀ ਆਵਲੇ ਇਕ ਬੂੰਦ ਨ ਪਵੀ ਕੇ ਕਰਮ ਲੈ ਸੋ ਪਾਈਐ ਕਿਰਤ ਪਇਆ ਸਿਰ ਦੇਹ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਜਲ ਦੋਏ ਆਵਟਣ ਆਪੇ ਖਵੈ ਦੁੱਧ ਕਉ ਖਪਣ ਨਾ ਦੇ ਆਪੇ ਮੇਲ ਵਿਛੁਨਿਆ ਸਚ ਵਡਿਆਈ ਦੇ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਚੱਕਵੀ ਸੂਰ ਖਿਨ ਪਲ ਨੀਂਦ ਨਾ ਸੋਵਈ ਜਾਣੈ ਦੂਰ ਹਜੂਰ ਮਨਮੁਖ ਸੋਜੀ ਨਾ ਪਵੈ ਗੁਰਮੁਖ ਸਦਾ ਹਜੂਰ ਮਨਮੁਖ ਗਣਤ ਗਣਾਵਣੀ ਕਰਤਾ ਕਰੇ ਸੋ ਹੋਏ ਤਾਂ ਕੀ ਕੀਮਤ ਨਾ ਪਵੈ ਜੇ ਲੋਚੈ ਸਭ ਕੋਏ ਗੁਰਮਤ ਹੋਏ ਤਾਂ ਪਾਈਐ ਸੱਚ ਮਿਲੈ ਸੁਖ ਹੋਏ ਸੱਚਾ ਨਿਹੋ ਨਾ ਟੁੱਟਈ ਜੇ ਸਤਿਗੁਰ ਭੇਟੈ ਸੋਏ ਗਿਆਨ ਪਦਾਰਥ ਪਾਈਐ ਤਿਰਪਵਣ ਸੋਜੀ ਹੋਏ ਨਿਰਮਲ ਨਾਮ ਨਾ ਵਿਸਰੈ ਜੇ ਗੁਣ ਕਾ ਗਾਹਕ ਹੋਏ ਖੇਲ ਗਏ ਸੇ ਪੰਖ ਨੂੰ ਜੋ ਚੁਗਦੇ ਸਰ ਤਲ ਘੜੀ ਕੇ ਮੁਹਤ ਕੇ ਚਲਣਾ ਖੇਲਣ ਅੱਜ ਕੇ ਕੱਲ ਜਿਸ ਤੂੰ ਮਿਲੈ ਸੋ ਮਿਲੈ ਜਾਏ ਸੱਚਾ ਪਿੜਮਲ ਬਿਨ ਗੁਰਪ੍ਰੀਤ ਨ ਉਪਜੈ ਹਉਮੈ ਮਹਿਲ ਨਾ ਜਾਏ ਸੋਹੰ ਆਪ ਪਛਾਣੀਐ ਸ਼ਬਦ ਭੇਦ ਪਤੀ ਆਏ ਗੁਰਮੁਖ ਆਪ ਪਛਾਣੀਐ ਅਵਰ ਕੇ ਕਰੇ ਕਰਾਏ ਮਿਲਿਆ ਕਾ ਕਿਆ ਮੇਲੀਐ ਸ਼ਬਦ ਮਿਲੇ ਪਤੀ ਆਏ ਮਨਮੁਖ ਸੋਜੀ ਨਾ ਪਵੈ ਵਿਛੜ ਚੋਟਾਂ ਖਾਏ ਨਾਨਕ ਦਰ ਕਰ ਏਕ ਹੈ ਅਵਰ ਨਾ ਦੂਜੀ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਮਨਮੁਖ ਭੁੱਲੈ ਭੁਲਾਈਐ ਭੁੱਲੀ ਠੌਰ ਨਾ ਕਾਏ ਗੁਰਬਿਨ ਕੋ ਨਾ ਦਿਖਾਵਈ ਅੰਧੀ ਆਵੈ ਜਾਏ ਗਿਆਨ ਪਦਾਰਥ ਖੋਇਆ ਠੱਗਿਆ ਮੁੱਠਾ ਜਾਏ ਬਾਬਾ ਮਾਇਆ ਪਰਮ ਭੁਲਾਏ ਪਰਮ ਭੁੱਲੀ ਡੋਹਾਗਣੀ ਨਾ ਪ੍ਰਿਅੰਕ ਸਮਾਏ ਰਹਾਓ ਭੁੱਲੀ ਫਿਰੈ ਦਿਸ

ਏ ਵਿਛੜਿਆ ਗੁਰਮੇਲ ਸੀ ਹਰ ਰਸ ਨਾਮ ਪਿਆਰ, ਸਾਚ ਸਹਿਜ ਸੋਭਾ ਕਣੀ ਹਰ ਗੁਣ ਨਾਮ ਆਧਾਰ, ਜਿਉ ਪਾਵੈ ਤਿਉ ਰਖ ਤੂੰ ਮੈਂ ਤੁਝ ਬਿਨ ਕਵਨ ਪਤਾਰ, ਅੱਖਰ ਪੜ੍ਹ ਪੜ੍ਹ ਭੁੱਲੀ ਐ ਭੇਖੀ ਬਹੁਤ ਅਭਿਮਾਨ, ਤੀਰਥ ਨਾਤਾ ਕਿਆ ਕਰੇ ਮਨ ਮੈਂ ਮੈਲ ਗੁਮਾਨ, ਗੁਰਬਿਨ ਕਿਨ ਸਮਝਾਈ ਐ ਮਨ ਰਾਜਾ ਸੁਲਤਾਨ, ਪ੍ਰੇਮ ਪਦਾਰਥ ਪਾਈ ਐ ਗੁਰਮੁਖ ਤਤ ਵਿਚਾਰ, ਸਾਹ ਤਨ ਆਪ ਗਵਾਇਆ ਗੁਰ ਕੈ ਸ਼ਬਦ ਸਿੰਗਾਰ, ਘਰ ਹੀ ਸੋ ਪਿਰ ਪਾਇਆ ਗੁਰ ਕੈ ਹਿਤ ਅਪਾਰ, ਗੁਰ ਕੀ ਸੇਵਾ ਚਾਕਰੀ ਮਨ ਨਿਰਮਲ ਸੁਖ ਹੋਏ, ਗੁਰ ਕਾ ਸ਼ਬਦ ਮਨ ਵਸਿਆ ਹਮੈ ਵਿੱਚੋਂ ਖੋਏ, ਨਾਮ ਪਦਾਰਥ ਪਾਇਆ ਲਾਭ ਸਦਾ ਮਨ ਹੋਏ, ਕਰਮ ਮਿਲੈ ਤਾਂ ਪਾਈਐ ਆਪ ਨਾ ਲਿਆ ਜਾਏ, ਗੁਰ ਕੀ ਚਰਨੀ ਲੱਗ ਰਹੋ ਵਿੱਚੋਂ ਆਪ ਗਵਾਏ, ਸੱਚੇ ਸੇਤੀ ਰਤਿਆ ਸੱਚੋ ਪੱਲੇ ਪਾਏ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਗੁਰਮਤ ਮਨ ਸਮਝਾਇਆ ਲਾਗਾ ਉਤਸੈ ਪਿਆਰ, ਨਾਨਕ ਸਾਚਨਾ ਵਿਸਰੈ ਮਿਲੇ ਸ਼ਬਦ ਅਪਾਰ, ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਸ਼ਨਾ ਮਾਇਆ ਮੋਹਣੀ ਸੁਤਬੰਧ ਪਕਰਨਾਰ, ਧਨ ਜੋਬਨ ਜਗ ਠੱਗਿਆ ਲਭ ਲੋਭ ਅਹੰਕਾਰ, ਮੋਹ ਠਗੌਲੀ ਹਉ ਮੋਈ ਸਾ ਵਰਤੈ ਸੰਸਾਰ, ਮੇਰੇ ਪ੍ਰੀਤਮਾ ਮੈਂ ਤੁਝ ਬਿਨ ਅਵਰ ਨਾ ਕੋਏ, ਮੈਂ ਤੁਝ ਬਿਨ ਅਵਰ ਨਾ ਭਾਵਈ, ਤੂੰ ਭਾਵੈ ਸੁਖ ਹੋਏ ਰਹਾਉ, ਨਾਮ ਸਲਾਹੀ ਰੰਗ ਸਿਉ ਗੁਰ ਕੈ ਸ਼ਬਦ ਸੰਤੋਖ, ਜੋ ਦਿਸੈ ਸੋ ਚਲ ਸੀ ਕੂੜਾ ਮੋਹ ਨਾ ਵੇਖ, ਵਾਟ ਵਟਾਉ ਆਇਆ ਨਿਤ ਚਲਦਾ ਸਾਥ ਦੇਖ, ਆਖਣ ਆਖੈ ਕੇਤੜੇ ਗੁਰਬਿਨ ਬੂਝਨਾ ਹੋਏ, ਨਾਮ ਵਡਾਈ ਜੇ ਮਿਲੈ ਸੱਚ ਰਪੈ ਪਤ ਹੋਏ, ਜੋ ਤੁਧ ਪਾਵੈ ਸੇ ਪਲੇ ਖੋਟਾ ਖਰਾ ਨਾ ਕੋਏ, ਗੁਰ ਸਰਨ ਆਈ ਛੁੱਟੀਐ ਮਨਮੁਖੋਟੀ ਰਾਸ, ਅਹਿਟ ਧਾਤ ਪਾਤ ਸਾਹ ਕੀ ਘੜੀਐ ਸ਼ਬਦ ਵਿਗਾਸ, ਆਪੇ ਪਰਖੇ ਪਾਰਖੂ

ਆਸਾ ਬੰਦ ਚਲਾਈਐ ਮੋਹੇ ਮੋਹੇ ਚੋਟਾਂ ਖਾਏ ਅਵਗਣ ਬੱਦਾ ਮਾਰੀਐ ਛੂਟੈ ਗੁਰਮਤ ਨਾਏ ਸਰਬੇ ਥਾਈ ਏਕ ਤੂੰ ਜਿਉ ਭਾਵੈ ਤਿਉ ਰਾਖ ਗੁਰਮਤ ਸਾਚਾ ਮਨ ਵਸੈ ਨਾਮ ਪਲੋ ਪਤ ਸਾਖ ਹਉਮੈ ਰੂਪ ਗਵਾਈਐ ਸ਼ਬਦ ਸੱਚੈ ਸੱਚ ਭਾਖ ਆਕਾਸੀ ਪਾਤਾਲ ਤੂੰ ਤ੍ਰਿਭਵਨ ਰਿਆ ਸਮਾਏ ਆਪੇ ਭਗਤੀ ਭਾਉ ਤੂੰ ਆਪੇ ਮਿਲੈ ਮਿਲਾਏ ਨਾਨਕ ਨਾਮ ਨ ਵਿਸਰੈ ਜਿਉ ਭਾਵੈ ਤਿਵੈ ਰਜਾਏ ਸ੍ਰੀ ਰਾਗ ਮਹੱਲਾ ਪਹਿਲਾ ਰਾਮ ਨਾਮ ਮਨ ਬੇਦਿਆ ਵਰ ਕੇ ਕਰੀ ਵਿਚਾਰ ਸ਼ਬਦ ਸੁਰਤ ਸੁਖੀ।

ਜਿਨ ਤਨ ਮਨ ਸਾਜ ਸਿੰਘਾਰਿਆ ਤਿਸੇ ਤੀਰ ਵਿਲਾਏ ਰਹਾਓ। ਤਨ ਬੈ ਸੰਤਰ ਹੋਮੀਐ ਇਕ ਰਤੀ ਤੋਲ ਕਟਾਏ, ਤਨ ਮਨ ਸਮਦਾ ਜੇ ਕਰੀ ਅਨਦਿਨ ਯਗਨ ਜਲਾਏ। ਹਰ ਨਾਮੈ ਤੁਲ ਨਾ ਪੁੱਜਈ ਜੇ ਲਖ ਕੋਟੀ ਕਰਮ ਕਮਾਏ। ਅਰਧ ਸਰੀਰ ਕਟਾਈਐ ਸਿਰ ਕਰਵਤ ਧਰਾਏ, ਤਨ ਹੈ ਮਨ ਚਲ ਗਾਲੀਐ ਭੀ ਮੰਤੇ ਰੋਗ ਨਾ ਜਾਏ। ਹਰ ਨਾਮੈ ਤੁਲ ਨਾ ਪੁੱਜਈ ਸਭ ਡਿੱਠੀ ਠੋਕ ਵਜਾਏ। ਕੰਚਨ ਕੇ ਕੋਟ ਦੱਤ ਕਰੀ ਬਹੁ ਹੈਵਰ ਗੈਵਰ ਦਾਨ, ਭੂਮ ਦਾਨ ਗਊਆ ਘਣੀ ਪੀ ਅੰਤਰ ਗਰਭ ਗੁਮਾਨ। ਰਾਮ ਨਾਮ ਮਨ ਬੇਦਿਆ ਗੁਰਦੀਆ ਸਚ ਦਾਨ, ਮਨ ਹੱਠ ਬੁੱਧੀ ਕੇਤੀਆ ਕੇਤੇ ਬੇਦ ਵਿਚਾਰ, ਕੇਤੇ ਬੰਧਨ ਜੀ ਕੇ ਗੁਰਮੁਖ ਮੁਖ ਦੁਆਰ। ਸੱਚੋ ਓਰੈ ਸਭ ਕੋ ਉੱਪਰ ਸੱਚ ਆਚਾਰ, ਸਭ ਕੋ ਉੱਚਾ ਆਖੀਐ ਨੀਚ ਨਾ ਦਿਸੈ ਕੋਏ। ਇਕ ਨੈ ਪਾਂਡੈ ਸਾਜਿਆ ਇਕ ਚਾਨਣ ਤੇ ਹਲੋਏ, ਕਰਮ ਮਿਲੈ ਸੱਚ ਪਾਈਐ ਤੁਰ ਬਖਸ਼ਣਾ ਮੇਟੈ ਕੋਏ। ਸਾਧ ਮਿਲੈ ਸਾਧੂ ਜਨੈ ਸੰਤੋਖ ਵਸੈ ਗੁਰ ਪਾਏ। ਅਕਥ ਕਥਾ ਵਿਚਾਰੀਐ ਜੇ ਸਤਿਗੁਰ ਮਹੇ ਸਮਾਏ, ਪੀ ਅੰਮ੍ਰਿਤ ਸੰਤੋਖਿਆ ਦਰਗਹਿ ਪੈਂਦਾ ਜਾਏ। ਘਟ ਘਟ ਵਾਜੈ ਕਿੰਗੁਰੀ ਆਨ ਦਿਨ ਸ਼ਬਦ ਸੁਭਾਏ, ਵਿਰਲੇ ਕਉ ਸੋਝੀ ਪਈ ਗੁਰਮੁਖ ਮਨ ਸਮਝਾਏ। ਨਾਨਕ ਨਾਮ ਨਾ ਵਿਸਰੈ ਛੂਟੈ ਸ਼ਬਦ ਕਮਾਏ। ਸ੍ਰੀ ਰਾਗ ਮਹੱਲਾ ਪਹਿਲਾ। ਚਿੱਤੇ ਦਿਸੈ ਤੌਲ ਹਰ ਬੱਗੇ ਬੰਕ ਦੁਆਰ, ਘਰ ਮਨ ਖੁਸ਼ੀ ਉਸਾਰਿਆ ਦੂਜੈ ਹਿਤ ਪਿਆਰ। ਅੰਦਰ ਖਾਲੀ ਪ੍ਰੇਮ ਬੇਨੋ ਟਹਿ ਟੇਰੀ ਤਨ ਸ਼ਾਰ, ਭਾਈ ਰੇ ਤਨ ਤਨ ਸਾਥ ਨਾ ਹੋਏ। ਆਰਾਮ ਨਾਮ ਤਨ ਨਿਰਮਲੋ ਗੁਰਦਾਤ ਕਰੇ ਪ੍ਰਭ ਸੋਏ ਰਹਾਓ। ਆਰਾਮ ਨਾਮ ਤਨ ਨਿਰਮਲੋ ਜੋ ਦੇਵੈ ਦੇਵਨ ਹਾਰ, ਆਗੈ ਪੁੱਛ ਨਾ ਹੋਵਈ ਜਿਸ ਬੇਲੀ ਗੁਰ ਕਰਤਾਰ। ਆਪ ਛਡਾਏ ਛੁੱਟੀਐ ਆਪੇ ਬਖਸ਼ਣ ਹਾਰ, ਮਨਮੁਖ ਜਾਣੈ ਆਪਣੇ ਧੀਆਂ ਪੂਜ ਸੰਜੋਗ। ਨਾਰੀ ਦੇਖ ਵਿਗਾਸੀਐ ਨਾਲੇ ਹਰਖ ਸੋ ਸੋਗ, ਗੁਰਮੁਖ ਸ਼ਬਦ ਰੰਗਾਵਲੇ ਅਹਿਨਸ ਹਰ ਰਸ ਭੋਗ। ਚਿਤ ਚਲੈ ਵਿਤ ਜਾਵਣੋ ਸਾਗਤ ਡੋਲ ਡੋਲਾਏ, ਬਾਹਰ ਟੂੰਡ ਵਿਗੁੱਚੀਐ ਘਰ ਮੈਂ ਵਸਤ ਸੋ ਥਾਏ। ਮਨਮੁਖ ਹਮੈ ਕਰ ਮੁਸੀ ਗੁਰਮੁਖ ਪੱਲੈ ਪਾਏ। ਸਾਕਤ ਨਿਰਗੁਣ ਆ ਰਿਹਾ ਆਪਣਾ ਮੂਲ ਪਛਾਣ, ਰਖਤ ਬਿੰਦ ਕਾਇਹੁ ਤਨੂ ਅਗਨੀ ਪਾਸ ਪਿਰਾਣ। ਪਵਣੈ ਕੈ ਵਸ ਦੇਹੁਰੀ ਮਸਤਕ ਸੱਚ ਨਿਸ਼ਾਨ, ਬਹੁਤਾ ਜੀਵਨ ਮੰਗੀਐ ਮੋਆ ਨਾ ਲੋੜੈ ਕੋਏ। ਸੁਖ ਜੀਵਨ ਤਿਸ ਆਖੀਐ ਜਿਸ ਗੁਰਮੁਖ ਵਸਿਆ ਸੋਏ, ਨਾਮ ਹੁਣੇ ਕਿਆ ਗਣੀ ਜਿਸ ਹਰ ਗੁਰ ਦਰਸ ਨਾ ਹੋਏ। ਜਿਉ ਸੁਪਨੈ ਨਿਸ ਭੁੱਲੀਐ ਜਬ ਲਗ ਨਿੰਦਰਾ ਹੋਏ, ਇਉ ਸਰਪਨ ਕੈ ਵਸ ਜੀ ਅੜਾ ਅੰਤਰ ਹਮੈ ਦੋਏ। ਗੁਰਮਤ ਹੋਏ ਵਿਚਾਰੀਐ ਸੁਪਨਾ ਇਹੋ ਜਗ ਲੋਏ, ਅਗਨ ਮਰੈ ਜਲ ਪਾਈਐ ਜਿਉ ਬਾਰਕ ਦੁੱਧੈ ਮਾਏ, ਬਿਨ ਜਲ ਕਮਲ ਸੋ ਨਾਥੀਐ ਬਿਨ ਜਲ ਮੀਨ ਮਰਾਏ। ਨਾਨਕ ਗੁਰਮੁਖਾ ਰਸ ਮਿਲੈ ਜੀਵਾਂ ਹਰ ਗੁਣ ਗਾਏ। ਸ੍ਰੀ ਰਾਗ ਮਹੱਲਾ ਪਹਿਲਾ। ਡੂੰਗਰ ਦੇਖ ਡਰਾਵਣੋ ਪੇਈੜੈ ਡਰੀਆਸ, ਉੱਚੋ ਪਰਬਤ ਗਾਖੜੋ ਨਾ ਪੌੜੀ ਤਾਸ, ਗੁਰਮੁਖ ਅੰਤਰ ਜਾਣਿਆ ਗੁਰਮੇਲੀ ਤਰੀਆਸ। ਭਾਈ ਰੇ ਭਵ ਜਲ ਬਿਖਮਣ ਡਰਾਉ, ਪੂਰਾ ਸਤਗੁਰ ਰਸ ਮਿਲੈ ਗੁਰ ਤਾਰੇ ਹਰ ਨਾਉ ਰਹਾਉ। ਚੱਲਾ ਚੱਲਾ ਜੇ ਕਰੀ ਜਾਣਾ ਚੱਲਣ ਹਾਰ, ਜੋ ਆਇਆ ਸੋ ਚੱਲ ਸੀ ਅਮਰ ਸੋ ਗੁਰ ਕਰਤਾਰ। ਭੀ ਸੱਚਾ ਸਾਲਾਹਣਾ ਸੱਚੇ ਥਨ ਪਿਆਰ, ਦਰ ਕਰ ਮਹਿਲਾ ਸੋਹਣੇ ਪੱਕੇ ਕੋਟ ਹਜ਼ਾਰ। ਹਸਤੀ ਘੋੜੇ ਪਾਖਰੇ ਲਸਕਰ ਲਖਿਆ ਪਾਰ, ਕਿਸੇ ਨਾਲ ਨਾ ਚੱਲਿਆ ਖਪ ਖਪ ਮੋਏ ਅਸਾਰ। ਸੋਇਨਾ ਰੂਪਾ ਸੰਚੀਐ ਮਾਲ ਜਾਲ ਜੰਜਾਲ, ਸਭ ਜਗ ਮੈਂ ਦੋਹੀ ਫੇਰੀਐ ਬਿਨ ਨਾਮੈ ਸਿਰਕਾਲ। ਪਿੰਡ ਪੜੈ ਜਿਉ ਖੇਲ ਸੀ ਬਦ ਫੈਲੀ ਕਿਆ ਹਾਲ, ਪੁੱਤਾਂ ਦੇਖ ਵਗਸੀਐ ਨਾਰੀ ਸਿਜ ਪਤਾਰ, ਚੋਵਾ ਚੰਦਨ ਲਾਈਐ ਕਾਪੜ ਰੂਪ ਸਿੰਗਾਰ।
ਖੇਹੂ ਖੇਰ ਲਾਈਐ ਛੋੜ ਚੱਲੇ ਘਰ ਬਾਰ ਮਹਿਰ ਮਲੂਕ ਕਹਾਈਐ ਰਾਜਾ ਰਾਓ ਕੇ ਖਾਨ ਚੌਧਰੀ ਰਾਓ ਸਦਾਈਐ ਜਲ ਬਲੀਐ ਅਭਮਾਨ ਮਨਮੁਖ ਨਾਮ ਵਿਸਾਰਿਆ ਜਿਉਂ ਡਬਦ ਕਾਨ ਹਉ ਮੈਂ ਕਰ ਕਰ ਜਾਏ ਸੀ ਜੋ ਆਇਆ ਜਗ ਮਾਹੇ ਸਭ ਜਗ ਕਾਜਲ ਕੋਠੜੀ ਤਨ ਮਨ ਦੇ ਸੁਆਹੇ ਗੁਰ ਰਾਖੇ ਸੇ ਨਿਰਮਲੇ ਸ਼ਬਦ ਨਿਵਾਰੀ ਭਾਹੇ ਨਾਨਕ ਤਰੀਐ ਸਚ ਨਾਮ ਸਿਰ ਸਾਹਾਂ ਪਾਤਸ਼ਾਹੋ ਮੈਂ ਹਰ ਨਾਮ ਨਾ ਵਿਸਰੈ ਹਰ ਨਾਮ ਰਤਨ ਵੇਸਾਹੋ ਮਨਮੁਖ ਪਉ ਜਲ ਪਚ ਮੋਏ ਗੁਰਮੁਖ ਤਰੇ ਅਥਾਹੋ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਮੁਕਾਮ ਕਰ ਕਰ ਬੈਸਣਾ ਨਿਚਲਣੈ ਕੀ ਧੋਖ ਮੁਕਾਮ ਤਾਂ ਪਰਜਾਣੀਐ ਜਾਂ ਰਹਿ ਨਿਚਲ ਲੋਕ ਦੁਨੀਆ ਕੈਸ ਮੁਕਾਮੇ ਕਰ ਸਿਦਕ ਕਰਨੀ ਖਰਚ ਬੰਦਉ ਲਾਗ ਰਹੋ ਨਾਮੇ ਰਹਾਉ ਜੋਗੀ ਤਾਂ ਆਸਣ ਕਰ ਬਹਿ ਮੁੱਲਾਂ ਬਹਿ ਮੁਕਾਮ ਪੰਡਿਤ ਵਖਾਣੇ ਪੋਥੀਆਂ ਸਿੱਧ ਬਹਿ ਦੇਵ ਸਥਾਨ ਸੁਰ ਸਿੱਧ ਗਣ ਗੰਧਰ ਮੁਨ ਜਨ ਸੇਖ ਪੀਰ ਸਲਾਰ ਦਰ ਕੂਚ ਕੂਚਾ ਕਰ ਗਏ ਅਵਰੇ ਪੇ ਚਲਣ ਹਾਰ ਸੁਲਤਾਨ ਖਾਨ ਮਲੂਕ ਅਮਰੇ ਗਏ ਕਰ ਕਰ ਕੂਚ ਘੜੀ ਮੁਹਤ ਕੇ ਚਲਣਾ ਦਿਲ ਸਮਝ ਤੂੰ ਪੇ ਪਹੂਚ ਸਬਦਾਹਾ ਮਾਹੇ ਵਖਾਣੀਐ ਵਿਰਲਾ ਤਾਂ ਬੂਝੈ ਕੋਏ ਨਾਨਕ ਵਖਾਣੈ ਬੇਨਤੀ ਜਲਥਲ ਮਈਅਲ ਸੋਏ ਅਲਾਹ ਅਲਾਖਾ ਗਮ ਕਾਦਰ ਕਰਨਹਾਰ ਕਰੀਮ ਸਭ ਦੁਨੀ ਆਵਣ ਜਾਵਣੀ ਮੁਕਾਮ ਏਕ ਰਹੀਮ ਮੁਕਾਮ ਤਿਸਨੋ ਆਖੀਐ ਜਿਸ ਸਿਸ ਨਾ ਹੋਵੀ।

ਆਪੇ ਹਰ ਜਗ ਜੀਵਨ ਦਾਤਾ ਆਪੇ ਬਸ ਮਿਲਾਏ ਜੀ ਜਨਤੇ ਕਿਆ ਵਿਚਾਰੇ ਕਿਆ ਕੋ ਵਖ ਸੁਣਾਏ ਗੁਰਮੁਖ ਆਪੇ ਦੇ ਵਡਿਆਈ ਆਪੇ ਸੇਵ ਕਰਾਏ ਦੇਖ ਕੁਟੰਬ ਮੋਹਿ ਲੋਭਾਣਾ ਚਲਦਿਆਂ ਨਾਲ ਨਾ ਜਾਈ ਸਤਿਗੁਰ ਸੇਵ ਗੁਣ ਨਿਧਾਨ ਪਾਇਆ ਤਿਸ ਦੀ ਕੀਮ ਨਾ ਪਾਈ ਪ੍ਰਭ ਸਖਾ ਹਰ ਜਿਉ ਮੇਰਾ ਅੰਤੇ ਹੋਏ ਸਖਾਈ ਪਈ ਅੜੈ ਜਗ ਜੀਵਨ ਦਾਤਾ ਮਨਮੁਖ ਪਤ ਗਵਾਈ ਬਿਨ ਸਤਿਗੁਰ ਕੋ ਮਗ ਨਾ ਜਾਣੈ ਅੰਧੇ ਠੌਰ ਨਾ ਕਾਈ ਹਰ ਸੁਖਦਾਤਾ ਮਾਨੀ ਵਸਿਆ ਅੰਤ ਗਿਆ ਪਛਤਾਈ ਪਈ ਅੜੈ ਜਗ ਜੀਵਨ ਦਾਤਾ ਗੁਰਮਤ ਮਨ ਵਸਾਇਆ ਅਨ ਦਿਨ ਭਗਤ ਕਰੈ ਦਿਨ ਰਾਤੀ ਹਉ ਮੈਂ ਮੋਹ ਚੁਕਾਇਆ ਜਿਸ ਸਿਉ ਰਾਤਾ ਤੈ ਸੋ ਹੋਵੈ ਸੱਚੇ ਸੱਚ ਸਮਾਇਆ ਆਪੇ ਨਦਰ ਕਰੇ ਭਾਉ ਲਾਏ ਗੁਰਸਬਦੀ ਵਿਚਾਰ ਸਤਿਗੁਰ ਸੇਵਿਆ ਸਹਿਜ ਉਪਜੈ ਹਮੈ ਤ੍ਰਿਸ਼ਨਾ ਮਾਰ ਹਰ ਗੁਣ ਦਾਤਾ ਸਦ ਮਨ ਵਸੈ ਸੱਚ ਰੱਖਿਆ ਉਰਧਾਰ ਪ੍ਰਭ ਮੇਰਾ ਸਦਾ ਨਿਰਮਲਾ ਮਨ ਨਿਰਮਲ ਪਾਇਆ ਜਾਏ ਨਾਮ ਨਿਧਾਨ ਹਰ ਮਨ ਵਸੈ ਹਮੈ ਦੁਖ ਸਭ ਜਾਏ ਸਤਿਗੁਰ ਸ਼ਬਦ ਸੁਣਾਇਆ ਹਉ ਸਤਿਬਲ ਹਾਰੈ ਜਾਓ ਆਪਣੇ ਮਨ ਚਿਤ ਕਹਿ ਕਹਾਈ ਆਪਣੇ ਮਨ ਚਿਤ ਕਹਿ ਕਹਾਏ ਬਿਨ ਗੁਰੇ ਆਪ ਨਾ ਜਾਈ ਹਰ ਜੀਉ ਭਗਤ ਵਛਰ ਸੁਖਦਾਤਾ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ ਸ੍ਰੀ ਰਾਗ ਮਹੱਲਾ ਤੀਜਾ ਹਮੈ ਕਰਮ ਕਮਾਵੰਦੇ ਜਮ ਡੰਡ ਲੱਗੈ ਤਿਨ ਆਏ ਜੇ ਸਤਿਗੁਰ ਸੇਵਨ ਸੇ ਉਬਰੇ ਹਰ ਸੇ ਤੀ ਲਿਵ ਲਾਏ ਮਨ ਰੇ ਗੁਰਮੁਖ ਨਾਮ ਤੇ ਆਏ ਤੁਰ ਪੂਰਬ ਕਰਤੈ ਲਿਖਿਆ ਤਿੰਨਾ ਗੁਰਮਤ ਨਾਮ ਸਮਾਏ ਰਹਾਉ ਵਿਣ ਸਤਿਗੁਰ ਪ੍ਰਤੀਤ ਨਾ ਆਵਈ ਨਾਮ ਨਾ ਲਾਗਾਉ ਭਾਉ ਸੁਪਨੇ ਸੁਖ ਨਾ ਪਾਵਈ ਦੁਖ ਮੈਂ ਸਵੈ ਸਮਾਏ।

ਗੁਰ ਸ਼ਬਦ ਰੜਾਵੈ ਰੰਗ ਸਿਉਂ ਬਿਨ ਕਿਰਪਾ ਲਿਆ ਨਾ ਜਾਏ। ਜੇ ਸੋ ਅੰਮ੍ਰਿਤ ਨੀਰੀ ਐ ਪੀ ਬਿਖਪਲ ਲਾਗੈ ਧਾਏ। ਸੇ ਜਨ ਸੱਚੇ ਨਿਰਮਲੇ ਜਿਨ ਸਤਿਗੁਰ ਨਾਲ ਪਿਆਰ। ਸਤਿਗੁਰ ਕਾ ਪਾਣਾ ਕਮਾਉਂਦੇ ਬਿਖ ਹਉਮੈ ਤਜ ਵਿਕਾਰ। ਮਨ ਹਠ ਕਿਤੈ ਉਪਾਏ ਨਾ ਛੂਟੀਐ ਸਿਮਰਤ ਸ਼ਾਸਤਰ ਸੋਧੋ ਜਾਏ। ਮਿਰ ਸੰਗਤ ਸਾਧੂ ਉਭਰੇ ਗੁਰ ਕਾ ਸ਼ਬਦ ਕਮਾਏ। ਹਰ ਕਾ ਨਾਮ ਨਿਧਾਨ ਹੈ ਜਿ ਸੰਤ ਨਾ ਪਾਰਾ ਵਾਰ। ਗੁਰਮੁਖ ਸੇਈ ਸੋਹਦੇ ਜਿਨ ਕਿਰਪਾ ਕਰੇ ਕਰਤਾਰ। ਨਾਨਕ ਦਾਤਾ ਏਕ ਹੈ ਦੂਜਾ ਔਰ ਨਾ ਕੋਏ। ਗੁਰ ਪ੍ਰਸਾਦੀ ਪਾਈ ਹੈ ਕਰਮ ਪ੍ਰਾਪਤ ਹੋਏ। ਸ੍ਰੀ ਰਾਗ ਮਹੱਲਾ ਤੀਜਾ। ਪੰਖੀ ਬਿਰਖ ਸੁਹਾਵੜਾ ਸੱਚ ਉਗੈ ਗੁਰ ਭਾਏ। ਹਰ ਰਸ ਪੀਵੈ ਸਹਿਜ ਰਹੈ ਉਡੈ ਨਾ ਆਵੈ ਜਾਏ। ਨਿਜ ਕਰ

ਪੰਖੀ ਬਿਰਖ ਸੁਹਾਵੜੇ ਉਡੈ ਚੌਦੇ ਜਾਏ ਜੇਤਾ ਉਡੈ ਦੁੱਖ ਘਣੇ ਨਿਤ ਦਾਜੈ ਤੈ ਬਿਲ ਲਾਏ ਬਿਨ ਗੁਰ ਮਹਿਲ ਨਾ ਜਾਪਈ ਨਾ ਅੰਮ੍ਰਿਤ ਫਲ ਪਾਹੇ ਗੁਰਮੁਖ ਬ੍ਰਹਮ ਹਰੀ ਆਵਲਾ ਸਾਚੈ ਸਹਿ ਸੁਭਾਏ ਸਾਖਾ ਤੀਨ ਨਿਵਾਰੀਆ ਏਕ ਸ਼ਬਦ ਲਿਵ ਲਾਏ ਅੰਮ੍ਰਿਤ ਫਲ ਹਰ ਏਕ ਹੈ ਆਪੇ ਦੇਖਵਾਏ ਮਨਮੁਖ ਉਬੇ ਸੁਖ ਗਏ ਨਾ ਫਲ ਤਿੰਨਾ ਛਾਓ ਤਿੰਨਾ ਪਾਸ ਨਾ ਬੈਸੀਐ ਉਹਨਾਂ ਘਰ ਨਾ ਗਿਰਾਓ ਕਟੀਐ ਤੈ ਨਿਤ ਜਾਲੀਐ ਉਹਨਾਂ ਸ਼ਬਦ ਨਾ ਨਾਓ ਹੁਕਮੇ ਕਰਮ ਕਮਾਵਣੇ ਪਿਆ ਕਿਰਤ ਫਿਰਾਓ ਹੁਕਮੇ ਦਰਸ਼ਨ ਦੇਖਣਾ ਜੈ ਪੇ ਜੈ ਤੈ ਜਾਓ ਹੁਕਮੇ ਹਰ ਹਰ ਮਨ ਵਸੈ ਹੁਕਮੇ ਸੱਚ ਸਮਾਓ ਹੁਕਮ ਨਾ ਜਾਣੈ ਬੱਪੜੇ ਭੂਲੇ ਫਿਰੈ ਗਵਾਰ ਮਨ ਅਠ ਕਰਮ ਕਮਾਮ ਦੇ ਨਿਤ ਨਿਤ ਹੋਏ ਖੁਆਰ ਅੰਤਰ

ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਆਏ ਮਨ ਰੇ, ਨਾਮ ਜਪੋ ਸੁਖ ਹੋਏ। ਗੁਰਪੂਰਾ ਸਾ ਲਾਹੀ ਐ ਸਹਿਜ ਮਿਲੈ ਪ੍ਰਭ ਸੋਏ ਰਹਾਉ, ਭਰਮ ਗਿਆ ਪਉ ਪਾ ਗਿਆ ਹਰ ਚਰਨੀ ਚਿਤ ਲਾਏ। ਗੁਰਮੁਖ ਸ਼ਬਦ ਕਮਾਈ ਐ ਹਰ ਵਸੈ ਮਨ ਆਏ, ਘਰ ਮਹਿਲ ਸੱਚ ਸਮਾਈ ਐ।

ਆਪੇ ਬਖਸ਼ ਮਿਲਾਇਨ ਪੂਰੇ ਗੁਰ ਕਰਤਾਰ। ਸਹਿਜੇ ਅਦਿਸ਼ਟ ਪਛਾਣੀਐ ਨਿਰਭਉ ਜੋਤ ਨਿਰੰਕਾਰ। ਸਭਨਾ ਜੀਆਂ ਕਾਇਕ ਦਾਤਾ ਜੋਤੀ ਜੋਤ ਮਿਲਾਵਣ ਹਾਰ। ਪੂਰੇ ਸਬਦ ਸਲਾਹੀਐ ਜਿਸਦਾ ਅੰਤ ਨਾ ਪਾਰਾਵਾਰ। ਗਿਆਨੀਆਂ ਕਾ

ਸਤਿਗੁਰ ਮਿਲਿਆ ਫੇਰ ਨਾ ਪਵੈ ਜਨਮ ਮਰਨ ਦੁਖ ਜਾਏ। ਪੂਰੇ ਸ਼ਬਦ ਸਭ ਸੋਝੀ ਹੋਈ, ਹਰ ਨਾਮੇ ਰਹੇ ਸਮਾਏ, ਮਨ ਮੇਰੇ ਸਤਿਗੁਰ ਸਿਉ ਚਿਤ ਲਾਏ, ਨਿਰਮਲ ਨਾਮ ਸਦ ਨਵਤਨੋ ਆਪ ਵਸੈ ਮਨ ਆਏ ਰਹਾਓ। ਹਰ ਜਿਉ ਰਾਖੋ ਆਪਣੀ ਸਰਨਾਈ, ਜਿਉ ਰਾਖੈ ਤਿਉ ਰਹਿਣਾ, ਗੁਰ ਕੈ ਸਬਦ ਜੀਵਤ ਮਰੈ, ਗੁਰਮੁਖ ਭਵ ਜਲ ਤਰਨਾ, ਵੱਡੇ ਭਾਗ ਨਾ ਉਪਾਈਐ ਗੁਰਮਤ ਸਬਦ ਸੁਹਾਈ, ਆਪੇ ਮਨ ਵਸਿਆ ਪ੍ਰਭ ਕਰਤਾ ਸਹਿਜੇ ਰਿਆ ਸਮਾਈ। ਇਕ ਨਾ ਮਨਮੁਖ ਸ਼ਬਦ ਨਾ ਭਾਵੈ ਬੰਧਨ ਬੰਦ ਪਵਾਇਆ, ਲਖ ਚੌਰਾਸੀ ਫਿਰ ਫਿਰ ਆਵੈ ਬਿਰਥਾ ਜਨਮ ਗਵਾਇਆ, ਭਗਤਾ ਮਨ ਆਨੰਦ ਹੈ ਸੱਚੇ ਸ਼ਬਦ ਰੰਗ ਰਾਤੇ, ਅੰਦਨ ਗੁਣ ਗਾਵੈ ਸਬਦ ਨਿਰਮਲ ਸਹਿਜੇ ਨਾਮ ਸਮਾਤੇ। ਗੁਰਮੁਖ

ਸੱਚੇ ਸ਼ਬਦ ਪਤਿ ਉਪਜੈ ਸੱਚੇ ਸੱਚਾ ਨਾਉ ਜਿਨੀ ਹਉ ਮੈਂ ਮਾਰ ਪਛਾਣਿਆ ਹਉ ਤਿਨ ਬਲਹਾਰੈ ਜਾਉ ਮਨਮੁਖ ਸੱਚ ਨਾ ਜਾਣਨੀ ਤਿਨ ਠੌਰ ਨਾ ਕਥੂ ਥਾਉ ਸੱਚ ਖਾਣਾ ਸੱਚ ਪਹਿਨਣਾ ਸੱਚੇ ਹੀ ਵਿਚ ਵਾਸ ਸਦਾ ਸੱਚਾ ਸਲਾਹਣਾ ਸੱਚੇ ਸ਼ਬਦ ਨਿਵਾਸ ਸਭ ਆਤਮ ਰਾਮ ਪਛਾਣਿਆ ਗੁਰਮਤੀ ਨਿਜ ਕਰਵਾਸ ਸੱਚ ਵੇਖਣੂ ਸੱਚ ਬੋਲਣਾ ਤਨ ਮਨ ਸੱਚਾ ਹੋਏ ਸੱਚੀ ਸਾਖੀ ਉਪਦੇਸ਼ ਸੱਚ ਸੱਚੇ ਸੱਚੀ ਸੋਏ ਜਿਨੀ ਸੱਚ ਵਿਸਾਰਿਆ ਸੇ ਦੁਖੀਏ ਚੱਲੇ ਰੋਏ ਸਤਿਗੁਰ ਜਿਨੀ ਨਾ ਸੇਵਿਓ ਸੇ ਕਿਤ ਆਏ ਸੰਸਾਰ ਜਮਦਰ ਬੱਦੇ ਮਾਰੀਐ ਕੂਕ ਨਾ ਸੁਣੈ ਪੁਕਾਰ ਬਿਰਥਾ ਜਨਮ ਗਵਾਇਆ ਮਰ ਜੰਮੈ ਵਾਰੋ ਵਾਰ ਇਹੋ ਜਗ ਜਲਤਾ ਦੇਖ ਕੇ ਭੱਜ ਪਏ ਸਤਿਗੁਰ ਸਰਨਾ ਸਤਿਗੁਰ ਸੱਚ ਦਿਰਡਾਇਆ ਸਦਾ ਸੱਚ ਸੰਜਮ ਰਹਿਣਾ ਸਤਿਗੁਰ ਸੱਚਾ ਹੈ ਬੋਇਥਾ ਸਬਦੇ ਪਵਜਲ ਤਰਨਾ ਲਖ ਚੌਰਾਸੀ ਫਿਰਦੇ ਰਹੇ ਬਿਨ ਸਤਿਗੁਰ ਮੁਕਤ ਨਾ ਹੋਈ ਪੜ ਪੜ ਪੰਡਿਤ ਮੋਨੀ ਥੱਕੇ ਦੂਜੇ ਭਾਏ ਪਤ ਹੋਈ ਸਤਿਗੁਰ ਸ਼ਬਦ ਸੁਣਾਇਆ ਬਿਨ ਸੱਚੇ ਅਵਰ ਨਾ ਕੋਈ ਜੋ ਸੱਚੇ ਲਾਏ ਸੇ ਸੱਚ ਲੱਗੇ ਨਿਤ ਸੱਚੀ ਕਾਰ ਕਰਨ ਤਿੰਨਾ ਨਿਜਕਰ ਵਾਸਾ ਪਾਇਆ ਸੱਚੇ ਮਹਿਲ ਰਹਨ ਨਾਨਕ ਭਗਤ ਸੁਖੀਏ ਸਦਾ ਸੱਚੇ ਨਾਮ ਰਚਨ ਸ੍ਰੀ ਰਾਗ ਮਹੱਲਾ ਪੰਜਵਾਂ।

ਮਿਰਤ ਨਾ ਆਵੀਚਿਤ ਤਿਸ ਐਨਿਸ ਭੋਗੇ ਭੋਗ। ਸਭ ਕਿਛ ਕੀ ਤੋਂ ਨੇ ਆਪਣਾ ਜੀਏ ਨਾ ਸੰਕ ਧਰਿਆ, ਚੇਤਨਾ ਆਇਓ ਪਾਰ ਬ੍ਰਹਮ ਜਮ ਕੰਕਰ ਵਸ ਪਰਿਆ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈ ਹੈ ਤਿਉਂ ਤਿਉਂ ਹਰ ਸਿਉ ਰੰਗ। ਦੁਹਾਂ ਸਿਰਿਆਂ ਕਾ ਖਸਮ ਆਪ, ਅਵਰਨਾ ਦੂਜਾ ਥਾਓ, ਸਤਿਗੁਰ ਤੁਠੈ ਪਾਇਆ ਨਾਨਕ ਸੱਚਾ ਨਾਉ।

ਪਾਤਸ਼ਾਹ ਸਿਰ ਖਸਮ ਤੂੰ ਜਪ ਨਾਨਕ ਜੀਵੈ ਨਾਉ ਜੀਓ। ਤੁਧਿਆ ਪੇ ਆਪੋ ਪਾਇਆ ਦੂਜਾ ਖੇਰ ਕਰ ਦਿਖਲਾਇਆ। ਸਭ ਸੱਚੋ ਸੱਚ ਵਰਤਦਾ ਜਿਸ ਭਾਵੈ ਤਿਸੈ ਬੁਝਾਏ ਜੀਓ। ਗੁਰਪ੍ਰਸਾਦੀ ਪਾਇਆ ਤਿੱਥੈ ਮਾਇਆ ਮੋਹ ਚੁਕਾਇਆ। ਕਿਰਪਾ ਕਰਕੇ ਆਪਣੀ ਆਪੇ ਲਏ ਸਮਾਏ ਜੀਓ। ਗੋਪੀ ਨੇ ਗੋਵਾਲੀਆ ਤੁਧ ਆਪੇ ਗੋਏ ਉਠਾ ਲਿਆ। ਹੁਕਮੀ ਭਾਂਡੇ ਸਾਜਿਆ ਤੂੰ ਆਪੇ ਭੰਨ ਸਵਾਰ ਜੀਓ। ਜਿਨ ਸਤਿਗੁਰ ਸਿਉ ਚਿਤ ਲਾਇਆ ਤਿੰਨੀ ਦੂਜਾ ਭਾਉ ਚੁਕਾਇਆ। ਨਿਰਮਲ ਜੋਤ ਦਿਨ ਪ੍ਰਾਣੀਆਂ ਓਏ ਚੱਲੇ ਜਨਮ ਸਵਾਰ ਜੀਓ। ਤੇਰੀਆਂ ਸਦਾ ਸਦਾ ਚੰਗਿਆਈਆਂ ਮੈਂ ਰਾਤ ਹੈ ਵਡਿਆਈਆਂ। ਅਣਮੰਗਿਆ ਦਾਨ ਦੇਵਣਾ ਕਹੋ ਨਾਨਕ ਸੱਚ ਸੰਭਾਲ ਜੀਓ। ਸ੍ਰੀ ਰਾਗ ਮਹੱਲਾ ਪੰਜਵਾਂ ਪੈ ਪਾਏ ਮਨਾਈ ਸੋਏ ਜੀਓ। ਸਤਿਗੁਰ ਪੁਰਖ ਮਿਲਾਇਆ ਤਿਹ ਜੇ ਵੜਿਆਵਰ ਨਾ ਕੋਏ ਜੀਓ। ਰਹਾਓ ਗੋਸਾਈ ਮਹਿੰਡਾ ਇੱਠੜਾ ਆਮ ਅੱਬੇ ਥਾਓ ਮਿੱਠੜਾ। ਭੈਣ ਭਾਈ ਸਭ ਸੱਜਣਾ ਤੁਧ ਜਿਹਾ ਨਾਹੀ ਕੋਏ ਜੀਓ। ਤੇਰਾ ਹੁਕਮੇ ਸਾਹਮਣੇ ਆਇਆ ਮੈਂ ਸਤਕਾ ਹਰ ਜੋ ਆਇਆ। ਨਾਉ ਬੀਜਣ ਲੱਗਾ ਆਸ ਕਰ ਹਰ ਬੋਹਲ ਬਖਸ਼ ਜਮਾਏ ਜੀਓ। ਹਾਂ ਗੁਰਮਿਲ ਇੱਕ ਪਛਾਣਦਾ ਦੁਆ ਕਾਗਲ ਚਿਤ ਨਾ ਜਾਣਦਾ। ਹਰ ਇੱਕ ਤੈ ਕਾਰੈ

ਆਉ ਆਇਆ ਸਾ ਮੈਂ ਤੇ ਹੰਡੀਆ ਪੰਜ ਕਿਰਸਾਨ ਮੁਜੇਰੇ ਮਿੰਡਿਆ ਕੰਨ ਕੋਈ ਕੱਢ ਨਾ ਹੰਗਈ ਨਾਨਕ ਬੁੱਠਾ ਕੁਗ ਗਰਾਓ ਜੀਓ ਹਉ ਵਾਰੀ ਕੁੰਮਾ ਜਾਮਦਾ ਇੱਕ ਸਾਹਾ ਤੁਧ ਤੇ ਆਏਂਦਾ ਉੱਜੜ ਥੇ ਹੋ ਵਰਸਾਇਓ ਹਉ ਤੁਧ ਵਿੱਟੋਂ ਕੁਰਬਾਨ ਜੀਓ ਹਰ ਇੱਠੈ ਨਿਤ ਤੇ ਆਏਂਦਾ ਮਨ ਚਿੰਦੀ ਸੋ ਫਲ ਪਾਏਂਦਾ ਸਭੇ ਕਾਜ ਸਵਾਰ ਅਨ ਲਾਹੀ ਅਨ ਮਨ ਕੀ ਭੁੱਖ ਜੀਓ ਮੈਂ ਛੱਡਿਆ ਸਭੋ ਧੰਦੜਾ ਗੋਸਾਈ ਸੇਵੀ ਸੱਚੜਾ ਨਾਉ ਨਿਦ ਨਾਮ ਨਿਧਾਨ ਹਰ ਮੈਂ ਪੱਲੇ ਬੱਦਾ ਸ਼ਿਕ ਜੀਓ ਮੈਂ ਸੁਖੀ ਹੂੰ ਸੁਖ ਪਾਇਆ ਗੁਰ ਅੰਤਰ ਸ਼ਬਦ ਵਸਾਇਆ ਸਤਿਗੁਰ ਪੁਰਖ ਵਿਖਾ ਲਿਆ ਮਸਤਕ ਤਰਕੈ ਹੱਥ ਜੀਓ ਮੈਂ ਬੱਧੀ ਸੱਚ ਧਰਮ ਸਾਲ ਹੈ ਗੁਰਸਿੱਖਾ ਲੈਂਦਾ ਭਾਲਕੈ ਪੈਰ ਧੋਵਾ ਪੱਖਾ ਫੇਰਦਾ ਤਿਸ ਨਿਮ ਨਿਮ ਲੱਗਾ ਪਾਏ ਜੀਓ ਸੁਣ ਗੱਲਾਂ ਗੁਰ ਪੈ ਆਇਆ ਨਾਮਦਾਨ ਇਸ ਨਾਂ ਦਰੜਾਇਆ ਸਭ ਮੁਕਤ ਹੋਵਾ ਸਹਿ ਸਾਰੜਾ ਨਾਨਕ ਸੱਚੀ ਬੇੜੀ ਚਾੜ ਜੀਓ ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜੀਓ ਦੇ ਕੰਨ ਸੁਣੋ ਅਰਦਾਸ ਜੀਓ ਠੋਕ ਵਜਾਏ ਸਭ ਡਿਠੀਆ ਤੁਸੀਂ ਆਪੇ ਲੈਣ ਛਡਾਏ ਜੀਓ ਹੁਣ ਹੁਕਮ ਹੋਵਾ ਮਿਹਰਬਾਨ ਦਾ ਪੈ ਕੋਈ ਨਾ ਕਿਸੈ ਰਜਾਣ ਦਾ ਸਭ ਸੁਖਾਲੀ ਉੱਠੀਆ ਇਹੋ ਹੋਵਾ ਹਲੇ ਮੀਰਾ ਰਾਜ ਜੀਓ ਚਿਮ ਚਿਮ ਅੰਮ੍ਰਿਤ।

ਚਾ ਪੂਰਨ ਮੇਰੀਆਂ ਦੇਹੋ ਦਰਸ ਸੁਖਦਾਤਿਆ ਮੈਂ ਗਲ ਵਿੱਚ ਲਹਿਓ ਮਿਲਾਏ ਜੀਓ ਤੁਧ ਜੇ ਵੜਿਆ ਵਰਨਾ ਪਾਲਿਆ ਤੂੰ ਦੀਪ ਲੋ ਪਿਆ ਲਿਆ ਤੂੰ ਥਾਂ ਥਨ ਅੰਤਰ ਰਵ ਰਹਿਆ ਨਾਨਕ ਭਗਤਾਂ ਸੱਚ ਆਧਾਰ ਜੀਓ ਹਾਂ ਗੋਸਾਈ ਦਾ ਪਹਿਲਵਾਨੜਾ ਮੈਂ ਗੁਰਮਿਲ ਉੱਚ ਦੁਮਲੜਾ ਸਭ ਹੋਈ ਛਿੰਜ ਇਕੱਠੀਆ ਦਈਏ ਬੈਠਾ ਵੇਖਿਆ ਆਪ ਜੀਓ ਵਾਤ ਵਜਨ ਟਮਕ ਭੇਰੀਆ ਮਨ ਲੱਥੇ ਲੈਂਦੇ ਫੇਰੀਆ ਨਿਹਤੇ ਪੰਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀਓ ਸਭ ਇਕੱਠੇ ਹੋਏ ਆਇਆ ਕਰ ਜਾਸਨ ਵਾਟ ਵਟਾਇਆ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ ਤੂੰ ਵਰਨਾ ਚਿਹਨਾ ਬਾਹਰਾ ਹਰ ਦਿਸੈ ਹਾਜਰ ਜਾਹਰਾ ਸੁਣ ਸੁਣ ਤੁਜੈ ਧਿਆਏ ਦੇ ਤੇਰੇ ਭਗਤਰ ਤੇ ਗੁਣਤਾਸ ਜੀਓ ਮੈਂ ਜੁਗ ਜੁਗ ਦਈਐ ਸੇਵੜੀ ਗੁਰਕੱਟੀ ਮੇਂਡੀ ਜੇਵੜੀ ਹਾਂ ਬਾਹੁੜ ਛਿੰਜ ਨਾ ਨੱਚਉ ਨਾਨਕ ਅਵਸਰ ਲੱਦਾ ਭਾਲ ਜੀਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਪਹਿਰੇ ਘਰ ਪਹਿਲਾ ਪਹਿਲੇ ਪਹਿਰੇ ਰਹਿਣ ਕਹਿਵਣ ਜਾ ਰਿਹਾ ਮਿੱਤਰਾ ਹੁਕਮ ਪਿਆ ਗਰਭਾਸ ਉਰਦ ਤਪ ਅੰਤਰ ਕਰੇਵਣ ਜਾ ਰਿਹਾ ਮਿੱਤਰਾ ਖਸਮ ਸੇਤੀ ਅਰਦਾਸ ਖਸਮ ਸੇਤੀ ਅਰਦਾਸ ਵਖਾਣਾ ਉਰਦ ਧਿਆਨ ਲਿਵ ਲਾਗਾ ਨਾ ਮਰ ਜਾ ਦਾਇਆ ਕਲ ਭੀਤਰ ਬਾਹੁੜ ਜਾਸੀ ਨਾਂਗਾ ਜੈਸੀ ਕਲਮ ਵੁੜੀ ਹੈ ਮਸਤਕ ਤੈਸੀ ਜੀ ਅੜੇ ਪਾਸ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਹੁਕਮ ਪਿਆ ਗਰਭਾਸ

ਹੱਥੋ ਹੱਥ ਨਚਾਈਐ ਪ੍ਰਾਣੀ, ਮਾਤ ਕਹੈ ਸੁਤ ਮੇਰਾ, ਚੇਤਾ ਚੇਤ ਮੂੜ ਮਨ ਮੇਰੇ, ਅੰਤ ਨਹੀਂ ਕਛ ਤੇਰਾ। ਜਿਨ ਰਚ ਰਚਿਆ ਤਿਸੈ ਨਾ ਜਾਣੈ,

ਅਨਜੋ ਬਨ ਸਿਉ ਚੇਤ ਹਰਕਾ ਨਾਮ ਨਾ ਚੇਤ ਹੀ ਵਣ ਜਾ ਰਿਹਾ ਮਿੱਤਰਾ ਬੱਧਾ ਛੁੱਟੈ ਜਿੱਤ ਹਰ ਕਾ ਨਾਮ ਨਾ ਚੇਤੈ ਪ੍ਰਾਣੀ ਬਿਕਲ ਭਇਆ ਸੰਗ ਮਾਇਆ ਧਨ ਸਿਉ ਰਤਾ ਜੋਬਨ ਮੱਤਾ ਅਹਿਲਾ ਜਨਮ ਗਵਾਇਆ ਧਰਮ ਸੇਤੀ ਵਾਪਾਰ ਨਾ ਕੀਤੋ ਕਰਮ ਨਾ ਕੀਤੋ ਮਿਤ ਕਹੋ ਨਾਨਕ ਤੀਜੈ ਪਹਿਰੈ ਪ੍ਰਾਣੀ ਧਨ ਜੋਬਨ ਸਿਉ ਚਿੱਤ ਚੌਥੇ ਪਹਿਰੈ ਰਹਿਣ ਕੈ ਵਣ ਜਾ ਰਿਹਾ ਮਿੱਤਰਾ ਲਾਵੀ ਆਇਆ ਖੇਤ ਜਾਂ ਜਮ ਪਕੜ ਚਲਾਇਆ ਵਣ ਜਾ ਰਿਹਾ ਮਿੱਤਰਾ ਕਿਸੇ ਨਾ ਮਿਲਿਆ ਭੇਤ ਭੇਤ ਚੇਤ ਹਰ ਕਿਸੇ ਨਾ ਮਿਲਿਓ ਜਾਂ ਜਮ ਪਕੜ ਚਲਾਇਆ ਝੂਠਾ ਰਤਨ ਹੋਆ ਦੁਆਲੈ ਖਿਨ ਮੈਂ ਪਿਆ ਪਰਾਇਆ ਸਾਈ ਵਸਤ ਪ੍ਰਾਪਤ ਹੋਈ ਜਿਸਿਉ ਲਾਇਆ ਹੇਤ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੈ ਲਾਵੀ ਲੁਣਿਆ ਖੇਤ

ਤਨ ਚਿਤ ਵੈ ਤਨ ਸੰਚ ਵੈ ਮਨ ਜਾਰੈ ਮਿੱਤਰਾ ਹਰ ਨਾਮਾ ਹਰ ਨਾ ਸੰਭਾਲੋ ਹਰ ਨਾਮਾ ਹਰ ਹਰ ਕਦੇ ਨਾ ਸੰਭਾਲੈ ਜੇ ਹੋਵੈ ਅੰਤ ਸਖਾਈ ਇਹੋ ਤਨ ਸੰਪੈ ਮਾਇਆ ਝੂਠੀ ਅੰਤ ਛੋੜ ਚੱਲਿਆ ਪਛਤਾਈ।

ਆਂਦੀ ਕਰ ਸੇਵੋ ਪੂਰਾ ਸਤਿਗੁਰੂ ਬਣ ਜਾ ਰਿਹਾ ਮਿੱਤਰਾ ਸਭ ਚੱਲੀ ਰਹਿਣ ਵਿਹਾਂਦੀ ਹਰ ਸੇਵੋ ਖਿਨ ਖਿਨ ਟਿਨ ਮੂਲ ਨਾ ਕਰੇ ਹੋ ਜਿਤ ਅਸਥਰ ਜੁਗ ਜੁਗ ਹੋਵੋ ਹਰ ਸੇਪੀ ਸਦਮਾਨੋ ਰਲੀਆਂ ਜਨਮ ਮਰਨ ਦੁੱਖ ਖੋਵੋ ਗੁਰ ਸਤਿਗੁਰ ਸਵਾਮੀ ਭੇਦ ਨਾ ਜਾਣੋ ਜਿਤ ਮਿਲ ਹਰ ਭਗਤ ਸੁਖਾਂਦੀ।

ਦਸੀ ਮਾਸੀ ਮਾਨਸ ਕੀ ਆਵਣ ਜਾ ਰਿਹਾ ਮਿੱਤਰਾ, ਕਰ ਮੁਹਲਤ ਕਰਮ ਕਮਾਹੇ, ਮੁਹਲਤ ਕਰ ਦੀਨੀ ਕਰਮ ਕਮਾਣੇ, ਜੈਸਾ ਲਿਖਤ ਧੁਰ ਪਾਇਆ, ਮਾਤ ਪਿਤਾ ਭਾਈ ਸੁਤ ਬੰਤਾ, ਤਿਨ ਭੀਤਰ ਪ੍ਰਭੂ ਸੰਜੋਇਆ, ਕਰਮ ਸੁਕਰਮ ਕਰਾਏ ਆਪੇ, ਇਸ ਜਨਤੈ ਵਸ ਕਿਛ ਨਾਹੇ, ਕਹੋ ਨਾਨਕ ਪ੍ਰਾਣੀ ਪਹਿਲੈ ਪਹਿਰੈ, ਧਰ ਪਾਏ ਤਾਂ ਉਦਰੈ ਮਾਹੇ, ਦੂਜੇ ਪਹਿਰੈ ਰਹਿਣ ਕਹਿਵਣ ਜਾ ਰਿਹਾ ਮਿੱਤਰਾ, ਪਰ ਜਵਾਨੀ ਲਹਿਰੀ ਦੇ ਬੁਰਾ ਭਲਾ ਨਾ ਪਛਾਣੀ, ਬਣ ਜਾ ਰਿਹਾ ਮਿੱਤਰਾ, ਮਨ ਮਤਾ ਅਹੁਮੇ, ਬੁਰਾ ਭਲਾ ਨਾ ਪਛਾਣੈ ਪ੍ਰਾਣੀ, ਅਗੈ ਪੰਥ ਕਰਾਰਾ, ਪੂਰਾ ਸਤਿਗੁਰ ਕਬੂ ਨਾ ਸੇਵਿਆ, ਸਿਰ ਠਾਂਡੇ ਜਮ ਜੰਦਾਰਾ, ਧਰਮ ਰਾਏ ਜਪ ਕ੍ਰਿਸ ਬਵਰੇ, ਤਬ ਕਿਆ ਜਵਾਬ ਕਰੇ, ਕਹੋ ਨਾਨਕ ਦੂਜੈ ਪਹਿਰੈ ਪ੍ਰਾਣੀ, ਪਰ ਜੋਬਨ ਲਹਿਰੀ ਦੇ, ਤੀਜੈ ਪਹਿਰੈ ਰਹਿਣ ਕਹਿਵਣ ਜਾ ਰਿਹਾ ਮਿੱਤਰਾ, ਬਿਖ ਸੰਚੈ ਅੰਧ ਗਿਆਨ, ਪੁੱਤਰ ਕਲੱਤਰ ਮੋਹਿ ਲਪਟੇ, ਆਵਣ ਜਾ ਰਿਹਾ ਮਿੱਤਰਾ, ਅੰਤਰ ਲਹਿਰ ਲੁਵਾਨ, ਅੰਤਰ ਲਹਿਰ ਲੁਭਾਨ ਪ੍ਰਾਨੀ, ਸੁਪ੍ਰਭ ਚੇਤਨਾ ਆਵੈ, ਸਾਧ ਸੰਗਤ ਸਿਉ ਸੰਗ ਨਾ ਕੀਆ, ਬਹੁਜੋ ਨੀ ਦੁਖ ਪਾਵੈ, ਸਿਰਜਣ ਹਾਰ ਵਿਸਾਰਿਆ ਸੁਆਮੀ, ਇਕ ਨਿਮਖ ਨਾ ਲੱਗੋ ਧਿਆਨ, ਕਹੋ ਨਾਨਕ ਪ੍ਰਾਣੀ ਤੀਜੈ ਪਹਿਰੈ, ਬਿਖ ਸੰਚੇ ਅੰਧ ਗਿਆਨ, ਚੌਥੇ ਪਹਿਰੈ ਰਹਿਣ ਕਹਿਵਣ ਜਾ ਰਿਹਾ ਮਿੱਤਰਾ, ਦਿਨ ਨੇੜੇ ਆਇਆ ਸੋਏ, ਗੁਰਮੁਖ ਨਾਮ ਸਮਾਲ ਤੂਵਣ ਜਾ ਰਿਹਾ ਮਿੱਤਰਾ, ਤੇਰਾ ਦਰਗੈ ਬੇਲੀ ਹੋਏ, ਗੁਰਮੁਖ ਨਾਮ ਸਮਾਲ ਪ੍ਰਾਣੀ, ਅੰਤੇ ਹਰਨਾ ਅੰਤੇ ਹੋਏ ਸਖਾਈ, ਇਹੋ ਮੋਹ ਮਾਇਆ ਤੇਰਾ ਸੰਗ ਨਾ ਚੱਲੈ, ਝੂਠੀ ਪ੍ਰੀਤ ਲਗਾਈ, ਸਗਲੀ ਰਹਿਣ ਗੁਦਰੀ ਅੰਧਿਆਰੀ, ਸੇਵ ਸਤਿਗੁਰ ਚਾਨਣ ਹੋਏ, ਕਹੋ ਨਾਨਕ ਪ੍ਰਾਣੀ ਚੌਥੇ ਪਹਿਰੈ, ਦਿਨ ਨੇੜੇ ਆਇਆ ਸੋਏ, ਲਿਖਿਆ ਆਇਆ ਗੋਵਿੰਦ ਕਾ ਵਣ ਜਾ ਰਿਹਾ ਮਿੱਤਰਾ, ਉਠ ਚੱਲੇ ਕਮਾਣਾ ਸਾਥ, ਇੱਕ ਰਤੀ ਬਿਲਮਨਾ ਦੇਵਨੀ, ਵਣ ਜਾ ਰਿਹਾ ਮਿੱਤਰਾ, ਉਹ ਨੀ ਤਕੜੇ ਪਾਏ ਹਾਥ, ਲਿਖਿਆ ਆਇਆ ਪਕੜ ਚਲਾਇਆ, ਮਨਮੁਖ ਸਦਾ ਦੁਹੇਲੇ, ਜਿਨੀ ਪੂਰਾ ਸਤਿਗੁਰ ਸੇਵਿਆ, ਸੇ ਦਰਗਹਿ ਸਦਾ ਸੁਹੇਲੇ, ਕਰਮ ਧਰਤੀ ਸਰੀਰ ਯੁਗ ਅੰਤਰ, ਜੋ ਬੋ ਵੈ ਸੋ ਖਾਤ, ਕਹੋ ਨਾਨਕ ਭਗਤ ਸੋਹੈ ਦਰਬਾਰੇ, ਮਨਮੁਖ ਸਦਾ ਪੁਭਾਤ। ਸ੍ਰੀ ਰਾਗ ਮਹੱਲਾ ਚੌਥਾ, ਘਰ ਦੂਜਾ ਸ਼ੰਤ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮੁੰਦ ਇਆਣੀ ਪੇਈੜੈ, ਕਿਉਂ ਹਰ ਦਰਸ਼ਨ ਪਿਖੈ, ਹਰ ਹਰੇ ਆਪਣੀ ਕਿਰਪਾ ਕਰੇ, ਗੁਰਮੁਖ ਸਾਹੁਰੜੈ ਕੰਮ ਸਿੱਖੈ, ਸਾਹੁਰੜੈ ਕੰਮ ਸਿੱਖੈ ਗੁਰਮੁਖ, ਹਰ ਹਰ ਸਦਾ ਤੇ ਆਏ, ਸਹੀਆਂ ਵਿੱਚ ਫਿਰੈ ਸੁਹੇਲੀ, ਹਰ ਦਰਗਹਿ ਬਾਲ ਉਡਾਏ, ਲੇਖਾ ਧਰਮ ਰਾਏ ਕੀ ਬਾਕੀ, ਜਪ ਹਰ ਹਰ ਨਾਮ ਕੇ ਰੱਖੈ, ਮੁੰਦ ਇਆਣੀ ਪੇਈੜੈ, ਗੁਰਮੁਖ ਹਰ ਦਰਸ਼ਨ ਦਿਖੈ, ਵਿਵਾਹੋ ਵਿਆਹੋ ਹੋਆ ਮੇਰੇ ਬਾਬਲਾ, ਗੁਰਮੁਖੇ ਹਰ ਪਾਇਆ, ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਪ੍ਰਚੰਡ ਬੁਲਾਇਆ, ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਹਰ ਤਨ ਪਦਾਰਥ ਲਾਦਾ, ਹਉਮੈ ਰੋਗ ਗਿਆ ਦੁਖ ਲਾਥਾ, ਆਪ ਆਪੇ ਗੁਰਮਤ ਖਾਦਾ, ਅਕਾਲ ਮੂਰਤ ਵਰ ਪਾਇਆ ਅਬਨਾਸੀ, ਨਾ ਕਦੇ ਮਰੈ ਨਾ ਜਾਇਆ, ਵੀ ਆਹੋ ਹੋਵਾ ਮੇਰੇ ਬਾਬਲਾ, ਗੁਰਮੁਖੀ ਹਰ ਪਾਇਆ, ਹਰ ਸਤ ਸਤੇ ਮੇਰੇ ਬਾਬਲਾ, ਹਰ ਜਨਮਿਲ ਜੰਝ ਸੁਹੰਦੀ, ਪੇਵਕੜੈ ਹਰ ਜਪ ਸੁਹੇਲੀ, ਵਿੱਚ ਸਾਹੁਰੜੈ ਖਰੀ ਸੁਹੰਦੀ, ਸਾਹੁਰੜੈ ਵਿੱਚ ਖਰੀ ਸੁਹੰਦੀ, ਜਿਨ ਪੇਵਕੜੈ ਨਾਮ ਸੰਭਾਲਿਆ, ਸਭ ਸਫਲਿਓ ਜਨਮ ਤਿੰਨਾਂ ਦਾ ਗੁਰਮੁਖ, ਜਿਨ੍ਹਾਂ ਮਨ ਜਿਣ ਪਾਸਾ ਢਾਲਿਆ, ਹਰ ਸੰਤ ਜਨਾ ਮਿਲ ਕਾਰਜ ਸੋਹਿਆ, ਵਰ ਪਾਇਆ ਪੁਰਖਿਆ ਨੰਦੀ, ਹਰ ਸਤ ਸਤ ਮੇਰੇ ਬਾਬਲਾ, ਹਰ ਜਨਮਿਲ ਜੰਝ ਸੁਹੰਦੀ, ਹਰ ਪ੍ਰਭ ਮੇਰੇ ਬਾਬਲਾ, ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜੋ ਹਰ ਸੋਭਾ ਦੇਵੋ, ਜਿਤ ਸਵਰੈ ਮੇਰਾ ਕਾਜੋ, ਹਰ ਹਰ ਭਗਤੀ ਕਾਜ ਸੁਹੇਲਾ, ਗੁਰ ਸਤਿਗੁਰ ਦਾਨ ਦੇਵਾਇਆ, ਖੰਡਵਰ ਪੰਡ ਹਰ ਸੋਭਾ ਹੋਈ, ਇਹੋ ਦਾਨ ਨਾ ਰਲੈ ਰਲਾਇਆ,
ਹੋਰ ਮਨਮੁਖ ਦਾਜ ਜੇ ਰੱਖ ਦਿਖਾ ਲੈ ਸੋ ਕੂੜ ਅਹੰਕਾਰ ਕੱਚ ਪਾਜੋ ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੋ ਹਰ ਰਾਮ ਰਾਮ ਮੇਰੇ ਬਾਬਲਾ ਹਾ ਪਿਰ ਮਿਲ ਤਨ ਵਿਲ ਵਧੰਦੀ ਹਰ ਜੁਗੈ ਜੁਗੋ ਜੁਗ ਜੁਗੈ ਜੁਗੋ ਸਤ ਪੀੜੀ ਗੁਰੂ ਚਲੰਦੀ ਜੋ ਜੁਗ ਪੀੜੀ ਚੱਲੈ ਸਤਿਗੁਰ ਕੀ ਜਿਨੀ ਗੁਰਮੁਖ ਨਾਮ ਧਿਆਇਆ ਹਰ ਪੁਰਖ ਨਾ ਕਬ ਹੀ ਬਿਰਸੈ ਜਾਵੈ ਨਿਤ ਦੇਵੈ ਚੜੈ ਸਵਾਇਆ ਨਾਨਕ ਸੰਤ ਸੰਤ ਹਰ ਏਕੋ ਜਪ ਹਰ ਹਰ ਨਾਮ ਸੁਹੰਦੀ ਹਰ ਰਾਮ ਰਾਮ ਮੇਰੇ ਬਾਬਲਾ ਪਿਰ ਮਿਲ ਤਨ ਮਿਲ ਵਧੰਦੀ ਸ੍ਰੀ ਰਾਗ ਮਹੱਲਾ ਪੰਜਵਾਂ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਪਿਆਰਿਆ ਜੀਓ ਮਿੱਤਰਾ ਗੋਬਿੰਦ ਨਾਮ ਸੰਭਾਲੇ ਮਨ ਪਿਆਰਿਆ ਜੀ ਮਿੱਤਰਾ ਹਰ ਨਿਭੈ ਤੇਰੇ ਨਾਲੇ ਸੰਗ ਸਹਾਈ ਹਰ ਨਾਮ ਧਿਆਈ ਬਿਰਥਾ ਕੋਈ ਨਾ ਜਾਏ ਮਨ ਚਿੰਦੇ ਸਹੀ ਫਲ ਪਾਵਹਿ ਚਰਨ ਕਮਲ ਚਿਤ ਲਾਏ ਜਲ ਥਲ ਪੂਰ ਰਹਿਆ ਬਨਵਾਰੀ ਘਟ ਘਟ ਨਦਰ ਨਿਹਾਲੇ ਨਾਨਕ ਸਿੱਖ ਦੇ ਮਨ ਪ੍ਰੀਤਮ ਸਾਧ ਸੰਗ ਭਰਮ ਜਾਲੇ ਮਨ ਪਿਆਰਿਆ ਜੀ ਮਿੱਤਰਾ ਹਰ ਬਿਨ ਝੂਠ ਪਸਾਰੇ ਮਨ ਪਿਆਰਿਆ ਜੀ ਓ ਮਿੱਤਰਾ ਬਿਕਸਾ ਗਰ ਸੰਸਾਰੇ ਚਰਨ ਕਮਲ ਕਰ ਬੋਇਥ ਕਰਤੇ ਸਹਿਸਾ ਦੁਖ ਨਾ ਵਿਆਪੈ ਗੁਰਪੂਰਾ ਪੇਟੈ ਵਡਭਾਗੀ ਆਠ ਪਹਿਰ ਪ੍ਰਭ ਜਾਪੈ ਆਦਿ ਜੁਗਾਦੀ ਸੇਵਕ ਸਵਾਮੀ ਭਗਤਾਂ ਨਾਮ ਆਧਾਰੇ ਨਾਨਕ ਸਿੱਖ ਦੇ ਮਨ ਪ੍ਰੀਤਮ ਬਿਨ ਹਰ ਝੂਠ ਪਸਾਰੇ ਮਨ ਪਿਆਰਿਆ ਜੀਓ ਮਿੱਤਰਾ ਹਰ ਲੱਦੇ ਖੇਪਸ ਵੱਲੀ ਮਨ ਪਿਆਰਿਆ ਜੀਓ ਮਿੱਤਰਾ ਹਰ ਦਰ ਨਿਹਚਲ ਮੱਲੀ ਹਰ ਦਰ ਸੇਵੇ ਅਲਾਖਿਆ ਭੇਵੇ ਨਿਹਚਲ ਆਸਣ ਪਾਇਆ ਤਹ ਜਨਮ ਨਾ ਮਰਨ ਨਾ ਆਵਣ ਜਾਣਾ ਸੰਸਾ ਦੁਖ ਮਿਟਾਇਆ ਚਿੱਤਰ ਗੁਪਤ ਕਾ ਕਾਗ ਦੁਫਾਰਿਆ ਜਮ ਦੂਤਾ ਕਛੂ ਨਾ ਚੱਲੀ ਨਾਨਕ ਸਿੱਖ ਦੇ ਮਨ ਪ੍ਰੀਤਮ ਹਰ ਲੱਦੇ ਖੇਪਸ ਵੱਲੀ ਮਨ ਪਿਆਰਿਆ ਜੀਓ ਮਿੱਤਰਾ ਕਰ ਸੰਤਾਂ ਸੰਗ ਨਿਵਾਸੋ ਮਨ ਪਿਆਰਿਆ ਜੀਓ ਮਿੱਤਰਾ ਹਰ ਨਾਮ ਜਪ ਪਰਗਾਸੋ ਸਿਮਰ ਸਵਾਮੀ ਸੁਖੈ ਗਾਮੀ ਇਛ ਸਗਲੀ ਪੁੰਨੀਆ ਪੁਰਬੇ ਕਮਾਏ ਸ੍ਰੀ ਰੰਗ ਪਾਏ ਹਰ ਮੇਲੇ ਚਿਰੀ ਵਿਛੁੰਨਿਆ ਅੰਤਰ ਬਾਹਰ ਸਰਬਤ ਰਵਿਆ ਮਨ ਉਪਜਿਆ ਵਿਸਵਾਸੋ ਨਾਨਕ ਸਿੱਖ ਦੇ ਮਨ ਪ੍ਰੀਤਮ ਕਰ ਸੰਤਾਂ ਸੰਗ ਨਿਵਾਸੋ ਮਨ ਪਿਆਰਿਆ ਜੀਓ ਮਿੱਤਰਾ ਹਰ ਪ੍ਰੇਮ ਭਗਤ ਮਨ ਲੀਨਾ ਮਨ ਪਿਆਰਿਆ ਜੀਓ ਮਿੱਤਰਾ ਹਰ ਜਲ ਮਿਲ ਜੀਵੇ ਮੀਨਾ ਹਰ ਪੀਆ ਗਾਨੇ ਅੰਮ੍ਰਿਤ ਬਾਨੇ ਸਰਬ ਸੁਖਾ ਮਨ ਉਠੇ ਸ੍ਰੀ ਧਰ ਪਾਏ ਮੰਗਲ ਗਾਏ ਇਸ਼ ਪੁੰਨੀ ਸਤਿਗੁਰ ਤੁਠੇ ਲੜ ਲੀਨੇ ਲਾਏ ਨਉ ਨਿਧ ਪਾਏ ਨਾਉ ਸਰਬਸ ਠਾਕਰ ਦੀਨਾ ਨਾਨਕ ਸਿੱਖ ਸੰਤ ਸਮਝਾਈ ਹਰ ਪ੍ਰੇਮ ਭਗਤ ਮਨ ਲੀਨਾ ਸ੍ਰੀ ਰਾਗ ਕੇ ਸ਼ੰਤ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਡਖਣਾ ਹੱਠ ਮਜਾਹੂ ਮਾਂ ਪਿਰੀ ਪੱਸੇ ਕਿਉ ਦੀਦਾਰ ਸੰਤ ਸਰਨਾਈ ਲੱਭਣੇ ਨਾਨਕ ਪ੍ਰਾਣ ਆਧਾਰ ਸ਼ੰਤ ਚਰਨ ਕਮਲ ਸਿਉ ਪ੍ਰੀਤ ਰੀਤ ਸੰਤ ਮਨ ਆਵੇ ਜੀਓ ਦੁਤੀਆ ਭਾਉ ਵਿਪਰੀਤ ਅਨੀਤ ਦਾਸਾ ਨੈ ਪਾਵੇ ਜੀਓ ਦਾਸਾ ਨੈ ਭਾਵੈ ਬਿੰਦਰ ਸਾਵੈ ਇਖਨ ਤੀਰਜ ਕਿਉ ਕਰੈ ਨਾਮ ਬਿਹੂਨਾ ਤਨ ਮਨਹੀਨਾ ਜਲ ਬਿਨ ਮਛਲੀ ਜਿਉ ਮਰੈ ਮਿਲ ਮੇਰੇ ਪਿਆਰੇ ਪ੍ਰਾਣ ਆਧਾਰੇ ਗੁਣ ਸਾਧ ਸੰਗ ਮਿਲ ਗਾਵੈ ਨਾਨਕੇ ਸਵਾਮੀ ਧਾਰਾ ਅਨੁਗ੍ਰਹੁ ਮੰਤਰ ਅੰਕ ਸਮਾਵੈ ਡਖਣਾ ਸੋ ਹੰਦੜੋ ਹਬਠਾਏ ਕੋਇ ਨਾ ਦਿਸੈ ਡੁਜੜੋ ਖੁਲੜੇ ਕਪਾਟ ਨਾਨਕ ਸਤਿਗੁਰ ਭੇਟ ਤੇ ਸ਼ੰਤ ਤੇਰੇ ਬਚਨਾਂ ਨੂੰ ਪਿਆ ਪਾਰ ਸੰਤਨ ਆਧਾਰ ਬਾਣੀ ਵਿਚਾਰੀਐ ਜੀਓ ਸਿਮਰਤ ਸਾਸ ਗਿਰਾਸ ਪੂਰਨ ਵਿਸਵਾਸ ਕਿਉ ਮਨੋ ਵਿਸਾਰੀਐ ਜੀਓ ਕਿਉ ਮਨੋ ਵਿਸਾਰੀਐ ਨਿਮਖ ਨਹੀਂ ਟਾਰੀਐ ਗੁਣਵੰਤ ਪ੍ਰਾਣ ਹਮਾਰੇ ਮਨ ਬਾਇਥ ਫਲ ਦੇਤ ਹੈ ਸਵਾਮੀ ਜੀ ਕੀ ਬਿਰਥਾ ਸਾਰੇ ਅਨਾਥ ਕੇ ਨਾਥੇ ਸਰਬ ਕੇ ਸਾਥੇ ਜਪ ਜੂਵੈ

ਜਿਨ੍ਹਾਂ ਨਾਨਕ ਸੱਚ ਪਛਾਣਿਆ ਸੇ ਸੱਚ ਰਲੇਤ। ਸਲੋਕ ਮਹੱਲਾ ਤੀਜਾ। ਕਲਮ ਜਲਾਓ ਸਣ ਮਸਵਾਣੀ ਐ, ਕਾਗਦ ਪੀ ਜਲ ਜਾਓ, ਲਿਖਣ ਵਾਲਾ ਜਲ ਬਲਓ, ਜਲ ਲਿਖਿਆ ਦੂਜਾ ਪਾਓ, ਨਾਨਕ ਪੂਰਬ ਲਿਖਿਆ ਕਮਾਵਣਾ, ਅਵਰ ਨਾ ਕਰਨਾ ਜਾਏ। ਮਹੱਲਾ ਤੀਜਾ। ਹੋਰ ਕੂੜ ਪੜਨਾ, ਕੂੜ ਬੋਲਣਾ, ਮਾਇਆ ਨਾਲ ਪਿਆਰ, ਨਾਨਕ ਵਿਣ ਨਾਵੈ ਕੋਥਿਰ ਨਹੀਂ, ਪੜਪੜ ਹੋਏ ਖੁਆਰ। ਪੌੜੀ। ਹਰ ਕੀ ਵਡਿਆਈ ਵੱਡੀ ਹੈ, ਹਰ ਕੀਰਤਨ ਹਰ ਕਾ, ਹਰ ਕੀ ਵਡਿਆਈ ਵੱਡੀ ਹੈ, ਜਾਂ ਨਿਆਉ ਹੈ ਧਰਮ ਕਾ, ਹਰ ਕੀ ਵਡਿਆਈ ਵੱਡੀ ਹੈ, ਜਾਂ ਫਲ ਹੈ ਜੀ ਕਾ, ਹਰ ਕੀ ਵਡਿਆਈ ਵੱਡੀ ਹੈ, ਜਾਂ ਨਾ ਸੁਣੀ ਕਹਿਆ ਚੁਗਲ ਕਾ, ਹਰ ਕੀ ਵਡਿਆਈ ਵੱਡੀ ਹੈ, ਅਪੁੱਛਿਆ ਦਾਨ ਦੇਵ ਕਾ। ਸਲੋਕ ਮਹੱਲਾ ਤੀਜਾ। ਹਾਂ ਹਾਂ ਕਰਤੀ ਸਭ ਮੋਈ, ਸੰਪੋ ਕਿਸੈ ਨਾ ਨਾਲ, ਦੂਜੈ ਪਾਏ ਦੁਖ ਪਾਇਆ, ਸਭ ਜੋ ਹੀ ਜਮਕਾਲ, ਨਾਨਕ ਗੁਰਮੁਖੀ ਉਭਰੇ, ਸਾਚਾ ਨਾਮ ਸੰਭਾਲ। ਮਹੱਲਾ ਪਹਿਲਾ। ਗੱਲੀ ਅਸੀਂ ਚੰਗੀਆਂ।

ਵੈ ਦਰਖੜੀਆਂ ਨਾਲ ਖਸਮੈ ਰਤੀਆਂ ਮਾਣੈ ਸੁਖ ਰਲੀਆਂ ਹੁੰਦੇ ਤਾਣ ਨਿਤਾਣੀਆਂ ਰਹਿ ਨਿਮਾਨਣੀਆਂ ਨਾਨਕ ਜਨਮ ਸਕਾਰਥਾ ਜੇ ਤਿਨ ਕਹਿ ਸੰਗ ਮਿਲਾ ਪੌੜੀ ਤੂੰ ਆਪੇ ਜਲ ਮੀਨਾ ਹੈ ਆਪੇ ਆਪੇ ਹੀ ਆਪ ਜਾਲ ਤੂੰ ਆਪੇ ਜਲ ਵਤਾਏਂਦਾ ਆਪੇ ਵਿਸੇ ਬਾਲ ਤੂੰ ਆਪੇ ਕਮਲ ਅਲਿਪਤ ਹੈ ਸਹਿ ਹੱਥਾਂ ਵਿੱਚ ਗੁਲਾਲ ਤੂੰ ਆਪੇ ਮੁਕਤ ਕਰਾਏਂਦਾ ਇੱਕ ਨਿਮਖ ਘੜੀ ਕਰ ਖਿਆਲ ਹਰ ਤੁਦੋਂ ਬਾਹਰ ਕਿਛ ਨਹੀਂ ਗੁਰਸਬਦੀ ਵੇਖ ਨਿਹਾਲ ਸਲੋਕ ਮਹੱਲਾ ਤੀਜਾ ਹੁਕਮ ਨਾ ਜਾਣੈ ਬਹੁਤਾ ਰੋਵੈ ਅੰਦਰ ਧੋਖਾ ਨੀਂਦ ਨਾ ਸੋਵੈ ਜੇ ਤਨ ਖਸਮੈ ਚੱਲੈ ਰਜਾਈ ਦਰ ਕਰ ਸੋਭਾ ਮਹਿਲ ਬੁਲਾਈ ਨਾਨਕ ਕਰਮੀ ਇਹ ਮਤ ਪਾਈ ਗੁਰਪ੍ਰਸਾਦੀ ਸੱਚ ਸਮਾਈ ਮਹੱਲਾ ਤੀਜਾ ਮਨਮੁਖ ਨਾਮ ਵਿਹੂਣਿਆ ਰੰਗ ਕਸੁੰਬਾ ਦੇਖ ਨਾ ਭੁੱਲ ਇਸ ਕਾ ਰੰਗ ਦਿਨ ਥੋੜਿਆ ਛੋਛਾ ਇਸ ਦਾ ਮੁੱਲ ਦੂਜੇ ਲੱਗੇ ਪਚ ਮੋਏ ਮੂਰਖ ਅੰਧ ਗਵਾਰ ਬਿਸ਼ਟਾ ਅੰਦਰ ਕੀਟ ਸੇ ਪੈ ਪਚੈ ਵਾਰੋ ਵਾਰ ਨਾਨਕ ਨਾਮ ਰਤੇ ਸੇ ਰੰਗਲੇ ਗੁਰ ਕੈ ਸਹਿ ਸੁਭਾਏ ਭਗਤੀ ਰੰਗ ਨਾ ਉਤਰੈ ਸਹਿਜੇ ਰਹੇ ਸਮਾਏ ਪੌੜੀ ਸਿਸ਼ਟ ਉਪਾਈ ਸਭ ਤੁਧ ਆਪੇ ਰਿਜਕ ਸੰਭਾਹਿਆ ਇੱਕ ਵਲ ਛਲ ਕਰ ਕੈ ਖਾਮ ਦੇ ਮੋਹ ਕੂੜਕ ਸਤ ਤ੍ਰੀ ਢਾਇਆ ਤੁਧ ਆਪੇ ਪਾਵੈ ਸੋ ਕਰੈ ਤੁਧ ਉਤੈ ਕੰਮ ਓਏ ਲਾਇਆ ਇਕ ਨਾ ਸਚ ਬੁਆ ਓਨ ਤਿੰਨਾ ਤੁੱਟ ਭੰਡਾਰ ਦਿਵਾਇਆ ਹਰ ਚੇਤ ਖਾਹੇ ਤਿੰਨਾ ਸਫਲ ਹੈ ਅਚੇਤਾ ਹੱਥ ਤਡਾਇਆ ਸਲੋਕ ਮਹੱਲਾ ਤੀਜਾ ਪੜ ਪੜ ਪੰਡਿਤ ਬੇਦ ਵਖਾਣੈ ਮਾਇਆ ਮੋਹ ਸਵਾਏ ਦੂਜੈ ਪਾਏ ਹਰ ਨਾਮ ਵਿਸਾਰਿਆ ਮਨ ਮੂਰਖ ਮਿਲੈ ਸਜਾਏ ਜਿਨ ਚੀਓ ਪਿੰਡ ਦਿੱਤਾ ਤਿਸ ਕਬ ਹੂਨਾ ਚੇਤੈ ਜੋ ਦੇਂਦਾ ਰਿਜਕ ਸਵਾਹੇ ਜਮ ਕਾ ਫਾਹਾ ਗਲੋ ਨਾ ਕੱਟੀਐ ਫਿਰ ਫਿਰੇ ਆਵੈ ਜਾਏ ਮਨਮੁਖ ਕਿਛੂ ਨਾ ਸੂਜੈ ਅੰਧਲੇ ਪੂਰਵ ਲਿਖਿਆ ਕਮਾਏ ਪੂਰੇ ਭਗ ਸਤਿਗੁਰ ਮਿਲੈ ਸੁਖਦਾਤਾ ਨਾਮ ਵਸੈ ਮਨ ਆਏ ਸੁਖ ਮਾਣੈ ਸੁਖ ਪੈਰਣਾ ਸੁਖੇ ਸੁਖ ਵਿਹਾਏ ਨਾਨਕ ਸੋ ਨਾਉ ਮਨੋ ਵਿਸਾਰੀਐ ਨਾਨਕ ਸੋ ਨਾਉ ਮਨੋ ਨਾ ਵਿਸਾਰੀਐ ਜਿਤ ਦਰ ਸੱਚੈ ਸੋਭਾ ਪਾਏ ਮਹੱਲਾ ਤੀਜਾ ਸਤਿਗੁਰ ਸੇਵ ਸੁਖ ਪਾਇਆ ਸਚ ਨਾਮ ਗੁਣਤਾਸ ਗੁਰਮਤੀ ਆਪ ਪਛਾਣਿਆ ਰਾਮ ਨਾਮ ਪ੍ਰਗਾਸ ਸਚੋ ਸਚ ਕਮਾਵਣਾ ਵਡਿਆਈ ਵੱਡੇ ਪਾਸ ਜੀਓ ਪਿੰਡ ਸਭ ਤਿਸਕਾ ਸਿਫਤ ਕਰੇ ਅਰਦਾਸ ਸਚੈ ਸ਼ਬਦ ਸਲਾਹਣਾ ਸੁਖੇ ਸੁਖ ਨਿਵਾਸ ਜਪ ਤਪ ਸੰਜਮ ਮਨੈ ਮਾਹੇ ਬਿਨ ਨਾਮੈ ਤ੍ਰਿਗ ਜੀ ਵਾਸ ਗੁਰਮਤੀ ਨਾਉ ਪਾਈਐ ਮਨਮੁਖ ਮੋਹੇ ਵਿਨਾਸ ਜਿਉ ਭਾਵੈ ਤਿਉ ਰਾਖ ਤੂੰ ਨਾਨਕ ਤੇਰਾ ਦਾਸ ਪੌੜੀ ਸਭ ਕੋ ਤੇਰਾ ਤੂੰ ਸਭ ਸਦਾ ਤੂੰ ਸਭ ਨਾ ਰਾਸ ਸਭ ਤੋਂ ਦਹਿ ਪਾਸੋ ਮੰਗਦੇ ਨਿਤ ਕਰ ਅਰਦਾਸ ਜਿਸ ਤੂੰ ਦੇਹ ਤੇ ਸਭ ਕਿਛ ਮਿਲੈ

ਮਹਲਾ ਤੀਜਾ। ਪੰਡਿਤ ਪੜ ਪੜ ਉੱਚਾ ਕੂਕਦਾ, ਮਾਇਆ ਮੋਹੇ ਪਿਆਰ, ਅੰਤਰ ਬ੍ਰਹਮ ਨਾਚੀ ਨਹੀਂ, ਮਨ ਮੂਰਖ ਗਾਵਾਰ। ਦੂਜੈ ਪਾਏ ਜਗਤ ਪ੍ਰਬੋਧਾ, ਨਾ ਬੂਝੈ ਵਿਚਾਰ, ਬਿਰਥਾ ਜਨਮ ਗਵਾਇਆ, ਮਰ ਜੰਮੈ ਵਾਰੋ ਵਾਰ। ਮਹੱਲਾ ਤੀਜਾ, ਜਿੰਨੀ ਸਤਿਗੁਰ ਸੇਵਿਆ ਤਿੰਨੀ ਨਾਉ ਪਾਇਆ, ਬੂਝੋ ਕਰ ਵਿਚਾਰ, ਸਦਾ ਸ਼ਾਂਤ ਸੁਖ ਮਨ ਵਸੈ, ਚੂਕੈ ਕੂਕ ਪੁਕਾਰ। ਆਪੈ ਨੋ ਆਪ ਖਾਏ ਮਨ ਨਿਰਮਲ ਹੋਵੈ, ਗੁਰਸਬਦੀ ਵਿਚਾਰ, ਨਾਨਕ ਸ਼ਬਦ ਰਤੇ ਸੇ ਮੁਕਤ ਹੈ, ਹਰ ਜਿਉ ਹਿਤ ਪਿਆਰ ਪੌੜੀ, ਹਰ ਕੀ ਸੇਵਾ ਸਫਲ ਹੈ, ਗੁਰਮੁਖ ਪਾਵੈ ਥਾਏ, ਜਿਸ ਹਰ ਪਾਵੈ ਤਿਸ ਗੁਰ ਮਿਲੈ, ਸੋ ਹਰ ਨਾਮ ਤੇ ਆਏ, ਗੁਰਸਬਦੀ ਹਰ ਪਾਈਐ ਹਰ ਪਾਰ ਲੰਘਾਏ, ਮਨ ਅਟਕਣੈ ਨਾ ਪਾਇਓ ਪੁੱਛੋ ਵੇਦਾ ਜਾਏ, ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲਏ ਹਰ ਲਾਏ। ਸਲੋਕ ਮਹੱਲਾ ਤੀਜਾ। ਨਾਨਕ ਸੋ ਸੂਰਾਵਰੀ ਆਮ, ਜਿਨ ਵਿੱਚੋਂ ਦੁਸ਼ਟ ਅਹੰਕਰਨ ਮਾਰਿਆ, ਗੁਰਮੁਖ ਨਾਮ ਸਲਾਹੇ ਜਨਮ ਸਵਾਰਿਆ, ਆਪ ਹੋਵਾ ਸਦਾ ਮੁਕਤ ਸਭ ਕੁਲ ਨਿਸਤਾਰਿਆ, ਸੋਹਨ ਸਾਈ ਦੁਆਰ ਨਾਮ ਪਿਆਰਿਆ, ਮਨਮੁਖ ਮਰੈ ਹੰਕਾਰ ਮਰਨ ਵਿਗਾੜਿਆ, ਸਭੋ ਵਰਤੈ ਹੁਕਮ ਕਿਆ ਕਰੈ ਵਿਚਾਰਿਆ, ਆਪੋ ਦੂਜੈ ਲੱਗ ਖਸਮ ਵਿਸਾਰਿਆ, ਨਾਨਕ ਬਿਨ ਨਾਵੈ ਸਭ ਦੁੱਖ ਸੁਖ ਵਿਸਾਰਿਆ। ਮਹੱਲਾ ਤੀਜਾ। ਗੁਰਪੂਰੈ ਹਰ ਨਾਮ ਦ੍ਰਿੜਾਇਆ, ਤਿਨ ਵਿੱਚੋਂ ਪਰਮ ਚੁਕਾਇਆ, ਰਾਮ ਨਾਮ ਹਰ ਕੀਰਤ ਗਾਈ, ਕਰ ਚਾਨਣ ਮਗ ਦੇਖਾਇਆ, ਹਉ ਮੈਂ ਮਾਰ ਏਕ ਲਿਵ ਲਾਗੀ, ਅੰਤਰ ਨਾਮ ਵਸਾਇਆ, ਗੁਰਮਤੀ ਜਮ ਜੋਹੇ ਨਾ ਸਾਕੈ, ਸਾਚੈ ਨਾਮ ਸਮਾਇਆ, ਸਭ ਆਪੇ ਆਪ ਵਰਤੈ ਕਰਤਾ, ਜੋ ਭਾਵੈ ਸੋ ਨਾਏ ਲਾਇਆ, ਜਾਂ ਨਾਨਕ ਨਾਮ ਲਏ ਤਾਂ ਜੀਵੈ, ਬਿਨ ਨਾਵੈ ਖਿਰ ਮਰ ਜਾਇਆ। ਪੌੜੀ ਜੋ ਮਿਲਿਆ ਹਰ ਦੀ ਬਾਣ ਸਿਓ, ਸੋ ਸਭਨੀ ਦੀ ਬਾਣੀ ਮਿਲਿਆ, ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ, ਉਸ ਕੈ ਮੋਹ ਡਿੱਠੈ ਸਭ ਪਾਪੀ ਤਰਿਆ, ਉਸ ਅੰਤਰ ਨਾਮ ਨਿਧਾਨ ਹੈ ਨਾਮੋ ਪਰਵਰਿਆ, ਨਾਉ ਪੂਜੀਐ ਨਾਉ ਮੰਨੀਐ, ਨਾਏ ਕਿਲ ਵਿਖ ਸਭ ਹਿਰਿਆ, ਜਿਨੀ ਨਾਮ ਧਿਆਇਆ ਇਕ ਮਨ ਇਕ ਚਿੱਤ, ਸੇ ਅਸਥਰ ਜਗ ਰਹਿਆ। ਸਲੋਕ ਮਹੱਲਾ ਤੀਜਾ। ਆਤਮਾ ਦੇਉ ਪੂਜੀਐ ਗੁਰ ਕੈ ਸਹਿ ਸੁਭਾਏ, ਆਤਮੇ ਨੋ ਆਤਮੇ ਦੀ ਪ੍ਰਤੀਤ ਹੋਏ, ਤਾਂ ਘਰ ਹੀ ਪਰਚਾ ਪਾਏ, ਆਤਮਾ ਅਡੋਲ ਨਾ ਡੋਲਈ, ਗੁਰ ਕੈ ਪਾਏ ਸੁਭਾਏ, ਗੁਰਵਿਣ ਸਹਿਜ ਨਾ ਆਵਈ, ਲੋ ਮਹਿਲਾਂ ਵਿੱਚੋਂ ਜਾਏ, ਖਿਨ ਪਲ ਹਰ ਨਾਮ ਮਨ ਵਸੈ, ਸਭ ਅੜਸਠ ਤੀਰਥ ਨਹਾਏ, ਸੱਚੇ ਮਹਿਲਾਂ ਲੱਗਈ, ਮਲ ਲਾਗੈ ਦੂਜੈ ਪਾਏ, ਧੋਤੀ ਮੂਲ ਨਾ ਉਤਰੈ, ਜੇ ਅੜਸਠ ਤੀਰਥ ਨਹਾਏ, ਮਨਮੁਖ ਕਰਮ ਕਰੇ ਅਹੰਕਾਰੀ, ਸਭ ਦੁੱਖੋ ਦੁੱਖ ਕਮਾਏ, ਨਾਨਕ ਮਹਿਲਾ ਉਜਲ ਤਾਂ ਥੀਐ, ਜਾਂ ਸਤਿਗੁਰ ਮਹਿ ਸਮਾਏ। ਮਹੱਲਾ ਤੀਜਾ। ਮਨਮੁਖ ਲੋਕ ਸਮਝਾਈਐ ਕਦੋਂ ਸਮਝਾਇਆ ਜਾਏ, ਮਨਮੁਖ ਰਲਾਇਆ ਨਾ ਰਲੈ, ਪਿਆ ਕਿਰਤ ਫਿਰਾਏ, ਲਿਵ ਤਾਂ ਦੁਇ ਰਹਾ ਹੈ ਹੁਕਮੀ ਕਾਰ ਕਮਾਏ, ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਲਾਏ, ਮਨ ਹੀ ਨਾਲ ਝਗੜਾ ਮਨ ਹੀ ਨਾਲ ਸਾਥ, ਮਨ ਹੀ ਮੰਝ ਸਮਾਏ, ਮਨ ਜੋ ਇੱਛੇ ਸੋ ਲਹੈ, ਸੱਚੇ ਸ਼ਬਦ ਸੁਭਾਏ, ਅੰਮ੍ਰਿਤ ਨਾਮ ਸਦ ਪੁੰਚੀਐ ਗੁਰਮੁਖ ਕਾਰ ਕਮਾਏ, ਵਿਣ ਮਨੈ ਜੇ ਹੋਰੀ ਨਾਲ ਲੁਝਣਾ ਜਾਸੀ ਜਨਮ ਗਵਾਏ, ਮਨ ਮੁਖੀ ਮਨ ਹਠਹਾਰਿਆ ਕੂੜ ਕੁਸਤ ਕਮਾਏ, ਗੁਰਪ੍ਰਸਾਦੀ ਮਨ ਜੜੈ ਹਰ ਸੇ ਤੀ ਲਿਵ ਲਾਏ, ਨਾਨਕ ਗੁਰਮੁਖ ਸੱਚ ਕਮਾਵੈ ਮਨਮੁਖ ਆਵੈ ਜਾਏ। ਪੌੜੀ ਹਰ ਕੇ ਸੰਤ ਸੁਣੋ ਜਨ ਭਾਈ, ਹਰ ਸਤਿਗੁਰ ਕੀ ਇਕ ਸਾਖੀ, ਜਿਸ ਤੁਰ ਭਾਗ ਹੋਵੈ ਮੁਖ ਮਸਤਕ, ਤਿਨ ਜਨ ਲੈ ਹਿਰਦੈ ਰਾਖੀ, ਹਰ ਅੰਮ੍ਰਿਤ ਕਥਾ ਸ੍ਰੇਸ਼ਟੀ ਉਤਮ, ਗੁਰਬਚਨੀ ਸਹਿਜੇ ਚਾਖੀ, ਤੈ ਭਇਆ ਪ੍ਰਗਾਸ ਮਿਟਿਆ ਅੰਧਿਆਰਾ, ਜਿਉ ਸੂਰਜ ਰਹਿਣ ਕੇ ਰਾਖੀ, ਅਦਿਸ਼ਟਾ ਗੋਚਰ ਲਖ ਨਿਰੰਜਨ, ਸੋ ਦੇਖਿਆ ਗੁਰਮੁਖ ਆਖੀ। ਸਲੋਕ ਮਹੱਲਾ ਤੀਜਾ। ਸਤਿਗੁਰ ਸੇਵੇ ਆਪਣਾ ਸੋ ਸਿਰ ਲੇਖੈ ਲਾਏ, ਵਿੱਚੋਂ ਆਪ ਗਵਾਏ ਕੈ ਰਹਿਣ ਸੱਚ ਲਿਵ ਲਾਏ, ਸਤਿਗੁਰ ਜਿਨੀ ਨਾ ਸੇਵਿਓ ਤਿੰਨਾ ਬਿਰਥਾ ਜਨਮ ਗਵਾਏ, ਨਾਨਕ ਜੋਤਿ ਸੁਭਾਵੈ ਸੋ ਕਰੇ ਕਹਿਣਾ ਕਿਛੂ ਨਾ ਜਾਏ। ਮਹੱਲਾ ਤੀਜਾ।

ਆਸ ਪੌੜੀ ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ ਸੋ ਐਸਾ ਹਰ ਨਾਮ ਜਪੀਐ ਮਨ ਮੇਰੇ ਜੋ ਅੰਤੀ ਅਵਸਰ ਲੈ ਛਡਾਏ ਸੋ ਐਸਾ ਹਰ ਨਾਮ ਜਪੀਐ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ ਸੋ ਗੁਰਮੁਖ ਨਾਮ ਜਪਿਆ ਵਡਭਾਗੀ ਤਿੰਨ ਨਿੰਦਕ ਦੁਸ਼ਟ ਸਭ ਪੈਰੀ ਪਾਏ ਨਾਨਕ ਨਾਮ ਆਰਾਧ ਸਭਨਾ ਤੇ ਵੱਡਾ ਸਭ ਨਾਵੇਂ ਅੱਗੇ ਆਣ ਨਿਵਾਏ ਸਲੋਕ ਮਹੱਲਾ ਤੀਜਾ ਵੇਸ ਕਰੇ ਕਰੂਪ ਕੁਲੱਖਣੀ ਮਨ ਖੋਟੈ ਕੂੜਿਆਰ ਪਿਰਕੈ ਪਾਣੈ ਨਾ ਚੱਲੈ ਹੁਕਮ ਕਰੇ ਗਾਵਾਰ ਗੁਰ ਕੈ ਪਾਣੈ ਜੋ ਚੱਲੈ ਸਭ ਦੁੱਖ ਨਿਵਾਰਨ ਹਾਰ ਲਿਖਿਆ ਮੇਟ ਨਾ ਸਕੀਐ ਜੋ ਤੁਰ ਲਿਖਿਆ ਕਰਤਾਰ ਮਨ ਤਨ ਸੋਪੇ ਕੰਤ ਕਉ ਸਭ ਦੇ ਤਰੇ ਪਿਆਰ ਬਿਨ ਨਾਵੇਂ ਕਿਨੈ ਨਾ ਪਾਇਆ ਦੇਖੋ ਹਿਰਦੈ ਵਿਚਾਰ ਨਾਨਕ ਸਾਹ ਸੋ ਆਲਿਓ ਸੁਲੱਖਣੀ ਜੇ ਰਾਵੀ ਸਿਰਜਣਹਾਰ ਮਹੱਲਾ ਤੀਜਾ ਮਾਇਆ ਮੋਹ ਗੁਬਾਰੈ ਤਿਸਦਾ ਨਾ ਦਿਸੈ ਉਰਵਾਰ ਨਾ ਪਾਰ ਮਨਮੁਖ ਗਿਆਨੀ ਮਹਾਂ ਦੁਖ ਪਾਏਂਦੇ ਡੁੱਬੇ ਹਰ ਨਾਮ ਵਿਸਾਰ ਪਾਲ ਕੇ ਉੱਠ ਬਹੁ ਕਰਮ ਕਮਾਵੈ ਦੂਜੈ ਪਾਏ ਪਿਆਰ ਸਤਿਗੁਰ ਸੇਵੈ ਆਪਣਾ ਭਉ ਜਲ ਉਤਰੇ ਪਾਰ ਨਾਨਕ ਗੁਰਮੁਖ ਸੱਚ ਸਮਾਵੈ ਸੱਚ ਨਾਮ ਉਰਧਾਰ ਪੌੜੀ ਹਰ ਜਲ ਥਲ ਮਹੀਅਲ ਭਰਪੂਰ ਦੂਜਾ ਨਾਹੇ ਕੋਏ ਹਰ ਆਵੈ ਕਰੇ ਨਿਆਉ ਕੂੜਿਆਰ ਸਭ ਮਾਰ ਕਢੋਏ ਸਚਿਆਰਾਂ ਦੇ ਵਡਿਆਈ ਹਰ ਧਰਮ ਨਿਆਉ ਕੀ ਓਏ ਸਭ ਹਰ ਕੀ ਕਰੋ ਉਸਤ ਜਿਨ ਗਰੀਬ ਅਨਾਥ ਰਾਖ ਲੀ ਓਏ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦੀ ਓਏ ਸਲੋਕ ਮਹੱਲਾ ਤੀਜਾ ਮਨਮੁਖ ਮੈਲੀ ਕਾਮਣੀ ਕੁਲੱਖਣੀ ਕੁਨਾਰ

ਹਣੀ ਪਾਰਹਰ ਛੋਡੀ ਪਤਾਰ ਮਹੱਲਾ ਤੀਜਾ ਸ਼ਬਦ ਰਤੀ ਸੋਹਾਗਣੀ ਸਤਿਗੁਰ ਕਹਿ ਪਾਏ ਪਿਆਰ ਸਦਾ ਰਾਵੇ ਪਰੇ ਆਪਣਾ ਸੱਚੇ ਪ੍ਰੇਮ ਪਿਆਰ ਅਤ ਸਵਾਲਿਓ ਸੁੰਦਰੀ ਸੋਭਾਵੰਤੀ ਨਾਰ ਨਾਨਕ ਨਾਮ ਸੁਹਾਗਣੀ ਮੇਲੀ ਮਿਲਣਹਾਰ ਪੌੜੀ ਹਰ ਤੇਰੀ ਸਭ ਕਰੈ ਉਸਤਤ ਜਿਨ ਫਾਥੇ ਕਾਢਿਆ ਹਰ ਤੁਦਨੋ ਕਰੈ ਸਭ ਨਮਸਕਾਰ ਜਿਨ ਪਾਪੈ ਤੇ ਰਾਖਿਆ ਹਰ ਨੇ ਮਾਣਿਆ ਤੂੰ ਮਾਣ ਹਰ ਡਾਢੀ ਹੂੰ ਤੂੰ ਡਾਢਿਆ ਹਰ ਹੰਕਾਰੀਆਂ ਮਾਰ ਨਿਵਾਏ ਮਨ ਮੁਖ ਮੂੜ ਸਾਧਿਆ ਹਰ ਭਗਤਾਂ ਦੇ ਵਡਿਆਈ ਗਰੀਬਾ ਨਾਥਿਆ ਸਲੋਕ ਮਹੱਲਾ ਤੀਜਾ ਸਤਿਗੁਰ ਕਹਿ ਪਾਣੈ ਜੋ ਚੱਲੈ ਤਿਸ ਵਡਿਆਈ ਵੱਡੀ ਹੋਏ ਹਰ ਕਾ ਨਾਮ ਉੱਤਮ ਮਨ ਵਸੈ ਮਿਟ ਨਾ ਸਕੈ ਕੋਏ ਕਿਰਪਾ ਕਰੇ ਜਿਸੇ ਆਪਣੀ ਤਿਸ ਕਰਮ ਪ੍ਰਾਪਤ ਹੋਏ ਨਾਨਕ ਕਾਰਨ ਕਰਤੇ ਵਸ ਹੈ ਗੁਰਮੁਖ ਪੂਜੈ ਕੋਏ ਮਹੱਲਾ ਤੀਜਾ ਨਾਨਕ ਹਰ ਨਾਮ ਜਿੰਨੀਆਂ ਰਾਧਿਆ ਅੰਧਨ ਹਰ ਲਿਵਤਾਰ ਮਾਇਆ ਬੰਦੀ ਖਸਮ ਕੀ ਤਿਨ ਅੱਗੇ ਘੁਮਾਵੇ ਕਾਰ ਪੂਰੇ ਪੂਰਾ ਕਰ ਛੋਡਿਆ ਹੁਕਮ ਸਵਾਰਨ ਹਾਰ ਗੁਰਪ੍ਰਸਾਦੀ ਜਿਨ ਬੁੱਝਿਆ ਤਿਨ ਪਾਇਆ ਮੁਖ ਦੁਆਰ ਮਨਮੁਖ ਹੁਕਮ ਨਾ ਜਾਣਨੀ ਤਿਨ ਮਾਰੇ ਜਮ ਜੰਦਾਰ ਗੁਰਮੁਖ ਜਿੰਨੀ ਅਰਾਧਿਆ ਤਿੰਨੀ ਤਰਿਆ ਪੌਜਲ ਸੰਸਾਰ ਸਭ ਔਗਣ ਗੁਣੀ ਮਿਟਾਇਆ ਗੁਰ ਆਪੇ ਬਖਸ਼ਣ ਹਾਰ ਪੌੜੀ ਹਰ ਕੀ ਭਗਤਾਂ ਪ੍ਰਤੀਤ ਹਰ ਸਭ ਕੇ ਜਾਣਦਾ ਹਰ ਜੇਵੜ ਨਾਹੀ ਕੋਈ ਜਾਣ ਹਰ ਧਰਮ ਵਿਚਾਰਦਾ ਕਾੜਾ ਅੰਦੇਸਾ ਕਿਉਂ ਕੀਜੈ ਜਾਂ ਨਾਹੀ ਆ ਧਰਮ ਮਾਰਦਾ ਸੱਚਾ ਸਾਹਿਬ ਸੱਚ ਨਿਆਉ ਪਾਪੀ ਨਰ ਹਾਰਦਾ ਸਾਲਾ ਹੋ ਭਗਤੋ ਕਰ ਜੋੜ ਹਰ ਭਗਤ ਜਨ ਤਾਰਦਾ ਸਲੋਕ ਮਹੱਲਾ ਤੀਜਾ ਆਪਣੇ ਪ੍ਰੀਤ ਮਿਲ ਰਹਾ ਯੰਤਰ ਰੱਖਾਂ ਔਰ ਧਾਰ ਸਾਲਾ ਹੀ ਸੋ ਪ੍ਰਭ ਸਦਾ ਸਦਾ ਗੁਰ ਕੈ ਹਿਤ ਪਿਆਰ ਨਾਨਕ ਜਿਸ ਨਦਰ ਕਰੇ ਤਿਸ ਮੇਲ ਲਏ ਸਾਈ ਸੁਹਾਗਣ ਨਾਰ ਮਹੱਲਾ ਤੀਜਾ ਗੁਰਸੇਵਾ ਤੇ ਹਰ ਪਾਈਐ ਜਾਂ ਕੋ ਨਦਰ ਕਰੇ ਮਾਣਸ ਤੇ ਦੇਵਤੇ ਭਏ ਧਿਆ ਨਾਮ ਹਰੇ ਹਉ ਮੈਂ ਮਾਰ ਮਿਲਾਇਨ ਗੁਰ ਕੈ ਸਭ ਤਰੇ ਨਾਨਕ ਸਹਿਜ ਸਮਾਇਨ ਹਰੇ ਆਪਣੀ ਕਿਰਪਾ ਕਰੇ ਪੌੜੀ ਹਰੇ ਆਪਣੀ ਭਗਤ ਕਰਾਏ ਵਡਿਆਈ ਵੇਖਾਲੀਅਨ ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵਕਾਲੀਅਨ ਹਰ ਭਗਤਾਂ ਨੂੰ ਦੇ ਆਨੰਦ ਥਿਰ ਕਰੀ ਬਹਾਲਿਆਨ ਪਾਪੀਆਂ ਨੂੰ ਨਾ ਦੇਈ ਥਿਰ ਰਹਿਣ ਚੁਣ ਨਰਕ ਕੋਰ ਚਾਲਿਆਨ ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਿਸਤਾਰਿਆਨ ਸਲੋਕ ਮਹੱਲਾ ਪਹਿਲਾ ਕਬਦ ਡੂਮਣੀ ਕੁਦਾਇਆ ਕਸਾਇਣ ਪਰ ਨਿੰਦਾ ਕਟ ਚੂਹੜੀ ਮੁੱਠੀ ਕ੍ਰੋਧ ਚੰਡਾਲ ਕਾਰੀ ਕੱਢੀ ਕਿਆ ਥੀਐ ਜਾਂ ਚਾਰੇ ਬੈਠੀਆਂ ਨਾਲ ਸੱਚ ਸੰਜਮ ਕਰਨੀ ਕਾਰਾਂ ਨਾਵਣ ਨਾਉ ਜਪੇਹੀ ਨਾਨਕ ਅੱਗੇ ਉਤਮ ਸੇਈ ਜੇ ਪਾਪਾ ਪੰਧ ਨਾ ਦੇਹੀ ਮਹੱਲਾ ਪਹਿਲਾ ਕਿਆ ਹੰਸ ਕਿਆ ਬਗਲਾ ਜਾਂ ਕਉ ਨਦਰ ਕਰੇ ਜੋ ਤਿਸ ਪਾਵੈ ਨਾਨਕਾ ਕਾਗੋ ਹੰਸ ਕਰੇ ਪੌੜੀ ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਐ ਭੈ ਪੰਜਨ ਮਿਹਰਵਾਨ ਦਾਸ ਕੀ ਰਾਖੀਐ

ਗੁਣੀ ਸਦ ਵਜਦੇ ਉਨ ਮਨ ਹਰ ਲਿਵ ਲਾਏ, ਨਾਨਕ ਹਰ ਭਗਤ ਤਿੰਨਾ ਕੈ ਮਨ ਵਸੈ, ਜਿਨ ਮਸਤਕਤ ਲਿਖਿਆ ਤੁਰ ਪਾਏ, ਪੌੜੀ ਹਉ ਢਾਡੀ ਹਰ ਪ੍ਰਭ ਖਸਮ ਕਾ, ਹਰ ਕਹਿ ਦਰ ਆਇਆ ਹਰ ਅੰਦਰ ਸੁਣੀ ਪੁਕਾਰ, ਢਾਡੀ ਮੁਖ ਲਾਇਆ ਹਰ ਪੁੱਛਿਆ ਢਾਡੀ ਸਦ ਕੈ, ਕਿਤੇ ਅਰਥ ਤੂੰ ਆਇਆ, ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਧਿਆਇਆ, ਹਰ ਦਾਤੈ ਹਰ ਨਾਮ ਜਪਾਇਆ, ਨਾਨਕ ਪੈ ਨਾਇਆ ਸੁਧ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕਬੀਰ ਜੀਓ ਕਾ ਏਕ ਸਵਾਨ ਕਹਿ ਘਰ ਗਾਵਣਾ, ਜਨਨੀ ਜਾਣਤ ਸੁਤ ਵੱਡਾ ਹੋਤ ਹੈ, ਇਤਨਾ ਕੋ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ, ਮੋਰ ਮੋਰ ਕਰ ਅਧਿਕ ਲਾੜ ਧਾਰ, ਭਿਖਤ ਹੀ ਜਮਰਾ ਹਸੈ, ਐਸਾ ਤੈਂ ਜਗ ਪਰਮ ਲਾਇਆ, ਕੈਸੇ ਬੂਝੈ ਜਾ ਮੋਇਆ ਹੈ ਮਾਇਆ ਰਹਾਓ, ਕਹਿਤ ਕਬੀਰ ਛੋਟ ਬਿਖਿਆ ਰਸ, ਇਤ ਸੰਗਤ ਨਹੀਂ ਚੋ ਮਰਨਾ, ਰਮਈਆ ਜਪੋ ਪ੍ਰਾਣੀ ਅੰਤ ਜੀਵਨ ਬਾਣੀ, ਇਨ ਬਿਦ ਪਵ ਸਾਗਰ ਤਰਨਾ, ਜਾਂ ਤਿਸ ਭਾਵੈ ਤਾਂ ਲਾਗੈ ਭਾਉ, ਭਰਮ ਭੁਲਾਵਾ ਵਿੱਚੋਂ ਜਾਏ, ਉਪਜੈ ਸਹਿਜ ਗਿਆਨ ਮਤ ਜਾਗੈ, ਗੁਰਪ੍ਰਸਾਦ ਅੰਤਰ ਲਿਵ ਲਾਗੈ, ਇਤ ਸੰਗਤ ਨਾਹੀ ਮਰਨਾ, ਹੁਕਮ ਪਛਾਣ ਤਾਂ ਖਸਮੈ ਮਿਲਣਾ, ਰਹਾਉ ਦੂਜਾ ਸ੍ਰੀ ਰਾਗ ਤਰਲੋਚਨ ਕਾ, ਮਾਇਆ ਮੋਹ ਮਨ ਆ ਗਲੜਾ ਪ੍ਰਾਣੀ, ਜਰਾ ਮਰਨ ਪਉ ਵਿਸਰ ਗਿਆ, ਕੁਟੰਬ ਦੇਖ ਬਿਕਸੈ ਕਮਲਾ ਜਿਉ, ਪਰ ਕਰ ਜੋ ਹੈ ਕਪਟ ਨਰਾ,

ਮਿਲ ਮੇਰੇ ਰਮਈਆ ਮੈਂ ਲਹਿ ਛਡਾਏ ਰਹਾਓ। ਅਨਕ ਅਨਕ ਭੋਗ ਰਾਜ ਬਿਸਰੇ ਪ੍ਰਾਣੀ, ਸੰਸਾਰ ਸਾਗਰ ਪੈ ਅਮਰ ਭਇਆ, ਮਾਇਆ ਮੂਠਾ ਚੇਤਸ ਨਾਹੀ, ਜਨਮ ਗਵਾਇਓ ਆਲਸੀਆ। ਬਿਖਮ ਕੋਰ ਪੰਥ ਚਾਲਣਾ ਪ੍ਰਾਣੀ, ਰਵ ਸਸਤਹਿ ਨਾ ਪਰਵੇਸੰ, ਮਾਇਆ ਮੋਹ ਤਾ ਬਿਸਰ ਗਿਆ, ਜਾਂ ਤਜਿਅਲੇ ਸੰਸਾਰੰ। ਆਜ ਮੇਰਾ ਮਨ ਪ੍ਰਗਟ ਭਇਆ ਹੈ, ਪੇਖੀ ਅਲੇ ਧਰਮ ਰਾਓ, ਤਿਨ ਕਰ ਦਲ ਕਰਨ ਮਹਾਬਲੀ, ਤਿਨ ਆਗਰ ਲੈ ਮੈਂ ਰਹਿਣ ਨਾ ਜਾਏ। ਜੇ ਕੋ ਮੂੰਹ ਉਪਦੇਸ਼ ਕਰਦ ਹੈ, ਤਾਂ ਵਣ ਤ੍ਰਿਣ ਰਤੜਾ ਨਾਰਾਇਣਾ। ਐ ਜੀ ਤੂੰ ਆਪੇ ਸਭ ਕੇ ਜਾਣਦਾ, ਬਦਤ ਤਰਲੋਚਨ ਰਾਮਈਆ। ਸ੍ਰੀ ਰਾਗ ਭਗਤ ਕਬੀਰ ਜੀਓ ਕਾ, ਅਚਰਜ ਏਕ ਸਨ ਓਰੇ ਪੰਡਿਆ, ਆਪ ਕਿਛ ਕਹਿਣ ਨਾ ਜਾਈ। ਸੁਰ ਨਰ ਗਣ ਗੰਧਰਵ ਜਨ ਮੋਹੇ, ਤ੍ਰਿਭਵਨ ਮੇਖ ਲੀ ਲਾਈ। ਰਾਜਾ ਰਾਮ ਅਨਹਦ ਕਿੰਗਰੀ ਬਾਜੈ, ਜਾਂ ਕੀ ਦਿਸ਼ਟਨਾਦ ਲਿਵ ਲਾਗੈ ਰਹਾਓ। ਪਾਠੀ ਗਗਨ ਸਿੰਘਿਆ ਅਰ ਚੁੰਗਿਆ, ਕਲਕ ਕਨਕ ਕਰ ਸਿੱਖ ਪਾਇਆ, ਤਿਸ ਮੈਂ ਧਾਰ ਚੋਇਤ ਨਿਰਮਲ, ਰਸ ਮੈਂ ਰਸਨ ਚੁਆਇਆ। ਏਕ ਜੋ ਬਾਤ ਅਨੂਪ ਬਣੀ ਹੈ, ਪਵਨ ਪਿਆਲਾ ਸਾਜਿਆ। ਤੀਨ ਪਵਨ ਮੈਂ ਏਕੋ ਜੋਗੀ, ਕਹੋ ਕਮਨ ਹੈ ਰਾਜਾ। ਐਸੇ ਗਿਆਨ ਪ੍ਰਗਟਿਆ ਪੁਰਖੋਤਮ, ਕਹੋ ਕਬੀਰ ਰੰਗ ਰਾਤਾ। ਔਰ ਦੁਨੀ ਸਭ ਭਰਮ ਭੁਲਾਨੀ, ਮਨ ਰਾਮ ਰਸਾਇਣ ਮਾਤਾ। ਸ੍ਰੀ ਰਾਗ ਬਾਣੀ ਭਗਤ ਬੇਣੀ ਜੀਓ ਕੀ, ਪਹਿਰਿਆਂ ਕੈ ਘਰ ਗਾਵਣਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਰੇ ਨਰ ਗਰਭ ਕੁੰਡਲ ਜਬ ਆਸ਼ਤ, ਉਰਦ ਧਿਆਨ ਲਿਵ ਲਾਗਾ, ਮ੍ਰਿਤਕ ਪਿੰਡ ਪਦ ਮਦਨਾ ਅਹਿਨਸ, ਏਕ ਅਗਿਆਨ ਸੋ ਨਾਗਾ। ਤੇ ਦਿਨ ਸੰਭਲ ਕਸ਼ਟ ਮਹਾ ਦੁਖ, ਅਭਚਿਤ ਅਧਿਕ ਪਸਾਰਿਆ, ਗਰਭ ਛੋੜ ਮ੍ਰਿਤ ਮੰਡਲ ਆਇਆ, ਤਉ ਨਰ ਹਰ ਮਨੋ ਬਿਸਾਰਿਆ। ਫਿਰ ਪਛਤਾਵੈ ਗਾ ਮੂੜਿਆ, ਤੂੰ ਕਮਰ ਕੁਮਤ ਭਰਮ ਲਾਗਾ, ਚੇਤ ਰਾਮ ਨਾਹੀ ਜਮਪੁਰ ਜਾਹੇਗਾ, ਜਨ ਵਿਚਰੈ ਅਨਰਾਦਾ ਰਹਾਓ। ਬਾਲ ਬਿਨੋਦ ਚਿੰਦ ਰਸ ਲਾਗਾ, ਖਿਨ ਖਿਨ ਮੋਹੇ ਬਿਆਪੈ, ਰਸ ਮੇ ਸਮੇਦ ਅੰਮ੍ਰਿਤ ਬਿਖ ਚਾਖੀ, ਤਉ ਪੰਚ ਪ੍ਰਗਟ ਸੰਤਾਪੈ। ਜਪ ਤਪ ਸੰਜਮ ਛੋੜ ਸੁਕ੍ਰਿਤ ਮਤ, ਰਾਮ ਨਾਮ ਨਾ ਆਰਾਧਿਆ, ਉਛਲਿਆ ਕਾਮ ਕਾਲ ਮਤਿਆ, ਲਾਗੀ ਤਉ ਆਣ ਸਕਤ ਗਲ ਬਾਂਧਿਆ। ਤਰਨ ਤੇਜ ਪਰ ਤ੍ਰੇ ਮੁਖ ਜੋ ਹੈ, ਸਾਰੇ ਅਫਸਰ ਨਾ ਪਛਾਣਿਆ, ਉਨਮਤ ਕਾਮ

ਪਛਾਣਿਆ ਸੁਤ ਸੰਪਤ ਦੇਖ ਇਹੋ ਮਨ ਗਰਬਿਆ ਰਾਮ ਹਿਰਦੈ ਤੇ ਖੋਇਆ ਅਵਰ ਮਰਤ ਮਾਇਆ ਮਨ ਤੋਲੇ ਤੋ ਭਾਗ ਮੁਖ ਜਨਮ ਵਿਗੋਇਆ ਪੁੰਡਰ ਕੇਸ ਕੁਸਮ ਤੇ ਧੌਲੇ ਸਬਤ ਪਾਤਾਲ ਕੀ ਬਾਣੀ ਲੋਚਨ ਸਰਮੈ ਬੁੱਧ ਬਲ ਨਾਠੀ ਤਾਂ ਕਾਮ ਪਵ ਸਮਾਧਾਨੀ ਤਾਂ ਤੇ ਵਿਖੈ ਭਈ ਮਤ ਪਾਵਸ ਕਾਇਆ ਕਮਲ ਕੁਮਲਾਣਾ ਅਵਗਤ ਬਾਣ ਛੋੜ ਮ੍ਰਿਤ ਮੰਡਲ ਤਉ ਪਾਛੈ ਪਛਤਾਣਾ ਨਿਕਟੀ ਦੇਹ ਦੇਖ ਤੁਨਿ ਉਪਜੈ ਮਾਨ ਕਰਤ ਨਹੀਂ ਬੂਜੈ ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨਾ ਸੂਜੈ ਥਾਕਾ ਤੇ ਜੁੜਿਆ ਮਨ ਪੰਖੀ ਕਰ ਅੰਗਨ ਨਾ ਸੁਖਾਈ ਬੇਣੀ ਕਹੈ ਇਸ ਨੋਰੇ ਭਗਤੋ ਮਰਨ ਮੁਕਤ ਕਿਨ ਪਾਈ ਸ੍ਰੀ ਰਾਗ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਜਾਓ ਪੈ ਹਮ ਨਾ ਪਾਪ ਕਰੰਤਾ ਅਹਿ ਅਨੰਤਾ ਪਤਤ ਪਾਵਨ ਨਾਮ ਕੈਸੇ ਹੁੰਤਾ ਰਹਾਓ ਤੁਮ ਜੋ ਨਾਇਕ ਆਛੋ ਅੰਤਰ ਜਾਮੀ ਪ੍ਰਭ ਤੇ ਜਨ ਜਾ ਨੀਜੈ ਜਨ ਤੇ ਸੁਆਮੀ ਸਰੀਰ ਅਰਾਧੈ ਮੋਕੋ ਵਿਚਾਰ ਦੇਹੂ ਰਮਦਾਸ ਸਮਦਲ ਸਮਝਾਵੈ ਕੋ ਰਾਗ ਮਾਜ ਚੌਬਦੇ ਕਰ ਪਹਿਲਾ ਮਹੱਲਾ ਚੌਥਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਹਰ ਹਰ ਨਾਮ ਮੈਂ ਹਰ ਮਨ ਪਾਇਆ ਵਡਭਾਗੀ ਹਰ ਨਾਮ ਧਿਆਇਆ ਗੁਰਪੂਰੈ ਹਰ ਨਾਮ ਸਿੱਧ ਪਾਈ ਕੋ ਵਿਰਲਾ ਗੁਰਮਤ ਚੱਲੈ ਜੀਉ ਮੈਂ ਹਰ ਹਰ ਖਰ ਚੱਲਿਆ ਬਨ ਪੱਲੈ ਮੇਰਾ ਪ੍ਰਾਣ ਸਖਾਈ ਸਦਾ ਨਾਲ ਚੱਲੈ ਗੁਰਪੂਰੈ ਹਰ ਨਾਮ ਦ੍ਰਿੜਾਇਆ ਹਰ ਨਿਸ਼ਚਲ ਹਰ ਤਨ ਪੱਲੈ ਜੀਉ ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ ਕੋਈ ਆਣ ਮਿਲਾਵੈ ਮੇਰੇ ਪ੍ਰਾਣ ਜੀਵਾਇਆ ਹਉ ਰਹਿ ਨਾ ਸਕਾ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹਿ ਵਹਿ ਚੱਲੈ ਜੀਉ ਸਤਿਗੁਰ ਮਿੱਤਰ ਮੇਰਾ ਬਾਲ ਸਖਾਈ ਹਉ ਰਹਿ ਨਾ ਸਕਾ ਬਿਨ ਦੇਖੇ ਮੇਰੀ ਮਾਈ ਹਰ ਜੀਉ ਕਿਰਪਾ ਕਰੋ ਗੁਰਮੇਲਾ ਜਾਂ ਨਾਨਕ ਹਰ ਤਨ ਪੱਲੈ ਜੀਉ ਮਾਝ ਮਹੱਲਾ ਚੌਥਾ ਮਦ ਸੂਦਨ ਮੇਰੇ ਮੰਤਨ ਪ੍ਰਾਨਾ ਹਉ ਹਰ ਬਿਨ ਦੂਜਾ ਅਵਰ ਨਾ ਜਾਨਾ ਕੋਈ ਸੱਜਣ ਸੰਤ ਮਿਲੈ ਵਡਭਾਗੀ ਮੈਂ ਹਰ ਪ੍ਰਭ ਪਿਆਰਾ ਦੱਸੈ ਜੀਉ ਹਉ ਮੰਤਨ ਖੋਜੀ ਪਾਲ ਪਾਲ ਆਈ ਕਿਉਂ ਪਿਆਰਾ ਪ੍ਰੀਤਮ ਮਿਲੈ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵੇ ਸੰਗਤ ਹਰ ਪ੍ਰਭ ਵਸੈ ਜੀਉ ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ ਹਮ ਬਾਰਕ ਦੀਨ ਕਰੋ ਪ੍ਰਤਪਾਲਾ ਮੇਰਾ ਮਾਤ ਪਿਤਾ ਗੁਰ ਸਤਿਗੁਰ ਪੂਰਾ ਗੁਰ ਜਲਮਿਲ ਕਮਲ ਵੇ ਦੱਸੈ ਜੀਓ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੈ ਮੇਰੇ ਮਨ ਤਨ ਵੇਦਨ ਗੁਰ ਬਿਰਵ ਲਗਾਵੈ ਹਰ ਹਰ ਦਇਆ ਕਰੋ ਗੁਰ ਮਿਲੋ ਜਾਂ ਨਾਨਕ ਗੁਰ ਮਿਲ ਰਹੱਸੈ ਜੀਓ ਮਾਝ ਮਹੱਲਾ ਚੌਥਾ ਹਰ ਗੁਣ ਪੜੀਐ ਹਰ ਗੁਣ ਗੁਣੀਐ ਹਰ ਹਰ ਨਾਮ ਕਥਾ ਨਿਤ ਸੁਣੀਐ ਮਿਲ ਸਤ ਸੰਗਤ ਹਰ ਗੁਣ ਗਾਏ ਜਗ ਭੌਜਲ ਦੁੱਤਰ ਤਰੀਐ ਜੀਓ ਆਓ ਸਖੀ ਹਰ ਮਿਲ ਕਰੇਹਾ ਮੇਰੇ ਪ੍ਰੀਤਮ ਕਾ ਮੈਂ ਦੇ ਸੁਨੇਹਾ ਮੇਰਾ ਮਿੱਤਰ ਸਖਾ ਸੋ ਪ੍ਰੀਤਮ ਭਾਈ ਮੈਂ ਦੱਸੇ ਹਰ ਨਰ ਹਰੀਐ ਜੀਓ ਮੇਰੀ ਬੇਦਨ ਹਰ ਗੁਰ ਪੂਰਾ ਜਾਣੈ ਹਉ ਰਹਿ ਨਾ ਸਕਾ ਬਿਨ ਨਾਮ ਵਖਾਣੇ ਮੈਂ ਔਖਦ ਮੰਤਰ ਦੀ ਜੈ ਗੁਰਪੂਰੇ ਮੈਂ ਹਰ ਹਰ ਨਾਮ ਉਧਰੀਐ ਜੀਓ ਹਮ ਚਾਤ੍ਰਿਕ ਦੀਨ ਸਤਿਗੁਰ ਸਰਣਾਈ ਹਰ ਹਰ ਨਾਮ ਬੂੰਦ ਮੁਖ ਪਾਈ ਹਰ ਜਲ ਨਿਧ ਹਮ ਜਲ ਕੇ ਮੀਨੇ ਜਨ ਨਾਨਕ ਜਲ ਬਿਨ ਮਰੀਐ ਜੀਓ ਮਾਝ ਮਹੱਲਾ ਚੌਥਾ ਹਰ ਜਨ ਸੰਤ ਮਿਲੋ ਮੇਰੇ ਭਾਈ ਮੇਰਾ ਹਰ ਪ੍ਰਭ ਦੱਸੋ ਮੈਂ ਭੂਖ ਲਗਾਈ ਮੇਰੀ ਸ਼ਰਧਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਪੀ ਜੈ ਜੀਓ ਮਿਲ ਸਤ ਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਪਾਣੀ ਹਰ ਹਰ ਅੰਮ੍ਰਿਤ ਹਰ ਮਨ ਭਾਵੈ ਮਿਲ ਸਤਿਗੁਰ ਅੰਮ੍ਰਿਤ ਪੀ ਜੈ ਜੀਓ ਵਡ ਭਾਗੀ ਹਰ ਸੰਗਤ ਪਾਵੈ ਭਾਗਹੀਨ ਪ੍ਰਮ ਚੋਟਾਂ ਖਾਵੈ ਬਿਨ ਭਾਗਾਂ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀ ਜੈ ਜੀਓ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਇਆ ਮਨ ਧਾਰੇ ਗੁਰਮਤ ਨਾਮ ਮੀਠਾ ਮਨ ਪਾਇਆ ਜਨ ਨਾਨਕ ਨਾਮ ਮਨ ਭੀਜੈ ਜੀਓ ਮਾਝ ਮਹੱਲਾ ਚੌਥਾ
ਹਰ ਗੁਰ ਗਿਆਨ ਹਰ ਰਸ ਹਰ ਪਾਇਆ, ਮਨ ਹਰ ਰੰਗ ਰਾਤਾ ਹਰ ਰਸ ਪੀ ਆਇਆ, ਹਰ ਹਰ ਨਾਮ ਮੁਖ ਹਰ ਹਰ ਬੋਲੀ, ਮਨ ਹਰ ਰਸ ਟੁਲ ਟੁਲ ਪਾਉਂਦਾ ਜੀਉ। ਆਵੋ ਸੰਤ ਮੈਂ ਗੱਲ ਮਿਲਾਈ ਹੈ, ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈ ਹੈ, ਹਰ ਕੇ ਸੰਤ ਮਿਲੋ ਮਨ ਦੇਵਾ, ਜੋ ਗੁਰਬਾਣੀ ਮੁਖ ਚਾਹੁੰਦਾ ਜੀਉ। ਵਡ ਭਾਗੀ ਹਰ ਸੰਤ ਮਿਲਾਇਆ, ਗੁਰਪੂਰੇ ਹਰ ਰਸ ਮੁਖ ਪਾਇਆ, ਭਾਗਹੀਨ ਸਤਿਗੁਰ ਨਹੀਂ ਪਾਇਆ, ਮਨਮੁਖ ਗਰਭ ਜੂਨੀ ਨਿਤ ਪਾਉਂਦਾ ਜੀਉ। ਆਪ ਦਿਆਲ ਦਇਆ ਪ੍ਰਭ ਧਾਰੀ, ਮਲਹਮੈ ਵਿਖਿਆ ਸਭ ਨਿਵਾਰੀ, ਨਾਨਕ ਹਟ ਪਟਣ ਵਿੱਚ ਲਕਾਇਆ, ਹਰ ਲੈਂਦੇ ਗੁਰਮੁਖ ਸੌਦਾ ਜੀਉ। ਮਾਝ ਮਹੱਲਾ ਚੌਥਾ। ਹਉ ਗੁਣ ਗੋਬਿੰਦ ਹਰ ਨਾਮ ਤੇ ਆਈ, ਮਿਲ ਸੰਗਤ ਮਨ ਨਾਮ ਵਸਾਈ, ਹਰ ਪ੍ਰਭ ਅਗਮਾ ਗੋਚਰ ਸਵਾਮੀ, ਮਿਲ ਸਤਿਗੁਰ ਹਰ ਰਸ ਕੀਚੈ ਜੀਉ। ਤਨ ਤਨ ਹਰ ਜਨ ਜਨ ਹਰ ਪ੍ਰਭ ਜਾਤਾ, ਜਾਏ ਪੁੱਛਾ ਜਨ ਹਰ ਕੀ ਬਾਤਾ, ਪਾ ਮਲੋਵਾਂ ਮਲ ਮਲ ਧੋਵਾਂ, ਮਿਲ ਹਰ ਜਨ ਹਰ ਰਸ ਪੀਚੈ ਜੀਉ। ਸਤਿਗੁਰ ਦਾਤਾ ਨਾਮ ਦੇੜਾਇਆ, ਵਡਭਾਗੀ ਗੁਰ ਦਰਸ਼ਨ ਪਾਇਆ, ਅੰਮ੍ਰਿਤ ਰਸ ਸੱਚ ਅੰਮ੍ਰਿਤ ਬੋਲੀ, ਗੁਰ ਪੂਰੇ ਅੰਮ੍ਰਿਤ ਲੀਚੈ ਜੀਉ। ਹਰ ਸਤ ਸੰਗਤ ਸਤਪੁਰਖ ਮਿਲਾਈ ਹੈ, ਮਿਲ ਸਤ ਸੰਗਤ ਹਰ ਨਾਮ ਤੇ ਆਈ ਹੈ, ਨਾਨਕ ਹਰ ਕਥਾ ਸੁਣੀ ਮੁਖ ਬੋਲੀ, ਗੁਰਮਤ ਹਰ ਨਾਮ ਪ੍ਰੀਚੈ ਜੀਉ। ਮਾਝ ਮਹੱਲਾ ਚੌਥਾ। ਆਵੋ ਭੈਣੇ ਤੁਸੀਂ ਮਿਲੋ ਪਿਆਰੀਆ, ਜੋ ਮੇਰਾ ਪ੍ਰੀਤਮ ਦੱਸੇ ਤਿਸ ਕਹਿ ਹਉ ਵਾਰੀਆ। ਮਿਲ ਸਤ ਸੰਗਤ ਲੱਦਾ ਹਰ ਸੱਜਣ, ਹਉ ਸਤਿਗੁਰ ਵਿਟੋਂ ਘੁਮਾਈਆ ਜੀਉ। ਜੈ ਜੈ ਦੇਖਾਂ ਤੈ ਤੈ ਸੁਆਮੀ, ਤੂੰ ਘਟ ਘਟ ਰਵਿਆ ਅੰਤਰਜਾਮੀ, ਗੁਰਪੂਰੈ ਹਰ ਨਾਲ ਦਿਖਾ ਲਿਆ, ਹਉ ਸਤਿਗੁਰ ਵਿਟੋ ਸਦਵਾਰਿਆ ਜੀਉ। ਏਕੋ ਪਵਣ ਮਾਟੀ ਸਭ ਏਕਾ, ਸਭ ਏਕਾ ਜੋਤ ਸਬਾਈਆ, ਸਭ ਏਕਾ ਜੋਤ ਵਰਤੈ ਭਿੰਨ ਭਿੰਨ, ਨਾ ਰਲਈ ਕਿਸੇ ਦੇ ਰਲਾਈਆ, ਗੁਰਪ੍ਰਸਾਦੀ ਇਕ ਨਦਰੀ ਆਇਆ, ਹਉ ਸਤਿਗੁਰ ਵਿਟੋ ਬਤਾਇਆ ਜੀਉ। ਜਨ ਨਾਨਕ ਬੋਲੈ ਅੰਮ੍ਰਿਤ ਬਾਣੀ, ਗੁਰਸਿੱਖਾਂ ਕਹਿ ਮਨ ਪਿਆਰੀ ਭਾਣੀ, ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ, ਗੁਰ ਸਤਿਗੁਰ ਪਰ ਉਪਕਾਰੀਆ ਜੀਉ। ਸਤ ਚੌਪਦੇ ਮਹੱਲੇ ਚੌਥੇ ਕੇ, ਮਾਝ ਮਹੱਲਾ ਪੰਜਵਾਂ, ਚੌਪਦੇ ਕਰ ਪਹਿਲਾ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਰਪ ਕਰੇ ਚਾ ਤਿਰਕੀ ਨਿਆਈ, ਤ੍ਰਿਖਾ ਨਾ ਉਤਰੈ ਇਹ ਸਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਉ। ਹਉ ਕੋਲੀ ਜੀਉ ਕੋਲ ਕੁਮਾਈ, ਗੁਰਦਰਸ਼ਨ ਸੰਤ ਪਿਆਰੇ ਜੀਉ, ਰਹਾਓ ਤੇਰਾ ਮੁਖ ਸੁਹਾਵਾ ਜੀਉ, ਸਹਿ ਤੁਨ ਬਾਣੀ, ਚਿਰ ਹੋਵਾ ਦੇਖੇ ਸਾਰਿੰਗ ਪਾਣੀ, ਧਨ ਸੋ ਦੇ ਸੋ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਉ। ਹਉ ਕੋਲੀ ਹਉ ਕੋਲ ਕੁਮਾਈ, ਗੁਰ ਸੱਜਣ ਮੀਤ ਮੁਰਾਰੇ ਜੀਉ, ਰਹਾਓ ਇੱਕ ਘੜੀ ਨਾ ਮਿਲ।

ਹਾਉ ਕੋਲੀ ਜਿਉ ਕੋਲ ਕਮਾਏ, ਇਤ ਸੱਚੇ ਗੁਰਦਰਬਾਰੇ ਜਿਉ ਰਹਾਉ। ਭਾਗ ਹੋਆ ਗੁਰਸੰਤ ਮਿਲਾਇਆ, ਪ੍ਰਭ ਅਬਨਾਸੀ ਕਰ ਮੈਂ ਪਾਇਆ, ਸੇਵ ਕਰੀ ਪਲ ਚਸਾ ਨਾ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜਿਉ। ਹਾਉ ਕੋਲੀ ਜਿਉ ਕੋਲ ਕਮਾਈ, ਜਨ ਨਾਨਕ ਦਾਸ ਤੁਮਾਰੇ ਜਿਉ ਰਹਾਉ। ਰਾਗ ਮਾਝ ਮਹੱਲਾ ਪੰਜਵਾਂ, ਸਾਰੁੱਤ ਸੁਹਾਵੀ ਜਿਤ ਤੁਧ ਸੰਭਾਲੀ, ਸੋ ਕੰਮ ਸੁਹੇਲਾ ਜੋ ਤੇਰੀ ਕਾਲੀ, ਸੁਰਦਾ ਸੁਹੇਲਾ ਜਿਤ ਹਿਰਦੈ ਤੂੰ ਉੱਠਾ, ਸਭਨਾ ਕੇਦਾ ਤਾਰਾ ਜਿਉ। ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਨੌ ਨਿਤ ਤੇਰੇ ਖੁੱਟ ਭੰਡਾਰਾ, ਜਿਸ ਤੂੰ ਦੇਹੇ ਸੋ ਤ੍ਰਿਪਤਿਆ ਗਾਵੈ, ਸੋਈ ਭਗਤ ਤੁਮਾਰਾ ਜਿਉ। ਸਭ ਕੋ ਵਾਸੈ ਤੇਰੀ ਬੈਠਾ, ਘੜ ਘੜ ਅੰਤਰ ਤੂੰ ਹੈ ਬੁੱਠਾ, ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੈ ਨਾ ਦਿਸੈ ਬਾਰਾ ਜਿਉ। ਤੂੰ ਆਪੇ ਗੁਰਮੁਖ ਮੁਕਤ ਕਰਾਏ, ਤੂੰ ਆਪੇ ਮਨਮੁਖ ਜਨਮ ਪਵਾਏ, ਨਾਨਕ ਦਾਸ ਤੇਰਾ ਬਲਿਹਾਰ ਹੈ, ਸਭ ਤੇਰਾ ਖੇਲ ਦਸਹਾਰਾ ਜਿਉ। ਮਾਝ ਮਹੱਲਾ ਪੰਜਵਾਂ, ਅਨਹਦ ਵਾਜੈ ਸਹਿਜ ਸੁਹੇਲਾ, ਸਭਦ ਆਨੰਦ ਕਰੇ ਸਦਕੇਲਾ, ਸਹਿਜ ਗੁਫਾ ਮੈਂ ਤਾੜੀ ਲਾਈ, ਆਸਣ ਊਚ ਸਵਾਰਿਆ ਜਿਉ। ਫਿਰ ਘੇਰੇ ਆਪਣੇ ਗ੍ਰਹਿ ਮੈਂ ਆਇਆ, ਜੋ ਲੋੜੀਂਦਾ ਸੋਈ ਪਾਇਆ, ਤ੍ਰਿਪਤਾ ਗਾਏ ਰਹਿਆ ਹੈ ਸੰਤੋ, ਗੁਰ ਅਨੁਭਵ ਪੁਰਖ ਦਿਖਾਰਿਆ ਜਿਉ। ਆਪੇ ਰਾਜ ਨੇ ਆਪੇ ਲੋਗਾ, ਆਪ ਨਿਰਵਾਣੀ ਆਪੇ ਭੋਗਾ, ਆਪੇ ਤਖਤ ਭੈ ਸੱਚ ਨਿਆਈ, ਸਭ ਚੂਕੀ ਕੂਕ ਪੁਕਾਰਿਆ ਜਿਉ। ਜਿਹਾ ਡਿੱਠਾ ਮੈਂ ਤੇਹੋ ਕਹਿਆ, ਤਿਸ ਰਸ ਆਇਆ ਜਿਨ ਭੇਦ ਲਹਿਆ, ਜੋਤੀ ਜੋਤ ਮਿਲੀ ਸੁਖ ਪਾਇਆ, ਜਨ ਨਾਨਕ ਇੱਕ ਪਸਾਰਿਆ ਜਿਉ। ਮਾਝ ਮਹੱਲਾ ਪੰਜਵਾਂ, ਜਿਤ ਘਰ ਪਿਰ ਸੁਹਾਗ ਬਣਾਇਆ, ਤਿਤ ਘਰ ਸਖੀਏ ਮੰਗਲ ਗਾਇਆ, ਆਨੰਦ ਬਿਨੋਦ ਤਿਤੈ ਕਰ ਸੋਹੈ, ਜੋ ਤਨਕੰਤ ਸਿੰਗਾਰੀ ਜਿਉ। ਸਾ ਗੁਣਵੰਤੀ ਸਾਵਡ ਭਾਗਣ, ਪੁੱਤਰਵੰਤੀ ਸੀਲਵੰਤ ਸੁਹਾਗਣ, ਰੂਪਵੰਤ ਸਾ ਸੁਗੜ ਪਚਖਣ, ਜੋ ਤਨਕੰਤ ਪਿਆਰੀ ਜਿਉ। ਅਚਾਰਵੰਤ ਸਾਈ ਪ੍ਰਧਾਨੇ, ਸਭ ਸਿੰਗਾਰ ਬਣੇ ਤਿਸ ਗਿਆਨੇ, ਸਾ ਕੁਲਵੰਤੀ ਸਾ ਸਬਰਾਈ, ਜੋ ਪਿਰ ਕੈ ਰੰਗ ਸਵਾਰੀ ਜਿਉ। ਮਹਿਮਾ ਤਿਸਕੀ ਕਹਿਣ ਨਾ ਜਾਏ, ਜੋ ਪਿਰ ਮੇਲ ਲਈ ਅੰਗ ਲਾਏ, ਥਿਰ ਸੁਹਾਗ ਵਾਰਗ ਮੈਂ ਗੋਚਰ, ਜਨ ਨਾਨਕ ਪ੍ਰੇਮ ਸੁਧਾਰੀ ਜਿਉ। ਮਾਝ ਮਹੱਲਾ ਪੰਜਵਾਂ, ਖੋਜਤ ਖੋਜਤ ਦਰਸ਼ਨ ਚਾਹੇ, ਭਾਂਤ ਭਾਂਤ ਬਨ ਬਨ ਅਵਗਾਹੇ, ਨਿਰਗੁਣ ਸਰਗੁਣ ਹਰ ਹਰ ਮੇਰਾ, ਕੋਈ ਹੈ ਜਿਉ ਅਣ ਮਿਲਾਵੈ ਜਿਉ। ਖੜ ਸਾਸਤ ਵਿਚਰਤ ਮੁਖ ਗਿਆਨਾ, ਪੂਜਾ ਤਿਲਕ ਤੀਰਥ ਇਸ਼ਨਾਨਾ, ਨਿਵਲੀ ਕਰਮ ਆਸਨ ਚੌਰਾਸੀ, ਇਨ ਮੈਂ ਸਾਤਨਾ ਆਵੈ ਜਿਉ। ਅਨਕ ਬਰਖ ਕੀਏ ਜਪਤਾਪਾ, ਗਮਨ ਕੀਆ ਧਰਤੀ ਪਰਮਾਤਾ, ਇੱਕ ਖਿਨ ਹਿਰਦੈ ਸਾਤਨਾ ਆਵੈ ਜੋਗੀ, ਬਹੁੜ ਬਹੁੜ ਉਠਤਾਵੈ ਜਿਉ। ਕਰ ਕਿਰਪਾ ਮੋਏ ਸਾਧ ਮਿਲਾਇਆ, ਮਨ ਤਨ ਸੀਤਲ ਤੀਰਜ ਪਾਇਆ, ਪ੍ਰਭ ਅਬਨਾਸੀ ਬਸਿਆ ਘਟ ਪੀਤਰ, ਹਰ ਮੰਗਲ ਨਾਨਕ ਗਾਵੈ ਜਿਉ। ਮਾਝ ਮਹੱਲਾ ਪੰਜਵਾਂ, ਪਾਰ ਬ੍ਰਹਮ ਪਰੰਪਰ ਦੇਵਾ, ਅਗਮਾ ਗੋਚਰ ਲਾਖਿਆ ਭੇਵਾ, ਦੀਨ ਦਿਆਲ ਗੋਪਾਲ ਗੋਬਿੰਦਾ, ਹਰ ਧਿਆਵੋ ਗੁਰਮੁਖ ਗਾਤੀ ਜਿਉ। ਗੁਰਮੁਖ ਮਧਸੂਦ ਨਿਸਤਾਰੇ, ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ, ਦਿਆਲ ਦਮੋਦਰ ਗੁਰਮੁਖ ਪਾਈਐ, ਹੋਰ ਕਿਤੈ ਨਾ ਭਾਤੀ ਜਿਉ। ਨਿਰਹਾਰੀ ਕੇਸਵ ਨਿਰਵੈਰਾ, ਕੋਟ ਜਨਾ ਜਾ ਕੇ ਪੂਜੇ ਪੈਰਾ, ਗੁਰਮੁਖ ਹਿਰਦੈ ਜਾ ਕੈ ਹਰ ਹਰ, ਸੋਈ ਭਗਤੇ ਏਕਾਤੀ ਜਿਉ। ਅਮੋਗ ਦਰਸ਼ਨ ਬੇਅੰਤ ਅਪਾਰਾ, ਵੜ ਸਮਰਸ ਦਾ ਦਾਤਾਰਾ, ਗੁਰਮੁਖ ਨਾਮ ਜਪੀਐ ਤਿਤਰੀਐ, ਗਤ ਨਾਨਕ ਵਿਰਲੀ।

ਪਾਣੈ ਉੱਜੜ ਪਾਣੈ ਰਾਹਾ, ਪਾਣੈ ਹਰ ਗੁਣ ਗੁਰਮੁਖ ਗਾਵਾਹਾ, ਪਾਣੈ ਪਰਮ ਭਵੈ ਭੋਜੂਨੀ, ਸਭ ਕਿਤ ਸਹਿਰ ਜਾਈ ਜੀਉ, ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕਿਛ ਤੇਰਾ ਪਾਣਾ, ਅਗਮੈ ਗੋਚਰ ਬੇਅੰਤਾ ਥਾਹਾ, ਤੇਰੀ ਕੀਮਤ ਕਹਿਣ ਨਾ ਜਾਈ ਜੀਉ, ਖਾਗ ਸੰਤਨ ਕੀ ਦੇਹੋ ਪਿਆਰੇ, ਆਏ ਪਿਆ ਹਰ ਤੇਰੇ ਦੁਆਰੇ, ਦਰਸ਼ਨ ਪੇਖਤ ਮਨ ਆਗਾਵੈ, ਨਾਨਕ ਮਿਲਣ ਸੁਭਾਈ ਜੀਉ, ਮਾਝ ਮਹੱਲਾ ਪੰਜਵਾਂ, ਦੁੱਖ ਤਦੇ ਜਾਂ ਵਿਸਰ ਜਾਵੈ, ਭੁੱਖ ਵਿਆਪੈ ਬਹੁ ਬੇਤਾਵੈ, ਸਿਮਰਤ ਨਾਮ ਸਦਾ ਸੁਹੇਲਾ, ਜਿਸ ਦੇਵੈ ਦੀਨ ਦਿਆਲਾ ਜੀਉ, ਸਤਿਗੁਰ ਮੇਰਾ

ਜੀਓ ਬਾਰਕ ਵਾਂਗੀ ਹਾਂ ਸਭ ਕਿਛ ਮੰਗਾ ਦੇਂਦੇ ਤੋਟ ਨਾਹੀਂ ਪ੍ਰਵਰੰਗਾ ਪੈਰੀ ਪੈ ਪੈ ਬਹੁਤ ਮਨਾਈ ਦੀਨ ਦਿਆਲ ਗੋਪਾਲਾ ਜੀਓ ਹਾਂ ਬਲਿਹਾਰੀ ਸਤਿਗੁਰ ਪੂਰੇ ਜਿਨ ਬੰਧਨ ਕਾਟੇ ਸਗਲੇ ਮੇਰੇ ਹਿਰਦੇ

ਮਾਮੀ ਸਿਮਰ ਸਿਮਰ ਹਉ ਜੀਵਾਂ ਜੀਓ ਦੁਖ ਭੰਜਨ ਨਿਧਾਨਿਆ ਮੋਲੇ ਨਿਰਭਉ ਨਿਰਵੈਰਿਆ ਥਾ ਅਤੁਲੇ ਅਕਾਲ ਮੂਰਤਾ ਜੁਨੀ ਸੰਭਉ ਮਨ ਸਿਮਰਤ ਠੰਡਾ ਥੀਵਾਂ ਜੀਓ ਸਦਾ ਸੰਗੀ ਹਰ ਰੰਗ ਗੋਪਾਲਾ ਊਚ ਨੀਚ ਕਰੇ ਪ੍ਰਤਪਾਲਾ ਨਾਮ ਰਸਾਇਣ ਮਨ ਤ੍ਰਿਪਤਾਇਣ ਗੁਰਮੁਖੇ ਅੰਮ੍ਰਿਤ ਪੀਵਾਂ ਜੀਓ ਦੁਖ ਸੁਖ ਪਿਆਰੇ ਤੁਧ ਧਿਆਈ ਇਹ ਸੁਮਤ ਗੁਰੂ ਤੇ ਪਾਈ ਨਾਨਕ ਕੀ ਧਰ ਤੂੰ ਹੈ ਠਾਕਰ ਹਰ ਰੰਗ ਪਾਰ ਭਰੀਵਾਂ ਜੀਓ ਮਾਝ ਮਹੱਲਾ ਪੰਜਵਾਂ ਧਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ ਸਫਲ ਦਰਸਨ ਨੇਤਰ ਪੇਖਤ ਤਰਿਆ ਧਨ ਮੂਰਤ ਚਸੇ ਪਲ ਘੜੀਆਂ ਧਨ ਸੋ ਓਏ ਸੰਜੋਗਾ ਜੀਓ ਉਦਮ ਕਰਤ ਮਨ ਨਿਰਮਲ ਹੋਵਾ ਹਰ ਮਾਰਗ ਚਲਤ ਭ੍ਰਮ ਸਗਲਾ ਖੋਇਆ ਨਾਮ ਨਿਧਾਨ ਸਤਿਗੁਰੂ ਸੁਣਾਇਆ ਮਿਟ ਗਏ ਸਗਲੇ ਰੋਗਾ ਜੀਓ ਅੰਤਰ ਬਾਹਰ ਤੇਰੀ ਬਾਣੀ ਤੁਧ ਆਪ ਕਥੀ ਤਾਂ ਆਪ ਵਖਾਣੀ ਗੁਰ ਕਹਿਆ ਸਭ ਏਕੋ ਏਕੋ ਅਵਰ ਨਾ ਕੋਈ ਹੋਏਗਾ ਜੀਓ ਅੰਮ੍ਰਿਤ ਰਸ ਹਰ ਗੁਰ ਤੇ ਪੀਆ ਹਰ ਪਹਿਨਣ ਨਾਮ ਭੋਜਨ ਥੀਆ ਨਾਮ ਰੰਗ ਨਾਮ ਚੋਜ ਤਮਾਸੇ ਨਾਉ ਨਾਨਕ ਕੀਨੇ ਭੋਗਾ ਜੀਓ ਮਾਝ ਮਹੱਲਾ ਪੰਜਵਾਂ ਸਗਲ ਸੰਤਨ ਪੈ ਵਸਤ ਇੱਕ ਮੰਗਾਉ ਕਰੋ ਬੇਨੰਤੀ ਮਨ ਮਨ ਤਿਆਗੋ ਵਾਰ ਵਾਰ ਜਾਈ ਲਖ ਵਰੀਆ।

जियो रेण संतन की मेरा मुख लागी दुर्मत बिन सीख बोध्या भागी सच कर बैस रहे गुण गाए नानक बिन से कूरा जियो माज महला पंजवा विसर नाही ए वड़दाते कर कृपा भगतन संगराते दिन सरैन ज्यो तुद ते आई एहो दान मोहे करना जियो माटी अंधी सुरत समाई सबके दिया पलिया जाई आनंद बिनोद तोज तमासे तुद पावै सो होना जियो जिस दा दिता सब कुछ लैना शक्ति अमृत भोजन खाना से सुखाली शीतल पवना सहज के रंग करना जियो सा बुद्ध दीजै जित विसरै नाही सा मत दीजै जित उते आई सास सास तेरे गुण गावा ओट नानक गुर चरना जियो माज महला पंजवा सिवत सलाहन तेरा हुक्म रजाई सो ज्ञान ध्यान जोत पाई सोई जप जो प्रभ जियो भावै भाणै पूर ज्ञाना जियो अमृत नाम तेरा सोई गावै जो साहिब तेरे मन भावै तू संतन का संत तुम्हारे संत साहिब मन माना जियो तू संतन की करै प्रतपाला संत खेलै तुम संग गोपाला अपने संत तुद खरे प्यारे तू संतन के प्राणा जियो उन संतन कै मेरा मन कुर्बाने जिन तू जाता जो तुद मन भाने तिन कै संग सदा सुख पाया हर रस नानक तृप्त्या गाना जियो माज महला पंजवा तू जल निध हमीन तुम्हारे तेरा ना बूंद हम चात्रक तिखहारे तुमरी आस प्यासा तुमरी तुम ही संगमा लीना जियो ज्यो बारक पीखी रिया गावै ज्यो निर तन तन देख सुख पावै त्रिखावंत जल पीवत ठंडा त्यो हर संग एहो मन पीना जियो ज्यो अंधार है दीपक प्रगासा परता चितवत पूर्ण आसा मिल प्रीतम ज्यो होत आनंदा त्यो हर रंग मन रंगीना जियो संतन मोको हर मार्ग पाया साध कृपाल हर संग गजाया हर हमरा हम हर के दासे नानक शब्द गुरु साई दीना जियो माज महला पंजवा अमृत नाम सदा निर्मलिया सुखदाई दुख बिडार नहरिया अवर साध चक सगले देखे मन हर रस सब ते मीठा जियो जो जो पीवै सो तृप्तावै अमर होवै जो नाम रस पावै नाम निदान तसे प्राप्त जे शब्द गुरु मन मूठा जियो जिन हर रस पाया सो तृप्त्या गाना जिन हर साध पाया सो नाही डोलाना तिसे प्राप्त हर हर नामा जिस सबत जिस मस्तक पा बीठा जियो हर एक साथ आया वरसाने बहुतेरे तिस लग मुक्त पए कणहेरे नाम निदाना गुरमुख पाईऐ कहो नानक विरली डीठा जियो माज महला पंजवा निध सिद्ध रिद हर हर हर मेरा जन्म पदार्थ गैर गंभीर है लाख कोट खुशिया रंग रावै जो गुर लागा पाई जियो दर्शन पेखत पए पुनीता सगलो दारे पाई मीता आगमा गोचर स्वामी अपना गुर कृपा ते सच त्याई जियो जा को खोजै सर्व्यो पाए वडभागी दर्शन को विरला पाए ऊचा पारा गोचर थाना ओ मैल गुरु देखाई जियो गहर गंभीर अमृत नाम तेरा मुक्त भया जिस दैव सेरा गुरबंधन तिनके सगले काटे जन नानक सहि समाई जियो माज महला पंजवा प्रभ कृपा ते हर हर त्यावो प्रभु दया ते मंगल गावो उठत बैठत सोवत जागत हर त्याईया सगल अवरदा जियो नाम औखद मोको साधु दिया किलब काटे निर्मल थिया अंध भया निकसी सब पीरा सगल बिनासे दरदा जियो जिसका अंग करे मेरा प्यारा सो मुक्ता सागर संसारा सत करे जिन गुरु पछाता सो काहे कौ डरदा जियो जब ते साधु संगत पाए गुर पेड़ता हों गई बलाए
ਸਾ ਸਾ ਸਰ ਗਾਵੈ ਨਾਨਕ, ਸਤਿਗੁਰ ਢਾਕ ਲਿਆ ਮੇਰਾ ਪੜਦਾ ਜੀਓ। ਮਾਝ ਮਹੱਲਾ ਪੰਜਵਾਂ, ਓਤ ਪੋਤ ਸੇਵਕ ਸੰਗਰਾਤਾ, ਪ੍ਰਪ੍ਰਤ ਪਾਲੇ ਸੇਵਕ ਸੁਖਦਾਤਾ, ਪਾਣੀ ਪੱਖਾ ਪੀਸੋ ਸੇਵਕ ਕੈ, ਠਾਕਰ ਹੀ ਕਾਇਆ ਹਰ ਜੀਓ। ਕਾਠ ਸਿਰਕ ਪ੍ਰਭ ਸੇਵਾ ਲਾਇਆ, ਹੁਕਮ ਸਾਹਿਬ ਕਾ ਸੇਵਕ ਮਨ ਪਾਇਆ, ਸੋਈ ਕਮਾਵੈ ਜੋ ਸਾਹਿਬ ਭਾਵੈ, ਸੇਵਕ ਅੰਤਰ ਬਾਹਰ ਮਾਹਰ ਜੀਓ। ਤੂੰ ਦਾਨਾ ਠਾਕਰ ਸਭ ਜਾਣੈ, ਠਾਕਰ ਕੇ ਸੇਵਕ ਹਰ ਰੰਗ ਮਾਣੈ, ਜੋ ਕਿਛ ਠਾਕਰ ਕਾ ਸੋ ਸੇਵਕ ਕਾ, ਸੇਵਕ ਠਾਕਰ ਹੀ ਸੰਗ ਜਾਹਰ ਜੀਓ। ਆਪਣੇ ਠਾਕਰ ਜੋ ਪਹਿਰਾਇਆ, ਬਹੁਰ ਨਾ ਲੇਖਾ ਪੁੱਛ ਬੁਲਾਇਆ, ਤੇ ਸੇਵਕੈ ਨਾਨਕ ਕੁਰਬਾਣੀ, ਸੋ ਗਹਿਰ ਗੰਭੀਰਾ ਗੌਹਰ ਜੀਓ। ਮਾਝ ਮਹੱਲਾ ਪੰਜਵਾਂ, ਸਭ ਕਿਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲੈ ਸੋ ਪਰਮ ਪੁਲਾਹੀ, ਗੁਰਪ੍ਰਸਾਦੀ ਜਿਨੀ ਅੰਤਰ ਪਾਇਆ, ਸੋ ਅੰਤਰ ਬਾਹਰ ਸੁਹੇਲਾ ਜੀਓ। ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਅਨੰਦ ਬਿਨੋਦ ਕਰੇ ਦਿਨ ਰਾਤੀ, ਸਦਾ ਸਦਾ ਹਰ ਕੇਲਾ ਜੀਓ। ਜਨਮ ਜਨਮ ਕਾ ਵਿਛੜਿਆ ਮਿਲਿਆ, ਸਾਧ ਕਿਰਪਾ ਤੇ ਸੂਕਾ ਹਰਿਆ, ਸੁਮਤ ਪਾਏ ਨਾਮ ਤੇ ਆਏ, ਗੁਰਮੁਖ ਹੋਏ ਮੇਲਾ ਜੀਓ। ਜਲ ਤਰੰਗ ਜਿਉਂ ਜਲੈ ਸਮਾਇਆ, ਤਿਉਂ ਜੋਤੀ ਸੰਗ ਜੋਤ ਮਿਲਾਇਆ, ਕਹੋ ਨਾਨਕ ਪ੍ਰਮ ਕਟੇ ਕਿਵਾੜਾ, ਬਹੁ ਨਾ ਹੋਈਐ ਜੌਲਾ ਜੀਓ। ਮਾਝ ਮਹੱਲਾ ਪੰਜਵਾਂ, ਤਿਸ ਕੁਰਬਾਣੀ ਜਿਨ ਤੂੰ ਸੁਣਿਆ, ਤਿਸ ਬਲਿਹਾਰੀ ਜਿਨ ਰਸਨਾ ਭਣਿਆ, ਵਾਰ ਵਾਰ ਜਾਈ ਤਿਸ ਵਿਟੋ, ਜੋ ਮੰਤਨ ਤੋ ਦਿਆਰਾ ਦੇ ਜੀਓ। ਤਿਸ ਚਰਨ ਪਖਾਲੀ ਜੋ ਤੇਰੇ ਮਾਰਗ ਚਾਲੈ, ਨੈਣ ਨਿਹਾਲੀ ਤਿਸ ਪੁਰਖ ਦਿਆਲੈ, ਮਨ ਦੇਵਾਂ ਤਿਸ ਆਪਣੇ ਸਾਜਨ, ਜਿਨ ਗੁਰਮਿਲ ਸੋ ਪ੍ਰਭ ਲਾਦੇ ਜੀਓ। ਸੇਵਟ ਭਾਗੀ ਜਿਨ ਤੁਮ ਜਾਣੇ, ਸਭ ਕੈ ਮੱਦੇ ਅਲਿਪਤ ਨਿਰਵਾਣੇ, ਸਾਧ ਕੈ ਸੰਗ ਉਨ ਪਉ ਜਲ ਤਰਿਆ, ਸਗਲ ਦੂਤ ਉਨ ਸਾਧੇ ਜੀਓ। ਤਿਨ ਕੀ ਸਰਨ ਭਰਿਆ ਮਨ ਮੇਰਾ, ਮਾਣ ਤਾਣ ਤਜ ਮੋਹ ਅੰਧੇਰਾ, ਨਾਮ ਦਾਨ ਦੀਜੈ ਨਾਨਕ ਕਉ, ਤਿਸ ਪ੍ਰਭ ਅਗਮ ਅਗਾ ਦੇ ਜੀਓ। ਮਾਝ ਮਹੱਲਾ ਪੰਜਵਾਂ, ਤੂੰ ਪੇੜ ਸਾਖ ਤੇਰੀ ਫੂਲੀ, ਤੂੰ ਸੂਖਮ ਹੋਵਾ ਅਸੂਲੀ, ਤੂੰ ਜਲ ਨਿਦ ਤੂੰ ਫੇਨ ਬੁੱਧ ਬੁਧਾ, ਤੁਤ ਬਿਨ ਅਵਰ ਨਾ ਭਾਲੀਐ ਜੀਓ। ਤੂੰ ਸੂਤ ਮਣੀਏ ਪੀ ਤੂੰ ਹੈ, ਤੂੰ ਗੰਠੀ ਮੇਰ ਸਿਰ ਤੂੰ ਹੈ, ਆਦ ਮਦ ਅੰਤ ਪ੍ਰਭ ਸੋਈ, ਅਵਰ ਨਾ ਕੋਏ ਦਿਖਾਲੀਐ ਜੀਓ। ਤੂੰ ਨਿਰਗੁਣ ਸਰਗੁਣ ਸੁਖਦਾਤਾ, ਤੂੰ ਨਿਰਵਾਣ ਰਸੀਆ ਰੰਗ ਰਾਤਾ, ਆਪਣੇ ਕਰਤਵ ਆਪੇ ਜਾਣੈ, ਆਪੇ ਤੁਧ ਸੰਭਾਲੀਐ ਜੀਓ। ਤੂੰ ਠਾਕਰ ਸੇਵਕ ਫੁਨ ਆਪੇ, ਤੂੰ ਗੁਪਤ ਪ੍ਰਗਟ ਪ੍ਰਭ ਆਪੇ, ਨਾਨਕ ਦਾਸ ਸਦਾ ਗੁਣ ਗਾਵੈ, ਇੱਕ ਭੋਰੀ ਨਜ਼ਰ ਨਿਹਾਲੀਐ ਜੀਓ। ਮਾਝ ਮਹੱਲਾ ਪੰਜਵਾਂ, ਸਫਲ ਸੋ ਬਾਣੀ ਜਿਤ ਨਾਮ ਵਖਾਣੀ, ਗੁਰਪ੍ਰਸਾਦ ਕਿਨੈ ਵਿਰ ਲੈ ਜਾਣੀ, ਧਨ ਸੋ ਵੇਲਾ ਜਿਤ ਹਰ ਗਾਵਤ ਸੁਣਨਾ, ਆਏ ਤੇ ਪਰਵਾਨਾ ਜੀਓ। ਸੇ ਨੇਤਰ ਪ੍ਰਵਾਨ ਜਿਨੀ ਦਰਸ਼ਨ ਪੇਖਾ, ਸੇ ਕਰ ਭਲੇ ਜਿਨੀ ਹਰ ਜਸ ਲੇਖਾ, ਸੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ, ਹਉ ਬਲਤਨ ਸੰਗ ਪਛਾਣਾ ਜੀਓ। ਸੁਣ ਸਾਜਨ ਮੇਰੇ ਮੀਤ ਪਿਆਰੇ, ਸਾਧ ਸੰਖਿਨ ਮਾਹੇ ਉਧਾਰੇ, ਕਿਲ ਵਿਖ ਕਾਟ ਹੋਵਾ ਮਨ ਨਿਰਮਲ, ਮਿਟ ਗਏ ਆਵਣ ਜਾਣਾ ਜੀਓ। ਦੋਏ ਕਰ ਜੋੜਿਕ ਬਿਨੋ ਕਰੀਜੈ, ਕਰ ਕਿਰਪਾ ਡੁਬਦਾ ਪੱਥਰ ਲੀਜੈ, ਨਾਨਕ ਕਉ ਪ੍ਰਭ ਭੈ ਕਿਰਪਾਲਾ, ਪ੍ਰਭ ਨਾਨਕ ਮਨ ਪਾਣਾ ਜੀਓ। ਮਾਝ ਮਹੱਲਾ ਪੰਜਵਾਂ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ,
ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਉ, ਸੁਖ ਭਇਆ ਦੁਖ ਦੂਰ ਪਰਾਨਾ, ਸੰਤ ਰਸਨ ਹਰ ਨਾਮ ਵਖਾਨਾ, ਜਲ ਥਲ ਨੀਰ ਭਰੇ ਸਰ ਸੁਭਰ, ਬਿਰਥਾ ਕੋਏ ਨਾ ਜਾਏ ਜੀਉ, ਦਇਆ ਧਾਰੀ ਤਿਨ ਸਿਰਜਣ ਹਾਰੇ, ਜੀ ਜੰਤ ਸਗਲੇ ਪ੍ਰਤਪਾਰੇ, ਮਿਹਰਵਾਨ ਕਿਰਪਾਲ ਦਇਆਲਾ, ਸਗਲੇ ਤ੍ਰਿਪਤ ਅਗਾਏ ਜੀਉ, ਵਣ ਤ੍ਰਿਣ ਤ੍ਰਿਭਵਨ ਕੀ ਤੋਨ ਹਰਿਆ, ਕਰਨ ਹਾਰ ਖਿਨ ਪੀਤਰ ਕਰਿਆ, ਗੁਰਮੁਖ ਨਾਨਕ ਤਸੈ ਅਰਾਧੇ, ਮਨ ਕੀ ਆਸ ਪੁਜਾਏ ਜੀਉ, ਮਾਝ ਮਹੱਲਾ ਪੰਜਵਾਂ, ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਪਉ ਕਿਹਾ ਕਾੜਾ ਜੀਉ, ਤੁਮਰੀ ਕਿਰਪਾ ਤੇ ਤੁਧ ਪਛਾਣਾ, ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ, ਤੁਝ ਬਿਨ ਦੂਜਾ ਔਰ ਨਾ ਕੋਈ, ਸਭ ਤੇਰਾ ਖੇਲ ਅਖਾੜਾ ਜੀਉ, ਜੀ ਜੰਤ ਸਭ ਤੋਂ ਦਿਉ ਪਾਏ, ਜਿਜਤ ਪਾਣਾ ਤਿਤ ਲਾਏ, ਸਭ ਕਿਛ ਕੀਤਾ ਤੇਰਾ ਹੋਵੇ, ਨਾਹੀ ਕਿਛ ਅਸਾੜਾ ਜੀਉ, ਨਾਮ ਤੇ ਆਏ ਮਹਾਂ ਸੁਖ ਪਾਇਆ, ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ, ਗੁਰਪੂਰੇ ਵੱਜੀ ਵਾਧਾਈ, ਨਾਨਕ ਜਿੱਤਾ ਬਿਖਾੜਾ ਜੀਉ, ਮਾਝ ਮਹੱਲਾ ਪੰਜਵਾਂ, ਜੀ ਪ੍ਰਾਣ ਭ੍ਰਮ ਨੇ ਅਧਾਰਾ, ਭਗਤ ਜੀਵੈ ਗੁਣ ਗਾਏ ਅਪਾਰਾ, ਗੁਣ ਨਿਧਾਨ ਅੰਮ੍ਰਿਤ ਹਰ ਨਾਮਾ, ਹਰ ਧਿਆਏ ਧਿਆਏ ਸੁਖ ਪਾਇਆ ਜੀਉ, ਮਨਸਾ ਧਾਰ ਜੋ ਘਰ ਤੇ ਆਵੈ, ਸਾਧ ਸੰਗ ਜਨਮ ਮਰਨ ਮਿਟਾਵੈ, ਆਸ ਮਨੋਰਥ ਪੂਰਨ ਹੋਵੈ, ਭੇਟਤ ਗੁਰਦਰ ਸਾਇਆ ਜੀਉ, ਅਗਮਿਆ ਗੋਚਰ ਕਿਸ਼ਮਿਤ ਨਹੀਂ ਜਾਨੀ, ਸਾਧਕ ਸਿੱਧ ਤੇ ਆਵੈ ਗਿਆਨੀ, ਖੁਦੀ ਮਿੱਟੀ ਚੂਕਾ ਪੋਲਾਵਾ, ਗੁਰਮਨ ਹੀ ਮਹਿ ਪ੍ਰਗਟਾਇਆ ਜੀਉ, ਆਨੰਦ ਮੰਗਲ ਕਲਿਆਣ ਨਿਧਾਨਾ, ਸੁਖ ਸਹਿਜ ਹਰ ਨਾਮ ਵਖਾਨਾ, ਹੋਏ ਕਿਰਪਾਲ ਸੁਆਮੀ ਆਪਣਾ, ਨਾ ਓ ਨਾਨਕ ਘਰ ਮੈਂ ਆਇਆ ਜੀਉ, ਮਾਝ ਮਹੱਲਾ ਪੰਜਵਾਂ, ਸੁਣ ਸੁਣ ਜੀਵਾਂ ਸੋਏ ਤੁਮਾਰੀ, ਤੂੰ ਪ੍ਰੀਤਮ ਠਾਕਰ ਅਤ ਭਾਰੀ, ਤੁਮਰੇ ਕਰਤਵ ਤੁਮਹੀ ਜਾਣਾ, ਤੁਮਰੀ ਓਟ ਗੋਪਾਲਾ ਜੀਉ, ਗੁਣ ਗਾਵਤ ਮਨ ਹਰਿਆ ਹੋਵੈ, ਕਥਾ ਸੁਣਤ ਮਲ ਸਗਲੀ ਖੋਵੈ, ਭੇਟਤ ਸੰਗ ਸਾਧ ਸੰਤਨ ਕੈ, ਸਦਾ ਜਪੋ ਦਇਆਲਾ ਜੀਉ, ਪ੍ਰਭ ਆਪਣਾ ਸਾਸ ਸਾਸ ਸੁਮਾਰੋ, ਇਹ ਮਤ ਗੁਰ ਪ੍ਰਸਾਦ ਮਨ ਧਾਰੋ, ਤੁਮਰੀ ਕਿਰਪਾ ਤੇ ਹੋਏ ਪ੍ਰਗਾਸਾ, ਸਰਬ ਮਾਇਆ ਪ੍ਰਤਪਾਲਾ ਜੀਉ, ਸਤ ਸਤ ਸਤ ਪ੍ਰਭ ਸੋਈ, ਸਦਾ ਸਦਾ ਸਦ ਆਪੇ ਹੋਈ, ਚਲਤ ਤੁਮਾਰੇ ਪ੍ਰਗਟ ਪਿਆਰੇ, ਦੇਖ ਨਾਨਕ ਭਏ ਨਿਹਾਲਾ ਜੀਉ, ਮਾਝ ਮਹੱਲਾ ਪੰਜਵਾਂ, ਹੁਕਮੀ ਵਰਸਣ ਲਾਗੇ ਮੇਹਾ, ਸਾਜਨ ਸੰਤ ਮਿਲ ਨਾਮ ਜਪੇਹਾ, ਸੀਤਲ ਸਾਂ ਸਹਿ ਸੁਖ ਪਾਇਆ, ਠਾਂਡ ਪਾਈ ਪ੍ਰਭ ਆਪੇ ਜੀਉ, ਸਭ ਕਿਛ ਬਹੁਤੋ ਬਹੁਤ ਉਪਾਇਆ, ਕਰ ਕਿਰਪਾ ਪ੍ਰਭ ਸਗਲ ਰਜਾਇਆ, ਦਾਤ ਕਰੋ ਮੇਰੇ ਦਾਤਾਰਾ, ਜੀ ਜੰਤ ਸਭ ਤਰਾਪੇ ਜੀਉ, ਸੱਚਾ ਸਾਹਿਬ ਸੱਚੀ ਨਾਈ, ਗੁਰਪ੍ਰਸਾਦ ਤਿਸ ਦਾ ਧਿਆਈ, ਜਨਮ ਮਰਨ ਪੈ ਕਾਟੇ ਮੋਹਾ, ਬਿਨਸੇ ਸੋਖ ਸੰਤਾਪੇ ਜੀਉ, ਸਾਸ ਸਾਸ ਨਾਨਕ ਸਾਲਾਹੇ, ਸਿਮਰਤ ਨਾਮ ਕਾਟੇ ਸਫਾਹੇ, ਪੂਰਨ ਆਸ ਕਰੀ ਖਿਨ ਭੀਤਰ, ਹਰ ਹਰ ਹਰ ਗੁਣ ਜਾਪੇ ਜੀਉ, ਮਾਝ ਮਹੱਲਾ ਪੰਜਵਾਂ, ਆਓ ਸਾਜਨ ਸੰਤ ਮੀਤ ਪਿਆਰੇ, ਮਿਲ ਗਾਵੈ ਗੁਣ ਅਗਮਿਆ ਪਾਰੇ, ਗਾਵਤ ਸੁਣਤ ਸਭੇ ਹੀ ਮੁਕਤੇ, ਸੋ ਧਿਆਈਐ ਜਿਨ ਹਮ ਕੀਏ ਜੀਉ, ਜਨਮ ਜਨਮ ਕੇ ਕਿਲ ਬਿਖ ਜਾਵੈ, ਮਨ ਚਿੰਦੇ ਸੇਈ ਫਲ ਪਾਵੈ, ਸਿਮਰ ਸਾਹਿਬ ਸੋ ਸਚ ਸੁਆਮੀ, ਰਿਜਕ ਸਭ ਸਕਉ ਦੀਏ ਜੀਉ,
ਨਾਮ ਜਪਤ ਸਰਬ ਸੁਖ ਪਾਈਐ ਸਭ ਪਉ ਬਿਨਸੈ ਹਰ ਹਰ ਧਿਆਈਐ ਜਿਨ ਸੇਵਿਆ ਸੋ ਪਾਰ ਗਰਾਮੀ ਕਾਰਜ ਸਗਲੇ ਥੀਏ ਜੀਓ ਆਏ ਪਿਆ ਤੇਰੀ ਸਰਨਾਈ ਜਿਉ ਭਾਵੈ ਤਿਉ ਲਹਿ ਮਿਲਾਈ ਕਰ ਕਿਰਪਾ ਪ੍ਰਭਗਤੀ ਲਾਵੋ ਸਚ ਨਾਨਕੇ ਅੰਮ੍ਰਿਤ ਪੀਏ ਜੀਓ ਮਾਜ ਮਹੱਲਾ ਪੰਜਵਾਂ ਭਏ ਕਿਰਪਾਲ ਗੋਬਿੰਦ ਗੁਸਾਈ ਮੇਘ ਵਰਸੈ ਸਭਨੀ ਥਾਈ ਦੀਨ ਦਿਆਲ ਸਦਾ ਕਿਰਪਾਲਾ ਠਾਂਡ ਪਾਈ ਕਰਤਾਰੇ ਜੀਓ ਆਪਣੇ ਜੀ ਜੰਤ ਪ੍ਰਤਪਾਰੇ ਜੋ ਬਾਰਕ ਮਾਤਾ ਸੁਮਾਰੇ ਦੁਖ ਭੰਜਨ ਸੁਖ ਸਾਗਰ ਸਵਾਮੀ ਦੇਖ ਸਗਲ ਆਹਾਰੇ ਜੀਓ ਜਲ ਥਲ ਪੂਰ ਰਹਿਆ ਮਿਹਰਬਾਨਾ ਸਦ ਬਲਿਹਾਰ ਜਾਈਐ ਕੁਰਬਾਨਾ ਰਹਿਣ ਦਿਨ ਸੋ ਤਿਸ ਦਾ ਧਿਆਈ ਜੇ ਖਿਨ ਮੈਂ ਸਗਲੋ ਉਦਾਰੇ ਜੀਓ ਰਾਖ ਲਈਏ ਸਗਲੇ ਪ੍ਰਭ ਆਪੇ ਉਤਰ ਗਏ ਸਭ ਸੋਖ ਸੰਤਾਪੇ ਨਾਮ ਜਪਤ ਮੰਤਨ ਹਰੀਆਵਲ ਪ੍ਰਭ ਨਾਨਕ ਨਦਰ ਨਿਹਾਰੇ ਜੀਓ ਮਾਜ ਮਹੱਲਾ ਪੰਜਵਾਂ ਜਿੱਥੈ ਨਾਮ ਜਪੀਐ ਪ੍ਰਭ ਪਿਆਰੇ ਸੇ ਅਸਥਲ ਸੋਇਨ ਚੌਬਾਰੇ ਜਿੱਥੈ ਨਾਮ ਨਾ ਜਪੀਐ ਮੇਰੇ ਗੋਇੰਦਾ ਸੇਈ ਨਗਰ ਉਜਾੜੀ ਜੀਓ ਹਰ ਰੁੱਖੀ ਰੋਟੀ ਖਾਏ ਸੰਭਾਲੇ ਹਰ ਅੰਤਰ ਬਾਹਰ ਨਦਰ ਨਿਹਾਲੇ ਖਾਏ ਖਾਏ ਕਰੇ ਬਦ ਫੈਲੀ ਜਾਣ ਵਿਸੂ ਕੀ ਵਾੜੀ ਜੀਓ ਸੰਤਾਂ ਸੇਤੀ ਰੰਗ ਨਾ ਲਾਏ ਸਾਖਤ ਸੰਗ ਵਿਕਰਮ ਕਮਾਏ ਦੁਲੱਭ ਦੇਹ ਖੋਈ ਅਗਿਆਨੀ ਜੜ ਆਪਣੀ ਆਪੋ ਪਾੜੀ ਜੀਓ ਤੇਰੀ ਸਰਨ ਮੇਰੇ ਦੀਨ ਦਿਆਲਾ ਸੁਖ ਸਾਗਰ ਮੇਰੇ ਗੁਰ ਗੋਪਾਲਾ ਕਰ ਕਿਰਪਾ ਨਾਨਕ ਗੁਣ ਗਾਵੈ ਰਾਖੋ ਸਰਮਿਆ ਸਾੜੀ ਜੀਓ ਮਾਜ ਮਹੱਲਾ ਪੰਜਵਾਂ ਚਰਨ ਠਾਕਰ ਕਿਰਦੈ ਸਮਾਣੇ ਕਲ ਕਲੇ ਸਭ ਦੂਰ ਪਿਆਣੇ ਸਾਂਤ ਸੁਖ ਸਹਿਜ

ਜੀਓ ਸਿਮਰ ਸਿਮਰ ਨਾਨਕ ਸੁਖ ਪਾਇਆ ਆਠ ਪਹਿਰ ਤੇਰੇ ਗੁਣ ਗਾਇਆ ਸਗਲ ਮਨੋਰਥ ਪੂਰਨ ਹੋਏ ਕਦੇ ਨਾ ਹੋਏ ਦੁਖਾਲਾ ਜੀਓ ਮਾਜ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਗ ਮੇਘ ਪਠਾਇਆ ਜਲ ਥਲ ਮਈਅਲ ਉਦੈ ਦਿਸ ਵਰਸਾਇਆ ਸਾਂਤ ਭਈ ਬੁੱਝੀ ਸਭ ਤ੍ਰਿਸ਼ਨਾ ਅਨੰਦ ਭਇਆ ਸਭ ਠਾਈ ਜੀਓ ਸੁਖਦਾਤਾ ਦੁਖ ਪੰਜਨ ਹਾਰਾ ਆਪੇ ਬਖਸ ਕਰੇ ਜੀ ਸਾਰਾ ਆਪਣੇ ਕੀਤੇ ਨੂੰ ਆਪ ਪ੍ਰਤਪਾਲੇ ਪੈ ਪੈਰੀ ਤਸੈ ਮਨਾਈ ਜੀਓ ਜਾਂ ਕੀ ਸਰਨ ਭਯਾਗਤ ਪਾਈਐ ਸਾਸਾ ਸਰ ਨਾਮ ਧਿਆਈਐ ਤਿਸ ਬਿਨ ਹੋਰ ਨਾ

ਦ੍ਰਿਸ਼ਟ ਧਾਰ ਆਪਣਾ ਦਾਸ ਵਾਰਿਆ, ਘੜ ਘੜ ਅੰਤਰ ਪਾਰ ਬ੍ਰਹਮ ਨਮਸਕਾਰਿਆ, ਇੱਕ ਸਵਿਣ ਹੋਰ ਦੂਜਾ ਨਾਹੀ, ਬਾਬਾ ਨਾਨਕ ਇਹ ਮਤ ਸਾਰੀ ਜੀਓ। ਮਾਜ ਮਹੱਲਾ ਪੰਜਵਾਂ, ਮੰਤਨ ਰੱਤਾ ਰਾਮ ਪਿਆਰੇ, ਸਰਬਸ ਦੀਜਾ ਆਪਣਾ ਵਾਰੇ, ਆਠ ਪਹਿਰ ਗੋਬਿੰਦ ਗੁਣ ਗਾਈਐ, ਬਿਸਰਨਾ ਕੋਈ ਸਾਸਾ ਜੀਓ। ਸੋਈ ਸਾਜਨ ਮੀਤ ਪਿਆਰਾ, ਰਾਮ ਨਾਮ ਸਾ ਸੰਗ ਵਿਚਾਰਾ, ਸਾਧੂ ਸੰਗ ਤਰੀ ਜੈ ਸਾਗਰੋ, ਕਟਿਆ ਜਮਕੀ ਫਾਸਾ ਜੀਓ। ਚਾਰ ਪਦਾਰਥ ਹਰ ਕੀ ਸੇਵਾ, ਪਾਰ ਜਾਤ ਜਪ ਲਾਖਾ ਭੇਵਾ, ਕਾਮ ਕ੍ਰੋਧ ਕਿਰਵ ਗੁਰ ਕਾਟੇ, ਪੂਰਨ ਹੋਈ ਆਸਾ ਜੀਓ। ਪੂਰਨ ਭਾਗ ਪਏ ਜਿਸ ਪ੍ਰਾਣੀ, ਸਾਧ ਸੰਗ ਮਿਲੇ ਸਾਰੰਗ ਪਾਣੀ, ਨਾਨਕ ਨਾਮ ਵਸਿਆ ਜਿਸ ਅੰਤਰ, ਪ੍ਰਵਾਨ ਗ੍ਰਸਤੋ ਦਾਸਾ ਜੀਓ। ਮਾਜ ਮਹੱਲਾ ਪੰਜਵਾਂ, ਸਿਮਰਤ ਨਾਮ ਹਿਰਦੈ ਸੁਖ ਪਾਇਆ, ਕਰ ਕਿਰਪਾ ਭਗਤੀ ਪ੍ਰਗਟਾਇਆ, ਸੰਤ ਸੰਗ ਮਿਲ ਹਰ ਹਰ ਜਪਿਆ, ਬਿਨਸੇ ਆਲਸ ਰੋਗਾ ਜੀਓ। ਜਾਂ ਕੈ ਗ੍ਰਹਿ ਨਵ ਨਿਧਾਰ ਭਾਈ, ਤਿਸ ਮਿਲਿਆ ਜਿਸ ਪੁਰਬ ਕਮਾਈ, ਗਿਆਨ ਧਿਆਨ ਪੂਰਨ ਪਰਮੇਸ਼ਰ, ਪ੍ਰਭ ਸਭਨਾ ਗੱਲਾਂ ਜੋਗਾ ਜੀਓ। ਖਿਨ ਮੈਂ ਥਾਪੋ ਥਾਪਨਹਾਰਾ, ਆਪੇ ਕੰਤੀ ਆਪ ਸਾਰਾ, ਲੇਪ ਨਹੀਂ ਜਗ ਜੀਵਨ ਦਾਤੇ, ਦਰਸ਼ਨ ਡਿੱਠੇ ਲਹਿਨ ਵਿਜੋਗਾ ਜੀਓ। ਅੰਚਲ ਲਾਏ ਸਭ ਸਿਰਠ ਤਰਾਈ, ਆਪਣਾ ਨਾਉ ਆਪ ਜਪਾਈ, ਗੁਰਬੋਧ ਪਾਇਆ ਕਿਰਪਾ ਤੇ, ਨਾਨਕ ਤੁਰ ਸੰਜੋਗਾ ਜੀਓ। ਮਾਜ ਮਹੱਲਾ ਪੰਜਵਾਂ, ਸੋਈ ਕਰਨਾ ਜੇ ਆਪ ਕਰਾਏ, ਜਿੱਥੇ ਰੱਖੈ ਸਾ ਭਲੀ ਜਾਏ, ਸੋਈ ਸਿਆਣਾ ਸੋ ਪਤਵੰਤਾ, ਹੁਕਮ ਲੱਗੈ ਜਿਸ ਮੀਠਾ ਜੀਓ, ਸਭ ਪਰੋਈ ਇਕ ਤਧਾਗੈ, ਜਿਸ ਲਾਏ ਲਏ ਸੋ ਚਰਨੀ ਲਾਗੈ, ਊਂਦ ਕਵਲ ਜਿਸ ਹੋਏ ਪ੍ਰਗਾਸਾ, ਤਿਨ ਸਰਬ ਨਿਰੰਜਨ ਡੀਠਾ ਜੀਓ। ਤੇਰੀ ਮਹਿਮਾ ਤੂੰ ਹੈ ਜਾਣੈ, ਆਪਣਾ ਆਪ ਤੂੰ ਆਪ ਪਛਾਣੈ, ਹਉ ਬਲਿਹਾਰੀ ਸੰਤਨ ਤੇਰੇ, ਜਿਨ ਕਾਮ ਕ੍ਰੋਧ ਲੋ ਪੀਠਾ ਜੀਓ। ਤੂੰ ਨਿਰਵੈਰ ਸੰਤ ਤੇਰੇ ਨਿਰਮਲ, ਜਿਨ ਦੇਖੇ ਸਭ ਉਤਰੈ ਕਲਮਲ, ਨਾਨਕ ਨਾਮ ਧਿਆਏ ਤਿਆਏ ਜੀਵੈ, ਬਿਨਸਿਆ ਪਰੰਪੋ ਤੀਠਾ ਜੀਓ। ਮਾਜ ਮਹੱਲਾ ਪੰਜਵਾਂ, ਝੂਠਾ ਮੰਗਣ ਜੇ ਕੋਈ ਮੰਗੈ, ਤਿਸ ਕੋ ਉਮਰ ਤੇ ਕੜੀ ਨ ਲਾਗੈ, ਪਾਰ ਬ੍ਰਹਮ ਜੋ ਸਦੀ ਸੇਵੈ, ਸੋ ਗੁਰਮਿਲ ਨੇ ਚਲ ਕਹਿਣਾ। ਪ੍ਰੇਮ ਭਗਤ ਜਿਸ ਕੈ ਮਨ ਲਾਗੀ, ਗੁਣ ਗਾਵੈ ਅੰਦਰ ਜਾਗੀ, ਬਾਹਾਂ ਪਕੜੋ ਤੇ ਸਵਾਮੀ ਮਿਲੈ, ਜਿਸ ਕੈ ਮਸਤਕ ਲੈਣਾ। ਚਰਨ ਕਮਲ ਭਗਤਾ ਮਨ ਮੁੱਠੇ, ਵਿਣ ਪਰਮੇਸ਼ਰ ਸਗਲੇ ਮੁੱਠੇ, ਸੰਤ ਜਨਾ ਕੀ ਧੂੜ ਨਿਤ ਬਾਂਛੈ, ਨਾਮ ਸੱਚੇ ਕਾ ਗਹਿਣਾ। ਉਠਤ ਬੈਠਤ ਹਰ ਹਰ ਗਾਈਐ, ਜੇ ਸਿਮਰਤ ਵਾਰ ਨਿਚਲ ਪਾਈਐ, ਨਾਨਕ ਓ ਪ੍ਰਭ ਹੋਏ ਦਇਆਲਾ, ਤੇਰਾ ਕੀਤਾ ਸਹਿਣਾ। ਰਾਗ ਮਾਜ ਅਸ਼ਟਪਦੀਆਂ ਮਹੱਲਾ ਪਹਿਲਾ, ਘਰ ਪਹਿਲਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਸ਼ਬਦ ਰੰਗਾਏ ਹੁਕਮ ਸਵਾਏ, ਸੱਚੀ ਦਰਗਹਿ ਮਹਿਲ ਬੁਲਾਏ, ਸੱਚੇ ਦੀਨ ਦਿਆਲ ਮੇਰੇ ਸਾਹਿਬਾ, ਸੱਚੇ ਮਨਪਤੀਆ ਬਣਿਆ, ਹਉ ਵਾਰੀ ਜੀਓ ਵਾਰੀ ਸ਼ਬਦ ਸੁਹਾਵਣਿਆ, ਅੰਮ੍ਰਿਤ ਨਾਮ ਸਦਾ ਸੁਖਦਾਤਾ, ਗੁਰਮਤੀ ਮਨ ਵਸਾਵਣਿਆ ਰਹਾਉ। ਨਾ ਕੋ ਮੇਰਾ ਹਉ ਕਿਸ ਕੇਰਾ, ਸਾਚਾ ਠਾਕਰੋ ਤ੍ਰਿਪਵਨ ਮੇਰਾ, ਹਉ ਮੈਂ ਕਰ ਕਰ ਜਾਏ ਕਨੇਰੀ, ਕਰ ਅਵਗਣ ਪਛੋ ਤਾਵਣਿਆ, ਹੁਕਮ ਪਛਾਣੈ ਸੋ ਹਰ ਗੁਣ ਵਖਾਣੈ, ਗੁਰ ਕੈ ਸ਼ਬਦ ਨਾਮ ਨਿਸਾਣੈ, ਸਭਨਾ ਕਾਦਰ ਲੇਖਾ ਸੱਚੈ, ਛੂਟਸ ਨਾਮ ਸੁਹਾਵਣਿਆ, ਮਨਮੁਖ ਭੂਲਾ ਠੌਰ ਨਾ ਪਾਏ, ਜਮਦਰ ਬੱਧਾ ਚੋਟਾਂ ਖਾਏ, ਬਿਨ ਨਾਮੈ ਕੋ ਸੰਗ ਨਾ ਸਾਥੀ, ਮੁਕਤੇ ਨਾਮ ਤੇ ਆਵਣਿਆ, ਸਾਗਤ ਕੂੜੇ ਸੱਚ ਨਾ ਭਾਵੈ, ਦੁਬਦਾ ਬਾਂਦਾ ਆਵੈ ਜਾਵੈ, ਲਿਖਿਆ ਲਿਖ ਨਾ ਮੇਟੈ ਕੋਈ, ਗੁਰਮੁਖ ਮੁਕਤ ਕਰਾਵਣਿਆ, ਪੇਈੜੈ ਪਿਰ ਜਾਤੋ ਨਾਹੀ, ਝੂਠ ਵਿਛੁੰਨੀ ਰੋਵੈ ਤਾਹੀ, ਅਵਗਣ ਮੁੱਠੀ ਮਹਿਲ ਨਾ ਪਾਏ, ਅਵਗਣ ਗੁਣ ਬਖਸਾਵਣਿਆ, ਪੇਈੜੈ ਜਿਨ ਜਾਤਾ ਪਿਆਰਾ, ਗੁਰਮੁਖ ਬੂਝੈ ਤਤ ਵਿਚਾਰਾ, ਆਵਣ ਜਾਣਾ ਠਾਕ ਰਹਾਏ, ਸੱਚੈ ਨਾਮ ਸਮਾਵਣਿਆ, ਗੁਰਮੁਖ ਬੂਝੈ ਕਥ ਕਹਾਵੈ, ਸੱਚੇ ਠਾਕਰ ਸਾਚੋ ਭਾਵੈ, ਨਾਨਕ ਸੱਚ ਕਹਿ ਬੇਨੰਤੀ, ਸੱਚ ਮਿਲੈ ਗੁਣ ਗਾਵਣਿਆ। ਮਾਜ ਮਹੱਲਾ ਤੀਜਾ, ਘਰ ਪਹਿਲਾ ਕਰਮ ਹੋਵੇ ਸਤਿਗੁਰੂ ਮਿਲਾਏ, ਸੇਵਾ ਸੁਰਤ ਸ਼ਬਦ ਚਿਤ ਲਾਏ, ਹਉ ਮੈਂ ਮਾਰ ਸਦਾ ਸੁਖ ਪਾਇਆ, ਮਾਇਆ ਮੋਹ ਚੁਕਾਵਣਿਆ, ਹਉ ਵਾਰੀ ਜੀਓ ਵਾਰੀ ਸਤਿਗੁਰ ਕੈ ਬਲਿਹਾਰਣਿਆ,
ਗੁਰਮਤੀ ਪ੍ਰਗਾਸ ਹੋਵਾ ਜੀ ਅੰਦਰ ਹਰ ਗੁਣ ਗਾਵਣਿਆ ਰਹਾਓ ਤਨ ਮਨ ਖੋਜੇ ਤਾਂ ਨਾ ਉਪਾਏ ਤਾਵਤ ਰਾਖੈ ਠਾਕ ਰਹਾਏ ਗੁਰ ਕੀ ਬਾਣੀ ਅੰਦਰ ਗਾਵੈ ਸਹਿਜੇ ਪਤ ਕਰਾਵਣਿਆ ਇਸ ਕਾਇਆ ਅੰਦਰ ਵਸਤ ਅਸੰਖਾ ਗੁਰਮੁਖ ਸਾਚਮ ਲੈ ਤਾਂ ਵੇਖਾ ਨੌ ਦਰਵਾਜੇ ਦਸਵੇਂ ਮੁਕਤਾ ਅਨਹਦ ਸ਼ਬਦ ਵਜਾਵਣਿਆ ਸੱਚਾ ਸਾਹਿਬ ਸੱਚੀ ਨਾਈ ਗੁਰਪ੍ਰਸਾਦੀ ਮਨ ਵਸਾਈ ਅਨਜਨ ਸਦਾ ਰਹਿ ਰੰਗਰਾਤਾ ਅਦਰ ਸੱਚਾ ਸੋਜੀ ਪਾਵਣਿਆ ਪਾਪ ਪੁੰਨ ਕੀ ਸਾਰ ਨਾ ਜਾਣੀ ਦੂਜੇ ਲਾਗੀ ਪਰਮ ਭੁਲਾਣੀ ਅਗਿਆਨੀ ਅੰਦਾ ਮਗ ਨਾ ਜਾਣੈ ਫਿਰ ਫਿਰ ਆਵਣ ਜਾਵਣਿਆ ਗੁਰ ਸੇਵਾ ਤੇ ਸਦਾ ਸੁਖ ਪਾਇਆ ਹਉ ਮੈਂ ਮੇਰਾ ਠਾਕ ਰਹਾਇਆ ਗੁਰਸਾਖੀ ਮਿਟਿਆ ਅੰਧਿਆਰਾ ਬਜਰ ਕਪਾੜ ਖੁਲਾਵਣਿਆ ਹਉ ਮੈਂ ਮਾਰ ਮਨ ਵਸਾਇਆ ਗੁਰ ਚਰਨੀ ਸਦਾ ਚਿਤ ਲਾਇਆ ਗੁਰ ਕਿਰਪਾ ਤੇ ਮਨ ਤਨ ਨਿਰਮਲ ਨਿਰਮਲ ਨਾਮ ਤੇ ਆਵਣਿਆ ਜੀਵਨ ਮਰਨਾ ਸਭ ਤੋਂ ਦੈਤਾਈ ਜਿਸ ਬਖਸੇ ਤਿਸ ਦੇ ਵਡਿਆਈ ਨਾਨਕ ਨਾਮ ਤੇ ਆਏ ਸਦਾ ਤੂੰ ਜੰਮਣ ਮਰਨ ਸਵਾਰਣਿਆ ਮਾਜ ਮਹੱਲਾ ਤੀਜਾ ਮੇਰਾ ਪ੍ਰਭ ਨਿਰਮਲ ਅਗਮ ਅਪਾਰਾ ਬਿਨ ਤਕੜੀ ਤੋਲੈ ਸੰਸਾਰਾ ਗੁਰਮੁਖ ਹੋਵੈ ਸੋਈ ਬੂਝੈ ਗੁਣ ਕੈ ਗੁਣੀ ਸਮਾਵਣਿਆ ਹਉ ਵਾਰੀ ਜੀਉ ਵਾਰੀ ਹਰ ਕਾ ਨਾਮ ਮਨ ਵਸਾਵਣਿਆ ਜੋ ਸੱਚ ਲਾਗੇ ਸੇ ਅੰਦਨ ਜਾਗੇ ਦਰ ਸੱਚੈ ਸੋਭਾ ਪਾਵਣਿਆ ਰਹਾਓ ਆਪ ਸੁਣੈ ਤੈ ਆਪੇ ਵੇਖੈ ਜਿਸਨੂੰ ਨਦਰ ਕਰੇ ਸੋਈ ਜਨ ਲੇਖੈ ਆਪੇ ਲਾਏ ਲਏ ਸੋ ਲਾਗੈ ਗੁਰਮੁਖ ਸੱਚ ਕਮਾਵਣਿਆ ਜਿਸ ਆਪ ਭੁਲਾਏ ਸੋ ਕਿੱਥੇ ਹੱਥ ਪਾਏ ਪੂਰਬ ਲਿਖਿਆ ਸੋ ਮਿਟਣਾ ਨਾ ਜਾਏ ਜਿਨ ਸਤਿਗੁਰ ਮਿਲਿਆ ਸੇ ਵਡਭਾਗੀ ਪੂਰੇ ਕਰਮ ਮਿਲਾਵਣਿਆ ਪਈ ਅੜੈ ਤਨ ਅੰਦਨ ਸੁੱਤੀ ਕੰਤ ਵਿਸਾਰੀ ਅਵਗਣ ਮੁੱਤੀ ਆਂਦਨ ਸਦਾ ਫਿਰੈ ਬਿਲ ਲਾਂਦੀ ਬਿਨ ਫਿਰ ਨੀਂਦ ਨਾ ਪਾਵਣਿਆ ਪਈ ਅੜੈ ਸੁਦਾਤਾ ਜਾਤਾ ਹਉ ਮੈਂ ਮਾਰ ਗੁਰਸ਼ਬਦ ਪਛਾਤਾ ਸੇ ਸੁਹਾਵੀ ਸਦਾ ਫਿਰ ਰਾਵੈ ਸੱਚ ਸਿੰਗਾਰ ਬਣਾਵਣਿਆ ਲਖ ਚੌਰਾਸੀ ਜੀ ਉਪਾਏ ਜਿਸਨੂੰ ਨਦਰ ਕਰੇ ਤਿਸ ਗੁਰੂ ਮਿਲਾਏ ਕਿਲਬੇ ਕਾਠ ਸਦਾ ਜਨ ਨਿਰਮਲ ਦਰ ਸੱਚੈ ਨਾਮ ਸੁਹਾਵਣਿਆ ਲੇਖਾ ਮੰਗੈ ਤਾਂ ਗਿਣਦੀ ਐ ਸੁਖ ਨਾਹੀ ਫੁਨ ਦੂਐ ਤੀਐ ਆਪੇ ਬਖਸ਼ ਲੈ ਪ੍ਰਭ ਸਾਚਾ ਆਪੇ ਬਖਸ਼ ਮਿਲਾਵਣਿਆ ਆਪ ਕਰੇ ਤੈ ਆਪ ਕਰਾਏ ਪੂਰੇ ਗੁਰ ਕੈ ਸ਼ਬਦ ਮਿਲਾਏ ਨਾਨਕ ਨਾਮ ਮਿਲੈ ਵਡਿਆਈ ਆਪੇ ਮਿਲ ਮਿਲਾਵਣਿਆ ਮਾਜ ਮਹੱਲਾ ਤੀਜਾ ਇੱਕੋ ਆਪ ਫਿਰੈ ਪ੍ਰਸੰਨਾ ਗੁਰਮੁਖ ਵੇਖਾ ਤਾਇਹੋ ਮਨ ਭਿੰਨਾ ਤ੍ਰਿਸ਼ਨਾ ਤਾਜੋ ਸਹਿ ਸੁਖ ਪਾਇਆ ਏਕੋ ਮਨ ਵਸਾਵਣਿਆ ਹਉ ਵਾਰੀ ਜੀਉ ਵਾਰੀ ਇੱਕ ਸਿਉ ਚਿਤ ਲਾਵਣਿਆ ਗੁਰਮਤੀ ਮਨ ਇਕਤ ਘਰ ਆਇਆ ਸੱਚੈ ਰੰਗ ਰੰਗਾਵਣਿਆ ਰਹਾਓ ਇਹੋ ਜਗ ਭੂਲਾ ਤਾਂ ਆਪ ਭੁਲਾਇਆ ਇੱਕ ਵਿਸਾਰ ਦੂਜੈ ਲੋਭਾਇਆ ਅੰਦਨ ਸਦਾ ਫਿਰੈ ਪ੍ਰਮ ਭੂਲਾ ਬਿਨਾਂ ਵੈ ਦੁਖ ਪਾਵਣਿਆ ਜੋ ਰੰਗਰਾਤੇ ਕਰਮ ਵਿਧਾਤੇ ਗੁਰਸੇਵਾ ਤੇ ਜੁਗਚਾਰੇ ਜਾਤੇ ਜਿਸਨੋ ਆਪ ਦੇ ਵਡਿਆਈ ਹਰ ਕੈ ਨਾਮ ਸਮਾਵਣਿਆ ਮਾਇਆ ਮੋਹੇ ਹਰ ਚੇਤੈ ਨਾਹੀ ਜੰਪਰ ਬੱਧਾ ਦੁਖ ਸਹਾਹੀ ਅੰਨਾ ਬੋਲਾ ਕਿਛ ਨਦਰ ਨਾ ਆਵੈ ਮਨਮੁਖ ਪਾਪ ਪਚਾਵਣਿਆ ਇੱਕ ਰੰਗ ਰਾਤੇ ਜੋ ਤੁਧ ਆਪ ਲਿਵਲਾਏ ਭਾਏ ਭਗਤ ਤੇਰੇ ਮਨ ਭਾਏ ਸਤਿਗੁਰ ਸੇਵਨ ਸਦਾ ਸੁਖਦਾਤਾ ਸਭ ਇੱਛਾ ਆਪ ਪੁਜਾਵਣਿਆ ਹਰ ਜੀਓ ਤੇਰੀ ਸਦਾ ਸਰਨਾਈ ਆਪੇ ਬਖਸ਼ੈ ਦੇ ਵਡਿਆਈ ਜਮ ਕਾਲ ਤਸਨੇੜ ਨਾ ਆਵੈ ਜੋ ਹਰ ਹਰ ਨਾਮ ਤੇ ਆਵਣਿਆ ਆਂਦਨ ਰਾਤੇ ਜੋ ਹਰ ਭਾਏ ਮੇਰਾ ਪ੍ਰਮੇਲੇ ਮੇਲ ਮਿਲਾਏ ਸਦਾ ਸਦਾ ਸੱਚੇ ਤੇਰੀ ਸਰਨਾਈ ਤੂੰ ਆਪੇ ਸੱਚ ਬੁਝਾਵਣਿਆ
ਜਿਨ ਸਚ ਜਾਤਾ ਸੇ ਸਚ ਸਮਾਣੇ, ਹਰ ਗੁਣ ਗਾਵੈ ਸਚ ਵਖਾਣੇ, ਨਾਨਕ ਨਾਮ ਰਤੇ ਬੈਰਾਗੀ, ਨਿਜ ਕਰ ਤਾੜੀ ਲਾਵਣਿਆ। ਮਾਝ ਮਹੱਲਾ ਤੀਜਾ, ਸ਼ਬਦ ਮਰੈ ਸੋ ਮੋਆ ਜਾਪੈ, ਕਾਲ ਨਾ ਚਾਂਪੈ ਦੁਖ ਨਾ ਸੰਤਾਪੈ, ਜੋਤੀ ਵਿੱਚ ਮਿਲ ਜੋ ਸਮਾਣੀ, ਸੁਣ ਮਨ ਸਚ ਸਮਾਵਣਿਆ, ਹਾਂ ਵਾਰੀ ਜੀਓ ਵਾਰੀ, ਹਰ ਕੈ ਨਾਏ ਸੋਭਾ ਪਾਵਣਿਆ। ਸਤਗੁਰ ਸੇਵ ਸਚ ਤਲਾਇਆ, ਗੁਰਮਤੀ ਸਹਿ ਸਮਾਵਣਿਆ ਰਹਾਓ, ਕਾਇਆ ਕੱਚੀ ਕੱਚਾ ਚਿਰ ਹੰਡਾਏ, ਦੂਜੇ ਲਾਗੀ ਮਹਿਲ ਨਾ ਪਾਏ, ਆਣ ਦਿਨ ਜਲਦੀ ਫਿਰੈ ਦਿਨ ਰਾਤੀ, ਬਿਨ ਫਿਰ ਬਹੁ ਦੁਖ ਪਾਵਣਿਆ। ਦੇਹੀ ਜਾਤ ਨਾ ਆਗੈ ਜਾਏ, ਜਿੱਥੇ ਲੇਖਾ ਮੰਗੀਐ ਤਿੱਥੇ ਛੁੱਟੈ ਸਚ ਕਮਾਏ, ਸਤਿਗੁਰ ਸੇਵਨ ਸੇ ਧਨਵੰਤੇ, ਐਥੇ ਉਥੇ ਨਾਮ ਸਮਾਵਣਿਆ। ਪੈ ਪਾਏ ਸਿੰਗਾਰ ਬਣਾਏ, ਗੁਰਪ੍ਰਸਾਦੀ ਮਹਿਲ ਘਰ ਪਾਏ, ਆਂਦਿਨ ਸਦਾ ਰਵੈ ਦਿਨ ਰਾਤੀ, ਮਜੀਠੇ ਰੰਗ ਬਣਾਵਣਿਆ। ਸਭਨਾ ਪਿਰ ਵਸੈ ਸਦਾ ਨਾਲੇ, ਗੁਰਪ੍ਰਸਾਦੀ ਕੋ ਨਦਰ ਨਿਹਾਲੇ, ਮੇਰਾ ਪ੍ਰਭ ਅਤ ਉੱਚੋ ਉੱਚਾ, ਕਰ ਕਿਰਪਾ ਆ ਮਿਲਾਵਣਿਆ। ਮਾਇਆ ਮੋਹੇ ਇਹੋ ਜਗ ਸੁੱਤਾ, ਨਾਮ ਵਿਸਾਰੇ ਅੰਤ ਵਿਗੁੱਤਾ, ਜਿਸ ਤੇ ਸੁੱਤਾ ਸੋ ਜਾਗਾਏ, ਗੁਰਮਤਿ ਸੋ ਜੀ ਪਾਵਣਿਆ। ਆਪਿਓ ਪੀਐ ਸੋ ਭਰਮ ਗਵਾਏ, ਗੁਰਪ੍ਰਸਾਦ ਮੁਕਤ ਪਾਏ, ਭਗਤੀ ਰਤਾ ਸਦਾ ਬੈਰਾਗੀ, ਆਪ ਮਾਰ ਮਿਲਾਵਣਿਆ। ਆਪ ਪਾਏ ਤੰਦੈ ਲਾਏ, ਲੱਖ ਚੌਰਾਸੀ ਰਿਜਕ ਆਪ ਅਪੜਾਏ, ਨਾਨਕ ਨਾਮ ਧਿਆਏ ਸਚ ਰਾਤੇ, ਜੋ ਤਿਸ ਭਾਵੈ ਸੋ ਕਾਰ ਕਰਾਵਣਿਆ। ਮਾਝ ਮਹੱਲਾ ਤੀਜਾ, ਅੰਦਰ ਹੀਰਾ ਲਾਲ ਬਣਾਇਆ, ਗੁਰ ਕੈ ਸ਼ਬਦ ਪਰਖ ਪਰਖਾਇਆ, ਜਿਨ ਸਚ ਪੱਲੈ ਸਚ ਵਖਾਣੈ, ਸਚ ਕਸਵੱਟੀ ਲਾਵਣਿਆ। ਹਾਂ ਵਾਰੀ ਜੀਓ ਵਾਰੀ, ਗੁਰ ਕੀ ਬਾਣੀ ਮਨ ਵਸਾਵਣਿਆ, ਅੰਜਨ ਮਹਿ ਨਿਰੰਜਨ ਪਾਇਆ, ਜੋਤੀ ਜੋਤ ਮਿਲਾਵਣਿਆ। ਰਹਾਓ ਇਸ ਕਾਇਆ ਅੰਦਰ ਬਹੁਤ ਪਸਾਰਾ, ਨਾਮ ਨਿਰੰਜਨ ਅਤਗਮਿਆ ਪਾਰਾ, ਗੁਰਮੁਖ ਹੋਵੇ ਸੋਈ ਪਾਏ, ਆਪੇ ਬਖਸ਼ ਮਿਲਾਵਣਿਆ। ਮੇਰਾ ਠਾਕਰ ਸਚ ਦਰੜਾਏ, ਗੁਰਪ੍ਰਸਾਦੀ ਸਚ ਤਲਾਏ, ਸਚੋ ਸਚ ਵਰਤੈ ਸਭਨੀ ਥਾਈ, ਸਚੇ ਸਚ ਸਮਾਵਣਿਆ। ਵੇ ਪ੍ਰਵਾਹੋ ਸਚ ਮੇਰਾ ਪਿਆਰਾ, ਤਿਲ ਵਿਖ ਅਵਗਣ ਘੱਟ ਨਹਾਰਾ, ਪ੍ਰੇਮ ਪ੍ਰੀਤ ਉਸਦਾ ਧਿਆਈਐ, ਪੈ ਪਾਏ ਭਗਤ ਦਰੜਾਵਣਿਆ। ਤੇਰੀ ਭਗਤ ਸੱਚੀ ਜੇ ਸੱਚੇ ਭਾਵੈ, ਆਪੇ ਦੇ ਨਾ ਪਛੋਤਾਵੈ, ਸਭਨਾ ਜੀਆਂ ਕਾ ਏਕੋ ਦਾਤਾ, ਸਭਦੇ ਮਾਰ ਜੀਵਾਵਣਿਆ। ਹਾਰ ਤੁਧ ਬਾਜਾਉ ਮੈਂ ਕੋਈ ਨਾਹੀ, ਹਰ ਤੁਧੈ ਸੇਵੀ ਤੈ ਤੁਸਾ ਲਾਹੀ, ਆਪੇ ਮੇਲੈ ਹੋ ਪ੍ਰਭ ਸਾਚੇ, ਪੂਰੇ ਕਰਮ ਤੂੰ ਪਾਵਣਿਆ। ਮੈਂ ਹੋਰ ਨਾ ਕੋਈ ਤੁਧੈ ਜਿਹਾ, ਤੇਰੀ ਨਦਰੀ ਸੀਸ ਦੇਹਾ, ਅੰਦਨ ਸਾਰ ਸਮਾਲ ਹਰ ਰਾਖੈ, ਗੁਰਮੁਖ ਸਹਿ ਸਮਾਵਣਿਆ। ਤੁਧ ਜਿਵੜ ਮੈਂ ਹੋਰ ਨਾ ਕੋਈ, ਤੁਧ ਆਪੇ ਸਿਰਜੀ ਆਪੇ ਗੋਈ, ਤੂੰ ਆਪੇ ਹੀ ਕੜਪਨ ਸਵਾਰੈ, ਨਾਨਕ ਨਾਮ ਸੁਹਾਵਣਿਆ। ਮਾਝ ਮਹੱਲਾ ਤੀਜਾ, ਸਾਭ ਘਟ ਆਪੇ ਭੋਗਣ ਹਾਰਾ, ਲੱਖ ਵਰਤੈ ਅਗਮਿਆ ਪਾਰਾ, ਗੁਰ ਕੈ ਸ਼ਬਦ ਮੇਰਾ ਹਰ ਪ੍ਰਭ ਧਿਆਈ ਹੈ, ਸਹਿਜੇ ਸਹਿ ਸਮਾਵਣਿਆ। ਹਾਂ ਵਾਰੀ ਜੀਓ ਵਾਰੀ, ਗੁਰ ਸ਼ਬਦ ਮਨ ਵਸਾਵਣਿਆ, ਸ਼ਬਦ ਸੂਝੈ ਤਾਂ ਮਨ ਸੋ ਲੂਝੈ, ਮਨਸਾ ਮਾਰ ਸਮਾਵਣਿਆ। ਰਹਾਓ ਪੰਚ ਦੂਤ ਮੋਹੈ ਸੰਸਾਰਾ, ਮਨਮੁਖ ਅੰਦੇ ਸੋਧਨਾ ਸਾਰਾ, ਗੁਰਮੁਖ ਹੋਵੇ ਸੋ ਆਪਣਾ ਘਰ ਰਾਖੈ, ਪੰਚ ਦੂਤ ਸ਼ਬਦ ਪਛਾਵਣਿਆ। ਇੱਕ ਗੁਰਮੁਖ ਸਦਾ ਸੱਚੇ ਰੰਗ ਰਾਤੇ, ਸਹਿਜੇ ਪ੍ਰਭ ਸੇਵੈ ਅੰਦਨ ਮਾਤੇ, ਮਿਲ ਪ੍ਰੀਤਮ ਸੱਚੇ ਗੁਣ ਗਾਵੈ, ਹਾਦਰ ਸੋਭਾ ਪਾਵਣ।

ਅਨਹਤ ਬਾਣੀ ਨਿਰਮਲ ਸ਼ਬਦ ਵਜਾਏ, ਗੁਰਸ਼ਬਦੀ ਸੱਚ ਸਮਾਵਣਿਆ, ਬਿਨ ਸਤਿਗੁਰ ਕਿਹੋ ਨਾ ਦੇਖਿਆ ਜਾਏ, ਗੁਰ ਕਿਰਪਾ ਕਰ ਆਪ ਦਿੱਤਾ ਦਿਖਾਏ, ਆਪੇ ਆਪ ਆਪ ਮਿਲ ਰਹਿਆ, ਸਹਿਜੇ ਸਹਿ ਸਮਾਵਣਿਆ, ਗੁਰਮੁਖ ਹੋਵੇ ਸੋ ਇੱਕ ਸਿਓ ਲਿਵਲਾਏ, ਦੂਜਾ ਭਰਮ ਗੁਰ ਸ਼ਬਦ ਜਲਾਏ, ਕਾਇਆ ਅੰਦਰ ਵਣਜ ਕਰੇ ਵਾਪਾਰਾ, ਨਾਮ ਨਿਧਾਨ ਸੱਚ ਪਾਵਣਿਆ, ਗੁਰਮੁਖ ਕਰਨੀ ਹਰ ਕੀਰਤ ਸਾਰ, ਗੁਰਮੁਖ ਪਾਏ ਮੋਖ ਦੁਆਰ, ਅੰਦਰ ਰੰਗ ਰਤਾ ਗੁਣ ਗਾਵੈ, ਅੰਦਰ ਮਹਿਲ ਬੁਲਾਵਣਿਆ, ਸਤਿਗੁਰ ਦਾਤਾ ਮਿਲੈ ਮਿਲਾਇਆ, ਪੂਰੇ ਭਾਗ ਮਨ ਸ਼ਬਦ ਵਸਾਇਆ, ਨਾਨਕ ਨਾਮ ਮਿਲੈ ਵਡਿਆਈ, ਹਰ ਸੱਚੇ ਕੇ ਗੁਣ ਗਾਵਣਿਆ, ਮਾਝ ਮਹੱਲਾ ਤੀਜਾ, ਆ ਵਿਜਾਏ ਤਾਂ ਸਭ ਕੁਛ ਪਾਏ, ਗੁਰਸ਼ਬਦੀ ਸੱਚੀ ਲਿਵਲਾਏ, ਸੱਚ ਵਣੰਜੈ ਸਤ ਸੰਗਰੈ, ਸਚਵਾ ਪਾਰ ਕਰਾਵਣਿਆ, ਹਉ ਵਾਰੀ ਜੀਉ ਵਾਰੀ ਹਰ ਗੁਣ ਅੰਦਨ ਗਾਵਣਿਆ, ਹਉ ਤੇਰਾ ਤੂੰ ਠਾਕਰ ਮੇਰਾ, ਸ਼ਬਦ ਵਡਿਆਈ ਦੇਵਣਿਆ, ਰਹਾਉ ਵੇਲਾ ਵਖਤ ਸਭ ਸੁਹਾਇਆ, ਜੇ ਸੱਚਾ ਮੇਰੇ ਮਨ ਭਾਇਆ, ਸੱਚੇ ਸੇਵਿਆ ਸੱਚ ਵਡਿਆਈ, ਗੁਰ ਕਿਰਪਾ ਤੇ ਸੱਚ ਪਾਵਣਿਆ, ਭਾਉ ਭੋਜਨ ਸਤਿਗੁਰ ਤੁਠੈ ਪਾਏ, ਅਨਰਸ ਚੂਕੈ ਹਰ ਰਸ ਮਨ ਵਸਾਏ, ਸੱਚ ਸੰਤੋਖ ਸਹਿ ਸੁਖਬਾਣੀ, ਪੂਰੇ ਗੁਰ ਤੇ ਪਾਵਣਿਆ, ਸਤਿਗੁਰ ਨਾ ਸੇਵੈ ਮੂਰਖ ਅੰਧ ਗਵਾਰਾ, ਫਿਰ ਓਏ ਕਿੱਥੋ ਪਾਏ ਨੂੰ ਮੁਖ ਦੁਆਰਾ, ਮਰ ਮਰ ਜੰਮੈ ਫਿਰ ਫਿਰ ਆਵੈ, ਜਮਦਰ ਚੋਟਾ ਖਾਵਣਿਆ, ਸਬਦੈ ਸਾਹ ਜਾਣੈ ਤਾਇਆ ਪਛਾਣੈ, ਨਿਰਮਲ ਬਾਣੀ ਸ਼ਬਦ ਵਖਾਣੈ, ਸੱਚੇ ਸੇਵ ਸਦਾ ਸੁਖ ਪਾਏ ਨੂੰ, ਨਾਉ ਨਿਧ ਨਾਮ ਮਨ ਵਸਾਵਣਿਆ, ਸੋ ਥਾਨ ਸੁਹਾਇਆ ਜੋ ਹਰ ਮਨ ਭਾਇਆ, ਸਤਸੰਗਤ ਬੈ ਹਰ ਗੁਣ ਗਾਇਆ, ਅੰਦਨ ਹਰ ਸਾਲਾ ਹੈ ਸਾਚਾ, ਨਿਰਮਲ ਨਾਦ ਵਜਾਵਣਿਆ, ਮਨਮੁਖ ਖੋਟੀ ਰਾਸ ਖੂਟਾ ਪਾਸਾਰਾ, ਕੂੜ ਕਮਾਵਨ ਦੁਖ ਲਾਗੈ ਭਾਰਾ, ਭਰਮੇ ਭੂਲੇ ਫਿਰਨ ਦਿਨ ਰਾਤੀ, ਮਰ ਜਨਮੈ ਜਨਮ ਗਵਾਵਣਿਆ, ਸੱਚਾ ਸਾਹਿਬ ਮੈਂ ਅਤ ਪਿਆਰਾ, ਪੂਰੇ ਗੁਰ ਕੈ ਸ਼ਬਦ ਆਧਾਰਾ, ਨਾਨਕ ਨਾਮ ਮਿਲੈ ਵਡਿਆਈ, ਦੁਖ ਸੁਖ ਸਮ ਕਰ ਜਾਣਿਆ, ਮਾਝ ਮਹੱਲਾ ਤੀਜਾ, ਤੇਰੀਆਂ ਖਾਣੀ ਤੇਰੀਆਂ ਬਾਣੀ, ਬਿਨਾਂ ਮੈਂ ਸਭ ਪਰਮ ਭੁਲਾਣੀ, ਗੁਰ ਸੇਵਾ ਤੇ ਹਰ ਨਾਮ ਪਾਇਆ, ਬਿਨ ਸਤਿਗੁਰ ਕੋਈ ਨਾ ਪਾਵਣਿਆ, ਹਉ ਵਾਰੀ ਜੀਉ ਵਾਰੀ ਹਰ ਸੇਤੀ ਚਿਤ ਲਾਵਣਿਆ, ਹਰ ਸੱਚਾ ਗੁਰ ਭਗਤੀ ਪਾਈਐ, ਸਹਿਜੇ ਮਨ ਵਸਾਵਣਿਆ, ਰਹਾਓ ਸਤਿਗੁਰ ਸੇਵੇ ਤਾਂ ਸਭ ਕੁਛ ਪਾਏ, ਜੇਹੀ ਮਨਸਾ ਕਰ ਲਾਗੈ ਤੇਹਾ ਫਲ ਪਾਏ, ਸਤਿਗੁਰ ਦਾਤਾ ਸਭਨਾ ਵਥੂਕਾ, ਪੂਰੇ ਭਾਗ ਮਿਲਾਵਣਿਆ, ਇਹੋ ਮਨ ਮਹਿਲਾ ਇਕ ਨਾ ਧਿਆਏ, ਅੰਤਰ ਮਹਿਲ ਲਾਗੀ ਬਹੁ ਦੂਜੇ ਭਾਏ, ਤਟ ਤੀਰਥ ਦਸੰਤਰ ਭਵੇ ਹੰਕਾਰੀ, ਹੋਰ ਵਧੇਰੇ ਹੋ ਮੈਂ ਮਲ ਲਾਵਣਿਆ, ਸਤਿਗੁਰ ਸੇਵੇ ਤਾਂ ਮਲ ਜਾਏ, ਜੀਵਤ ਮਰੈ ਹਰ ਸਿਉ ਚਿਤ ਲਾਏ, ਹਰ ਨਿਰਮਲ ਸੱਚ ਮੈਲ ਨਾ ਲਾਗੈ, ਸੱਚ ਲਾਗੈ ਮੈਲ ਗਵਾਵਣਿਆ, ਬਾਜ ਗੁਰੂ ਹੈ ਅੰਧ ਗੁਬਾਰਾ, ਅਗਿਆਨੀ ਅੰਧਾ ਅੰਧ ਅੰਧਾਰਾ, ਬਿਸ਼ਟਾ ਕੇ ਕੀੜੇ ਬਿਸ਼ਟਾ ਕਮਾਵੈ, ਫਿਰ ਬਿਸ਼ਟਾ ਮਾਹੇ ਪਚਾਵਣਿਆ, ਮੁਕਤੇ ਸੇਵੇ ਮੁਕਤਾ ਹੋਵੈ, ਹਮੈ ਮਮਤਾ ਸਭ ਦੇਖ ਹੋਵੈ, ਅੰਦਰ ਹਰ ਜਿਉ ਸੱਚਾ ਸੇਵੀ, ਪੂਰੇ ਪਾਗ ਗੁਰ ਪਾਵਣਿਆ, ਆਪੇ ਬਖਸੇ ਮੇਰ ਮਿਲਾਏ, ਪੂਰੇ ਗੁਰ ਤੇ ਨਾਮ ਨਿਧ ਪਾਏ, ਸੱਚਾ ਨਾਮ ਸਦਾ ਮਨ ਸੱਚਾ, ਸਤ ਸੇਵੇ ਦੁਖ ਗਵਾਵਣਿਆ, ਸਦਾ ਹਜੂਰ ਦੂਰ ਨਾ ਜਾਣੋ, ਗੁਰਸ਼ਬਦੀ ਹਰ ਅੰਤਰ ਪਛਾਣੋ, ਨਾਨਕ ਨਾਮ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਣਿਆ, ਮਾਝ ਮਹੱਲਾ ਤੀਜਾ, ਐਥੈ ਸਾਚੇ ਸੋ ਆਗੈ ਸਾਚੇ, ਮਨ ਸੱਚਾ ਸੱਚਾ ਸ਼ਬਦ ਰਾਚੇ, ਸੱਚਾ ਸੇਵੈ ਸੱਚ ਕਮਾਵੈ, ਸੱਚੋ ਸੱਚ ਕਮਾਵਣਿਆ, ਹਉ ਵਾਰੀ ਜੀਉ ਵਾਰੀ ਸੱਚਾ ਨਾਮ ਮਨ ਵਸਾਵਣਿਆ, ਸੱਚੇ ਸੇਵੈ ਸੱਚ ਸਮਾਵੈ, ਸੱਚੇ ਕੇ ਗੁਣ ਗਾਵਣਿਆ, ਰਹਾਉ ਪੰਡਿਤ ਪੜੈ ਸਾਧਨਾ ਪਾਵੈ, ਦੂਜੇ ਪਾਏ ਮਾਇਆ ਮਨ ਪ੍ਰਭਾਵੈ, ਮਾਇਆ ਮੋਹੇ ਸਭ ਸੁਧ ਗਵਾਈ, ਕਰ ਅਵਗਣ ਪਛੋ ਤਾਵਣਿਆ, ਸਤਿਗੁਰ ਮਿਲੈ ਤਾਂ ਤਤ ਪਾਏ, ਹਰ ਕਾ ਨਾਮ ਮਨ ਵਸਾਏ, ਸ਼ਬਦ ਮਰੈ ਮਨ ਮਾਰੈ ਆਪਣਾ, ਮੁਕਤੀ ਕਾਦਰ ਪਾਵਣਿਆ, ਕਿਲ ਵਿਖ ਕਾਟੈ ਕ੍ਰੋਧ ਨਿਵਾਰੇ, ਗੁਰ ਕਾ ਸ਼ਬਦ ਰੱਖੈ ਉਰਧਾਰੇ, ਸੱਚ ਰਤੇ ਸਦਾ ਬੈਰਾਗੀ, ਹਉ ਮੈਂ ਮਾਰ ਮਿਲਾਵਣਿਆ, ਅੰਤਰ ਰਤਨ ਮਿਲੈ ਮਿਲਾਇਆ, ਤ੍ਰਿਵਦ ਮਨਸਾ ਤ੍ਰਿਵਦ ਮਾਇਆ, ਪੜ ਪੜ ਪੰਡਿਤ ਮੋਨੀ ਥੱਕੇ, ਚੌਥੇ ਬਤਕੀ ਸਰ ਨਾ ਪਾਵਣਿਆ, ਆਪੇ ਰੰਗੇ ਰੰਗ ਚੜਾਏ, ਸੇਜਨ ਰਾਤੇ ਗੁਰ ਸ਼ਬਦ ਰੰਗਾਏ, ਹਰ ਰੰਗ ਚੜਿਆ ਤਿਆ ਪਾਰਾ, ਹਰ ਰਸ ਰਸ ਗੁਣ ਗਾਵਣਿਆ,
ਗੁਰਮੁਖ ਰਿੱਦ ਸਿੱਧ ਸੱਚ ਸੰਜਮ ਸੋਈ, ਗੁਰਮੁਖ ਗਿਆਨ ਨਾ ਮੁਕਤ ਹੋਈ, ਗੁਰਮਕਾਰ ਸੱਚ ਕਮਾਵੈ ਸੱਚੇ ਸੱਚ ਸਮਾਵਣਿਆ। ਗੁਰਮੁਖ ਥਾਪੇ ਥਾਪੋ ਥਾਪੇ, ਗੁਰਮੁਖ ਜਾਤ ਪਾਤ ਸਭ ਆਪੇ, ਨਾਨਕ ਗੁਰਮੁਖ ਨਾਮ ਤੇ ਆਏ ਨਾਮੇ ਨਾਮ ਸਮਾਵਣਿਆ। ਮਾਜ ਮਹੱਲਾ ਤੀਜਾ, ਉਤਪੁਤ ਪੁਰਲੋ ਸਬਦੇ ਹੋਵੈ, ਸਬਦੇ ਹੀ ਫਿਰ ਉਪਤ ਹੋਵੈ, ਗੁਰਮੁਖ ਵਰਤੈ ਸਭ ਆਪੇ ਸੱਚਾ, ਗੁਰਮੁਖੋ ਪਾਏ ਸਮਾਵਣਿਆ, ਹਉ ਵਾਰੀ ਜੀਉ ਵਾਰੀ ਗੁਰਪੂਰਾ ਮਨ ਵਸਾਵਣਿਆ। ਗੁਰ ਤੇ ਸਾਂਤ ਭਗਤ ਕਰੇ ਦਿਨ ਰਾਤੀ, ਗੁਣ ਕੈ ਗੁਣੀ ਸਮਾਵਣਿਆ ਰਹਾਓ, ਗੁਰਮੁਖ ਧਰਤੀ ਗੁਰਮੁਖ ਪਾਣੀ, ਗੁਰਮੁਖ ਪਵਣ ਬੈ ਸੰਤਰ ਖੇਲੈ ਵਿਡਾਣੀ। ਸੋ ਨਿਗੁਰਾ ਜੋ ਮਰਮਰ ਜੰਮੈ, ਨਿਗੁਰੇ ਆਵਣ ਜਾਵਣਿਆ, ਤਿਨ ਕਰਤੈ ਖੇਲ ਰਚਾਇਆ, ਕਾਇਆ ਸਰੀਰੈ ਵਿੱਚ ਸਭ ਕੁਛ ਪਾਇਆ, ਸ਼ਬਦ ਭੇਦ ਕੋਈ ਮਹਿਲ ਪਾਏ, ਮਹਿਲੇ ਮਹਿਲ ਬੁਲਾਵਣਿਆ। ਸੱਚਾ ਸਾਹੋ ਸੱਚੇ ਵਣਜਾਰੇ, ਸੱਚ ਵਣਜੈ ਗੁਰ ਹੇ ਤਿਆ ਪਾਰੇ, ਸੱਚ ਵਿਹਾਜੈ ਸੱਚ ਕਮਾਵੈ ਸੱਚੋ ਸੱਚ ਕਮਾਵਣਿਆ। ਬਿਨ ਰਾਸੀ ਕੋ ਵੱਥ ਕਿਉਂ ਪਾਏ, ਮਨਮੁਖ ਪੂਲੇ ਲੋਕ ਸਵਾਏ, ਬਿਨ ਰਾਸੀ ਸਭ ਖਾਲੀ ਚੱਲੇ, ਖਾਲੀ ਜਾਏ ਦੁੱਖ ਪਾਵਣਿਆ। ਇਕ ਸੱਚ ਵਣਜੈ ਗੁਰ ਸ਼ਬਦ ਪਿਆਰੇ, ਆਪ ਤਰੈ ਸਗਲੇ ਕੁਲ ਤਾਰੇ, ਆਏ ਸੇ ਪ੍ਰਵਾਨ ਹੋਏ ਮਿਲ ਪ੍ਰੀਤਮ ਸੁਖ ਪਾਵਣਿਆ। ਅੰਤਰ ਵਸਤ ਮੂੜਾ ਬਾਹਰ ਭਾਲੇ, ਮਨਮੁਖ ਅੰਧੇ ਫਿਰੈ ਬੇਤਾਲੇ, ਜਿੱਥੇ ਵਸ ਹੋਵੇ ਤਿੱਥੋਂ ਕੋਈ ਨਾ ਪਾਵੇ, ਮਨਮੁਖ ਪਰਮ ਭੁਲਾਵਣਿਆ। ਆਪੇ ਦੇਵੈ ਸ਼ਬਦ ਬੁਲਾਏ, ਮਹਿਲੀ ਮਹਿਲ ਸਹਿ ਸੁਖ ਪਾਏ, ਨਾਨਕ ਨਾਮ ਮਿਲੈ ਵਡਿਆਈ, ਆਪੇ ਸੁਣ ਸੁਣ ਤਿਆਵਣਿਆ। ਮਾਜ ਮਹੱਲਾ ਤੀਜਾ, ਸਤਿਗੁਰ ਸਾਚੀ ਸਿੱਖ ਸੁਣਾਈ, ਹਰ ਚੇਤੋ ਅੰਤ ਹੋਏ ਸਿਖਾਈ, ਹਰ ਅਗਮਾ ਗੋਚਰ ਨਾਥ ਅਜੋਨੀ, ਸਤਿਗੁਰ ਕਹਿ ਭਾਏ ਪਾਵਣਿਆ, ਹਾਂ ਵਾਰੀ ਜੀਉ ਵਾਰੀ ਆਪ ਨਿਵਾਰਣਿਆ, ਆਪ ਗਵਾਏ ਤਾਂ ਹਰ ਪਾਏ, ਹਰ ਸੋ ਸਹਿ ਸਮਾਵਣਿਆ। ਰਹਾਓ ਪੂਰਬ ਲਿਖਿਆ ਸੋ ਕਰਮ ਕਮਾਇਆ, ਸਤਿਗੁਰ ਸੇਵ ਸਦਾ ਸੁਖ ਪਾਇਆ, ਬਿਨ ਭਾਗਾਂ ਗੁਰ ਪਾਈਐ ਨਾਹੀ, ਸਭ ਦੇ ਮੇਲ ਮਿਲਾਵਣਿਆ। ਗੁਰਮੁਖ ਅਲਿਪਤ ਰਹਿ ਸੰਸਾਰੇ, ਗੁਰ ਕਹਿ ਤਕੀਐ ਨਾਮ ਅਧਾਰੇ, ਗੁਰਮੁਖ ਜੋਰ ਕਰੇ ਕਿਆ ਤਿਸਨੋਂ, ਆਪੇ ਖੱਪ ਦੁਖ ਪਾਵਣਿਆ, ਮਨਮੁਖ ਅੰਧੇ ਸੁਧ ਨਾ ਕਾਈ, ਆਤਮ ਕਾਤੀ ਹੈ ਜਗਤ ਕਸਾਈ, ਨਿੰਦਾ ਕਰ ਕਰ ਬਹੁ ਭਾਰ ਉਠਾਵੈ, ਬਿਨ ਮਜੂਰੀ ਪਾਰ ਪਹੁੰਚਾਵਣਿਆ, ਇਹੋ ਜਗ ਵਾੜੀ ਮੇਰਾ ਪ੍ਰਮਾਲੀ, ਸਦਾ ਸੰਭਾਲੇ ਕੋ ਨਾਹੀ ਖਾਲੀ, ਜੇਹੀ ਵਾਸਨਾ ਪਾਏ ਤੇਹੀ ਵਰਤੈ, ਵਾਸੂ ਵਾਸ ਜਣਾਵਣਿਆ। ਮਨਮੁਖ ਰੋਗੀ ਹੈ ਸੰਸਾਰਾ, ਸੁਖਦਾਤਾ ਵਿਸਰਿਆ ਅਗਮ ਅਪਾਰਾ, ਦੁਖੀਏ ਨਿਤ ਫਿਰੈ ਬਿਲ ਲਾਂਦੇ, ਬਿਨ ਗੁਰ ਸਾਂਤ ਨਾ ਪਾਵਣਿਆ। ਜਿਨ ਕੀਤੇ ਸੋਈ ਵਿਦ ਜਾਣੈ, ਆਪ ਕਰੇ ਤਾਂ ਹੁਕਮ ਪਛਾਣੈ, ਜਿਹਾ ਅੰਦਰ ਪਾਏ ਤਿਹਾ ਵਰਤੈ, ਆਪੇ ਬਾਹਰ ਪਾਵਣਿਆ। ਤਿਸ ਬਾਝੋਂ ਸੱਚੇ ਮੈਂ ਹੋਰ ਨਾ ਕੋਈ, ਜਿਸ ਲਾਏ ਲਏ ਸੋ ਨਿਰਮਲ ਹੋਈ, ਨਾਨਕ ਨਾਮ ਵਸੈ ਘਟ ਅੰਤਰ, ਜਿਸ ਦੇਵੈ ਸੋ ਪਾਵਣਿਆ। ਮਾਜ ਮਹੱਲਾ ਤੀਜਾ, ਅੰਮ੍ਰਿਤ ਨਾਮ ਮਨ ਵਸਾਏ, ਹੋ ਮੈਂ ਮੇਰਾ ਸ਼ਬਦ ਗਵਾਏ, ਅੰਮ੍ਰਿਤ ਬਾਣੀ ਸਦਾ ਸਲਾਹੇ, ਅੰਮ੍ਰਿਤ ਅੰਮ੍ਰਿਤ ਪਾਵਣਿਆ, ਹਾਂ ਵਾਰੀ ਜੀਉ ਵਾਰੀ ਅੰਮ੍ਰਿਤ ਬਾਣੀ ਮਨ ਵਸਾਵਣਿਆ। ਅੰਮ੍ਰਿਤ ਬਾਣੀ ਮਨ ਵਸਾਏ, ਅੰਮ੍ਰਿਤ ਨਾਮ ਤੇ ਆਵਣਿਆ ਰਹਾਓ, ਅੰਮ੍ਰਿਤ ਬੋਲੈ ਸਦਾ ਮੁਖ ਵੈਣੀ, ਅੰਮ੍ਰਿਤ ਵੇਖੈ ਪਰਖੈ ਸਦਾ ਰੈਣੀ, ਅੰਮ੍ਰਿਤ ਕਥਾ ਕਹੈ ਸਦਾ ਦਿਨ ਰਾਤੀ, ਅਵਰਾ ਆਖ ਸੁਣਾਵਣਿਆ। ਅੰਮ੍ਰਿਤ ਰੰਗ ਰਤਾ ਲਿਵ ਲਾਏ, ਅੰਮ੍ਰਿਤ ਗੁਰਪ੍ਰਸਾਦੀ ਪਾਏ, ਅੰਮ੍ਰਿਤ ਰਸਨਾ ਬੋਲੈ ਦਿਨ ਰਾਤੀ, ਮੰਤਨ ਅੰਮ੍ਰਿਤ ਪੀ ਆਵਣਿਆ। ਸੋ ਕਿਛ ਕਰੈ ਜੋ ਚਿੱਤ ਨਾ ਹੋਈ, ਤਿਸਦਾ ਹੁਕਮ ਮੇਟ ਨਾ ਸਕੈ ਕੋਈ, ਹੁਕਮੇ ਵਰਤੈ ਅੰਮ੍ਰਿਤ ਬਾਣੀ, ਹੁਕਮੇ ਅੰਮ੍ਰਿਤ ਪੀ ਆਵਣਿਆ। ਅਜਬ ਕੰਮ ਕਰਤੇ ਹਰ ਕੇਰੇ, ਇਹੋ ਮਨ ਭੂਲਾ ਜਾਂਦਾ ਫੇਰੇ, ਅੰਮ੍ਰਿਤ ਬਾਣੀ ਸੋ ਚਿਤ ਲਾਏ, ਅੰਮ੍ਰਿਤ ਸ਼ਬਦ ਵਜਾਵਣਿਆ। ਖੋਟੇ ਖਰੇ ਤੁਧ ਆਪੋ ਪਾਏ, ਤੁਧ ਆਪੇ ਪਰਖੇ ਲੋਕ ਸਵਾਏ,
खरे परख खजाने पाए खोटे परम पुलावणिया। क्यों कर वेखा क्यों सालाही गुर प्रसादी शब्द सलाही। तेरे भाणे विच अमृत वसै तू भाणे अमृत पी आवणिया। अमृत शब्द अमृत हर बाणी सतगुर सेवै हृदय समाणी। नानक अमृत नाम सदा सुखदाता पी अमृत सब भुख लह जावणिया। माज महला तीजा। अमृत वरसै सहि सुभाए गुरमुख विरला कोई जन पाए। अमृत पी सदा तृप्तासे कर कृपा तृष्णा बुझावणिया। हौ वारी जियो वारी गुरमुख अमृत पी आवणिया। रसना रस चाख सदा रह रंग राती सहजे हर गुण गावणिया। रहाओ गुर प्रसादी सहज को पाए दुबदा मारे इकस सो लिवलाए। नदर करे ता हर गुण गावै नदरी सच समावणिया। सबना उपर नदर प्रभ तेरी किसे थोड़ी किसे है कनेरी। तुते बाहर किश ना होवै गुरमुख सोजी पावणिया। गुरमुख तत् है बीचारा अमृत भरे तेरे भंडारा। बिन सतगुर सेवे कोई ना पावै गुर कृपा ते पावणिया। सतगुर सेवै सो जन सोहै अमृत नाम अंतर मन मोहै। अमृत मन तन बाणी रता अमृत सहज सुनावणिया। मन मुख पूला दूजे पाए खुआए नाम ना लेवै मरै बिख खाए। अन्दिन सदा विष्ट

ਦੂਜੇ ਪਾਏ ਦੁੱਖ ਪਾਵਣਿਆ, ਜਿਸ ਅੰਤਰ ਪ੍ਰੀਤ ਲੱਗੈ ਸੋ ਮੁਕਤਾ, ਇੰਦਰੀ ਵਸ ਸੱਚ ਸੰਜਮ ਜੋਗਤਾ, ਗੁਰ ਕੈ ਸ਼ਬਦ ਸਦਾ ਹਰ ਧਿਆਏ, ਇਹਾ ਭਗਤ ਹਰ ਪਾਵਣਿਆ। ਗੁਰਮੁਖ ਭਗਤ ਜੁਗਚਾਰੇ ਹੋਈ, ਹੋਰ ਭਗਤ ਨਾ ਪਾਏ ਕੋਈ, ਨਾਨਕ ਨਾਮ ਗੁਰ ਭਗਤੀ ਪਾਈਐ, ਗੁਰ ਚਰਨੀ ਚਿਤ ਲਾਵਣਿਆ। ਮਾਝ ਮਹੱਲਾ ਤੀਜਾ, ਸੱਚਾ ਸੇਵੀ ਸੱਸਾ ਲਾਹੀ, ਸੱਚੇ ਨਾਏ ਦੁੱਖ ਕਭੀ ਨਾਹੀ, ਸੁਖਦਾਤਾ ਸੇਵਨ ਸੁਖ ਪਾਇਨ, ਗੁਰਮਤ ਮਨ ਵਸਾਵਣਿਆ। ਹਉ ਵਾਰੀ ਜੀਉ ਵਾਰੀ, ਸੁਖ ਸਹਿ ਸਮਾਧ ਲਗਾਵਣਿਆ, ਜੋ ਹਰ ਸੇਵੈ ਸੇ ਸਦਾ ਸੋਹੈ, ਸੋਭਾ ਸੁਰਤ ਸੁਹਾਵਣਿਆ। ਰਾਓ ਸਭ ਕੋ ਤੇਰਾ ਭਗਤ ਕਹਾਏ, ਸਹੀ ਭਗਤ ਤੇਰਾ ਮਨ ਪਾਏ, ਸੱਚ ਬਾਣੀ ਤੁਦੈ ਸਾ ਲਾਹਨੋ, ਰੰਗ ਰਾਤੇ ਭਗਤ ਕਰਾਵਣਿਆ। ਸਭ ਕੋ ਸੱਚੇ ਹਰ ਜੀਉ ਤੇਰਾ, ਗੁਰਮੁਖ ਮਿਲੈ ਤਾਂ ਚੁਕੈ ਫੇਰਾ, ਜਾਂ ਤੁਧ ਪਾਵੈ ਤਾਂ ਨਾਏ ਰਚਾਵੈ, ਤੂੰ ਆਪੇ ਨਾਉ ਜਪਾਵਣਿਆ। ਗੁਰਮਤੀ ਹਰ ਮਨ ਵਸਾਇਆ, ਹਰਕ ਸੋਖ ਸਾ ਮੋਹ ਗਵਾਇਆ, ਇਕ ਸਿਉ ਲਿਵ ਲਾਗੀ ਸਦਹੀ, ਹਰ ਨਾਮ ਮਨ ਵਸਾਵਣਿਆ। ਭਗਤ ਰੰਗ ਰਾਤੇ ਸਦਾ ਤੇਰੇ ਚਾਏ, ਨਵਨਿਤ ਨਾਮ ਵਸਿਆ ਮਨ ਆਏ, ਪੂਰੇ ਭਾਗ ਸਤਿਗੁਰ ਪਾਇਆ, ਸਭ ਦੇ ਮੇਲ ਮਿਲਾਵਣਿਆ। ਤੂੰ ਦਇਆਲ ਸਦਾ ਸੁਖਦਾਤਾ, ਤੂੰ ਆਪੇ ਮੇਲੈ ਗੁਰਮੁਖ ਜਾਤਾ, ਤੂੰ ਆਪੇ ਦੇਵੈ ਨਾਮ ਵਡਾਈ, ਨਾਮ ਰਤੇ ਸੁਖ ਪਾਵਣਿਆ। ਸਦਾ ਸਦਾ ਸਾਚੇ ਤੁਧ ਸਾ ਲਾਹੀ, ਗੁਰਮੁਖ ਜਾਤਾ ਦੂਜਾ ਕੋ ਨਾਹੀ, ਏਕ ਸਿਉ ਮਨ ਰਹਿਆ ਸਮਾਏ, ਮਨ ਮੰਨਿਐ ਮਨੈ ਮਿਲਾਵਣਿਆ। ਗੁਰਮੁਖ ਹੋਵੈ ਸੋ ਸਾ ਲਾਹੇ, ਸਾਚੇ ਠਾਕਰ ਵੇ ਪ੍ਰਵਾਹੇ, ਨਾਨਕ ਨਾਮ ਵਸੈ ਮਨ ਅੰਤਰ, ਗੁਰ ਸਬਦੀ ਹਰ ਮੇਲਾ ਬਣਿਆ। ਮਾਝ ਮਹੱਲਾ ਤੀਜਾ, ਤੇਰੇ ਭਗਤ ਸੋਹੈ ਸਾਚੇ ਦਰਬਾਰੇ, ਗੁਰ ਕੈ ਸ਼ਬਦ ਨਾਮ ਸਵਾਰੇ, ਸਦਾ ਆਨੰਦ ਰਹੈ ਦਿਨ ਰਾਤੀ, ਗੁਣ ਕੈ ਗੁਣੀ ਸਮਾਵਣਿਆ। ਹਉ ਵਾਰੀ ਜੀਉ ਵਾਰੀ, ਨਾਮ ਸੁਣ ਮਨ ਵਸਾਵਣਿਆ, ਹਰ ਜੀਉ ਸੱਚਾ ਉੱਚੋ ਉੱਚਾ, ਹਉ ਮੈਂ ਮਾਰ ਮਿਲਾਵਣਿਆ। ਰਹਾਉ ਹਰ ਜੀਉ ਸਾਚਾ ਸਾਚੀ ਨਾਈ, ਗੁਰ ਪ੍ਰਸਾਦੀ ਕਿਸੈ ਮਿਲਾਈ, ਗੁਰ ਸ਼ਬਦ ਮਿਲੈ ਸੇ ਵਿਛੜੈ ਨਾਹੀ, ਸਹਿਜੇ ਸੱਚ ਸਮਾਵਣਿਆ। ਤੁਝ ਤੇ ਬਾਹਰ ਕਛੂ ਨਾ ਹੋਏ, ਤੂੰ ਕਰ ਕਰ ਵੇਖੈ ਜਾਣੈ ਸੋਏ, ਆਪੇ ਕਰੇ ਕਰਾਏ ਕਰਤਾ, ਗੁਰਮਤਿ ਆਪ ਮਿਲਾਵਣਿਆ। ਕਾਮਣ ਗੁਣਵੰਤੀ ਹਰ ਪਾਏ, ਪੈ ਪਾਏ ਸਿੰਗਾਰ ਬਣਾਏ, ਸਤਿਗੁਰ ਸੇਵ ਸਦਾ ਸੁਹਾਗਣ, ਸੱਚ ਉਪਦੇਸ਼ ਸਮਾਵਣਿਆ। ਸ਼ਬਦ ਵਿਸਾਰਨ

ਲਿਖਦਿਆਂ ਲਿਖਦਿਆਂ ਕਾਗਦ ਮਸਖ ਹੋਈ, ਦੂਜੇ ਪਾਏ ਸੁਖ ਪਾਏ ਨਾ ਕੋਈ। ਕੂੜ ਲਿਖੈ ਤੈ ਕੂੜ ਕਮਾਵੈ, ਜਲ ਜਾਵੈ ਕੂੜ ਚਿਤ ਲਾਵਣਿਆ। ਗੁਰਮੁਖ ਸੱਚੋ ਸੱਚ ਲਿਖੈ ਵਿਚਾਰ, ਸੇਜਨ ਸੱਚੇ ਪਾਵੈ ਮੋਖ ਦੁਆਰ। ਸੱਚ ਕਾਗਦ ਕਲਮ ਸਵਾਣੀ, ਸੱਚ ਲਿਖ ਸੱਚ ਸਮਾਵਣਿਆ। ਮੇਰਾ ਪ੍ਰਭ ਅੰਤਰ ਬੈਠਾ ਵੇਖੈ, ਗੁਰਪ੍ਰਸਾਦੀ ਮਿਲੈ ਸੋਈ ਜਨ ਲਿਖੈ। ਨਾਨਕ ਨਾਮ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਮਾਝ ਮਹੱਲਾ ਤੀਜਾ, ਆਤਮ ਰਾਮ ਪ੍ਰਗਾਸ ਗੁਰ ਤੇ ਹੋਵੈ, ਹਉਮੈ ਮੈ ਲਾਗੀ ਗੁਰਸਬਦੀ ਖੋਵੈ। ਮਨ ਨਿਰਮਲੋ ਅੰਦਨ ਭਗਤੀ ਰਾਤਾ, ਭਗਤ ਘਰੇ ਹਰ ਪਾਵਣਿਆ। ਹਉ ਵਾਰੀ ਜੀਉ ਵਾਰੀ, ਆਪ ਭਗਤ ਕਰਨ ਅਵਰਾ ਭਗਤ ਕਰਾਵਣਿਆ। ਤਿੰਨਾ ਭਗਤ ਜਨਾ ਕਹੋ, ਸਦ ਨਾਮ ਸਕਾਰ ਕੀਜੈ, ਜੋ ਅੰਦਨ ਹਰ ਗੁਣ।

ਬਹੁ ਕਰਮ ਕਮਾਵੈ ਮੁਕਤ ਨਾ ਪਾਏ ਦੇਸੰਤਰ ਪਾਵੈ ਦੂਜੈ ਪਾਏ ਖੁਆਏ ਬਿਰਥਾ ਜਨਮ ਗਵਾਇਆ ਕਪਟੀ ਬਿਨ ਸਬਦੈ ਦੁਖ ਪਾਵਣਿਆ ਧਾਵਤ ਰਾਖੈ ਠਾਕ ਰਹਾਏ ਗੁਰ ਪ੍ਰਸਾਦੀ ਪਰਮ ਪਦ ਪਾਏ ਸਤਿਗੁਰੇ ਆਪੇ ਮੇਲ ਮਿਲਾਏ ਮਿਲ ਪ੍ਰੀਤਮ ਸੁਖ ਪਾਵਣਿਆ ਇੱਕ ਕੂੜ ਲਾਗੇ ਕੂੜੇ ਫਲ ਪਾਏ ਦੂਜੈ ਪਾਏ ਬਿਰਥਾ ਜਨਮ ਗਵਾਏ ਆਪ ਡੁੱਬੇ ਸਗਲੇ ਕੁਲ ਡੋਬੇ ਕੂੜ ਬੋਲ ਖਾਵਣਿਆ ਇਸ ਤਨ ਮੈਂ ਮਨ ਕੋ ਗੁਰਮੁਖ ਦੇਖੈ ਭਾਏ ਭਗ ਜਾਹ ਮੈਂ ਸੋਖੈ ਸਿੱਧ ਸਾਧਕ ਮੋਨ ਧਾਰੀ ਰਹੇ ਲਿਵਲਾਏ ਤਿਨ ਪੀ ਤਨ ਮੈਂ ਮਨ ਨਾ ਦਿਖਾਵਣਿਆ ਆਪ ਕਰਾਏ ਕਰਤਾ ਸੋਈ ਹੋਰ ਕੇ ਕਰੇ ਕੀਤੇ ਕਿਆ ਹੋਈ ਨਾਨਕ ਜਿਸ ਨਾਮ ਦੇਵੈ ਸੋ ਲੇਵੈ ਨਾਮੋ ਮਨ ਵਸਾਵਣਿਆ ਮਾਝ ਮਹੱਲਾ ਤੀਜਾ ਇਸ ਗੁਫਾ ਮੈਂ ਖੁੱਟ ਭੰਡਾਰਾ ਤਿਸ ਵਿੱਚ ਵਸੈ ਹਰ ਲੱਖ ਅਪਾਰਾ ਆਪੇ ਗੁਪਤ ਪ੍ਰਗਟ ਹੈ ਆਪੇ ਗੁਰ ਸਬਦੀ ਆਪ ਵਿਜਾਵਣਿਆ ਹਉ ਵਾਰੀ ਜਿਉ ਵਾਰੀ ਅੰਮ੍ਰਿਤ ਨਾਮ ਮਨ ਵਸਾਵਣਿਆ ਅੰਮ੍ਰਿਤ ਨਾਮ ਮਹਾਰਸ ਮੀਠਾ ਗੁਰਮਤੀ ਅੰਮ੍ਰਿਤ ਪੀਆਵਣਿਆ ਰਹਾਉ ਹਉ ਮੈਂ ਮਾਰ ਬਜਰ ਕਪਾਟ ਖੁਲਾਇਆ ਨਾਮ ਅਮੋਲਕ ਗੁਰਪ੍ਰਸਾਦੀ ਪਾਇਆ ਬਿਨ ਸਬਦੈ ਨਾਮ ਨਾ ਪਾਏ ਕੋਈ ਗੁਰ ਕਿਰਪਾ ਮਨ ਵਸਾਵਣਿਆ ਗੁਰ ਗਿਆਨ ਅੰਜਨ ਸਚ ਨੇਤਰੀ ਪਾਇਆ ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ ਜੋਤੀ ਜੋਤ ਮਿਲੀ ਮਨ ਮਾਨਿਆ ਹਰ ਦਰ ਸੋਭਾ ਪਾਵਣਿਆ ਸਰੀਰੋ ਭਾਲਣ ਕੋ ਬਾਹਰ ਜਾਏ ਨਾਮ ਨਾ ਲਹੈ ਬਹੁਤ ਵੇਗਾਰ ਦੁਖ ਪਾਏ ਮਨਮੁਖ ਅੰਦੇ ਸੂਜੈ ਨਾਹੀ ਫਿਰ ਫਿਰ ਫਿਰ ਘੇਰੇ ਆਏ ਗੁਰਮੁਖ ਵਥ ਪਾਵਣਿਆ ਗੁਰ ਪ੍ਰਸਾਦੀ ਸੱਚਾ ਹਰ ਪਾਏ ਮੰਤਨ ਵੇਖੈ ਹਉ ਮੈਂ ਮਹਿਲ ਜਾਏ ਬੈਸ ਸੁਥਾਨ ਸਦ ਹਰ ਗੁਣ ਗਾਵੈ

ਬਿਨ ਸ਼ਬਦ ਅੰਤਰਿਆ ਨੇਰਾ, ਨਾ ਵਸਲ ਹੈ ਨਾ ਚੁੱਕੈ ਫੇਰਾ। ਸਤਿਗੁਰ ਹੱਥ ਕੁੰਜੀ ਹੋਰ ਤਰ ਖੁੱਲੈ ਨਾਹੀ, ਗੁਰ ਪੂਰੇ ਭਾਗ ਮਿਲਾਵਣਿਆ। ਗੁਪਤ ਪ੍ਰਗਟ ਤੂੰ ਸਭਨੀ ਥਾਈ, ਗੁਰ ਪ੍ਰਸਾਦੀ ਮਨ ਸੋਜੀ ਪਾਈ। ਨਾਨਕ ਨਾਮ ਸਲਾਹੇ ਸਦਾ ਤੂੰ ਗੁਰਮੁਖ ਮਨ ਵਸਾਵਣਿਆ। ਮਾਝ ਮਹੱਲਾ ਤੀਜਾ। ਗੁਰਮੁਖ

ਗੁਰਮੁਖ ਨਾਚੈ ਹਰ ਸੇ ਤੀ ਚਿਤ ਲਾਵਣਿਆ ਰਹਾਉ। ਗੁਰਮੁਖ ਜੀਵੈ ਮਰੈ ਪ੍ਰਵਾਣ, ਆਰ ਜਾ ਨਾ ਸੀਜੈ ਸ਼ਬਦ ਪਛਾਣ। ਗੁਰਮੁਖ ਮਰੈ ਨਾ ਕਾਲ ਨਾ ਖਾਏ, ਗੁਰਮੁਖ ਸੱਚ ਸਮਾਵਣਿਆ। ਗੁਰਮੁਖ ਹਰ ਦਰ ਸੋਭਾ ਪਾਏ, ਗੁਰਮੁਖ ਵਿੱਚੋਂ ਆਪ ਗਵਾਏ। ਆਪ ਤਰੈ ਕੁਲ ਸਗਲੇ ਤਾਰੇ, ਗੁਰਮੁਖ ਜਨਮ ਸਵਾਰਣਿਆ। ਗੁਰਮੁਖ ਦੁੱਖ ਕਦੇ ਨਾ ਲੱਗੈ ਸਰੀਰ, ਗੁਰਮੁਖ ਹਉਮੈ ਚੂਕੈ ਪੀਰ। ਗੁਰਮੁਖ ਮਨ ਨਿਰਮਲ ਫਿਰ ਮੈਲ ਨਾ ਲਾਗੈ, ਗੁਰਮੁਖ ਸਹਿਜ ਸਮਾਵਣਿਆ। ਗੁਰਮੁਖ ਨਾਮ ਮਿਲੈ ਵਡਿਆਈ, ਗੁਰਮੁਖ ਗੁਣ ਗਾਵੈ ਸੋਭਾ ਪਾਈ। ਸਦਾ ਆਨੰਦ ਰਹੇ ਦਿਨ ਰਾਤੀ, ਗੁਰਮੁਖ ਸ਼ਬਦ ਕਰਾਵਣਿਆ। ਗੁਰਮੁਖ ਅੰਦਨ ਸਬਦੇ ਰਾਤਾ, ਗੁਰਮੁਖ ਜੁਗ ਚਾਰੇ ਹੈ ਜਾਤਾ। ਗੁਰਮੁਖ ਗੁਣ ਗਾਵੈ ਸਦਾ ਨਿਰਮਲ, ਸਬਦੇ ਭਗਤ ਕਰਾਵਣਿਆ। ਬਾਜ ਗੁਰੂ ਹੈ ਆਂਦਾਂਦਾਰਾ, ਜਮਕਾਲ ਗਰਠੇ ਕਰੈ ਪੁਕਾਰਾ। ਆਂਦਨ ਰੋਗੀ ਬਿਸ਼ਟਾ ਕੇ ਕੀੜੇ, ਬਿਸ਼ਟਾ ਮੈਂ ਦੁਖ ਪਾਵਣਿਆ। ਗੁਰਮੁਖ ਆਪੇ ਕਰੇ ਕਰਾਏ, ਗੁਰਮੁਖ ਹਿਰਦੈ ਉਠਾ ਆਪ ਆਏ। ਨਾਨਕ ਨਾਮ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਮਾਝ ਮਹੱਲਾ ਤੀਜਾ, ਏਕਾ ਜੋਤ ਜੋਤ ਹੈ ਸਰੀਰਾ। ਸ਼ਬਦ ਦਿਖਾਏ ਸਤਿਗੁਰ ਪੂਰਾ, ਆਪੇ ਫਰਕ ਕੀ ਤੋਨ ਘੱਟ ਅੰਤਰ, ਆਪੇ ਬਣਤ ਬਣਾਵਣਿਆ। ਹਉ ਵਾਰੀ ਜੀਓ ਵਾਰੀ, ਹਰ ਸੱਚੇ ਕੇ ਗੁਣ ਗਾਵਣਿਆ। ਵਾਜ ਗੁਰੂ ਕੋ

ਤੂੰ ਆਪੇ ਦੁੱਖ ਸੁਖ ਦੇਵੈ ਕਰਤੇ ਗੁਰਮੁਖ ਹਰ ਦੇ ਖਾਵਣਿਆ ਆਪੇ ਕਰਤਾ ਕਰੇ ਕਰਾਏ ਆਪੇ ਸ਼ਬਦ ਗੁਰਮਨ ਵਸਾਏ ਸ਼ਬਦੇ ਉਪਜੈ ਅੰਮ੍ਰਿਤ ਬਾਣੀ ਗੁਰਮੁਖ ਆਖ ਸੁਣਾਵਣਿਆ ਆਪੇ ਕਰਤਾ ਆਪੇ ਭੁਗਤਾ ਬੰਧਨ ਤੋੜੇ ਸਦਾ ਹੈ ਮੁਕਤਾ ਸਦਾ ਮੁਕਤ ਆਪੇ ਹੈ ਸੱਚਾ ਆਪੇ ਲਖ ਲਖਾਵਣਿਆ ਆਪੇ ਮਾਇਆ ਆਪੇ ਛਾਇਆ ਆਪੇ ਮੋਹ ਸਭ ਜਗ ਤਿਓ ਪਾਇਆ ਆਪੇ ਗੁਣਦਾਤਾ ਗੁਣ ਗਾਵੈ ਆਪੇ ਆਖ ਸੁਣਾਵਣਿਆ ਆਪੇ ਕਰੇ।

ਸੇਵਾ ਤੇ ਸਦਾ ਸੁਖ ਪਾਇਆ, ਗੁਰਮੁਖ ਸਹਿਜ ਸਮਾਵਣਿਆ, ਆਪੇ ਉੱਚਾ ਉੱਚੋ ਹੋਈ, ਜਿਸਿਆ ਵਿਖਾਲੇ ਸੋ ਵੇਖੈ ਕੋਈ। ਨਾਨਕ ਨਾਮ ਵਸੈ ਕਟਿਅੰਤਰ, ਆਪੇ ਵੇਖ ਵਿਖਾਲਣਿਆ। ਮਾਝ ਮਹੱਲਾ ਤੀਜਾ। ਮੇਰਾ ਪ੍ਰਭ ਭਰਪੂਰ ਰਹਿਆ ਸਭ ਥਾਈ, ਗੁਰ ਪ੍ਰਸਾਦੀ ਕਰ ਹੀ ਮਹਿ ਪਾਈ। ਸਦਾ ਸਿਰੇ ਵੀ ਇਕ ਮਨ ਧਿਆਈ, ਗੁਰਮੁਖ ਸੱਚ ਸਮਾਵਣਿਆ। ਹਉ ਵਾਰੀ ਜੀਉ ਵਾਰੀ, ਜਗ ਜੀਵਨ ਮਨ ਵਸਾਵਣਿਆ। ਹਰ ਜਗ ਜੀਵਨ ਨਿਰਭਉ ਦਾਤਾ, ਗੁਰਮਤ ਸਹਿਜ ਸਮਾਵਣਿਆ। ਰਹਾਉ ਕਰੀ ਮੈਂ ਤਰਤੀ ਤੌਲ ਪਾਤਾਲਾ, ਕਰ ਹੀ ਮੈਂ ਪ੍ਰੀਤਮ ਸਦਾ ਹੈ ਬਾਲਾ। ਸਦਾ ਆਨੰਦ ਰਹੇ ਸੁਖਦਾਤਾ, ਗੁਰਮਤ

ਤੇਰਾ ਗੁਰਮੁਖ ਹੋਵੈ ਸੋ ਹਉ ਮੈਂ ਮਾਰੇ ਸੱਚੋ ਸੱਚ ਤੇ ਆਵਣਿਆ ਕਾਇਆ ਅੰਦਰ ਪਾਪ ਪੁੰਨ ਦੁਏ ਭਾਈ ਦੁਹੀ ਮਿਲ ਕੇ ਸ੍ਰਿਸ਼ਟੀ ਉਪਾਈ ਦੋਵੇ ਮਾਰ ਜਾਏ ਇਕਤ ਘਰ ਆਵੈ ਗੁਰਮਤ ਸਹਿਜ ਸਮਾਵਣਿਆ ਘਰ ਹੀ ਮਾਹੇ ਦੂਜੇ ਭਾਏ ਅਨੇਰਾ ਚਾਨਣ ਹੋਵੇ ਛੋਡੈ ਹੋ ਮੈਂ ਮੇਰਾ ਪ੍ਰਗਟ ਸ਼ਬਦ ਹੈ ਸੁਖਦਾਤਾ ਅੰਦਨ ਨਾਮ ਤੇ ਆਵਣਿਆ ਅੰਤਰ ਜੋਤ

ਆਪੇ ਦੇਵੈ ਸਦ ਬੁਲਾਏ, ਆਪਣਾ ਨਾਉ ਮਨ ਵਸਾਏ, ਨਾਨਕ ਨਾਮ ਮਿਲੈ ਵਡਿਆਈ, ਅੰਦਨ ਸਦਾ ਗੁਣ ਗਾਵਣਿਆ। ਮਾਝ ਮਹੱਲਾ ਤੀਜਾ। ਊਤਮ ਜਨਮ ਸੁਥਾਨ ਹੈ ਵਾਸਾ, ਸਤਿਗੁਰ ਸੇਵੈ ਕਰ ਮਾਹਿ ਉਦਾਸਾ, ਹਰ ਰੰਗ ਰਹੇ ਸਦਾ ਰੰਗ ਰਾਤੇ, ਹਰ ਰਸ ਮਨ ਤ੍ਰਿਪਤਾਵਣਿਆ। ਹਉ ਵਾਰੀ ਜੀਉ ਵਾਰੀ, ਪੜ ਬੁਝ ਮਨ ਵਸਾਵਣਿਆ, ਗੁਰਮੁਖ ਪੜੈ ਹਰ ਨਾਮ ਸਲਾਹੈ, ਦਰ ਸੱਚੈ ਸੋਭਾ ਪਾਵਣਿਆ। ਰਹਾਉ ਅਲਾਖਿਆ ਭੇਉ ਹਰਿਆ ਸਮਾਏ, ਉਪਾਏ ਨਾ ਕੀਤੀ ਪਾਇਆ ਜਾਏ, ਕਿਰਪਾ ਕਰੇ ਤਾਂ ਸਤਿਗੁਰ ਭੇਟੈ, ਨਦਰੀ ਮੇਲ ਮਿਲਾਵਣਿਆ। ਦੂਜੈ ਪਾਏ ਪੜੈ ਨਹੀਂ ਬੂਜੈ, ਤ੍ਰਿਬਧ ਮਾਇਆ ਕਾਰਨ ਲੂਜੈ, ਤ੍ਰਿਬਧ ਬੰਧਨ ਟੂਟੈ ਗੁਰਸਬਦੀ, ਗੁਰਸਬਦੀ ਮੁਕਤ ਕਰਾਵਣਿਆ। ਇਹੋ ਮਨ ਚੰਚਲ ਵਸ ਨਾ ਆਵੈ, ਦੁਬਦਾ ਲਾਗੈ ਦੈ ਦਿਸਤਾਵੈ, ਬਿਖਕਾ ਕੀੜਾ ਬਿਖ ਮੈਂ ਰਾਤਾ, ਬਿਖੀ ਮੈਂ ਪਚਾਵਣਿਆ। ਹਾਂ ਹਾਂ ਕਰੇ ਤੈਂ ਆਪ ਜਣਾਏ, ਬਹੁ ਕਰਮ ਕਰੈ ਕਿਛ ਥਾਏ ਨਾ ਪਾਏ, ਤੁਇ ਤੇ ਬਾਹਰ ਕਿਛੂ ਨਾ ਹੋਵੈ, ਬਖਸੇ ਸ਼ਬਦ ਸੁਹਾਵਣਿਆ। ਉਪਜੈ ਪਚੈ ਹਰ ਬੂਜੈ ਨਾਹੀ, ਅੰਦਨ ਦੂਜੈ ਪਾਏ ਫਿਰਾਹੀ, ਮਨਮੁਖ ਜਨਮ ਗਿਆ ਹੈ ਬਿਰਥਾ, ਅੰਤ ਗਿਆ ਪਛਤਾਵਣਿਆ। ਪਿਰ ਪਰਦੇ ਸਿੰਗਾਰ ਬਣਾਏ, ਮਨਮੁਖ ਅੰਧ ਐਸੇ ਕਰਮ ਕਮਾਏ, ਹਲਤ ਨਾ ਸੋਭਾ ਪਲਤ ਨਾ ਢੋਈ, ਬਿਰਥਾ ਜਨਮ ਗਵਾਵਣਿਆ। ਹਰ ਕਾ ਨਾਮ ਕਿਨੈ ਵਿਰਲੈ ਜਾਤਾ, ਪੂਰੇ ਗੁਰ ਕੈ ਸ਼ਬਦ ਪਛਾਤਾ।

ਮਾਝ ਮਹੱਲਾ ਤੀਜਾ। ਮਨਮੁਖ ਪੜੈ ਪੰਡਿਤ ਕਹਾਵੈ, ਦੂਜੈ ਪਾਏ ਮਹਾਂ ਦੁਖ ਪਾਵੈ, ਵਿਖਿਆ ਮਾਤੇ ਕੇ ਸੂਜੈ ਨਾਹੀ, ਫਿਰ ਜੂਨੀ ਆਵਣਿਆ, ਹਉ ਵਾਰੀ ਜਿਉ ਵਾਰੀ, ਹਉ ਮੈਂ ਮਾਰ ਮਿਲਾਵਣਿਆ, ਗੁਰਸੇਵਾ ਤੇ ਹਰ ਮਨ ਵਸਿਆ, ਹਰ ਰਸੈ ਪਿਆਵਣਿਆ, ਰਹਾਉ ਵੇਦ ਪੜੈ ਹਰ ਰਸ ਨਹੀਂ ਆਇਆ, ਵਾਦ ਵਖਾਣੈ ਮੋਹੇ ਮਾਇਆ, ਅਗਿਆਨ ਮਤੀ ਸਦਾ ਅੰਧਿਆਰਾ, ਗੁਰਮੁਖ ਬੂਜ ਹਰ ਗਾਵਣਿਆ, ਅਕਥੋ ਕਥੀਐ ਸ਼ਬਦ ਸੁਹਾਵੈ, ਗੁਰਮਤੀ ਮਨ ਸੱਚੋ ਭਾਵੈ, ਸੱਚੋ ਸੱਚ ਰਵੈ ਦਿਨ ਰਾਤੀ, ਇਹੋ ਮਨ ਸੱਚ ਰੰਗਾਵਣਿਆ, ਜੋ ਸੱਚ ਰਤੇ ਤਿਨ ਸੱਚੋ ਭਾਵੈ, ਆਪੇ ਦੇ ਨ ਪਛੋ ਤਾਵੈ, ਗੁਰ ਕੈ ਸ਼ਬਦ ਸਦਾ ਸਾਜਾ ਤਾ, ਮਨ ਸੱਚੇ ਸੁਖ ਪਾਵਣਿਆ, ਕੂੜ ਕਸਤ ਤਿਨਾ ਮੈਲ ਨਾ ਲਾਗੈ, ਗੁਰਪ੍ਰਸਾਦੀ ਅੰਦਨ ਜਾਗੈ, ਨਿਰਮਲ ਨਾਮ ਵਸੈ ਘਟ ਪੀਤਰ, ਜੋਤੀ ਜੋਤ ਮਿਲਾਵਣਿਆ, ਤ੍ਰੈ ਗੁਣ ਪੜੈ ਹਰ ਤਤ ਨਾ ਜਾਣੈ, ਮੂਲੋ ਪੂਲੇ ਗੁਰਸ਼ਬਦ ਨਾ ਪਛਾਣੈ, ਮੋਹ ਵਿਆਪੇ ਕੇ ਸੂਜੈ ਨਾਹੀ, ਗੁਰਸ਼ਬਦੀ ਹਰ ਪਾਵਣਿਆ, ਵੇਦ ਪੁਕਾਰੈ ਤ੍ਰਿਵਿਧ ਮਾਇਆ, ਮਨਮੁਖ ਨਾ ਬੂਜੈ ਦੂਜਾ ਪਾਇਆ, ਤ੍ਰੈ ਗੁਣ ਪੜੈ ਹਰ ਇਕ ਨਾ ਜਾਣੈ, ਬਿਨ ਬੂਜੇ ਦੁਖ ਪਾਵਣਿਆ, ਜਾਂ ਤਿਸ ਪਾਵੈ ਤਾਂ ਆਪ ਮਿਲਾਏ, ਗੁਰਸ਼ਬਦੀ ਸਹਿਸਾ ਦੁਖ ਚੁਕਾਏ, ਨਾਨਕ ਨਾਵੈ ਕੀ ਸੱਚੀ ਵਡਿਆਈ, ਨਾਮੋ ਮਨ ਸੁਖ ਪਾਵਣਿਆ। ਮਾਝ ਮਹੱਲਾ ਤੀਜਾ। ਨਿਰਗੁਣ ਸਰਗੁਣ ਆਪੇ ਸੋਈ, ਤਤ ਪਛਾਣੈ ਸੋ ਪੰਡਿਤ ਹੋਈ, ਆਪ ਤਰੈ ਸਗਲੇ ਕੁਲ ਤਾਰੈ, ਹਰ ਨਾਮ ਮਨ ਵਸਾਵਣਿਆ, ਹਉ ਵਾਰੀ ਜਿਉ ਵਾਰੀ, ਹਰ ਰਸ ਚੱਕ ਸਾਧ ਪਾਵਣਿਆ, ਹਰ ਚੱਕ ਹੈ ਸੇ ਜਨ ਨਿਰਮਲ, ਨਿਰਮਲ ਨਾਮ ਤੇ ਆਵਣਿਆ, ਰਹਾਉ ਸੋ ਨਿਹ ਕਰਮੀ ਜੋ ਸ਼ਬਦ ਵਿਚਾਰੇ, ਅੰਤਰ ਤਤ ਗਿਆਨ ਹਉ ਮੈਂ ਮਾਰੇ, ਨਾਮ ਪਦਾਰਥ ਨੌਣ ਦਪਾਏ, ਤ੍ਰੈ ਗੁਣ ਮੇਟ ਸਮਾਵਣਿਆ, ਹਉ ਮੈਂ ਕਰੈ ਨਿਹ ਕਰਮੀ ਨਾ ਹੋਵੈ, ਗੁਰਪ੍ਰਸਾਦੀ ਹਉ ਮੈਂ ਖੋਵੈ, ਅੰਤਰ ਵਿਵੇਕ ਸਦਾ ਆਪ ਵਿਚਾਰੇ, ਗੁਰਸ਼ਬਦੀ ਗੁਣ ਗਾਵਣਿਆ, ਹਰ ਸਰ ਸਾਗਰ ਨਿਰਮਲ ਸੋਈ, ਸੰਤ ਚੁਗੈ ਨਿਤ ਗੁਰਮੁਖ ਹੋਈ, ਇਸਨਾਨ ਕਰੈ ਸਦਾ ਦਿਨ ਰਾਤੀ, ਹਉ ਮੈਂ ਮਹਿਲ ਚੁਕਾਵਣਿਆ, ਨਿਰਮਲ ਹੰਸਾ ਪ੍ਰੇਮ ਪਿਆਰ, ਹਰ ਸਰਵਸੈ ਹਉ ਮੈਂ ਮਾਰ, ਅਹਿਨਸ ਪ੍ਰੀਤ ਸ਼ਬਦ ਸਾਚੈ, ਹਰ ਸਰਵਾਸਾ ਪਾਵਣਿਆ, ਮਨਮੁਖ ਸਦਾ ਬਗ ਮੈਲਾ, ਹਉ ਮੈਂ ਮਲ ਲਾਈ, ਇਸਨਾਨ ਕਰੈ ਪਰ ਮੈਲ ਨਾ ਜਾਈ, ਜੀਵਤ ਮਰੈ ਗੁਰਸ਼ਬਦ ਵਿਚਾਰੇ, ਹਉ ਮੈਂ ਮੈਲ ਚੁਕਾਵਣਿਆ, ਰਤਨ ਪਦਾਰਥ ਘਰ ਤੇ ਪਾਇਆ, ਪੂਰੇ ਸਤਿਗੁਰ ਸ਼ਬਦ ਸੁਣਾਇਆ, ਗੁਰਪ੍ਰਸਾਦ ਮਿਟਿਆ ਅੰਧਿਆਰਾ, ਘਰ ਚਾਨਣੇ ਆਪ ਪਛਾਨਣਿਆ, ਆਪ ਓ ਪਾਏ ਤੈ ਆਪੇ ਵੇਖੈ, ਸਤਿਗੁਰ ਸੇਵੈ ਸੋਜਨ ਲੇਖੈ, ਨਾਨਕ ਨਾਮ ਵਸੈ ਘਟ ਅੰਤਰ, ਗੁਰ ਕਿਰਪਾ ਤੇ ਪਾਵਣਿਆ। ਮਾਝ ਮਹੱਲਾ ਤੀਜਾ। ਮਾਇਆ ਮੋਹ ਜਗਤ ਸਵਾਇਆ, ਤ੍ਰੈਗੁਣ ਦਿਸੈ ਮੋਹੇ ਮਾਇਆ, ਗੁਰਪ੍ਰਸਾਦੀ

ਜਲਾਏ ਸੋ ਹਰ ਸਿਉਂ ਚਿਤ ਲਾਏ ਹਰ ਦਰ ਮਹਿਲੀ ਸੋਭਾ ਪਾਵਣਿਆ ਰਹਾਓ। ਦੇਵੀ ਦੇਵਾ ਮੂਲ ਹੈ ਮਾਇਆ ਸਿਮਰਤ ਸਾਸਤ ਜਿਨ ਉਪਾਇਆ ਕਾਮ ਕ੍ਰੋਧ ਪਸਿਆ ਸੰਸਾਰੇ ਆਏ ਜਾਏ ਦੁਖ ਪਾਵਣਿਆ ਤਿਸ ਵਿੱਚ ਗਿਆਨ ਰਤਨ ਇੱਕ ਪਾਇਆ ਗੁਰਪ੍ਰਸਾਦੀ ਮਨ ਵਸਾਇਆ ਜਤ ਸਤ ਸੰਜਮ ਸੱਚ ਕਮਾਵੈ ਗੁਰਪੂਰੈ ਨਾਮ ਧਿਆਵਣਿਆ ਪੇਈ ਅੜੈ ਤਨ ਪਰਮ ਭੁਲਾਣੀ ਦੂਜੈ ਲਾਗੀ ਫਿਰ ਪੱਛੋ ਤਾਣੀ ਹਲਤ ਪਲਤ ਦੋਵੈ ਗਾਵਾਏ ਸੁਪਨੇ ਸੁਖ ਨਾ ਪਾਵਣਿਆ ਪੇਈ ਅੜੈ ਤਨ ਕੰਤ ਸਮਾਲੇ ਗੁਰਪ੍ਰਸਾਦੀ ਵੇਖੈ ਨਾਲੇ ਪਿਰਕੈ ਸਹਿਜ ਰਹਿ ਰੰਗ ਰਾਤੀ ਸ਼ਬਦ ਸਿੰਗਾਰ ਬਣਾਵਣਿਆ ਸਫਲ ਜਨਮ ਜਿਨ੍ਹਾਂ ਸਤਿਗੁਰ ਪਾਇਆ ਦੂਜਾ ਭਾਉ ਗੁਰਸ਼ਬਦ ਜਲਾਇਆ ਏਕੋ ਰਵ ਰਹਿਆ ਘਟ ਅੰਤਰ ਮਿਰਸਾ ਸੰਗਤ ਹਰ ਗੁਣ ਗਾਵਣਿਆ ਸਤਿਗੁਰ ਨਾ ਸੇਵੇ ਸੋ ਕਾਹੇ ਆਇਆ ਤ੍ਰਿਗ ਜੀਵਨ ਬਿਰਥਾ ਜਨਮ ਗਵਾਇਆ ਮਨਮੁਖ ਨਾਮ ਚੇਤਨਾ ਆਵੈ ਬਿਨਾਵੈ ਬਹੁ ਦੁਖ ਪਾਵਣਿਆ ਜਿਨ ਸਿਸ਼ਟ ਸਾਜੀ ਸੋਈ ਜਾਣੈ ਆਪੇ ਮਿਲੈ ਸ਼ਬਦ ਪਛਾਣੈ ਨਾਨਕ ਨਾਮ ਮਿਲਿਆ ਤਿਨ ਜਿਨ ਕਉ ਜਿਨ ਤੁਰ ਮਸਤਕ ਲੇਖ ਲਿਖਾਵਣਿਆ ਮਾਝ ਮਹੱਲਾ ਚੌਥਾ ਆਦਿ ਪੁਰਖ ਪਰਿਆਪੇ ਆਪੇ ਥਾਪੇ ਥਾਪੋ ਥਾਪੇ ਸਭ ਮੈਂ ਵਰਤੈ ਏਕੋ ਸੋਈ ਗੁਰਮੁਖ ਸੋਭਾ ਪਾਵਣਿਆ ਹਾਂ ਵਾਰੀ ਜੀਓ ਵਾਰੀ ਨਿਰੰਕਾਰੀ ਨਾਮ ਧਿਆਵਣਿਆ ਤਿਸ ਰੂਪ ਨਾ ਰੇਖਿਆ।